0: ਰੇਡੀਓ। ਹਾਂਜੀ 1674 ਹੈ, ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਊਗੇ। ਅੱਜ 14 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਅੱਜ ਮੰਗਲਵਾਰ ਦਾ ਦਿਨ, ਅਤੇ ਮੰਗਲਵਾਰ ਸਾਡੇ ਨਾਲ ਹੁੰਦੇ ਨੇ ਸੁੱਖ ਪਰਮਾਰ।
1: ਜੀ ਹਾਂ, ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਇੱਕ ਬ੍ਰੇਕ ਤੋਂ ਬਾਅਦ, ਖਬਰਾਂ ਤੋਂ ਬਾਅਦ, ਗਾਣੇ ਸੁਣਨ ਤੋਂ ਬਾਅਦ, ਐਡ ਸੁਣਨ ਤੋਂ ਬਾਅਦ, ਸਾਡੇ ਰੋਟੀ ਪਾਣੀ ਖਾਣ ਤੋਂ ਬਾਅਦ, ਸਾਡੇ ਚਾਹ ਪੀਣ ਤੋਂ ਬਾਅਦ, ਆਸ ਕਰਦੇ ਹਾਂ ਤੁਸੀਂ ਵੀ ਚਾਹ ਪਾਣੀ ਪੀ ਲਿਆ ਹੋਊਗਾ, ਬੱਚੇ ਛੱਡ ਆਏ ਹੋਵੋਗੇ, ਕਰ ਲਏ ਹੋਣਗੇ ਤੁਸੀਂ ਘਰ ਦੇ ਕੰਮ ਸ਼ੁਰੂ, ਬਾਹਰ ਜਾ ਕੇ ਜਾਂ ਫਿਰ ਘਰ ਦੇ ਵਿੱਚ ਬੈਠ ਕੇ ਕਰ ਰਹੇ ਹੋਵੋਗੇ। ਬਾਹਰ ਦੇ ਕੰਮ ਜੋ ਵੀ ਕਰ ਰਹੇ ਹੋ, ਪਰਮਾਤਮਾ ਕਰੇ ਉਹ ਸਿਰੇ ਚਾੜਨ। ਅਤੇ ਅਸੀਂ ਅੱਗੇ ਤੋਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ। ਸਮਾਂ ਹੋ ਚੁੱਕਾ ਵਿਸ਼ਾ ਰੱਖਣ ਦਾ, ਅੱਜ ਮੰਗਲਵਾਰ ਆ, ਅਤੇ ਸ਼ਬਦ ਵੀ ਰੱਖਣ ਦਾ, ਅਤੇ ਨਾਲ ਨਾਲ ਇਹ ਵੀ ਦੱਸਣ ਦਾ ਕਿ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਆ। ਪਹਿਲਾਂ ਸ਼ਬਦ ਰੱਖ ਦਈਏ ਰਣਜੋਤ ਜੀ।
0: ਹਾਂਜੀ ਬਿਲਕੁਲ, ਪਹਿਲਾਂ ਆਪਾਂ ਫਿਰ ਕਈ ਵਾਰੀ ਭੁੱਲ ਜੀਦਾ,
1: ਬਿਲਕੁਲ
0: ਲੇਟ ਹੋ ਜੀਦਾ
1: ਜੀ।
0: ਹਾਂਜੀ,
1: ਅੱਜ ਦਾ ਸਾਡਾ ਜਿਹੜਾ ਪਹਿਲਾ ਸ਼ਬਦ ਆ ਉਹ ਹੈਗਾ ਆ ਵਜ੍ਹਾ।
0: ਵਜ੍ਹਾ, ਓਕੇ।
1: ਦੂਸਰਾ ਸ਼ਬਦ ਆ ਵਜੂਦ।
0: ਵਜੂਦ, ਓਕੇ
1: ਜੀ। ਤੀਸਰਾ ਸ਼ਬਦ ਆ ਵਸਾ। ਚੌਥਾ ਸ਼ਬਦ ਆ ਵਹਿੰਗੀ।
0: ਵਹਿੰਗੀ,
1: ਓਕੇ ਜੀ। ਪੰਜਵਾਂ ਸ਼ਬਦ ਆ ਵਹੀ। ਛੇਵਾਂ ਸ਼ਬਦ ਆ ਸਾਡਾ ਅੱਜ ਦਾ ਵਕਤਾ
0: ਜੀ।
1: ਸੱਤਵਾਂ ਤੇ ਆਖਰੀ ਸ਼ਬਦ ਆ ਵਗ।
0: ਵਗ
1: ਜੀ,
0: ਓਕੇ। ਚਲੋ ਮੈਂ ਰਿਪੀਟ ਕਰ ਦੇਣਾ, ਵਜ੍ਹਾ ਵਜੂਦ, ਤੀਸਰਾ ਆ ਵਸਾ, ਚੌਥਾ ਆ ਵਹਿੰਗੀ, ਤੇ ਪੰਜਵਾਂ ਆ ਵਹੀ, ਤੇ ਵਕਤਾ, ਤੇ ਸੱਤਵਾਂ ਆ ਵਗ
1: ਜੀ।
0: ਸੋ ਇਹ ਨੇ ਸਾਡੇ ਸੱਤ ਸ਼ਬਦ, ਤੇ ਤੁਸੀਂ ਦੱਸਣੇ ਆ ਵੀ ਕੀ ਇਹਨਾਂ ਨੂੰ ਕਹਿੰਦੇ ਆ, ਕੀ ਇਹਨਾਂ ਦੇ ਅਰਥ ਨੇ ਤੁਹਾਡੇ ਇਲਾਕੇ ਦੇ ਵਿੱਚ, ਕੀ ਇਹਨਾਂ ਨੂੰ ਕਹਿੰਦੇ ਆ, ਜਾਂ ਹੋ ਸਕਦਾ ਤੁਸੀਂ ਇੱਕ ਤੋਂ ਵਧੇਰੇ ਇਹਦੇ ਅਰਥ ਜਾਣਦੇ ਹੋ, ਕਿੱਥੇ ਕਿੱਥੇ ਇਹ ਸ਼ਬਦ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਵਰਤਿਆ ਜਾਂਦਾ, ਉਹ ਤੁਸੀਂ ਸਾਨੂੰ ਦੱਸਣਾ। ਕੋਈ ਉਹਦੇ ਆਸ ਪਾਸ, ਕੋਈ ਇਰਦ ਗਿਰਦ, ਕੋਈ ਤੁਹਾਡੇ ਕੋਲ ਕੋਈ ਕਹਾਣੀ ਇਹਦੇ ਰਿਲੇਟਿਡ, ਅਤੇ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ। ਸੋ ਆਪਾਂ ਉਹ ਸ਼ਬਦ ਜਿਹੜੇ ਕਿ ਭੁੱਲੇ ਵਿਸਰੇ, ਜਿਹੜੇ ਆਪਾਂ ਘੱਟ ਆਪਾਂ ਅੱਜ ਕੱਲ੍ਹ ਵਰਤੋਂ ਦੇ ਵਿੱਚ ਲਿਆਉਂਦੇ ਹਾਂ, ਜਿੱਦਾਂ ਕਿ ਬਈ, ਅਤੇ ਹੁਣ ਮੈਨੂੰ ਲੱਗਦਾ ਵੀ ਬਈਆਂ ਰਹੀਆਂ ਹੀ ਨਹੀਂ ਹਨ, ਵਹਿੰਗੀ ਇਹ ਸ਼ਬਦ ਸਾਡੇ ਆਮ ਹੋਣਗੇ ਹੀ ਨਹੀਂ, ਅਤੇ ਇਸ ਵਜ੍ਹਾ ਦੇ ਕਰਕੇ ਇਹ ਫਿਰ ਜਦੋਂ ਨਹੀਂ ਆਸ ਪਾਸ ਉਹ ਚੀਜ਼ਾਂ ਰਹਿਣੀਆਂ, ਉਹਨਾਂ ਦੀ ਵਰਤੋਂ ਨਹੀਂ ਰਹਿਣੀ ਸ਼ਬਦਾਂ ਦੀ, ਅਤੇ ਫਿਰ ਉਹ ਆਪਾਂ ਭੁੱਲ ਜਾਣਾ
1: ਜੀ। ਅਤੇ
0: ਜਦੋਂ ਆਪਾਂ ਭੁੱਲ ਜਾਣੇ ਹਾਂ, ਅਤੇ ਉਹਦਾ ਨੁਕਸਾਨ ਇਹ ਹੁੰਦਾ ਵਾ ਵੀ ਜਿਹੜੀਆਂ ਮਤਲਬ ਇੱਕ ਵਨ ਆਫ ਦਾ ਛੋਟਾ ਜਿਹਾ ਨੁਕਸਾਨ ਇਹ ਹੁੰਦਾ ਵੀ ਜਦੋਂ ਪੁਰਾਣੀਆਂ ਆਪਾਂ ਲਿਖਤਾਂ ਪੜ੍ਹਦੇ ਹਾਂ, ਪੁਰਾਣਾ ਇਤਿਹਾਸ ਪੜ੍ਹਦੇ ਹਾਂ, ਪੁਰਾਣੀਆਂ ਕਵਿਤਾਵਾਂ ਪੜ੍ਹਦੇ ਹਾਂ, ਜਾਂ ਆਪਣਾ ਧਰਮ ਪੜ੍ਹਦੇ ਹਾਂ, ਅਤੇ ਉਹਦੇ ਵਿੱਚ ਜਦੋਂ ਉਹ ਸ਼ਬਦ ਆਉਣਗੇ, ਅਤੇ ਫਿਰ ਅਗਲੀਆਂ ਪੀੜ੍ਹੀਆਂ ਨੂੰ ਪਤਾ ਨਹੀਂ ਹੋਊਗਾ ਵੀ ਇਹਦਾ ਅਰਥ ਕੀ ਆ,
1: ਅਤੇ
0: ਫਿਰ ਉਹ ਗੂਗਲ 'ਤੇ ਸਰਚ ਮਾਰਨਗੇ, ਅਤੇ ਗੂਗਲ ਦੇ ਉੱਤੇ ਕਈ ਤਰ੍ਹਾਂ ਦੇ ਬਲੰਡਰ ਵੀ ਦੇਖਣਗੇ। ਇਸ ਵਜ੍ਹਾ ਕਰਕੇ ਕਈ ਚੀਜ਼ਾਂ ਦੀ ਆਪਾਂ ਵੇਖਦੇ ਹਾਂ ਵੀ ਉਹ ਅਰਥਾਂ ਦੇ ਅਨਰਥ ਹੋ ਜਾਂਦੇ, ਅਤੇ ਸਾਨੂੰ ਵੀ ਪ੍ਰੋਬਲਮ ਆ ਰਹੀ ਹੈ, ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹੋਰ ਵੀ ਜ਼ਿਆਦਾ ਆਉਣੀ ਹੈ
1: ਜੀ, ਬਿਲਕੁਲ।
0: ਸੋ ਥੋੜ੍ਹੀ ਥੋੜ੍ਹੀ ਜੀ ਟਕੋਰ, ਥੋੜ੍ਹਾ ਥੋੜ੍ਹਾ ਜਿਹਾ ਸਾਹਮਣਾ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਕਰਦੇ ਰਹੀਏ, ਜਾਣਦੇ ਰਹੀਏ, ਅਤੇ ਉਹਦੇ ਵਿੱਚ ਤੁਸੀਂ ਵੀ ਆਪਣੀ ਡਿਕਸ਼ਨਰੀ ਖੋਲ੍ਹ ਕੇ, ਆਪਣੇ ਆਪ ਦੀ, ਆਪਣੇ ਮਨ ਦੀ, ਦਿਮਾਗ ਦੀ ਡਿਕਸ਼ਨਰੀ ਖੋਲ੍ਹ ਕੇ, ਅਤੇ ਸਾਂਝਾ ਜ਼ਰੂਰ ਪਾਉਂਦੇ ਰਿਹਾ ਕਰੋ,
1: ਬਿਲਕੁਲ।
0: ਸੋ ਇਹਨਾਂ ਸ਼ਬਦਾਂ ਦੇ ਬਾਰੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ 044-700-1674 ਦੇ ਉੱਤੇ, ਕਾਲ ਕਰ ਸਕਦੇ ਹੋ, ਜਾਂ ਫਿਰ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ, ਕਾਲ ਕਰੋ ਕਿਤੇ ਜ਼ਿਆਦਾ ਵਧੀਆ। ਅਤੇ ਹੁਣ ਤੁਸੀਂ ਦੱਸ ਸਕਦੇ ਹੋ ਸਾਨੂੰ ਵੀ ਕੀ ਕਹਿੰਦੇ ਇਹਨਾਂ ਸ਼ਬਦਾਂ ਨੂੰ, ਅਤੇ ਫਿਰ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਕਰਕੇ ਅਤੇ ਅੱਗੇ ਵੀ ਵੱਧਦੇ ਜਾਂਦੇ।
1: ਅਤੇ
0: ਗਾਣਾ ਕਿੱਦਾਂ ਲੱਗਾ ਤੁਹਾਨੂੰ?
1: ਗਾਣਾ ਬਹੁਤ ਵਧੀਆ ਸੀ। ਮੌਸਮ ਮੌਸਮ ਮੌਸਮ ਹੋਈ ਪਈ ਆ।
0: ਸੋ ਮੌਸਮ ਦੇ ਬਾਰੇ ਅੱਜ ਗੱਲਬਾਤ ਆਪਾਂ ਕਰਨੀ, ਇਸੇ ਕਰਕੇ ਆਪਾਂ
1: ਜੀ
0: ਮੌਸਮ ਵਾਲਾ ਗਾਣਾ ਲਾਇਆ।
1: ਬਿਲਕੁਲ।
0: ਕਿਵੇਂ ਦਾ ਮੌਸਮ ਅੱਜ? ਵੈਸੇ ਸੋਹਣੀ ਧੁੱਪ
1: ਲੱਗੀ। ਮੌਸਮ ਅੱਜ ਸੋਹਣਾ ਆ, ਤੇ ਅੱਜ ਠੰਡ ਵੀ ਨਹੀਂ ਹੈਗੀ। ਪਿਛਲੇ ਮੰਗਲਵਾਰ ਤੋਂ ਬਹੁਤ ਠੰਡ ਸੀ, ਲਾਈਕ ਇੱਦਾਂ ਸੀ ਜਿੱਦਾਂ ਫਰੀਜ਼ਰ ਦੇ ਵਿੱਚ ਰਾ ਹੋ ਗਏ ਹੁੰਦੇ ਹਾਂ, ਤੇ ਅਸੀਂ ਫਰੀਜ਼ਰ ਖੋਲ੍ਹਣ ਦੀ ਲੋੜ ਨਹੀਂ ਸੀ ਪੈ ਰਹੀ, ਬਾਹਰ ਹੀ ਫਰੀਜ਼ਰ ਬਣਿਆ ਪਿਆ ਸੀ। ਫਿਰ ਮੈਨੂੰ ਇੱਦਾਂ ਵੀ ਲੱਗਿਆ ਕਿ ਮੈਂ ਕਿੰਨੇ ਦਿਨਾਂ ਬਾਅਦ ਸ਼ਾਇਦ ਘਰ ਤੋਂ ਬਾਹਰ ਨਿਕਲੀ ਹਾਂ, ਤਾਂ ਕਰਕੇ ਮੈਨੂੰ ਜ਼ਿਆਦਾ ਠੰਡ ਲੱਗਦੀ ਆ। ਇੱਦਾਂ ਵੀ ਹੋ ਸਕਦਾ ਹੈ।
0: ਨਹੀਂ ਹੈਗੀ ਸੀ ਠੰਡ
1: ਜੀ, ਠੰਡ ਸੀਗੀ।
0: ਹਾਂਜੀ, 5 ਦਿਨ ਠੰਡ ਬਹੁਤ ਪਈ।
1: ਫਿਰ ਮੈਂ ਸਾਰਿਆਂ ਤੋਂ ਪੁੱਛਿਆ ਵੀ ਠੰਡ ਹੈਗੀ ਆ, ਮੈਂ ਕਿਉਂਕਿ ਸਾਰਾ ਦਿਨ ਤਾਂ ਘਰ ਰਹਿੰਦੀ ਹਾਂ, ਅਤੇ ਜਦੋਂ ਮੈਂ ਪੁੱਛਣਾ ਹੋਵੇ ਵੀ ਬਾਹਰ ਗਰਮੀ ਆ ਕਿ ਠੰਡ ਆ ਵੀ ਕਿੱਦਾਂ, ਹੈ ਨਾ, ਫਿਰ ਮੈਂ ਜਿਹੜਾ ਕੋਈ ਬਾਹਰੋਂ ਆਉਂਦਾ ਉਹਨੂੰ ਪੁੱਛਦੀ ਹਾਂ ਕਿੱਦਾਂ ਬਾਹਰ ਠੰਡ ਆ, ਅਤੇ ਜਾਂ ਫਿਰ ਜਦੋਂ ਮੈਨੂੰ ਆਪ ਆਉਂਦਾ ਠੰਡ ਲੱਗਦੀ ਬਾਹਰ ਧੁੱਪ ਹੁੰਦੀ, ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਅੱਜ ਕਿੱਦਾਂ ਦਾ ਮੌਸਮ ਆ।
0: ਹਾਂ, ਫਿਰ ਤਾਂ ਪੁੱਛਣਾ ਨਹੀਂ ਪੈਂਦਾ,
1: ਫਿਰ ਪੁੱਛਣਾ ਨਹੀਂ ਪੈਂਦਾ।
0: ਵੈਸੇ ਆਪਾਂ ਜਦੋਂ ਨਵਾਂ ਕਿਸੇ ਨੂੰ ਮੰਨ ਲਓ ਕੋਈ ਆਉਂਦਾ ਵਾ ਅਤੇ ਮਿਲਦੇ ਆਪਾਂ, ਅਤੇ ਇਹ ਪਹਿਲੇ ਕੁਛ ਮੁੱਢਲੇ ਸਵਾਲਾਂ ਦੇ ਵਿੱਚੋਂ ਇੱਕ ਆ
1: ਜੀ,
0: ਹੈ ਨਾ, ਹੋਰ ਸੁਣਾਓ ਠੀਕ ਠਾਕ ਹੋ?
1: ਹਾਂਜੀ
0: ਵਧੀਆ। ਪਰਿਵਾਰ ਕਿੱਦਾਂ? ਦੂਜਾ ਸਵਾਲ ਇਹ ਹੋਊਗਾ, ਹੈ ਨਾ, ਅਤੇ ਕਿੱਦਾਂ ਮੌਸਮ ਕਿਵੇਂ ਆ ਬਾਹਰ, ਹੈ ਨਾ। ਇਹ ਮੈਨੂੰ ਲੱਗਦਾ ਪਹਿਲੇ ਜਿਹੜੇ ਆਪਾਂ 5 ਸਵਾਲ ਪੁੱਛਦੇ ਹਾਂ ਉਹਨਾਂ ਦੇ ਵਿੱਚੋਂ ਇੱਕ ਸਾਡਾ ਸਵਾਲ ਹੋ ਜਾਂਦਾ ਜਦੋਂ ਆਪਾਂ ਕਿਸੇ ਨਾਲ ਕਮਿਊਨੀਕੇਸ਼ਨ ਓਪਨ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਵੀ ਆਪਾਂ ਤੁਹਾਨੂੰ ਇਹੋ ਹੀ ਮੁੱਢਲੇ ਸਵਾਲ ਹੀ ਕਰਾਂਗੇ ਵੀ ਕੀ ਹਾਲ ਚਾਲ ਹੈ ਤੁਹਾਡਾ, ਠੀਕ ਠਾਕ ਹੈ, ਤੁਹਾਨੂੰ ਪਰਿਵਾਰ ਕਿਵੇਂ ਆ
1: ਜੀ,
0: ਹੋਰ ਕਿਵੇਂ ਆ, ਮੌਸਮ ਕਿਵੇਂ ਆ ਤੁਹਾਡੇ ਇਲਾਕੇ ਦੇ ਵਿੱਚ, ਹੈਨਾ।
1: ਬਿਲਕੁਲ ਬਿਲਕੁਲ ਰਣਜੋਤ ਜੀ, ਮੈਂ ਕਈ ਵਾਰੀ ਨੋਟ ਕਰਦੀ ਹੁੰਦੀ ਹਾਂ ਕਿ ਜਿਹੜੇ ਲਾਈਕ ਓਜ਼ੀ ਆ ਉਹ ਜ਼ਿਆਦਾ ਵੈਦਰ ਦੀ ਗੱਲ ਕਰਦੇ ਆ, ਕਿਉਂਕਿ ਉਹਨਾਂ ਕੋਲ ਹੋਰ ਕਮਿਊਨੀਕੇਸ਼ਨ ਦਾ ਉਹ ਹੁੰਦਾ ਨਹੀਂ, ਉਹਨਾਂ ਦੀ ਗੱਲੇ ਸ਼ੁਰੂ ਇੱਥੇ ਹੁੰਦੀ ਨਾ, ਉਹ ਆਊਗੇ ਜਿੱਦਾਂ ਮੇਰੇ ਕਲਾਇੰਟਸ, ਉਹਨਾਂ ਨੇ ਉਹਨਾਂ ਨੂੰ ਕਹਿਣਾ ਓ ਮਾਈ ਗੋਡ ਕ੍ਰੇਜ਼ੀ ਵੈਦਰ ਆਊਟਸਾਈਡ, ਮੈਂ ਜਦੋਂ ਅੰਦਰ ਦੋ ਦੋ ਹੀਟਰ ਚਲਾਏ ਹੁੰਦੇ ਆ
0: ਫਿਰ ਉਹ ਸਮਝ ਨਹੀਂ ਲੱਗਦੀ ਵੀ ਕ੍ਰੇਜ਼ੀ ਦਾ ਮਤਲਬ ਕੀ ਆ, ਹੈ ਨਾ, ਠੀਕ ਆ ਕਿ ਗਲਤ ਹੈ,
1: ਕ੍ਰੇਜ਼ੀ ਦਾ ਮਤਲਬ ਕੀ ਆ। ਤੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਤੁਹਾਨੂੰ ਗਰਮੀ ਲੱਗ ਰਹੀ ਹੁੰਦੀ ਪਰ ਕਲਾਇੰਟ ਨੂੰ ਠੰਡ ਲੱਗ ਰਹੀ ਹੁੰਦੀ ਆ, ਉਹ ਕਈ ਵਾਰ ਇੱਦਾਂ ਦੇ ਕਲਾਇੰਟ ਵੀ ਹੁੰਦੇ ਕਿ ਜਾਂ ਤੁਹਾਡੇ ਕੋਈ ਘਰ ਦੇ ਵਿੱਚ ਕੋਈ ਪ੍ਰਾਹੁਣਾ ਇੱਦਾਂ ਦਾ ਆ ਜਾਂਦਾ, ਮਹਿਮਾਨ ਇੱਦਾਂ ਦਾ ਆ ਜਾਂਦਾ, ਤੁਸੀਂ ਹੀਟਰ ਚਲਾਇਆ ਹੁੰਦਾ ਪਰ ਉਹਨੂੰ ਹੋਰ ਠੰਡ ਲੱਗਣ ਲੱਗੀ ਹੁੰਦੀ ਆ। ਤੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਉਹ ਤੁਹਾਡੇ ਘਰ ਦੇ ਅੰਦਰ ਆਉਂਦੇ ਆ ਤੇ ਉਹ ਕਹਿੰਦੇ ਆ ਕੀ ਤੁਸੀਂ ਭੱਠੀ ਮੰਗਾਈ ਆ ਅੰਦਰ, ਹੈ ਨਾ, ਉਹ ਕਈ ਵਾਰੀ ਹੁੰਦੇ ਆ ਲਾਈਕ ਜਿਹਨਾਂ ਨੂੰ ਘੱਟ ਠੰਡ ਲੱਗਦੀ ਆ। ਸੋ ਅੱਜ ਆਪਾਂ ਇਹੀ ਗੱਲਾਂ ਬਾਤਾਂ ਕਰਨੀਆਂ, ਬੇਸਿਕਲੀ ਆਪਾਂ ਇਹ ਗੱਲਬਾਤ ਕਰਨੀ ਆ ਕਿ ਜਿਹੜਾ ਵੈਦਰ ਆ, ਜਿਹੜਾ ਮੌਸਮ ਆ, ਉਹ ਤੁਹਾਡੇ ਕੰਮ ਨੂੰ ਕਿੱਦਾਂ ਇਫੈਕਟ ਕਰਦਾ ਆ,
0: ਕੰਮ ਨੂੰ ਕਿੱਦਾਂ ਇਫੈਕਟ ਕਰਦਾ, ਤੁਹਾਡੇ ਸੁਭਾਅ ਨੂੰ ਕਿੱਦਾਂ ਇਫੈਕਟ ਕਰਦਾ ਵਾ
1: ਜੀ,
0: ਤੁਹਾਡੇ ਕੰਮ ਕਰਨ ਦੇ ਤਰੀਕਿਆਂ ਨੂੰ ਕਿੱਦਾਂ ਇਫੈਕਟ ਕਰਦਾ, ਤੇ ਤੁਸੀਂ ਕਿਹੜੇ ਤਰੀਕੇ ਦੇ ਨਾਲ, ਕਿਹੜਾ ਕਿੱਦਾਂ ਦਾ ਮੌਸਮ ਹੁੰਦਾ ਤੇ ਤੁਸੀਂ ਵਧੀਆ ਖਿੜਿਆ ਖਿੜਿਆ ਜਿਹਾ ਫੀਲ ਕਰਦੇ ਹੋ, ਕਿਹੜਾ ਮੌਸਮ ਹੈ ਜਿਹੜਾ ਤੁਹਾਨੂੰ ਲੇਜ਼ੀ ਕਰਦਾ ਵਾ, ਕਿਹੜਾ ਕਦੀ ਤੁਸੀਂ ਸੋਚਿਆ ਹੋਵੇ ਵੀ ਮੌਸਮ ਦੇ ਕਰਕੇ ਮੈਂ ਚਿੜਚਿੜਾ ਜਿਹਾ
1: ਹੋ
0: ਗਿਆ ਸੁਭਾਅ, ਤੁਹਾਨੂੰ ਐਵੇਂ ਨਜਾਇਜ਼ ਗੁੱਸਾ ਚੜੀ ਜਾਂਦਾ ਵਾ, ਸੋ ਮੌਸਮ ਦਾ ਤੇ ਸੁਭਾਅ ਦਾ
1: ਲੇਜ਼ੀ ਵੈਦਰ,
0: ਹਾਂ, ਬੜਾ ਬੜਾ ਗਹਿਰਾ ਨਾਤਾ ਵਾ। ਤੇ ਜਿੱਦਾਂ ਤੁਸੀਂ ਗੱਲ ਕੀਤੀ ਨਾ ਹੁਣ ਆਸਟ੍ਰੇਲੀਆ ਦੇ ਵਿੱਚ ਆਪਾਂ ਵੇਹਨੇ ਹਾਂ ਵੀ ਵੈਦਰ ਬਾਰੇ ਬੜੀ ਗੱਲ ਕਰਦੇ ਕੋਰੇ, ਅਤੇ ਇਹ ਚੀਜ਼ਾਂ ਹੁਣ ਸ਼ਾਇਦ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਫਰਕ ਪਿਆ, ਪਰ ਆਪਾਂ ਜਦੋਂ ਇੰਡੀਆ ਹੁੰਦੇ ਹਾਂ ਤਾਂ ਕਦੀ ਲੋੜ ਨਹੀਂ ਪਈ ਇਹ ਗੱਲਾਂ ਕਰਨ ਦੀ, ਕਦੀ ਇਹ ਨਹੀਂ ਹੋਇਆ ਵੀ ਸਵੇਰੇ ਪਹਿਲਾਂ ਉਹ ਵੈਦਰ ਵੇਖ ਲਓ, ਉਹ ਹਾਂ ਅੰਟਿਲ ਅਨਲੈਸ ਮਤਲਬ ਕਣਕ ਕੁਣਕ ਪੱਕੀ ਆ ਜਾਂ ਕੋਈ ਕੰਮ ਉੱਦਾਂ ਦਾ ਆਪਾਂ ਕਰਨਾ ਵਾ, ਬਾਹਰ ਲੀੜੇ ਕੱਪੜੇ ਬਾਹਰ ਰਜਾਈਆਂ ਸੁੱਕਣੇ ਪਾਉਣੀਆਂ ਵਾ,
1: ਹਨਾ, ਉਹ ਵੀ ਬੱਦਲ ਦੇਖ ਕੇ ਪਤਾ ਲੱਗਦਾ ਹੁੰਦਾ ਸੀ,
0: ਹਾਂ,
1: ਜਾਂ ਕਹਿਣਾ ਅੱਜ ਇੱਧਰਲੀ ਹਵਾ ਵਗਦੀ ਆ ਅਤੇ ਇੱਕ ਦੋ ਦਿਨਾਂ ਨੂੰ ਮੀਂਹ ਆਊਗਾ,
0: ਹਾਂ ਉੱਦਾਂ ਹੀ ਪਤਾ ਜਿਹਾ ਲੱਗ ਜਾਂਦਾ ਇਹ,

0: ਹੈ ਨਾ, ਅਤੇ ਉਹਨਾਂ ਨੇ ਆ ਜਾਣਾ ਅਤੇ ਉਹਨਾਂ ਹੌਲੀ ਹੌਲੀ ਉਹਨਾਂ ਨੂੰ ਵੀ ਲਾ ਲਿਆ ਚਸਕਾ ਵੀ ਤੁਸੀਂ ਮੈਚ ਵੇਖਣਾ. ਅਤੇ ਮੈਨੂੰ ਯਾਦ ਹੈ ਉਹ ਸਵਾਲ ਪੁੱਛਦੇ ਹੁੰਦੇ ਸੀ, ਇਹ ਫਿਰ ਬਾਲ ਚਲੀ ਤਾਂ ਗਈ ਬਾਹਰ, ਅਤੇ ਫਿਰ ਇਹ ਮਤਲਬ ਇਹ ਇਹ ਛੇ ਕਿਉਂ ਨਹੀਂ ਹੋਏ, ਇਹ ਫਿਰ ਇਹ ਫਿਰ ਇਹ ਵੱਜੀ ਤਾਂ ਹੈ ਨਹੀਂ ਆ, ਅਤੇ ਇਹ ਇਹ ਕਿੱਦਾਂ ਰਨ ਮਿਲ ਗਿਆ, ਮਤਲਬ ਇੱਦਾਂ ਦੇ ਨਿੱਕੇ ਨਿੱਕੇ ਨਿੱਕੇ ਨਿੱਕਾ ਜਿਹੜਾ ਜਿੱਦਾਂ LBW ਤੁਸੀਂ ਕਿਹਾ. ਸੋ ਮੈਂ ਵੇਖਣਾ ਵੀ ਉਹਨਾਂ ਨੂੰ ਈਜ਼ੀਲੀ ਨਹੀਂ ਸੀ ਉਹ ਚੀਜ਼ ਸਮਝ ਆਉਂਦੀ. ਉਹ ਕਹਿੰਦੇ ਹੁੰਦੇ ਸੀ ਵੀ ਆਹ ਕੀ ਲੈ ਦਫਾ ਕਰੋ ਪਹਿਲਾਂ, ਹੈ ਨਾ. ਅਤੇ ਹੁਣ ਕ੍ਰਿਕਟ 'ਚ ਬਹੁਤ ਇਫ ਬਟ ਨੇ ਵੀ ਜੇ ਉੱਡਦੀ ਜਾਊਗੀ ਤਾਂ ਛੇ ਹੋਣੇ ਆ, ਰਿੜਦੀ ਜਾਊਗੀ ਤਾਂ ਚਾਰ ਹੋਣੇ ਆ, ਹੈ ਨਾ. ਤੁਹਾਨੂੰ ਸਾਈਨ ਸਮਝਦਿਆਂ ਕਿੰਨਾ ਚਿਰ ਲੱਗ ਜਾਂਦਾ ਵਾ ਵੀ ਤੁਹਾਡੇ ਜਿਹੜੇ ਆ ਸਿਕਸ ਦਾ ਸਾਈਨ ਆ, ਫੋਰ ਦਾ ਵਾ, ਆਊਟ ਦਾ ਵਾ, LB ਦਾ ਵਾ, ਬਾਏ ਦਾ ਵਾ. ਹਾਲੇ ਵੀ ਜੇ ਮੈਂ ਕਹਾਂ ਤਾਂ ਮੈਨੂੰ, ਮੈਂ ਆਪਣੇ ਬਾਰੇ ਜੇ ਕਹਾਂ ਤਾਂ ਮੈਨੂੰ ਹਾਲੇ ਵੀ 100% ਨਹੀਂ ਪਤਾ
1: ਜੀ, ਨਹੀਂ ਪਤਾ ਮੈਨੂੰ ਵੀ ਨਹੀਂ ਪਤਾ
0: ਯਾਰ ਆਹ ਕਿਉਂ ਹੋ ਗਿਆ ਸੀ, ਇੱਦਾਂ ਕਿੱਦਾਂ ਹੋ ਗਿਆ. ਅਤੇ ਬਾਅਦ 'ਚੋਂ ਜਦੋਂ ਦੱਸਦੇ ਬਰੀਕੀ 'ਚ ਫਿਰ. ਸੋ ਕਹਿਣ ਦੀ ਗੱਲ ਕਿ ਸੌਕਰ ਮੈਨੂੰ ਲੱਗਦਾ ਵੀ ਬਹੁਤ ਈਜ਼ੀ ਆ ਅੰਡਰਸਟੈਂਡ ਕਰਨਾ, ਸੋ ਇਸ ਕਰਕੇ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ. ਸੋ ਇਹ ਨਹੀਂ ਦੇਣੀ, ਇਹ ਜਿਹੜਾ ਇੱਕ ਜਿਹੜਾ ਓਫੀਸ਼ੀਅਲ ਐਂਥਮ ਬਣਾਇਆ ਸੀ ਇਸ ਵਾਰੀ ਸ਼ਕੀਰਾ ਦਾ ਅਤੇ ਬੋਨਾ ਬੋਏ ਦਾ, ਸੋ ਉਸ ਗਾਣੇ ਦੇ ਉੱਤੇ ਡਾਂਸ ਕਰ ਕਰਕੇ ਅਤੇ ਪਾਇਆ ਜਾ ਰਿਹਾ, ਅਤੇ ਆਪਣੀ ਆਪਣੀ ਟੀਮ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਵਾ. ਕਾਫੀ ਗੂੜਾ ਨਾਤਾ ਵਾ ਵੈਸੇ ਸ਼ਕੀਰਾ ਦਾ ਵਰਲਡ ਕੱਪ ਦੇ ਨਾਲ, ਅਤੇ ਆਪਾਂ ਜਾਣਦੇ ਹਾਂ ਕਰੀ ਵਾਕਾ ਵਾਕਾ ਵੀ ਬੜਾ ਮਸ਼ਹੂਰ ਹੋਇਆ ਸੀ, ਹੈ ਨਾ. ਲਾਲਾ ਲਾਲਾ ਵੀ ਬੜਾ, ਸੋ ਵਾਕਾ ਵਾਕਾ ਤੇ ਅੱਜ ਵੀ
1: ਹੈ ਨਾ,
0: ਵਾਕਾ ਵਾਕਾ ਇਹ ਉਹ ਸ਼ੋਂਗੜਾਂਗੜਾ ਏਦਾਂ ਦਾ ਹੀ ਕੁਛ ਨਿਆਣਿਆਂ ਨੂੰ ਯਾਦ ਹੀ, ਪਰ ਆਪਾਂ ਨੂੰ ਥੋੜ੍ਹਾ ਜਿਹਾ ਔਖਾ ਹੀ ਹੁੰਦਾ ਵਾ. ਸੋ ਇਸ ਕਰਕੇ ਇਸ ਵਾਰੀ ਜਿਹੜੇ ਚਰਚੇ ਨੇ ਉਹ ਚੱਲ ਰਹੇ ਨੇ ਫੁੱਲ ਜ਼ੋਰਾਂ ਸ਼ੋਰਾਂ ਦੇ ਉੱਤੇ. ਅਤੇ ਤੁਹਾਡੇ ਮੁਤਾਬਿਕ ਕੀ ਚੱਲ ਰਿਹਾ ਵਾ ਸੋਸ਼ਲ ਮੀਡੀਆ ਦੇ ਉੱਤੇ? ਨੋ ਡਾਊਟ ਆਪਾਂ ਜੇ ਆਪਾਂ ਇੱਧਰਲੇ ਪਾਸੇ ਨੂੰ ਆਈਏ ਆਪਣੇ ਜੋਨਰ ਦੇ ਵਿੱਚ ਆਈਏ ਤਾਂ ਸਤਲੁਜ ਫਿਲਮ ਦੇ ਬਹੁਤ ਚਰਚੇ ਨੇ. ਸੋ ਆਪਾਂ ਉਹ ਅੱਗੇ ਤੋਂ ਅੱਗੇ ਚਰਚਿਆਂ ਦੇ ਜਿਹੜੇ ਕਹਿ ਲਓ ਮੂਵਮੈਂਟ ਦੇ ਡਾਇਰੈਕਸ਼ਨਸ ਨੇ ਉਹ ਬਦਲ ਰਹੀਆਂ ਨੇ, ਕਈ ਚਿੰਤਾਜਨਕ ਵੀ ਨੇ ਅਤੇ ਕਈ ਹੋਣੀਆਂ ਵਾਜਬ ਵੀ ਨੇ. ਸੋ ਉਹ ਵੀ ਇਸ ਟਾਈਮ ਦੇ ਉੱਤੇ ਪੂਰੇ ਆਪਾਂ ਕਹੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਸੈਕਟ ਜਿਹੜਾ ਉਹਦੇ ਵਿੱਚ ਇਹ ਪੂਰੀ ਡਿਸਕਸ਼ਨ ਜ਼ੋਰਾਂ ਸ਼ੋਰਾਂ ਦੇ ਉੱਤੇ. ਸੋ ਇਹ ਕੁਛ ਜਿਹੜਾ ਚੱਲ ਰਿਹਾ, ਅਤੇ ਤੁਹਾਡੇ ਮੁਤਾਬਿਕ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ, ਹੈ ਨਾ. ਟਿਕਟੋਕ 'ਤੇ ਕੀ ਚੱਲ ਰਿਹਾ ਉਹ ਤੁਸੀਂ ਦੱਸ ਸਕਦੇ ਹੋ
1: ਬਿਲਕੁਲ,
0: ਅਤੇ ਲਾਲ ਜੀ ਵੀ ਦੱਸ ਸਕਦੇ ਹੋ, ਹੈ ਨਾ, ਕਿਹੜਾ ਕਿਹੜਾ ਚੁਟਕਲਾ ਮਸ਼ਹੂਰ ਹੈ.
1: ਆਪਾਂ ਮੂਵੀ ਦੀ ਗੱਲ ਕਰ ਰਹੇ ਸੀ, ਮੈਂ ਤੁਹਾਨੂੰ ਦੱਸਿਆ ਨਹੀਂ ਸੀ ਸਾਡੇ ਪਿੰਡ ਸਕਰੀਨ ਲੱਗੀ ਹੈ ਗੁਰਦੁਆਰਾ ਸਾਹਿਬ ਨਾ, ਅਤੇ ਮੈਂ ਘਰੇ ਮੈਸੇਜ ਭੇਜਿਆ, ਮੈਂ ਕਿਹਾ ਵੀ ਫਿਰ ਦੁਬਾਰਾ ਨਾ 2-3 ਤਰੀਕ ਨੂੰ ਲੱਗਣੀ ਆ, 2-3 ਦਿਨ ਬਾਅਦ ਲੱਗਣੀ ਆ ਵੀ ਜੇ ਤੁਸੀਂ ਮਿਸ ਕਰਤੀ ਆ. ਮੈਨੂੰ ਮੋਰੇ ਮੈਸੇਜ, ਅਸੀਂ ਫੋਨਾਂ 'ਤੇ ਦੇਖ ਲਈ ਆ.
0: ਅੱਛਾ,
1: ਮੈਂ ਕਿਹਾ ਤੁਸੀਂ ਸਭ ਤੋਂ ਜ਼ਿਆਦਾ ਤੇਜ਼ ਆ.
0: ਹਾਂ ਨਹੀਂ, ਜਿਹੜੀ ਹੁਣ ਤੱਕ ਤਾਂ ਕਾਫੀ ਮੈਨੂੰ ਲੱਗਦਾ ਉੱਦਾਂ ਭਾਵੇਂ ਇੰਨੇ ਲੋਕ ਨਾ ਵੇਖਦੇ,
1: ਹਾਂਜੀ,
0: ਪਰ ਜਦੋਂ ਇਹ ਰੌਲਾ ਪਿਆ ਵਾ ਵੀ
1: ਬੰਦ ਹੋ ਗਈ ਤੇ ਫਿਰ
0: ਜ਼ਿਆਦਾ ਲੋਕਾਂ ਨੇ ਵੇਖਿਆ. ਚਲੋ ਖੈਰ, ਇਹ ਸਾਡਾ ਇੱਕ ਹੁੰਦਾ ਵਾ ਸੈਗਮੈਂਟ 'ਚ ਇੱਕ ਕੋਸ਼ਿਸ਼ ਕੀ ਚੱਲ ਕੀ ਰਿਹਾ ਵਾ ਸੋਸ਼ਲ ਮੀਡੀਆ ਦੇ ਉੱਤੇ,
1: ਅਤੇ
0: ਹੋ ਸਕਦਾ ਤੁਹਾਡੇ ਕੁਛ ਹੋਰ ਵੀ ਚੱਲ ਰਿਹਾ ਹੋਵੇ, ਉਹ ਵੀ ਤੁਸੀਂ ਦੱਸ ਸਕਦੇ ਹੋ ਵੀ ਕੀ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ. ਮਤਲਬ ਵੈਸੇ ਤਾਂ ਬਹੁਤ ਸਾਰਾ ਕੁਛ ਚੱਲਦਾ ਰਹਿੰਦਾ, ਹੋ ਸਕਦਾ ਤੁਹਾਡੀ ਫੋਟੋ ਚੱਲ ਰਹੀ ਹੋਵੇ ਕਿਤੇ.
1: ਵੈਸੇ ਤਾਂ ਤੁਸੀਂ ਜਿਹੜੀ ਵੀਡੀਓ 'ਤੇ ਥੋੜ੍ਹੇ ਸਕਿੰਟ ਪੌਜ਼ ਕਰ ਲਓ, ਤੁਹਾਨੂੰ ਉੱਦਾਂ ਦੀਆਂ ਵੀਡੀਓਜ਼ ਵੀ ਆਉਣ ਲੱਗ ਜਾਂਦੀਆਂ. ਉਹ ਵੀ ਸਾਨੂੰ ਲੱਗਦਾ ਵੀ ਆਹੀ ਕੁਛ ਚੱਲੀ ਜਾਂਦਾ ਨਾ, ਕਿ ਜਦੋਂ ਤੁਸੀਂ ਜਿਹੜਾ ਐਲਗੋਰਿਦਮ ਆ, ਲਾਈਕ ਫੋਲੋ ਕਰਦੇ ਆ ਨਾ, ਫਿਰ ਤੁਹਾਨੂੰ ਉੱਦਾਂ ਦੀਆਂ ਵੀਡੀਓਜ਼ ਉਹੀ ਵੀਡੀਓਜ਼ ਸ਼ੋ ਹੁੰਦੀਆਂ ਰਹਿੰਦੀਆਂ, ਫਨ 'ਚ ਵੀ, ਫੈਕਟਸ ਵੀ, ਸਾਰਾ ਕੁਛ ਦੇ ਵਿੱਚ ਨਾ. ਤੁਸੀਂ ਡਾਇਟ ਕਰ ਰਹੇ ਹੋ, ਤੁਹਾਨੂੰ ਸਾਰਾ ਦਿਨ ਓਟਸ ਦੀਆਂ ਹੀ ਰੈਸਪੀਜ਼ ਆਉਂਦੀਆਂ ਰਹਿੰਦੀਆਂ, ਤੁਹਾਨੂੰ ਪ੍ਰੋਟੀਨ ਪ੍ਰੋਟੀਨ, ਤੁਸੀਂ ਕਹਿ ਕੇ ਦੇਖੋ ਤੁਹਾਨੂੰ ਸਾਰੀਆਂ ਪ੍ਰੋਟੀਨਾਂ ਹੀ ਦਿਖਾ ਦਿੰਦੇ ਵੀ ਦੁਨੀਆਂ ਤੋਂ ਪ੍ਰੋਟੀਨ ਤੋਂ ਬਾਰੇ ਕੁਛ ਹੋਰ ਨਹੀਂ ਹੈਗਾ ਖਾਣ ਨੂੰ, ਕੁਛ ਤਲਿਆ ਨਹੀਂ ਹੈਗਾ.
0: ਵੇਖੋ ਸਾਨੂੰ ਮਤਲਬ ਜਿਹੜਾ ਇਹ ਬੰਦਲਾ ਦਿੰਦੇ ਆ
1: ਜੀ,
0: ਮਤਲਬ ਇੱਕ ਬੰਦਾ ਇੱਕ ਚੀਜ਼ ਕਹਿ ਰਿਹਾ ਤੇ ਉਹਦੀ ਜੇ ਚੱਲ ਗਈ ਤੇ ਦੂਸਰਿਆਂ ਨੇ ਨੇਰ ਬੰਨ੍ਹ ਦੇਣਾ ਵੀ ਇਹ ਟ੍ਰੈਂਡ ਦੇ ਵਿੱਚ
1: ਬਿਲਕੁਲ,
0: ਤੇ ਬਾਅਦ ਵਿੱਚ ਫਿਰ ਕਿਤੇ ਨਾ ਕਿਤੇ ਤੁਹਾਨੂੰ ਕੁਛ ਇੱਦਾਂ ਦਾ ਵੇਖਣ ਨੂੰ ਮਿਲ ਜਾਂਦਾ ਵਾ ਵੀ ਉਹ ਸਾਰੇ ਝੂਠ ਮਾਰਨ ਰਹੇ, ਤੇ ਜਾਂ ਫਿਰ ਤੁਸੀਂ ਕੰਫਿਊਜ਼ ਹੋ ਜਾਂਦੇ ਵੀ ਪਹਿਲਾਂ ਸਹੀ ਸੀ ਜਾਂ ਸਹੀ ਆ.
1: ਬਿਲਕੁਲ,
0: ਜਿੱਦਾਂ ਨਾ ਫੋਰ ਐਗਜ਼ਾਮਪਲ ਰੀਸੈਂਟ ਮੈਂ ਤੁਹਾਨੂੰ ਦੱਸਦਾ ਵਾਂ, ਤੇ ਆਪਾਂ ਬਹੁਤ ਇਹ ਚੀਜ਼ ਜਿਹੜੀ ਉਹ ਸੁਣੀ ਆ ਅਤੇ ਬਹੁਤ ਸਾਰੇ ਫੋਲੋ ਵੀ ਕਰਦੇ ਆ ਕਿ ਰੋਟੀ ਤੋਂ ਇਮੀਜੀਏਟ ਪਹਿਲਾਂ ਜਾਂ ਬਾਅਦ ਦੇ ਵਿੱਚ ਤੁਸੀਂ ਪਾਣੀ ਨਹੀਂ ਪੀਣਾ,
1: ਪਾਣੀ ਨਹੀਂ ਪੀਣਾ,
0: ਹੈ ਨਾ. ਉਹਦੇ ਵਿੱਚ ਬਥੇਰੀ ਜਿੱਦਾਂ ਐਕਸਪਲੇਨੇਸ਼ਨ ਵੀ ਆ, ਈਵਨ ਕਈ ਆਯੁਰਵੇਦ ਦੇ ਨਾਲ ਜੁੜੇ ਲੋਕ ਆ ਉਹਨਾਂ ਨੇ ਵੀ ਐਕਸਪਲੇਨੇਸ਼ਨਸ ਦਿੱਤੀਆਂ ਨੇ, ਅਤੇ ਉਹ ਇਹੋ ਕਹਿੰਦੇ ਆ ਵੀ ਤੁਹਾਡੀ ਜਿਹੜੀ ਜਠਰ ਅਗਨੀ

0: ਠੰਡੀ ਹੋ ਜਾਂਦੀ ਹੈ ਵੀ ਤੁਸੀਂ ਇੱਕ ਤਰ੍ਹਾਂ ਦੇ ਨਾਲ
1: ਐਨਰਜੀ ਠੰਡੀ ਹੋ ਜਾਂਦੀ
0: ਹਾਂ ਤੁਸੀਂ ਜਦੋਂ ਉੱਤੋਂ ਪਾਣੀ ਪੀ ਲੈਂਦੇ ਹੋ ਤਾਂ ਐਂ ਲੱਗਦਾ ਜਿੱਦਾਂ ਅੱਗ ਬਾਲ ਕੇ ਉੱਤੇ ਤੁਸੀਂ ਪਾਣੀ ਪਾ ਤਾ ਹੋਵੇ ਉਹਨਾਂ ਇਸ ਤਰੀਕੇ ਨਾਲ ਵੀ ਕਈਆਂ ਨੇ ਐਕਸਪਲੇਨ ਕੀਤਾ ਅਤੇ ਜਦੋਂ ਤੁਸੀਂ ਰੋਟੀ ਖਾਂਦੇ ਹੋ ਤਾਂ ਉਹ ਫਿਰ ਅੰਦਰ ਇੱਕ ਵਾਰੀ ਚੰਗੀ ਤਰ੍ਹਾਂ ਦੇ ਨਾਲ ਉਹਨੂੰ ਹੈ ਨਾ ਅੱਧਾ ਘੰਟਾ ਪੌਣਾ ਘੰਟਾ ਤੁਸੀਂ ਪਾਣੀ ਨਾ ਪੀਓ ਇਹ ਗੱਲ ਤੁਹਾਨੂੰ ਯਾਦ ਹੈ ਸ਼ੁਰੂ ਹੋਈ ਹੀ ਪੇਟ ਵਧਣ ਤੋਂ ਹੈ ਨਾ ਵੀ ਜੇ ਤੁਸੀਂ ਪੇਟ ਪਾਣੀ ਹੈ ਨਾ ਪਾਣੀ ਪੀ ਲੈਂਦੇ ਹੋ ਅਤੇ ਪਹਿਲਾਂ ਪਾਣੀ ਪੀ ਲੈਂਦੇ ਹੋ ਜਾਂ ਇਮੀਜੇਟ ਬਾਅਦ 'ਚ ਪੀ ਲੈਂਦੇ ਹੋ ਤਾਂ ਤੁਹਾਡਾ ਢਿੱਡ ਤਾਂ ਕਰਕੇ ਵੱਡਾ ਹੁੰਦਾ ਅਤੇ ਉਸ ਵਜ੍ਹਾ ਕਰਕੇ ਬੜਿਆਂ ਨੇ ਫਿਰ ਰੋਕਿਆ ਹੈ ਨਾ ਅਤੇ ਫਿਰ ਇਹ ਆ ਗਈ ਵੀ ਉਹਦੀ ਫਰਦਰ ਐਕਸਪਲੇਨੇਸ਼ਨ ਆ ਗਈ ਅਗੇਨ ਮੈਂ ਇਹ ਪਹਿਲਾਂ ਦੱਸਦਾ ਵੀ ਮੈਨੂੰ ਨਹੀਂ ਪਤਾ ਵੀ ਸਹੀ ਕੀ ਹੈ ਗਲਤ ਕੀ ਹੈ ਪਰ ਜੋ ਚੱਲ ਰਿਹਾ ਜਾਂ ਜੋ ਆਪਾਂ ਸੁਣਿਆ ਅਤੇ ਹੁਣ ਰੀਸੈਂਟਲੀ ਹੁਣ ਇਹ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਕਿ ਉਹ ਸਭ ਐਵੇਂ ਹੀ ਆ ਐਵੇਂ ਨਹੀਂ ਆ ਮਤਲਬ ਉਹਦੀ ਕੋਈ ਉਹ ਨਹੀਂ ਆ ਤੁੱਕ ਨਹੀਂ ਹੈਗੀ ਅਤੇ ਉਹਦੇ ਪਿੱਛੇ ਲੌਜਿਕ ਉਹ ਇਹ ਦੇ ਰਿਹਾ ਵੀ ਇੰਨੀ ਕੁ ਜ਼ਿਆਦਾ ਜਿਹੜਾ ਜਦੋਂ ਆਪਾਂ ਢਿੱਡ ਦੇ ਵਿੱਚ ਰੋਟੀ ਸਾਡੇ ਜਾਂਦੀ ਹੈ ਅਤੇ ਉੱਥੇ ਇੰਨੀ ਕੁ ਜ਼ਿਆਦਾ ਅੱਗ ਤੇਜ਼ ਹੁੰਦੀ ਆ ਵੀ ਜਿੱਦਾਂ ਮੰਨ ਲਓ ਵੀ ਇੱਕ ਤੁਬਕਾ ਵੀ ਕੁਛ ਡਿੱਗ ਪਿਆ ਤੇਜ਼ਾਬ ਦੇ ਉੱਤੇ ਅਤੇ ਨਾਲ ਦੀ ਨਾਲ ਹੀ ਜਿੱਦਾਂ ਬਰਨ ਹੋ ਜੇ ਉਹ ਦੱਸਦੇ ਆ ਵੀ ਇੰਨੀ ਜਿਹੜੀ ਅੱਗ ਇੰਨੀ ਜ਼ਿਆਦਾ ਤੇਜ਼ ਅੱਗ ਨਹੀਂ ਕਿਸੇ ਦਿਨ ਹੋਰ ਡਿਟੇਲ 'ਚ ਚਲੋ ਪੜ੍ਹ ਕੇ ਤੁਹਾਨੂੰ ਦੱਸ ਦਾਂਗੇ ਅਤੇ ਵੀ ਇੰਨਾ ਜ਼ਿਆਦਾ ਉੱਥੇ ਅੱਗ ਤੇਜ਼ ਆ ਅਤੇ ਇੰਨੀ ਕੁ ਜ਼ਿਆਦਾ ਤੇਜ਼ ਆ ਵੀ ਉੱਥੇ ਪਾਣੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਮਤਲਬ ਤੁਸੀਂ ਮੰਨ ਲਓ ਕਿਸੇ ਬਹੁਤ ਜ਼ਿਆਦਾ ਮੰਨ ਲਓ ਮੱਗ ਦੇ ਕੋਲੇ ਦੇ ਉੱਤੇ ਕਿਤੇ ਤੁਸੀਂ ਪਾਣੀ ਪਾਇਆ ਅਤੇ ਉਹ ਜ਼ੂਮ ਹੋ ਕੇ ਉੱਡ ਜੂਗਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਸੋ ਇਸ ਕਰਕੇ ਹੁਣ ਉਹ ਇਹ ਕਹਿ ਰਹੇ ਨੇ ਇਹ ਇਹ ਹੁਣ ਇਹ ਚੱਲ ਰਿਹਾ ਵੀ ਉਹ ਐਵੇਂ ਹੀ ਆ ਵੀ ਆਹ ਚੀਜ਼ਾਂ ਜਿਹੜੀਆਂ ਨੇ ਸੋ ਆਪਾਂ ਮੁੱਖ ਦੀ ਗੱਲ ਇਹ ਕਹਿਣ ਦਾ ਮਕਸਦ ਸਿਰਫ ਇਹਨਾਂ ਕਿ ਜਦੋਂ ਆਪਾਂ ਇੱਕ ਚੀਜ਼ ਵੇਖਦੇ ਹਾਂ ਬਹੁਤ ਸਾਰੇ ਉਹੋ ਹੀ ਗੱਲਾਂ ਕਰੀ ਜਾਂਦੇ ਆ ਅਤੇ ਫਿਰ ਉਹਦੇ ਉਲਟ ਸਾਨੂੰ ਸੁਣਨ ਨੂੰ ਮਿਲ ਜਾਂਦਾ ਅਤੇ ਫਿਰ ਸਾਡਾ ਯਕੀਨ ਹੀ ਟੁੱਟ ਜਾਂਦਾ ਵੀ ਜਾਓ
1: ਰੋਟੀ ਖਾਂਦੇ ਪਏ ਤੇ ਮੰਮੀ ਨੇ ਕਿਹਾ ਕਿ ਖੀਰੇ ਵੀ ਖਾਇਆ ਕਰੋ ਹਨਾ ਨਾਲ ਜਿੱਦਾਂ ਵੀ ਮੌਸਮ ਏਦਾਂ ਦਾ ਹੈ ਨਾ ਕਿ ਸੈਲਡ ਵੀ ਇਹਨੂੰ ਖੀਰਿਆਂ ਨੂੰ ਵੀ ਖਾਇਆ ਕਰੋ ਹਨਾ ਤੇ ਭਾਜੀ ਕਹਿੰਦਾ ਇੰਨੇ ਪਰਸੈਂਟ ਦਹੀਂ ਚ ਪਾਣੀ ਹੈ ਇਹਨੇ ਤੇਰੀ ਊਰਜਾ ਖਤਮ ਕਰ ਦੇਣੀ ਛੋਟੇ ਨੂੰ ਕਹਿੰਦਾ ਨਾ
0: ਉਹ ਗੱਲ ਫਿਰ ਉਹਨੇ ਵੀ ਤੇ ਊਰਜਾ ਖਤਮ ਕਰਨੀ ਮੌਸਮ ਤੇ ਬਹੁਤ ਨਿਰਭਰ ਕਰਦਾ ਵੀ ਤੁਸੀਂ ਕਿੱਦਾਂ ਦਾ ਖਾਣਾ ਖਾ ਰਹੇ ਹੋ ਤੇ ਪਾਣੀ ਪੀ ਰਹੇ ਹੋ ਕਿੱਦਾਂ ਦਾ ਪੀ ਰਹੇ ਹੋ ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਹੁਣ ਠੰਡ ਆ ਤੇ ਆਪਾਂ ਬਹੁਤ ਸਾਰੇ ਸਾਡੇ ਚੋਂ ਠੰਡਾ ਪਾਣੀ ਆਪਾਂ ਨਹੀਂ ਪੀ ਪਾਉਂਦੇ ਜਾਂ ਸਾਨੂੰ ਉਦਾਂ ਮਨ ਹੀ ਕਹਿੰਦਾ ਵਾ ਵੀ ਨਹੀਂ ਠੰਡਾ ਪਾਣੀ ਨਹੀਂ ਪੀਣਾ ਹੈ ਨਾ ਵੀ ਜਾਂ ਉੱਦਾਂ ਹੀ ਬੰਦਾ ਡਰ ਜਾਂਦਾ ਵੀ ਹਾਏ ਮੇਰਾ ਗਲਾ ਖਰਾਬ ਹੋ ਜਾਂਦਾ ਮੈਂ ਬਰਫ਼ ਵਾਲਾ ਠੰਡਾ ਮੈਂ ਨਹੀਂ ਕੁਛ ਪੀਣਾ ਹੈ ਨਾ ਅਤੇ ਉਸੇ ਤਰ੍ਹਾਂ ਦੇ ਨਾਲ ਸਾਡਾ ਖਾਣ ਪੀਣ ਆ ਤੁਸੀਂ ਵੇਖੋਗੇ ਕਿ ਜਦੋਂ ਹੁਣ ਸਿਆਲ ਆ ਅਤੇ ਮੰਨ ਲਓ ਭਰ ਸਿਆਲ ਆ ਅਤੇ ਤੜਕ ਸਵੇਰੇ ਅਰਲੀ ਅਰਲੀ ਮੋਰਨਿੰਗ ਕੋਈ ਚਾਹ ਤੋਂ ਵੀ ਪਹਿਲਾਂ ਲਿਆ ਕੇ ਤੁਹਾਡੇ ਅੱਗੇ ਕੋਈ ਰੱਖਦੇ ਠੰਡਾ ਠੰਡਾ ਜਿਹਾ ਖੀਰਾ ਹੈ ਨਾ ਅਤੇ ਤੁਹਾਡਾ ਦਿਲ ਕਰੂਗਾ ਵੀ ਨਹੀਂ ਯਾਰ ਮਤਲਬ ਹਾਲੇ ਸਵੇਰੇ ਸਵੇਰੇ ਅਤੇ ਜਾਂ ਫਿਰ ਮੰਨ ਲਓ ਤੁਸੀਂ ਸਵੇਰੇ ਵੀ ਚਲੋ ਜੇ ਫਰਿੱਜ 'ਚੋਂ ਨਹੀਂ ਕੱਢਿਆ ਫਿਰ ਵੀ ਤੁਸੀਂ ਹੌਸਲਾ ਕਰ ਲਓ ਪਰ ਜੇ ਉਹੀ ਰਾਤ ਦੇ ਸਮੇਂ ਤੁਹਾਨੂੰ ਕੋਈ ਕਵੇ ਵੀ ਆ ਲੈ ਤੂੰ ਦਵਾਣਾ ਖਾ ਲਾ ਹੈ ਨਾ ਆਹ ਤੂੰ ਖਰਬੂਜਾ ਖਾ ਲਾ ਜਾਂ ਤੂੰ ਖੀਰਾ ਖਾ ਲਾ ਅਤੇ ਉਦੋਂ ਮਤਲਬ ਤੁਹਾਡਾ ਜੀ ਨਹੀਂ ਕਰੂਗਾ ਤੁਸੀਂ ਮੰਨ ਲਓ ਜੇ ਤੁਹਾਡੇ ਕੋਲ ਆਪਸ਼ਨ ਹੋਊਗੀ ਤਾਂ ਤੁਸੀਂ ਉਹਨੂੰ ਅਵੋਇਡ ਕਰ ਦੋਗੇ ਹੈ ਨਾ ਅਤੇ ਉਹ ਤੁਹਾਡਾ ਜੀ ਕਰੂਗਾ ਵੀ ਯਾਰ ਮੈਂ ਮਤਲਬ ਕੋਸਾ ਕੋਸਾ ਜਾਂ ਕੁੱਕਡ ਖਾਵਾਂ ਕੁਛ ਹੈ ਸੋ ਇਹ ਕੁਦਰਤੀ ਸਾਡੇ ਦਿਮਾਗ ਜਾਂ ਫਿਰ ਇੰਟੈਲੀਜੈਂਸੀ ਆ ਹਿਊਮਨ ਬੀਇੰਗ ਦੀ ਕਿ ਉਹਨੂੰ ਕੋਈ ਚੀਜ਼ ਜਿਹੜੀ ਆ ਉਹ ਵੱਖਰੀ ਗੱਲ ਹੈ ਤੁਸੀਂ ਰੀਲ ਤੋਂ ਕਿਸੇ ਤੋਂ ਵੇਖ ਕੇ ਕਿਸੇ ਦਾ ਸੁਣ ਕੇ ਚੰਗਾ ਜਾਂ ਮਾੜਾ ਜਾਂ ਗਲਤ ਜਾਂ ਸਹੀ ਅਤੇ ਉੱਦਾਂ ਦਾ ਤੁਸੀਂ ਆਪਣੇ ਮਨ ਨੂੰ ਕਮਾਂਡ ਜੀ ਹਾਂ ਧੱਕੇ ਜੇ ਇਹਦੇ ਨਾਲ ਖਾ ਪਰ ਅਦਰਵਾਈਜ਼ ਜਿਹੜੀ ਇੱਕ ਤੁਹਾਡੀ ਹਿਊਮਨ ਇੰਟੈਲੀਜੈਂਸੀ ਆ ਉਹ ਕਹਿੰਦੇ ਤੁਹਾਨੂੰ ਉਹੀ ਦੱਸਦੀ ਆ ਤੁਹਾਡੀ ਬੋਡੀ ਕਿਉਂਕਿ ਹਰ ਇੱਕ ਬੋਡੀ ਅਲੱਗ ਆ ਅਤੇ ਹਰ ਇੱਕ ਸਰੀਰ ਦੇ ਹਿਸਾਬ ਦੇ ਨਾਲ ਉਹਦੇ ਲਈ ਖਾਣਾ ਪੀਣਾ ਅਲੱਗ ਆ ਅਤੇ ਉਹ ਕਹਿੰਦੇ ਨੇ ਕਿ ਤੁਹਾਡਾ ਸਰੀਰ ਅਤੇ ਕਿਉਂਕਿ ਸਰੀਰ ਦੇ ਵਿੱਚ ਹੀ ਤੁਹਾਡੀ ਸੋਚ ਸ਼ਕਤੀ ਦਿਮਾਗ ਤੁਹਾਡਾ ਨਾਲੇ ਕਨੈਕਟਿਡ ਆ ਅਤੇ ਉਹ ਤੁਹਾਨੂੰ ਦੱਸਦਾ ਵਾ ਉਹ ਚੀਜ਼ ਵੱਲ ਜਦੋਂ ਤੁਸੀਂ ਧਿਆਨ ਮਾਰਦੇ ਹੋ ਤੁਹਾਨੂੰ ਉਹਦੇ ਸਵਾਦ ਦਾ ਪਤਾ ਵਾ ਤੁਹਾਨੂੰ ਉਹਦੀ ਤਸੀਰ ਦਾ ਪਤਾ ਵਾ ਤੁਹਾਨੂੰ ਉਹਦੇ ਅਸਰ ਦਾ ਲਗਭਗ ਤੁਹਾਨੂੰ ਨਹੀਂ ਪਤਾ ਸ਼ਾਇਦ ਪਰ ਤੁਹਾਡੀ ਬੋਡੀ ਨੂੰ ਪਤਾ
1: ਹੈ ਨਾ
0: ਸੋ ਇਸ ਕਰਕੇ ਉਹ ਕਹਿੰਦੇ ਜਿਹੜੀ ਚੀਜ਼ ਤੁਹਾਨੂੰ ਮੰਨ ਲਓ ਵੇਖ ਕੇ ਤੁਹਾਨੂੰ ਲੱਗ ਰਿਹਾ ਵੀ ਨਹੀਂ ਇਹ ਨਹੀਂ ਮੇਰਾ ਜੀ ਨਹੀਂ ਆਪਾਂ ਕਹਿ ਦੇਣਾ ਨਾ ਉਹ ਕਹਿ ਬੰਦਾ ਕਹਿ ਦਿੰਦਾ ਮੇਰਾ ਜੀ ਨਹੀਂ ਕਰ ਰਿਹਾ ਅਤੇ ਜੇ ਨਹੀਂ ਜੀ ਕਰ ਰਿਹਾ ਤਾਂ ਫਿਰ ਮਤਲਬ ਉਹ ਅੰਟਿਲ ਅਨਲੈਸ ਤੁਸੀਂ ਬਿਮਾਰ ਹੋ ਹੈ ਨਾ ਮੰਨ ਲਓ ਤੁਸੀਂ ਬਿਮਾਰ ਹੋ ਅਤੇ ਕੋਈ ਤੁਹਾਨੂੰ ਖਿਚੜੀ ਬਣਾ ਕੇ ਦਿੰਦਾ ਅਤੇ ਤੁਸੀਂ ਕਹਿੰਦੇ ਮੇਰਾ ਜੀ ਨਹੀਂ ਕਰ ਰਿਹਾ ਤਾਂ ਫਿਰ ਤਾਂ ਤੁਸੀਂ ਖਾਣੀ ਆ, ਚਲੋ ਫਿਰ ਉਹ ਅਲੱਗ ਗੱਲ ਹੈ।
1: ਸਮੋਸੇ ਖਾਣ ਨੂੰ ਦਿਲ ਕਰਦਾ,
0: ਬਿਮਾਰ ਹੋ ਕੇ
1: ਨਹੀਂ, ਜਦੋਂ ਤੁਸੀਂ ਬਿਮਾਰ ਹੁੰਦੇ ਹੋ ਉਹ ਤੋਂ ਬਾਅਦ ਠੀਕ ਨਹੀਂ ਹੁੰਦੇ, ਫਿਰ ਤੁਹਾਡਾ ਸਪਾਈਸੀ ਜਿਹਾ ਨਹੀਂ ਕੁਛ ਖਾਣ ਨੂੰ ਦਿਲ ਕਰਦਾ ਹੁੰਦਾ, ਉਹਦਾ ਮਤਲਬ ਹੁੰਦਾ ਕਿ ਤੁਸੀਂ ਠੀਕ ਹੋ ਗਏ ਹੋਣ।
0: ਵੈਸੇ ਤਾਂ ਉਹਦੇ ਪਿੱਛੇ ਵੀ ਰੀਜ਼ਨ ਦੱਸਦੇ ਆ ਕਿ ਜਿਹੜਾ ਤੁਹਾਡਾ ਜਿਹੜਾ ਸਰੀਰ ਆ ਜਦੋਂ ਚਟਪਟਾ ਮੰਗਦਾ ਜਾਂ ਤੁਸੀਂ ਅਚਾਰ ਜਾਂ ਇੱਦਾਂ ਦੇ ਖਾਣ ਨੂੰ, ਤਾਂ ਇਹਦਾ ਮਤਲਬ ਕਿ ਤੁਹਾਡਾ ਜਿਹੜਾ ਬੈਲੈਂਸ ਹਿੱਲਿਆ ਵਾ, ਤੁਹਾਡੇ ਜਿਹੜੀ ਵਾਤ ਪਿੱਤ ਕਫ ਜੋ ਵੀ ਕਹਿੰਦੇ, ਸੋ ਉਹਦਾ ਬੈਲੈਂਸ ਤੁਹਾਡਾ ਹਿੱਲਿਆ, ਇਸ ਕਰਕੇ ਤੁਹਾਡਾ ਜਿਹੜਾ ਸੋ ਉਦੋਂ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਕੇਅਰਫੁੱਲ ਰਹਿਣਾ ਚਾਹੀਦਾ। ਜਦੋਂ ਤੁਹਾਡਾ ਇੱਦਾਂ ਦਾ ਜੀ ਕਰੇ ਉਦੋਂ ਕਹਿੰਦੇ ਨੇ ਬਹੁਤ ਹਲਕਾ ਖਾਣਾ ਚਾਹੀਦਾ, ਅਤੇ ਖੈਰ ਇਹਨੂੰ ਮੈਂ ਤਾਂ ਕਰਕੇ ਸਹੀ ਕਹਿੰਦਾ ਵਾਂ ਕਿਉਂਕਿ ਹਲਕਾ ਤਾਂ ਕਦੀ ਵੀ ਤੁਸੀਂ ਖਾਓ ਤਾਂ ਚੰਗੇ ਹੀ ਰਹਿੰਦੇ ਹੋ,
1: ਬਿਲਕੁਲ
0: ਹੈ ਨਾ, ਫਿਰ ਉਦੋਂ ਬਹੁਤ ਜ਼ਿਆਦਾ ਉਹ ਤੁਹਾਡੇ ਨਾਲ ਖਾਓ। ਸੋ ਖੈਰ ਮਤਲਬ ਮੌਸਮ ਅਤੇ ਮੌਸਮ ਦੇ ਨਾਲ ਸੰਬੰਧਿਤ ਸਾਡਾ ਜਿਹੜਾ ਖਾਣ ਪੀਣ ਅਤੇ ਖਾਣ ਪੀਣ ਸਾਡਾ ਜਿਹੜਾ ਸੰਬੰਧਿਤ ਉਹ ਸਾਡੇ ਮੂਡ ਦੇ ਨਾਲ ਅਤੇ ਸਾਡੇ ਜੀ ਦੇ ਨਾਲ ਸਾਡੇ ਚਿੱਤ ਦੇ ਨਾਲ,
1: ਅਤੇ
0: ਉੱਥੇ ਤੁਸੀਂ ਵੈਸੇ ਜਿੰਨਾ ਕੁ ਮੈਂ ਮਤਲਬ ਪੜ੍ਹਿਆ ਸੀ ਕਹਿੰਦੇ ਵੀ ਜਿਹੜਾ ਇੱਦਾਂ ਦੇ ਵਾਟਰੀ ਫੂਡ ਹੈ, ਵੈਸੇ ਇਹ ਤਾਂ ਸਾਡੇ ਪਹਿਲਾਂ ਘਰਾਂ 'ਚ ਵੀ ਚੱਲਦੀ ਰਹੀ ਗੱਲ ਹੈ ਨਾ, ਵੀ ਆਪਾਂ ਨੂੰ ਇਹ ਕਹਿੰਦੇ ਰਹੇ ਆ ਵੀ ਜਿਹੜੇ ਖਰਬੂਜੇ ਦਵਾਣੇ ਅਤੇ ਖੀਰਾ ਹੈ ਨਾ ਜਿਹੜੇ ਪਾਣੀ ਦਾ, ਹੁਣ ਉਦੋਂ ਤਾਂ ਇੱਦਾਂ ਨਹੀਂ ਕਹਿੰਦੇ ਹੁੰਦੇ ਪਰ ਆਪਾਂ ਇਹਨਾਂ ਸਾਰਿਆਂ ਨੂੰ ਇੱਦਾਂ ਹੁਣ ਕਹਿ ਸਕਦੇ ਹਾਂ ਵੀ ਜਿਹਨਾਂ 'ਚ ਵਾਟਰ ਕੰਟੈਂਟ ਬਹੁਤ ਜ਼ਿਆਦਾ,
1: ਅਤੇ
0: ਤੁਹਾਨੂੰ ਯਾਦ ਹੈ ਕਹਿੰਦੇ ਹੁੰਦੇ ਸੀ ਵੀ ਇਹ ਰਾਤ ਨੂੰ ਨਾ ਖਾਓ,
1: ਹਾਂਜੀ
0: ਹੈ ਨਾ, ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ ਘਰਾਂ 'ਚ ਵੀ, ਜਾਂ ਫਿਰ ਇਹ ਕਹਿੰਦੇ ਹੁੰਦੇ ਸੀ ਵੀ ਖਾ ਕੇ ਉਸ ਵੇਲੇ ਪਾਣੀ
1: ਹੈ
0: ਨਾ ਹਈਆ ਹੋ ਜਾਂਦਾ,
1: ਦਵਾਣਾ ਕਰਕੇ ਸਪੈਸ਼ਲੀ। ਹਾਂ,
0: ਅਤੇ ਉਹਦੇ ਉਹ ਚਲੋ ਆਪਣੇ ਹਰ ਇੱਕ ਦੇ ਤਰੀਕੇ ਹੋਣਗੇ ਘਰ ਘਰੋ ਘਰੀ ਵੀ ਕਿੱਦਾਂ ਰੋਕਦੇ ਸੀ, ਪਰ ਉਹ ਚੀਜ਼ਾਂ ਪਹਿਲੀਆਂ 'ਚ ਚੱਲਦੀਆਂ ਆਈਆਂ, ਫਿਰ ਅਸੀਂ ਜਦੋਂ ਲੱਗਦਾ ਵੀ ਥੋੜ੍ਹੇ ਜਿਹੇ ਪੜ੍ਹੇ ਲਿਖੇ ਜੇ ਆਪਣੇ ਆਪ ਨੂੰ ਕਹਿਣ ਲੱਗ ਪਏ, ਸਾਨੂੰ ਲੱਗਾ ਵੀ ਹਾਂ ਅਸੀਂ ਦੱਸਾਂਗੇ ਕੀ ਖਾਣਾ।
1: ਹਾਂ, ਅਤੇ ਅਸੀਂ ਕਹਿੰਦੇ ਹਾਂ ਵੀ ਰਾਤ ਨੂੰ ਭੁੱਖ ਲੱਗੀ ਹੈ ਕੋਈ ਗੱਲ ਨਹੀਂ, ਡਿਨਰ ਸਕਿਪ ਕਰ ਲਓ, 2 ਖੀਰੇ ਖਾ ਲਓ, ਉਹਨਾਂ ਢਿੱਡ ਭਰ ਜਾਂਦਾ ਅਤੇ ਉਹਦੇ ਨਾਲ ਤੁਹਾਡੀਆਂ ਉਹ ਵੀ ਹੋ ਜਾਂਦਾ ਹੈ।
0: ਹਾਂ, ਪਰ ਉਹ ਸਹੀ ਨਹੀਂ ਆ।
1: ਹਾਂ,
0: ਉਦੋਂ ਮੰਨ ਕੇ ਚੱਲੋ ਵੀ ਉਹ ਚੀਜ਼ ਤੁਹਾਡੇ ਲਈ ਠੀਕ ਨਹੀਂ ਹੈ। ਚਲੋ ਖੈਰ, ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਫਿਰ ਆ ਕੇ ਆਪਾਂ ਮੌਸਮ ਤੋਂ ਗੱਲਬਾਤ ਅੱਗੇ ਤੁਰਾਂਗੇ। ਅੱਜ ਮੌਸਮ ਅਤੇ ਮੌਸਮ ਦੇ ਇਰਦ ਗਿਰਦ ਗੱਲਾਂ ਬਾਤਾਂ ਹੁਣ ਅਗਲੇ ਸੈਕਸ਼ਨ ਦੇ ਵਿੱਚ ਹੋਣਗੀਆਂ, ਜਿੱਥੇ ਆਪਾਂ ਇਹ ਵੇਖਾਂਗੇ ਵੀ ਕਿੰਨਾ ਕੁ ਤੁਸੀਂ ਮੰਨਦੇ ਹੋ ਅਸਰ ਪੈਂਦਾ ਤੁਹਾਡੇ ਕੰਮ ਕਾਰ ਦੇ ਉੱਤੇ ਮੌਸਮ ਦੇ ਕਰਕੇ, ਜਾਂ ਫਿਰ ਕਦੀ ਤੁਹਾਡਾ ਫਾਇਦਾ ਹੋਇਆ ਹੋਵੇ ਮੌਸਮ ਕਰਕੇ ਜਾਂ ਨੁਕਸਾਨ ਹੋਇਆ ਹੋਵੇ ਕੰਮਾਂ ਕਾਰਾਂ ਦੇ ਨਾਲ ਸੰਬੰਧਿਤ, ਤੁਹਾਡੇ ਮਨ ਦੇ ਉੱਤੇ ਕੰਮਾਂ ਦੇ ਉੱਤੇ ਅਤੇ ਹੋਰ ਆਸਪੈਕਟ ਜਿਹੜੇ ਨੇ ਕੀ ਅਸਰ ਪਾਉਂਦੇ ਨੇ, ਮੌਸਮ ਕੀ ਅਸਰ ਪਾਉਂਦਾ ਵਾ ਤੁਹਾਡੇ ਉੱਤੇ ਓਵਰਆਲ, ਸੋ ਉਹਦੇ 'ਤੇ ਆ ਕੇ ਗੱਲਬਾਤ ਹੋਊਗੀ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ,
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY Immigration and Education Consultant,
2: ਹਰ ਕਦਮ ਤੁਹਾਡੇ ਨਾਲ।
4: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ Vehicle Experts, Tim Forbes ਜਾਂ ਕੋਰੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford. ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रुगनिना विच
8: सोना चाहिदा
9: भरोसा चाहिदा
8: क्वालिटी ते बायबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
10: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 422-905-860 और विजिट bansallawyers.com.au
11: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
12: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
11: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
13: ਕਿੱਥੇ ਵੱਜ ਗਈ ਤੇਰੀ ਗੱਡੀ
14: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
13: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: रेडियो हाँ जी 1674 एम आप सुन रहे थे साधना सरगम और उदित नारायण की आवाज में एक नगमा और मूवी थी अनाड़ी 1993 में रिलीज हुई थी और आज 2026 में हम आपको सुना रहे हैं ये गाना और मेरे साथ हैं सुख परमार।
1: थैंक यू।
0: और बतकों के पीछे भाग रही है करिश्मा कपूर।
1: इंग्लिश जैसे डक्स डक्स
0: डक्स हाँ ओके डक्स हाँ जी वापस स्वागत है जी तुहाडा प्रोग्राम हाँ जी मैलबन ते अज मौसम दे बारे गल्लां कर रहे हैं इस करके गाने भी साडे चल रहे ने मौसम दे बारे क्यों सुख जी
1: जी बिल्कुल जिहड़ा अज दा विशा है ओह हैगा है कि मौसम जानी कि वैदर तुहाडे जिहड़े काम नूं आ ओह किद्दां इफेक्ट करता है जां प्रभावित करता है जां असर पाउंदा है तुहाडे जिहड़ा काम आ उहदे उत्ते तुहाडे सुभाअ दे उत्ते तुहाडे खाण पीण दे उत्ते तुसीं किसे वी तरीके नाल सानूं दस सकदे आ बस उहदे विच अखर मौसम आउणा चाहीदा तो जिदा ओ नहीं खेडदे हुंदे वी हां गाने गाउंदे हुंदे ते कहिंदे हुंदे कि आ अखर आउणा चाहीदा ना कुछ वी विच वाड़ दो अखर ना पर नहीं कुछ भी नहीं मौसम तुहाडे मैं लगता साढ़े को ज़्यादा गल्लां होनियां मौसम दे नाल रिलेटेड जिहड़ियां आपां करदे हां क्योंकि आपां हर वारी कहिंदे हां हाय मेलबर्न च एक दिन विच पंज वैदर हुंदे आ दुनिया दे विच चार हुंदे आ
0: जिहड़ी चीज़ तुहाडे कोल बहुत ज्यादा हुंदी है ना जिद्दां आपां रोज जिहड़ी चीज़ नाल दो चार होंदे आ सानूं लगदा है आम जी आपां उहदे बारे गल्ल नहीं
1: करदे तुसीं
0: कई वारी नोट करोगे जिहड़ा बंदा बाहरों आउंदा है ना जिहड़ा घुम्मण फिरन ते उह इत्थे आ के सानूं इहो जिहियां चीज़ां वल ਸਾਡਾ ਧਿਆਨ ਦਵਾਉਂਦਾ
1: ਜੀ
0: ਸਾਨੂੰ ਲੱਗਦਾ ਇਹ ਤਾਂ ਪਤਾ ਹੀ ਨਹੀਂ
1: ਸਾਨੂੰ ਹਨਾ
0: ਹਾਂ ਜਾਂ ਆਪਾਂ ਧਿਆਨ ਹੀ ਨਹੀਂ ਦਿੱਤਾ ਕਦੀ
1: ਜੀ ਜੀ ਬਿਲਕੁਲ ਤੇ ਮੌਸਮ ਹੈ ਜਿਹੜਾ ਉਹ ਤੁਹਾਡੇ ਕੰਮ ਨੂੰ ਕਿੱਦਾਂ ਇਫੈਕਟ ਕਰਦਾ ਤੁਸੀਂ ਇਹ ਦੱਸਣਾ ਮੌਸਮ ਮੈਨੂੰ ਲੱਗਦਾ ਹਰੇਕ ਬੰਦੇ ਦੇ ਕੰਮ ਨੂੰ ਇਫੈਕਟ ਕਰਦਾ ਹਰੇਕ ਲੇਡੀ ਦੇ ਕੰਮ ਨੂੰ ਇਫੈਕਟ ਕਰਦਾ ਚਾਹੇ ਉਹ ਘਰ ਰਹਿੰਦੀ ਨਹੀਂ ਨਹੀਂ ਮੈਂ ਪਿੱਛੇ ਨਹੀਂ ਰੱਖਦੀ ਉਹਨਾਂ ਨੂੰ ਚਾਹੇ ਉਹ ਘਰ ਰਹਿੰਦਾ ਹੋਵੇ ਮਤਲਬ ਘਰੋਂ ਰਹਿ ਕੇ ਕੰਮ ਕਰਨਾ ਹੋਵੇ ਚਾਹੇ ਬਾਹਰ ਜਾ ਕੇ ਕਰਨਾ ਹੋਵੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਇਫੈਕਟ ਕਰਦਾ ਕਿਉਂਕਿ ਜੇ ਠੰਡ ਆ ਤਾਂ ਤੁਸੀਂ ਇੰਨੀ ਠੰਡ ਫੀਲ ਕਰਦੇ ਆ ਤਾਂ ਤੁਹਾਡਾ ਕੰਮ ਕਰਨ ਨੂੰ ਇੰਨੀ ਪਹਿਲਾਂ ਤਾਂ ਦਿਲ ਕਰਦਾ ਹੈ ਨਾ ਤੁਸੀਂ ਉਹ ਸਲੋ ਹੋ ਜਾਂਦੇ ਹੋ ਉਸ ਮੋਸ਼ਨ ਦੇ ਵਿੱਚ ਜਾਂ ਫਿਰ ਜੇ ਤੁਸੀਂ ਬਾਹਰ ਜਾਂਦੇ ਹੋ ਫਿਰ ਤੁਹਾਨੂੰ ਇਦਾਂ ਲੱਗਦਾ ਕਿ ਹਾਏ ਹੁਣ ਡਰਾਈਵ ਕਰਨਾ ਪੈਣਾ ਹੈ ਇੰਨਾ ਮੀਂਹ ਪੈਂਦਾ ਪਿਆ ਆ ਜਾਂ ਇੰਨੀ ਗਰਮੀ ਆ ਈਵਨ ਕਿ ਗਰਮੀ ਦੇ ਵਿੱਚ ਆਪਾਂ ਹੁਣ ਠੰਡ ਕਰਕੇ ਆਪਾਂ ਨੂੰ ਲੱਗਦਾ ਨਾ ਵੀ ਠੰਡ ਕਰਕੇ ਨਹੀਂ ਸਾਡੇ ਤੋਂ ਕੰਮ ਕਰਨ ਜ਼ਿਆਦਾ ਗਰਮੀ ਵਿੱਚ ਵੀ ਨਹੀਂ ਅਸੀਂ ਕੰਮ ਕਰਕੇ ਰਾਜ਼ੀ ਹੁੰਦੇ
0: ਨਹੀਂ ਹੁੰਦਾ ਹੀ ਨਹੀਂ ਆ ਉਦੋਂ ਤੇ ਤੁਹਾਡਾ
1: ਜੀ ਉਦੋਂ ਸਾਨੂੰ ਲੱਗਦਾ ਕਿ ਹਾਏ ਬਹੁਤ ਗਰਮੀ ਆ ਬਹੁਤ ਗਰਮੀ ਆ ਨਾ ਅੰਦਰ ਵੀ ਸਾਨੂੰ ਇੱਦਾਂ ਲੱਗਦਾ ਰਹਿੰਦਾ ਹੈ ਕਿ ਸੋਹਣਾ ਜਿਹਾ ਜਿਹੜਾ ਵੈਦਰ ਹੁੰਦਾ ਨਾ ਉਦਣ ਫਿਰ ਲੱਗਦਾ ਅੱਜ ਦਿਨ ਵਧੀਆ ਅੱਜ ਸਾਰੇ ਕੰਮ ਨਿਬੇੜ ਲਈਏ
0: ਉਹ ਹੁੰਦਾ ਘੱਟ ਹੀ ਇਹੋ ਪ੍ਰੋਬਲਮ ਹੈ
1: ਮੈਂ ਨਾ ਵੈਸੇ ਤੁਹਾਨੂੰ ਇੱਕ ਰਾਜ ਦੀ ਗੱਲ ਦੱਸਾਂ
0: ਨਾ ਨਾ ਰਹਿਣ ਦਿਓ
1: ਨਹੀਂ ਮੈਨੂੰ ਮੈਨੂੰ ਐਕਚੁਅਲੀ ਨਾ ਸਪੈਸ਼ਲੀ ਮੈਸੇਜ ਆਇਆ ਸੀ
0: ਰਹਿਣ ਦਿਓ ਸਿਮਰਨ
1: ਮੈਨੂੰ ਨਾ ਫੇਸਬੁੱਕ ਤੇ ਮੈਸੇਜ ਆਇਆ ਸੀ ਸਪੈਸ਼ਲੀ ਮੈਨੂੰ ਕਹਿੰਦੇ ਅਸੀਂ ਨਾ ਤੁਹਾਨੂੰ ਬਹੁਤ ਮਿਸ ਕਰਦੇ ਹਾਂ ਕਿਉਂਕਿ ਕਿੰਨੇ ਹੀ ਦਿਨ ਹੋ ਗਏ
0: ਰਾਜ ਕਹਿੰਦਾ ਹੈ
1: ਹੈ ਨਹੀਂ ਨਹੀਂ ਰਾਜ ਦੇ ਨਹੀਂ ਗਿਆ ਹੁਣ ਮੈਂ ਤਾਂ ਕੁੱਟ ਗਾਲੀਆਂ ਮੈਨੂੰ ਮੈਸੇਜ ਕਰਕੇ
0: ਅੱਛਾ
1: ਮੈਨੂੰ ਇੱਕ ਆਪਣੀ ਭੈਣ ਦਾ ਹੀ ਮੈਸੇਜ ਆਇਆ ਸੀ ਕਹਿੰਦੇ ਸੁਖਜੀਤ ਤੁਹਾਨੂੰ ਨਾ ਰੇਡੀਓ ਤੇ ਬੜਾ ਹੀ ਮਿਸ ਕਰਦੇ ਹਾਂ ਕਿਉਂਕਿ ਇੰਨੇ ਕੁ ਦਿਨ ਹੋ ਗਏ ਆ ਨਾ ਸਾਨੂੰ ਕਿਸੇ ਨੇ ਸਲਾਹ ਹੀ ਨਹੀਂ ਦਿੱਤੀ ਵੀ ਕਿੱਦਾਂ ਘਰ ਵਾਲੇ ਨੂੰ ਕੰਮ ਤੇ ਲਾਉਣਾ ਕੰਮ ਫਸਿਆ ਫੋਰ ਐਗਜ਼ਾਮਪਲ ਤੁਸੀਂ ਗਰਾਜ ਸਾਫ਼ ਕਰਨਾ ਹੈ ਹਨਾ ਵੀ ਤੁਹਾਡੇ ਤੋਂ ਹੋ ਨਹੀਂ ਰਿਹਾ ਲੜ ਪੋ ਦੇਖਿਓ ਕਿੰਨੀ ਛੇਤੀ ਹੁੰਦਾ
0: ਹਾਂ ਨਹੀਂ ਸਹੀ ਗੱਲ ਫਿਰ ਤੇ ਬੰਦਾ ਐ ਮਾਰਦਾ ਚੱਕ ਚੱਕ ਕੇ ਵੀ ਲੈ ਅੱਛਾ ਲੜੇ ਵੀ ਉਸੇ ਗੱਲੋਂ ਫਿਰ ਹੋਰ ਛੇਤੀ
1: ਫਿਰ ਇੰਨੀ ਛੇਤੀ ਕੰਮ ਹੁੰਦਾ ਨਾ ਤੁਹਾਨੂੰ ਹੁੰਦਾ ਵੀ ਮੈਂ ਹੁਣ ਕਰਕੇ ਦਿਖਾਊ ਇੱਦਾਂ ਕਿੱਦਾਂ ਜੋ ਮਰਜ਼ੀ ਹੋ ਜਾਵੇ ਕਿਉਂਕਿ ਫਿਰ ਇੱਕ ਗੱਲ ਹੋਰ ਇਹ ਫੈਕਟ ਆ ਕਿਉਂਕਿ ਤੁਸੀਂ ਲੜੇ ਹੁੰਦੇ ਆ ਤੁਹਾਡੇ ਕੋਲ ਆਲਤੂ ਫਾਲਤੂ ਦੀ ਗੱਲਾਂ ਕਰਨ ਵੇਲੇ ਕੋਈ ਬੰਦਾ ਹੁੰਦਾ ਨੀ ਨੇੜੇ ਜਾਂ ਜਨਾਨੀ ਜਿੰਨਾ ਤੁਸੀਂ ਭਕਾਈ ਮਾਰਨੀ ਹੁੰਦੀ ਉਹਨਾਂ ਤੁਸੀਂ ਲੜੇ ਹੁੰਦੇ ਨਿਆਣੇ ਉੱਦਾਂ ਹੁੰਦੇ ਨੀ ਨੇੜੇ ਜਾਂ ਫਿਰ ਕੁੱਟ ਕੇ ਉਹਨਾਂ ਨੂੰ ਨਾਲ ਕੁੱਟ ਕੇ ਇਨ ਦਾ ਸੈਂਸ ਫਿਰ ਉਹਨਾਂ ਨੂੰ ਚਾਰ ਝਟਕੇ ਮਾਰੋ ਇਮੋਸ਼ਨਲੀ ਬਲੈਕਮੇਲ ਕਰੋ ਜੇ ਹੁਣ ਮੈਂ ਜਾਣੀ ਜਿਹੜੀਆਂ ਲੇਡੀਜ਼ ਆ ਉਹ ਕੰਨ ਤੁਹਾਨੂੰ ਦੱਸ ਨਹੀਂ ਆਉਂਦਾ ਆਪਣੀ ਮਾਂ 'ਤੇ ਸਾਰਾ ਦਿਨ ਲੱਗੀ ਰਹਿੰਦੀ ਆ ਸਾਰਾ ਇਹ ਕੰਮ ਹੁਣ ਇਹ ਵੀ ਮੇਰੇ ਸਿਰ ਪਿਆ ਮੈਨੂੰ ਹੀ ਕਰਨਾ ਪੈਣਾ ਉਹਨਾਂ ਨੂੰ ਇਮੋਸ਼ਨਲੀ ਇੰਨਾ ਕੁ ਬਲੈਕਮੇਲ ਕਰੋ ਕਿ ਉਹ ਵਿਚਾਰੇ ਤੁਹਾਡੇ ਨਾਲ ਕੰਮ ਕਰਾਉਣ ਲੱਗ ਜਾਣ ਦੇਖਿਓ ਤੁਹਾਡਾ ਘੰਟੇ 'ਚ ਕੰਮ ਮੁੱਕਦਾ
0: ਮੈਂ ਦੋ ਦੋ ਗੋਲੀਆਂ ਖਾ ਕੇ ਮੈਂ ਕਰ ਸਕਦੀ ਹਾਂ ਸਫਾਈ ਤੁਸੀਂ ਵਿਹਲੇ ਬੈਠੇ ਗੇਮਾਂ ਖੇਡਣ ਡੇ ਬੈਠੇ
1: ਹਾਂ ਹਾਂ ਕੁੱਤਾ ਵੀ ਪੂਛ ਮਾਰ ਕੇ ਬੰਦਾ ਐਂਡ
0: ਵਾਲਾ ਇੱਕ ਦੀ ਵਿੱਚ ਪਾਰਟਨਰ ਨੂੰ ਵੀ ਘਰ ਵਾਲੇ ਨੂੰ ਵੀ ਸੁਣਾਈ ਜਾਓ ਵਿੱਚ ਹੈਨਾ
1: ਨਹੀਂ ਉਹ ਤਾਂ ਫਿਰ
0: ਵੇਖੀ ਉਧਰ ਜਾਓ ਗੱਲਾਂ ਜਾਣਿਆ ਨਾ ਕਰੀ ਜਾਓ ਕੋਈ ਸ਼ਰਮ ਤੁਹਾਨੂੰ ਸਾਰੀ ਦਿਹਾੜੀ ਵਿਹਲੇ ਬੈਠੇ ਰਹਿੰਦੇ
1: ਨਹੀਂ ਇਦਾਂ ਨੀ ਏਦਾਂ ਕਹੋ ਬਸ ਇਹੀ ਕੰਮ ਆ ਆ ਕੇ ਸੋਫੇ ਤੇ ਟੰਗ ਜਾਓ ਫੋਨ ਚੱਕ ਲਓ ਲੈਪਟਾਪ ਚੱਕ
0: ਪਰ ਇਹ ਬੜਾ ਕੇਅਰਫੁਲ ਜੇ ਚੱਲਣ ਵਾਲਾ ਮਸਲਾ ਵਾ ਇਹ ਇੱਕ ਇੱਕ ਹੱਦ ਤੱਕ ਇਹ ਕੰਮ ਕਰਦਾ ਵਾ ਉਸ ਤੋਂ ਬਾਅਦ ਟ੍ਰਿਪ ਕਰ ਜਾਂਦਾ ਹਾਂ ਉਸ ਤੋਂ ਬਾਅਦ ਜਦੋਂ ਜੇ ਤੁਸੀਂ ਮਤਲਬ ਬਹੁਤ ਜ਼ਿਆਦਾ ਉਹਨੂੰ ਪੀਕ ਤੇ ਲੈ ਜਾਓ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਇੱਦਾਂ ਦਾ ਰੌਲਾ ਤੁਸੀਂ ਇਹ ਆਪਾਂ ਵਿਸ਼ੇ ਤੋਂ ਭਟਕ ਗਏ ਇੱਦਾਂ ਦਾ ਰੌਲਾ ਜਿਹੜਾ ਵਾ ਤੁਸੀਂ ਉਹ ਗਰਾਜ ਚ ਖਲੋ ਕੇ ਪਾਇਆ ਹਨਾ ਵਿਆਹ ਕੀ ਗੱਲ
1: ਨਹੀਂ ਗਰਾਜ ਚ ਨਹੀਂ ਪਾਉਣਾ
0: ਬਸ ਨਹੀਂ ਮਤਲਬ ਐਗਜ਼ਾਮਪਲ ਆ ਅਮੂਲ ਤਨ 100 ਮੰਨ ਲਓ ਹਾਂ ਵੀ ਤੁਸੀਂ ਰੌਲਾ ਪਾਇਆ ਵਿਆਹ ਕੀ ਗੰਦ ਪਾਇਆ ਵਾ ਸਾਰਾ ਕੁਛ ਮੇਰੇ ਲਈ ਰੱਖਿਆ ਵਾ ਤੁਸੀਂ ਆਹ ਤੁਸੀਂ ਰੱਖਿਆ ਵਾ ਆ ਚੁੱਕੋ ਇੱਥੋਂ ਆਹ ਸਮਾਰਾ ਸਮਾਨ ਤੁਹਾਨੂੰ ਕਿਹਾ ਵਾ ਉੱਥੇ ਸ਼ੈਲਫ ਤੇ ਰੱਖਿਆ ਕਰੋ ਦਿਸ ਦੈਟ ਉੱਥੇ ਅਗਲੇ ਅੱਗੋਂ ਆਵਾਜ਼ ਆਉਣੀ ਹੈ ਰਹਿੰਦੇ ਆਪੇ ਕਰ ਲੂੰ ਮੈਂ ਚੱਲ ਤੂੰ ਹਨਾ ਅੱਛਾ ਕਰ ਲੂੰ ਆਓ ਫਿਰ ਕਰੋ ਫਿਰ ਹਨਾ ਤੇ ਇੱਥੋਂ ਤੱਕ ਤੇ ਠੀਕ ਆ ਪਰ ਜੇ ਅੱਗੇ ਚੱਲਦੀ ਜਾਵੇ ਗੱਲ ਫਿਰ ਕਹਿਣਾ ਲੈ ਕਰ ਲਾ ਫਿਰ ਉਹ ਟ੍ਰਿਪ ਕਰ ਜਾਂਦੀ ਅੱਗੇ ਚੱਲ ਕੇ ਗੱਲ ਸੋ ਇੱਕ ਹੱਦ ਤੱਕ ਖੜ ਕੇ ਉਸ ਨੂੰ ਕਨਵਰਸੇਸ਼ਨ ਨੂੰ ਤੇ ਉੱਥੇ ਤੁਹਾਨੂੰ ਪਹਿਲਾਂ ਆਪ ਇਨਪੁੱਟ ਪਾਉਣੀ ਪੈਂਦੀ ਫਿਰ ਹਨਾ ਵੀ ਤੁਸੀਂ ਆਪ ਫੜ ਕੇ ਦਵਾ ਦਵਾ ਕਰਨ ਲੱਗ ਪਓ ਫਿਰ ਅਗਲਾ ਵੀ ਆ ਗਿਆ ਫਿਰ ਨਿਆਣੇ ਵਿੱਚ ਇਹ ਇੱਦਾਂ ਲਵੇਟ ਲਓ ਜਿੱਦਾਂ ਤੁਸੀਂ ਕਹਿ ਰਹੇ ਹੋ ਪਰ ਜੇ ਤੁਸੀਂ ਮਤਲਬ ਹਟੋ ਹੀ ਨਾ ਹੋਰ ਹੋਰ ਹੋਰ ਜ਼ਿਆਦਾ ਕਰੀ ਜਾਓ ਤੇ ਫਿਰ ਉਹ ਟ੍ਰਿਪ ਕਰ ਜਾਣੀ ਆ ਵੀ ਤੂੰ ਫਿਰ ਕਰੀ ਜਾ ਫਿਰ
1: ਨਹੀਂ ਤੁਸੀਂ ਘਰ ਦਾ ਮੌਸਮ ਹੈ ਜਿਹੜਾ ਉਹ ਠੀਕ ਰੱਖਣਾ ਹੈ ਲੜਾਈ ਨਹੀਂ ਕਰਨੀ
0: ਘਰ ਦਾ ਉਹ ਮੌਸਮ ਤੇ
1: ਮੌਸਮ ਨੂੰ ਉੱਥੇ ਕਿ ਰੱਖਣਾ ਨਾ ਹੀ ਕਾਲੇ ਬੱਦਲ ਛਾਉਣ ਦੇਣੇ ਆ ਤੇ ਨਾ ਹੀ ਇੱਕਦਮ ਹਨਾ ਸੌਣ ਦੇ ਸ਼ਰਾਟੇ ਵਾਂਗੂ ਬਰ ਕੇ ਹਟ ਜਾਣਾ
0: ਮਤਲਬ ਜੇ ਇਦਾਂ ਦਾ
1: ਘੋਲ ਲੈਣਾ ਬੱਦਲ ਨੂੰ
0: ਹਾਂ ਵੀ ਜੇ ਇਦਾਂ ਦਾ ਕੁਛ ਹੋ ਜੇ ਤੇ ਫਿਰ ਤੁਸੀਂ ਇਹ ਕਹਿਣਾ ਵਾ ਵੀ ਜਦੋਂ ਇਦਾਂ ਦਾ ਮੌਸਮ ਹੁੰਦਾ ਨਾ ਉਦੋਂ ਮੇਰਾ ਮੂਡ ਪਤਾ ਨਹੀਂ ਕਿਉਂ ਉਦੋਂ ਪਤਾ ਨਹੀਂ ਕਿਉਂ ਇਦਾਂ ਦਾ ਹੋ ਜਾਂਦਾ
1: ਇਦਾਂ ਹੀ ਆਉਣ ਲੱਗੀ ਸੀ ਮੈਂ
0: ਸੋ ਖੈਰ ਵਾਪਸ ਤੁਹਾਡੇ ਕੰਮ ਦੇ ਉੱਤੇ ਕੀ ਆ ਸਰ ਤੇ ਕੀ ਤੁਸੀਂ ਮੌਸਮ ਬਾਰੇ ਜਾਣਦੇ ਹੋ ਤੇ ਜਿੱਦਾਂ ਵੀਰੋ ਨੇ ਮੈਸੇਜ ਕਰ ਰਿਹਾ ਕਹਿੰਦੇ ਵੀ ਮੇਰੀ ਇਨਕਮ ਕਹਿੰਦੇ ਕਿ ਅੱਧੀ ਰਹਿ ਜਾਂਦੀ ਆ ਸਿਆਲ ਦੇ ਦਿਨਾਂ ਦੇ ਵਿੱਚ ਕਿਉਂਕਿ ਮੈਂ ਏਸੀ ਟੈਕਨੀਸ਼ੀਅਨ ਹੈ ਸੋ ਇਸ ਕਰਕੇ ਇਹਨਾਂ ਦੇ ਕੰਮ ਦੇ ਉੱਤੇ ਜਸਵੰਤ ਜੀ ਦੇ ਕੰਮ ਦੇ ਉੱਤੇ ਸਿੱਧਾ ਸਿੱਧਾ ਅਸਰ
1: ਫਿਕਰ ਨਾ ਕਰੋ ਜਸਵੰਤ ਜੀ ਮੇਰੀ ਇਨਕਮ ਵੀ ਅੱਧੀ ਰਹਿ ਜਾਂਦੀ ਆ
0: ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸ਼ੋ ਇਜ਼ ਗੋਇੰਗ ਗੁੱਡ ਫਰਾਂਸ ਐਂਡ ਅਰਜਨਟੀਨਾ ਕਹਿੰਦੇ ਫਾਈਨਲ ਵਿੱਚ ਖੇਡੂਗਾ ਕਵਲਜੀਤ ਜੀ ਕਹਿੰਦੇ ਨੇ ਤੇ ਚਲੋ ਵੇਖਦੇ ਆ ਜੀ ਵੈਸੇ ਤੇ ਮੈਨੂੰ ਵੀ ਇਹੋ ਹੀ ਲੱਗਦਾ ਪਰ ਲੈਟ ਸੀ ਕੀ ਬਣਦਾ ਤੇ ਫਰਾਂਸ ਦੇ ਵੈਸੇ ਚਾਂਸ ਤੇ ਵਾਹਵਾ ਲੱਗ ਰਹੇ ਨੇ ਬਾਕੀ ਡਿਪੈਂਡ ਕਰਦਾ ਹਨਾ ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਸਾਹਿਬ ਦੀਆਂ ਦੁਆਵਾਂ ਪੂਰੀਆਂ ਕਰਨ ਤੇ ਅੱਜ ਦੀ ਕਹਾਣੀ ਕਹਿੰਦੇ ਬਹੁਤ ਵਧੀਆ ਲੱਗੀ ਸੀ ਤੇ ਬਰਫ਼ ਜੀ ਹਿੰਦੀ ਮੈਂ ਲਿਖਦੇ ਹਾਂ ਇਸ ਮੈਂ ਥੋੜ੍ਹਾ ਟਾਈਮ ਲੱਗੇਗਾ 100 ਉੱਤੇ ਆ ਲੈਣ ਦਿਓ ਅੱਛਾ ਸੋਨਾ ਕਹਿੰਦੇ 100 ਉੱਤੇ ਆ ਲੈਣ ਦਿਓ ਹਰਚੰਦ ਜੀ ਕਹਿੰਦੇ ਕਹਿੰਦੇ ਫਿਰ ਖਰੀਦਾਂਗੇ ਸੈਮੀ ਸਾਹਿਬ ਕਹਿੰਦੇ ਵੀ ਸਾਡੇ ਭਾਪਾ ਜੀ ਕਹਿੰਦੇ ਹੁੰਦੇ ਸੀ ਵੀ ਵੀਰਵਾਰ ਦੀ ਲੱਗੀ ਝੜੀ ਪੂਰਾ ਹਫ਼ਤਾ ਚੱਲਦੀ ਆ
1: ਹਾਂ ਇਦਾਂ ਵੀ ਕਹਿੰਦੇ ਹੁੰਦੇ ਸੀ
0: ਹਾਂ ਇਹ ਸਾਡੇ ਮਤਲਬ ਆਪਾਂ ਚਲੋ ਜਿੱਦਾਂ ਜਿੱਦਾਂ ਤੁਸੀਂ ਦੱਸੋ ਫਿਰ ਕੁਛ ਕੁ ਚੀਜ਼ਾਂ ਯਾਦ ਯੂਦ ਕਰਕੇ ਅਤੇ ਮੈਂ ਵੀ ਰੱਖੀਆਂ ਫਿਰ ਆਪਾਂ ਉਹ ਵੀ ਅੱਗੇ ਚੱਲ ਕੇ ਅਤੇ ਉਹ ਕਰਦੇ ਹਾਂ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਵਰਡ ਰਿਪੀਟ ਕਰ ਦਿਓ ਹਾਂਜੀ ਕੋਈ ਨਹੀਂ ਅੱਗੇ ਕਰਾਂਗੇ ਆਪਾਂ ਹੁਣ ਜਿੰਨੇ ਕੁ ਤੁਸੀਂ ਯਾਦ ਕੀਤੇ ਉਹਨੇ ਕਿ ਪਹਿਲਾਂ ਤੁਸੀਂ ਦੱਸ ਲਓ ਅਤੇ ਜਾਂ ਫਿਰ ਜਦੋਂ ਕਾਲ ਕਰੋਗੇ ਉਦੋਂ ਹੋ ਜੂਗਾ ਸੁੱਖ ਜੀ ਕਹਿੰਦੇ ਕਿ ਮੈਂ ਪੈਂਟਰੀ ਸਾਫ਼ ਕਰ ਰਹੀ ਹਾਂ ਬਟ ਮੇਰੀ ਕਹਿੰਦੇ ਕਿ ਲੜਾਈ ਨਹੀਂ ਹੋਈ ਆਪ ਕਰਨੀ ਆ ਤੇ ਤੁਸੀਂ ਆਪੇ ਕਰ ਲਓ ਮਤਲਬ ਉਹ ਸੁੱਖ ਜੀ ਜਿਹੜਾ ਦੱਸ ਰਿਹਾ ਉਹ ਦੱਸ ਰਿਹਾ ਵੀ ਜੇ ਤੁਸੀਂ ਆਪ ਨਹੀਂ ਕਰਨਾ ਪਾਰਟਨਰ ਕੋਲੋਂ ਕਰਵਾਉਣਾ ਤੇ ਉਹ ਵਾਲਾ ਤਰੀਕਾ ਵਾ ਤੁਸੀਂ ਇਹ ਗਲਤ ਨਹੀਂ
1: ਨਾਲੇ ਪੈਂਟਰੀ ਚ ਤਾਂ ਹਸਬੰਡ ਨੂੰ ਬਿਲਕੁਲ ਨਾ ਵੜਨ ਦਿਓ ਸਾਰਾ ਗੰਦ ਪਾਉਂਦੇ ਆ
0: ਗਾਣੇ ਪਸੰਦ ਕੀਤੇ ਰਕੇਸ਼ ਜੀ ਕਹਿੰਦੇ ਨੇ ਕਿ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤੀ ਦਵੇ ਰੱਬ ਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਤੇ ਆਪਾਂ ਰਿਚਰਡ ਜੀ ਦੇ ਨਾਲ ਕਰਦੇ ਹਾਂ ਸ਼ੁਰੂਆਤ ਰਿਚਰਡ ਜੀ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ
2: ਖੁਸ਼ੀ ਕਾ ਠਿਕਾਣਾ ਦਿਖਾਣੇ ਕੇ ਲਈ ਆਪਣਾ ਪ੍ਰਮਾਣ ਪੱਤਰ ਦੇ ਰਹੇ ਆਪਕੋ
1: ਥੈਂਕ ਯੂ ਰਿਚਰਡ ਜੀ ਥੈਂਕ ਯੂ ਕੋਈ ਤੋਂ ਮਿਸ ਕਰਤਾ
2: ਪ੍ਰਮਾਣ
0: ਪੱਤਰ ਗੁਡ ਗੁਡ ਗੁਡ ਕੀ ਰਿਚਰਡ ਜੀ ਤੁਹਾਡੇ ਕੀ ਪੈਂਦਾ ਕੋ ਮੌਸਮ ਦਾ ਅਸਰ ਵਿਆਹ ਵਿਊ ਕਰਾਉਣ ਤੇ
1: ਰਿਚਰਡ ਜੀ ਵੈਸੇ ਜਿਹੜੀ ਤੁਸੀਂ ਜੋਬ ਕਰਦੇ ਕਿੰਨੀ ਕੁ ਉਮਰ ਚ ਮਿਲਦੀ ਹੈ ਮੈਂ ਵੀ ਹਿਸਾਬ ਲਵਾਂ ਕੇ
2: ਇਸਦੀ ਕਿਆ ਮਿਲਤੀ ਹੈ?
0: ਇਸ ਉਮਰ ਚ ਤਾਂ ਛੁੱਟ ਜਾਂਦੀ ਹੈ। ਕਹਿੰਦੇ ਜਿਹੜੀ ਤੁਸੀਂ ਜੌਬ ਕਰਦੇ ਹੋ ਕਿਹੜੀ ਉਮਰ ਚ ਮਿਲਦੀ ਹੈ ਜਾ ਕੇ?
2: 50, you have to be 50 and above and you have to be no non smoking non drinking ever, kabhi bhi nahi kiya ho, because you're dealing with drugs, so uska ਤੁਮ ਸੇ ਤੁਮ ਦੁਬਾਰਾ ਸ਼ੁਰੂ ਕਰ ਸਕਤੇ ਹੋ ਯਾ ਯੇ ਵੋ ਬਲਾ ਬਲਾ ਬਲਾ।
1: ਹਾਂ ਬਾਕੀ ਗੱਲਾਂ ਤਾਂ ਠੀਕ ਹੈ, ਏਜ ਦੀ 50 ਦੇ ਹੋਵਾਂਗੇ ਤਾਂ ਸ਼ੁਰੂ ਕਰਾਂਗੇ।
2: ਐਂਡ ਆਲਸੋ ਯੂ ਹੈਵ ਟੂ ਹੈਵ ਲੋਟ ਆਫ ਕਸਟਮਰ ਕੇਅਰ ਐਕਸਪੀਰੀਅੰਸ, ਕਿਉਂਕਿ ਬਹੁਤ ਕਿਸਮ ਦੇ ਕਸਟਮਰ ਮਿਲਤੇ ਹੈ।
1: ਹਾਂ ਓਕੇ,
2: ਇਰੀਟੇਟਿਡ ਯੇ ਵੋ, ਉਨਕਾ ਮੈਂਟਲ ਹੈਲਥ ਇਲਾਵਾ ਹੋਤਾ ਹੈ ਥੋੜਾ, ਸੋ ਆਲ ਦੋਸ ਕਾਈਂਡ ਆਫ ਥਿੰਗ। ਸੋ ਮਤਲਬ ਈਕਿਊ ਵੀ ਤੁਹਾਡਾ ਹਾਈ ਹੋਣਾ ਚਾਹੀਏ।
0: ਵੈਸੇ ਬਾਏ ਦਾ ਵੇ ਤੁਹਾਨੂੰ ਪਤਾ ਹੈਗਾ ਵੀ ਉਹਨਾਂ ਦੀ ਜੌਬ ਕੀ ਆ?
1: ਹਾਂਜੀ,
0: ਕੁੜੀ ਲੱਭਣਾ
1: ਹੈ? ਨਹੀਂ, ਮੈਨੂੰ ਲੱਗਦਾ ਦਵਾਈਆਂ ਸਪਲਾਈ ਕਰ।
0: ਉਹ ਤਾਂ ਪਾਰਟ ਟਾਈਮ ਹੈ, ਫੁੱਲ ਟਾਈਮ ਅੱਜ ਕੱਲ ਕੁੜੀ ਲੱਭਦੇ ਆ।
1: ਰਿਚਰਡ ਜੀ ਕਸਟਮਰ ਸਰਵਿਸ ਦੀ ਗੱਲ ਕਰ ਰਹੇ ਤੇ ਮੈਨੂੰ ਕਹਿ ਰਹੇ ਕਿ ਤੁਹਾਡੇ ਵਿੱਚ ਪੇਸ਼ੈਂਸ ਤੇ ਉਹ ਹੋਣਾ ਚਾਹੀਦਾ ਜਿਹੜੀ ਸਾਰਾ ਦਿਨ ਕੁੜੀਆਂ ਦੇ ਨਾਲ ਡੀਲ ਕਰਦੀ ਹੈ।
0: ਤੁਸੀਂ ਕਿਤੇ
1: ਉਹ ਵੀ ਆਈਬ੍ਰੋ ਦੇ ਲਈ,
0: ਤੁਸੀਂ ਹੁਣ ਤੁਹਾਨੂੰ ਤਾਂ ਰਿਚਰਡ ਜੀ ਮੈਂ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਕਿਤੇ ਆ ਕੇ ਤੇ ਇਹਨਾਂ ਦੇ ਨਾਲ ਵੇਖੋ ਕਿਤੇ,
1: ਪੇਸ਼ੈਂਸ ਲੈਵਲ ਦੇਖੋਗੇ ਤੇ ਮੇਰਾ
0: ਤੁਸੀਂ ਬਹੁਤ ਕਿਤੇ, ਕਿਉਂਕਿ ਤੁਸੀਂ ਸੱਚੀ ਆ ਜਾਣਾ। ਮੈਂ ਤਾਂ ਉਹੀ ਤਾਂ ਕਿਹਾ ਵਾ, ਤੁਸੀਂ ਤੇ ਆ ਹੀ ਜਾਣਾ ਵਾ। ਤੁਹਾਨੂੰ ਇੱਥੇ ਇਹ ਇਹ ਵਰਕਸ਼ਾਪ ਰਨ ਕਰਦੇ ਬੀਬੀਆਂ ਦੀ, ਵੈਸਟ ਦੀਆਂ ਜਿੰਨੀਆਂ ਬੀਬੀਆਂ, ਵੈਸਟ, ਨੌਰਥ ਵੈਸਟ, ਨੌਰਥ ਵੈਸਟ, ਉਹ ਸਾਰਿਆਂ ਦੀ ਡੈਂਟਿੰਗ ਪੇਂਟਿੰਗ ਇਹਨਾਂ ਦੀ ਹੁੰਦੀ ਆ। ਤੁਹਾਡਾ ਮਸਲਾ ਸੱਚ ਇਹੋ ਹੀ ਹੱਲ ਕਰ ਸਕਦੇ ਆ ਰਿਚਰਡ ਜੀ, ਤੁਹਾਨੂੰ ਇਹ ਕੋਈ ਨਾ ਕੋਈ ਨਾ ਮਤਲਬ ਪੱਤਾ ਝੁਕਾ ਸਕਦੇ ਤੁਹਾਡੇ ਲਈ, ਮਤਲਬ ਤੁਹਾਡੀ, ਹਾਂ ਇਹਨਾਂ ਨੂੰ ਸਭ ਦਾ ਪਤਾ ਵਾ ਵੀ ਕਿੱਥੇ ਕਿੱਥੇ ਕੌਣ ਕੌਣ ਕਿੱਦਾਂ ਕਿੱਦਾਂ ਵੀ ਮਤਲਬ ਲੱਭ ਰਿਹਾ ਵਾ।
1: ਪਰ ਇਹਨਾਂ ਨੂੰ ਦੱਸਣਾ ਪੈਣਾ ਨਾ ਵੀ ਕਿੱਦਾਂ ਦੇ ਮੌਸਮ ਵਾਲੀ ਚਾਹੀਦੀ ਆ, ਸ਼ਾਂਤ ਮੌਸਮ ਵਾਲੀ ਚਾਹੀਦੀ ਆ, ਗਰਮ ਮੌਸਮ ਵਾਲੀ ਚਾਹੀਦੀ ਆ, ਰੇਨੀ ਮੌਸਮ ਵਾਲੀ ਚਾਹੀਦੀ।
0: ਹਾਂ ਇਹ ਚਲੋ, ਇਹ ਤਾਂ ਹੁਣ ਅਸੀਂ ਤੇ ਵੇਖੋ ਸਾਡਾ ਤੇ ਸਿੱਧਾ ਸਿੱਧਾ ਫੰਡਾ, ਨੋ ਮੈਚ ਮੇਕਿੰਗ, ਸਿਰਫ ਕੰਟੈਕਟ ਐਕਸਚੇਂਜ, ਬਾਕੀ ਭਾਵੇਂ ਜਾਂਦੀ ਰੰਡੀ ਹੋ ਜੇ।
2: ਆਪ ਮੇਰਾ ਪ੍ਰਮਾਣ ਪੱਤਰ ਕਿਸੇ ਕੋ ਵੀ ਦੇ ਦੀਜੀਏ।
0: ਲਓ
1: ਲਓ ਜੀ,
0: ਹੋਰ ਦੱਸੋ ਤੁਸੀਂ। ਚਲੋ ਤੇ ਅੱਜ ਦੇ ਵਿਸ਼ੇ ਤੇ ਰਿਚਰਡ ਜੀ।
2: ਹਾਂਜੀ, ਕਿਆ ਇਟਸ ਅਬਾਊਟ ਸੀਜ਼ਨ ਐਂਡ ਦ ਫੂਡ, ਰਾਈਟ? ਤੇ ਜੈਸੇ ਇਹ ਸੰਡੇ ਹਮਨੇ ਬਾਰਿਸ਼ ਹੋ ਰਹੀ ਥੀ।
1: ਨਹੀਂ ਨਹੀਂ ਰਿਚਰਡ ਜੀ, ਬਾਰਿਸ਼ ਨਹੀਂ,
0: ਬਾਰਿਸ਼ ਦਾ
1: ਤੁਹਾਡੇ ਮੌਸਮ, ਮੌਸਮ ਕੋਈ ਵੀ ਮੌਸਮ ਹੋਏ, ਉਹ ਆਪਕੇ ਕੰਮ ਤੇ ਕਿਵੇਂ ਅਫੈਕਟ ਕਰਦਾ,
0: ਤੁਹਾਡੇ ਕੰਮ ਤੇ ਕਿਦਾਂ ਅਸਰ ਕਰਦਾ, ਤੁਹਾਡੇ ਮੂਡ ਤੇ ਕਿਦਾਂ ਅਸਰ ਕਰਦਾ।
2: ਸੋ ਲੱਕਲੀ ਮਾਈ ਮੂਡ and my work does not suffer because of the season. Mujhe garmi pasand nahi hai, par retail mein garmi thandi pata hi nahi chalta, you always working inside. And abhi jo ye kaam hai isme main summers mein generally bhag jata, I prefer the cold, kyunki dono maa baap thandi ilakon se aaye, Sikkim and north of England, to dono jagah kafi thanda, to DNA mein thanda hai, and ਗਰਮੀ ਮੁਝੇ ਜ਼ਿਆਦਾ ਪਸੰਦ ਨਹੀਂ ਹੈ। ਤੋ ਈਵਨ ਇਨ ਇੰਡੀਆ ਜਬ ਮੈਨੇ ਸ਼ੋਰੂਮ ਖੋਲਾ ਥਾ, ਮੈਂ ਸ਼ੋਰੂਮ ਮੇ ਸ਼ਾਰਟਸ ਔਰ ਬਨਿਆਨ ਮੇ ਜਾਤਾ ਥਾ ਔਰ ਚੱਪਲ ਪਹਿਨ
0: ਕੇ,
2: ਐਂਡ ਲੋਕ ਕਹਿਤੇ ਥੇ, ਮੈਂ ਪੀਟਰ ਕੋ ਮੇਰੇ ਭਾਈ ਕੋ ਕਿ ਟੈਲ ਹਿਮ ਦਿਸ ਇਜ਼ ਨੋਟ ਆਸਟ੍ਰੇਲੀਆ, ਯੇ ਇੰਡੀਆ, ਯਹਾਂ ਯੂ ਹੈਵ ਟੂ ਡਰੈਸ ਅਪ ਟੂ ਮੇਕ ਅ ਇੰਪ੍ਰੈਸ਼ਨ। ਮੈਨੇ ਕਿਹਾ ਨੋ, ਯੂ ਹੈਵ ਟੂ ਹੈਵ ਪ੍ਰੋਡਕਟ ਨੌਲੇਜ ਟੂ ਮੇਕ ਅ ਇੰਪ੍ਰੈਸ਼ਨ, ਐਂਡ ਮੈਂ ਪੀਟਰ ਸੇ ਜ਼ਿਆਦਾ ਵਿਕਰੀ ਕਰਦਾ ਥਾ ਵਾ ਸ਼ਾਰਟਸ ਔਰ ਬਨਿਆਨ ਮੇ ਔਰ ਚੱਪਲ ਮੇ।
1: ਬਨਿਆਨ ਮਤਲਬ ਟੀ ਸ਼ਰਟ ਬੋਲ ਰਹੇ ਹੋ?
0: ਬਨਿਆਨ
2: ਨਹੀਂ ਨਹੀਂ, ਜੈਸੇ ਬਨਿਆਨ ਲਾਈਕ ਅ ਵੈਸਟ, ਬਟ ਐਡੀਡਾਸ ਔਰ ਰੀਬੋਕ ਔਰ
1: ਸਪੋਰਟ। ਓਕੇ ਓਕੇ, ਉਸ ਜਿਹੜੇ ਪਲੇਅਰ ਜਿਹਾ ਵਾਲੇ ਹੁੰਦੇ ਆ ਕੱਪੜੇ,
2: ਸਲੀਵਲੈਸ ਜਾਂ ਸਲੀਵਲੈਸ,
1: ਸਮਝ ਗਏ ਸਮਝ ਗਏ ਰਿਚਰਡ ਜੀ।
2: ਗੰਜੀ ਗੰਜੀ
0: ਲੱਕ ਪਹਿਨ ਕੇ ਚਲੋ, ਆਪਣਾ ਲੱਕ ਪਹਿਨ ਕੇ ਚਲੋ।
2: ਸੋ ਉਹ ਔਰ ਖਾਣਾ ਮੌਸਮ ਕੇ ਹਿਸਾਬ ਸੇ, ਹਮ ਅਭੀ ਜੈਸੇ ਸੰਡੇ ਕੋ ਸਟੂ ਬਨਾਇਆ, ਪਦੀਨਾ ਆਈ ਥੀ, ਐਂਡ ਮਿੱਤੂ ਕਾ ਮਾਇਕ ਹੈ ਤੋ ਮਿੱਤੂ ਤੋ ਆਕੇ ਸੋ ਜਾਤੀ ਹੈ, ਮੈਂ ਔਰ ਰੋਏ ਔਰ ਪਦੀਨਾ ਮਸਤੀ ਮੇ ਕਰਤੇ ਰਹਤੇ। ਲਾਸਟ ਸੰਡੇ ਹਮਨੇ ਮੋਮੋਜ਼ ਬਨਾਇਆ ਥਾ ਬਿਕੋਜ਼ ਇਟ ਵਾਸ ਵਿੰਟਰਸ, ਕਿਉਂਕਿ ਸ਼ੀ ਸੋ ਡੀਪ ਡਿਪਰਾਈਵਡ, ਕਿਉਂਕਿ ਘਰ ਮੇ ਵੋ ਕਾਮ ਕਰਤੇ ਰਹਤੀ ਹੈ। ਅਬ ਸੈਟਰਡੇ ਕੋ ਵੀ ਆਪਸੇ ਬਾਤ ਕਰ ਰਹੀ ਥੀ ਜਬ ਮੈਂ ਗਿਆ ਥਾ ਵਹਾਂ ਸੈਟਰਡੇ ਕੋ ਪਦੀਨਾ ਕੋ ਮਿਲਨੇ,
0: ਤੋ
2: ਕਿ ਮੇਰੇ ਘਰ ਆਤੀ ਤੋ ਸੋ ਜਾਤੀ ਹੈ, ਮਤਲਬ ਫਸਲ ਜਾਤੀ ਹੈ ਏਕਦਮ।
1: ਨੇਚਰ ਜੀ, ਆਪਕਾ ਜੋ ਜੋਬ ਹੈ ਲਾਈਕ ਆਪ ਮੋਸਟਲੀ ਮੈਡੀਸਨ
0: ਨੰਬਰ ਡਿਲੀਵਰ ਕਰਤੇ ਹੋ? ਮੈਂ ਨੰਬਰ ਦੇਣਾ
1: ਫਿਰ ਤੁਸੀਂ ਆਪ ਵੋ ਵੈਦਰ ਪੇ ਜੈਸੇ ਬਾਰਿਸ਼ ਹੋ ਰਹੀ ਹੈ ਤੋ ਓਕੇ ਲਾਈਕ
2: ਆਪ? ਨੋ ਨੋ, ਇਟ ਡਸਨਟ ਅਫੈਕਟ ਦੈਟ ਬਿਕੋਜ਼ ਇਟ ਇਜ਼ ਅ ਪ੍ਰੈਸਕ੍ਰਿਪਸ਼ਨ ਡਰਗ ਵਿਚ ਹੈਜ਼ ਟੂ ਗੋ ਟੂ ਦ ਪੇਸ਼ੈਂਟ,
1: ਓਕੇ,
2: ਦ ਵੈਦਰ ਹੈਜ਼ ਗਾਟ ਨੋ ਨਥਿੰਗ ਟੂ ਡੂ ਵਿਦ ਇਟ।
1: नहीं मतलब इनको लगता नहीं, जैसे मैं हूँ, मैं मुझे कहीं जाना हो तो मुझे लगता है कि बारिश ना हो रही हो ड्राइव करना मुश्किल होता है, वो लाइक मैं वैसा मुझे लगता है कि इफेक्ट करता है
0: मैं लाइक मैं
2: नॉर्मल ट्रैक पैंट पहने कॉटन टी शर्ट हाफ स्लीव्स और उसके ऊपर
1: और ड्राइव करना है रिचर्ड जी टायरों में थोड़ी ना ट्रैक पैंट पहनना वो तो फिसलते है ना मुझसे पूछ के देखो
0: चेन पाके चलाउंदे
1: आ घर जाके और लड़ा भी गड्डी वधिया लगे
0: ਰਿਚਰਡ ਜੀ ਤੁਸੀਂ ਛੱਡੋ ਆ ਗੱਲਾਂ ਤੁਸੀਂ ਮੈਨੂੰ ਇਹ ਦੱਸੋ ਜਿਹੜੀ ਤੁਸੀਂ ਬਨੈਨ ਪਾ ਕੇ ਕੰਮ ਕਰਦੇ ਸੀ ਤੁਸੀਂ ਉਹ ਦੂਸਰੀ ਹੀ ਛੇਕਾਂ ਵਾਲੀ ਮਿੱਥਨ ਵਾਲੀ ਕਿ ਦੂਜੀ ਨੋਰਮਲ
2: ਨਹੀਂ ਨੋਰਮਲ ਛੇਦਾ ਵਾਲੀ ਵੀ ਚੱਲੇਗਾ ਆਈ ਡੋਂਟ ਮਾਈਂਡ ਮੈਂ ਤਾਂ ਲੁੰਗੀ ਔਰ ਬਨਿਆਨ ਪਹਿਨ ਕੇ ਸ਼ੋਰੂਮ ਕਾ ਪੇਂਟਿੰਗ ਵੀ ਕੀਆ ਐਂਡ ਪੀਪਲ ਸੇ ਦਿਸ ਗਾਇ ਇਜ਼ ਕ੍ਰੇਜ਼ੀ ਹਮਨੂੰ ਐਸਾ ਡਾਇਰੈਕਟਰ ਜਾਂ ਸੀਓ ਨਹੀਂ ਦੇਖਾ ਜੋ लुंगी पहन के और बनियान पहन के पेंट कर रहे हैं अपनी दीवारों को।
1: रिचर्ड जी हमारे ना वहाँ पंसारी पता है आपको उसकी शॉप थी मुझे वहाँ बनिया याद आ रहा है वो अंकल मुझे याद आ रहा है वो बैठे रहते थे सारा दिन गल्ले के ऊपर उन्होंने एक बनियान पहनी होती थी जब सर्दियां होती थी ना उसके ऊपर एक पता नहीं वो कोट सा पहन लेते थे ओवर कोट वही मैंने सारी जिंदगी उनका वही कोट और गर्मियों में उनको उसी बनियान में देखा पता नहीं क्यों।
0: थैंक यू रिचर्ड जी थैंक यू
1: मैं भी
0: नहीं सोचा संडे की हो सकता इन्होंने हले भेजना हो इनविटेशन हो सकता इन्होंने मोमोज पार्टी करनी हो Let's see, कि मतलब
1: मैं देखो कितने कॉन्फिडेंस लगे कि हाँ हाँ मिलते
0: हाँ मैं शायद मैं मिस कर रहा मेरा भी चेता अजकल उदा दा वा चलो खैर 897 तुसी आउंदे रहो जी 897
3: हाँ जी सत श्री अकाल योधे वीर ते सुख भैन जी वेलकम बैक
1: सत श्री अकाल जी थैंक यू
3: क्योंकि अज अभी भैन बहुत याद करते मैं भैन साडी सुख साहब ना होवे जिम्मेवारी नहीं हुंदी काम कार दियां मीह लगना औसम है ना सारा कुछ वधिया लगता सीगा पर इत्थे आ के जदों पता नहीं काम कार लगे हुण 20-22 साल हो गए आया नूं काम करदे पर ਮੌਸਮ ਦਾ ਫਰਕ ਪੈਂਦਾ ਤਾਂ ਹੈਗਾ ਵੀਰ ਜੀ ਖਾਸ ਕਰਕੇ
0: ਇੱਥੇ ਜ਼ਿਆਦਾ ਪੈਂਦਾ
3: ਪਹਿਲੇ ਹਾਂਜੀ ਪਹਿਲਾਂ ਮੈਂ ਪਹਿਲੇ 10 ਸਾਲ ਰਿਹਾ ਸਿਡਨੀ ਉਦੋਂ 22-23 ਸਾਲ ਦੀ ਉਮਰ ਚ ਆ ਗਏ ਸੀਗੇ 34-35 ਸਾਲ ਦੇ ਇੱਥੇ ਆਇਆ ਮੈਲਬਰਨ ਉੱਥੇ ਕੋਈ ਬੜਾ ਫਰਕ ਨੀ ਪਿਆ ਮੈਨੂੰ ਨਾ ਵੈਦਰ ਵਾਈਜ਼ ਉੱਥੋਂ ਦਾ ਠੀਕ ਆ ਮੈਲ
0: ਇੱਥੋਂ ਨਾਲੋਂ ਫਿਰ ਵੀ ਬੈਟਰ ਆ
3: ਇੱਥੇ ਨਾਲੋਂ ਬੈਟਰ ਆ ਪਰ ਇੱਥੇ ਮੈਂ ਵੀਰ ਜੀ ਨਾ ਮਤਲਬ ਮੈਂ ਕਹਿੰਦਾ ਵੀ ਜਿਹੜੇ ਇੱਥੇ ਦੇ ਲੋਕ ਆ ਨਾ ਵਿਕਟੋਰੀਆ ਦੇ ਵੈਸੇ ਮੇਰੇ ਮੈਂ ਆਪਦੇ ਵਿਸ਼ੇ ਤੋਂ ਭੜਕਣਾ ਚਾਹਾਂ ਜਿਹੜੇ ਇੱਥੋਂ ਦੇ ਲੋਕ ਆ ਨਾ ਕਿਉਂਕਿ ਮੈਂ ਦੋਨੇ ਪਾਸੇ ਵੇਖੇ ਆ ਉੱਧਰ ਵੀ ਵੇਖਿਆ ਮੈਂ ਉੱਥੇ ਵੀ ਕੰਮ ਕਰਕੇ ਵੇਖਿਆ ਕਿਉਂਕਿ ਉੱਥੇ ਮੈਂ ਟਰੱਕ ਚਲਾਉਂਦਾ ਜੀ ਮੂਲ ਵਰਤ ਦਾ ਸਾਰੇ ਸਟੋਰਾਂ ਜਾਂਦਾ ਜੀ ਇੱਥੇ ਵੀ ਪਰ ਇੱਥੋਂ ਦੇ ਲੋਕ ਬਹੁਤ ਵਧੀਆ ਮੈਲਬਨ ਦੇ ਬਹੁਤ ਵਧੀਆ ਲੋਕ ਆ
1: ਤੇ
3: ਬਹੁਤ ਫਰਕ ਹੈ ਇਸ ਚੀਜ਼ ਦਾ ਮੈਨੂੰ ਵੈਦਰ ਮੈਨੂੰ ਅਨੋਏ ਬਹੁਤ ਕਰਦਾ ਕਈ ਵਾਰ ਹੁਣ ਘਰ ਵਾਲੀ ਨੂੰ ਆਖ ਦਈਏ ਆਪਾਂ ਚੱਲੀਏ ਗੋਲਡ ਕੋਸਟ ਆਖੂਆ ਹੱਥ ਜੋੜੇ ਹੁਣ ਨੇ ਮੈਂ ਜਾਣਾ ਘਰ ਬਾਰ ਬਣ ਬਹੁਤ ਔਖੇ ਆ ਕਿਉਂਕਿ ਕਈ ਵਾਰ ਵੈਦਰ ਨਾ ਕਿਉਂਕਿ ਮੈਂ ਨਾ ਸਪੋਰਟਸ ਪਰਸਨ ਬੰਦਾ ਜਿਮ ਜਾਣਾ ਕਰਨਾ ਫਿਰ ਬਹੁਤ ਹੁੰਦਾ ਵਾ ਇਹ ਚੀਜ਼ ਦਾ ਕੰਮ ਤੇ ਵੀ ਫਰਕ ਪੈਂਦਾ ਤੁਹਾਡੇ ਘਰੇ ਵੀ ਜਿਹੜੀ ਤੁਸੀਂ ਦੂਜੀ ਗੱਲ ਦੱਸੀ ਆ ਭੈਣ ਨੇ ਵੀ ਘਰੇ ਰੌਲਾ ਪਾਉਣ ਦਾ ਸਾਡੇ ਘਰੇ ਕੀ ਆ ਭੈਣੇ ਸਭ ਤੋਂ ਪਹਿਲਾਂ ਉਹਨੇ ਮੈਨੂੰ ਪੈਣਾ ਵਾ ਵੱਡੇ ਨੂੰ ਤੇ ਜਦੋਂ ਮੈਨੂੰ ਪੈ ਜਾਂਦੀ ਹੈ ਤੇ ਬਸ ਜਵਾਕ ਆ ਮੇਰਾ ਮੁੰਡਾ ਵੀ ਕੁੜੀ ਮੇਰੀ ਫਿਰ ਉਹ ਜਵਾਕ ਪਤੰਦਰ ਇੰਨਾ ਕੰਮ ਕਰਦੇ ਆ ਨਾ ਵੀ ਜੇ ਪਿਓ ਨੂੰ ਪੈ ਨੀ ਸਿੱਧੀ
0: ਫਿਰ
3: ਤਾਂ ਸਾਡੇ ਘਰੇ ਐਨ ਕੰਮ ਕੁਮ ਹੋ ਜਾਂਦਾ ਸਾਡੇ ਮਹੀਨੇ ਡੇਢ ਮਹੀਨੇ ਬਾਅਦ ਨਾ ਕਿਉਂਕਿ ਮੈਂ ਸਾਰੀ ਜ਼ਿੰਦਗੀ ਹੋਸਟਲ ਰਿਹਾ ਵਾ ਮੈਂ ਟਰਾਈ ਕਰਦਾ ਵੀ ਗੰਦ ਨਾ ਪਾਵਾਂ ਪਰ ਮੇ ਵਾਈਫ ਮੇਰੀ ਬਹੁਤ ਜ਼ਿਆਦੇ ਮਤਲਬ ਵੈਰੀ ਮਤਲਬ ਹਰ ਚੀਜ਼ ਜਿੱਥੇ ਹੋਵੇ ਖਾਣਾ ਪਾਣਾ ਪ੍ਰੋਪਰ ਪਰ ਮੈਂ ਮੇਰੇ ਹਫ਼ਤੇ ਚ ਇੱਕ ਦੀ ਵਾਰ ਕਲਾਸ ਲੱਗਣੀ ਆ ਜਵਾਹ ਕੱਪੜੇ ਦਰੇ ਤੇਰੇ ਅੰਡਰਵੀਅਰ ਪਿਆ ਕੰਮ ਦਾ ਤਾਂ ਫਰਕ ਪੈਂਦਾ ਵਾ ਪਰ ਮੈਂ ਵੀਰ ਜੀ ਮੈਂ ਆਲਵੇਜ ਸਿਹਤ ਨੂੰ ਜ਼ਿਆਦਾ ਪ੍ਰਾਇਓਰਟੀ ਦਿੰਦਾ ਕਿਉਂਕਿ ਸਿਹਤ ਉੱਤੇ ਕੱਖ ਨੀਗਾ ਜਿਵੇਂ ਅੱਜ ਹੱਸ ਰਿਹਾ ਮੈਂ ਤੁਹਾਡੇ ਨਾਲ ਫੋਨ ਤੇ ਗੱਲਾਂ ਕਰ ਰਿਹਾ ਅੱਜ ਤੋਂ 5 ਸਾਲ ਪਹਿਲਾਂ ਹੱਸਦੇ ਵੀ ਮੈਨੂੰ ਬੰਦੇ ਭੈੜੇ ਲੱਗਦੇ ਸੀ ਤੁਹਾਡੀ ਸਿਹਤ ਨੂੰ ਵੀਰ ਜੀ ਸਭ ਤੋਂ ਉੱਪਰ ਰੱਖੋ ਮੈਂ ਵੀਰ ਜੀ ਇੱਕ ਨਾ ਸ਼ੋਰਟ ਤੁਹਾਨੂੰ ਮੈਂ ਦੱਸਦਾ ਸ਼ੋਰਟ ਕਿਉਂਕਿ ਮੇਰੀ ਸਾਰਾ ਪਰਿਵਾਰ ਆ ਹਾਂਜੀ ਰੇਡੀਓ ਹੈ ਨਾ ਵੀਰ ਜੀ ਮੇਰਾ ਨਾ ਮੈਂ ਪਿੱਗ ਪੁੱਗ ਜਮਾਂ ਛੱਡਤਾ ਜੀ ਤੇ ਮੈਂ ਨਾ ਕੁਦਰਤੀ ਮੇਰੀ ਕਰੇਵਿੰਗ ਸ਼ੂਗਰ ਵਾਲੇ ਪਾਸੇ ਹੋ ਗਈ ਮੈਂ ਤੁਹਾਨੂੰ ਨਾ ਨਵੰਬਰ ਦਸੰਬਰ ਚ ਮੈਂ ਬਹੁਤ ਮਿੱਠਾ ਖਾਧਾ ਮੈਂ ਜ਼ਿੰਦਗੀ ਚ ਨੀ ਮਿੱਠਾ ਖਾਧਾ ਮੈਂ ਨੀਅਰਲੀ 47 ਨਾ ਉਹ ਮੇਰਾ ਵੀਰ ਜੀ ਕੋਲੈਸਟ੍ਰੋਲ ਨਾ ਪਤਾ ਕਿੰਨਾ ਹੋ ਗਿਆ ਮੈਂ ਸਾਰਾ ਕੁਛ ਸਹੀ ਦੱਸਦਾ ਹੁਣ ਆਪਾਂ ਰੇਡੀਓ ਤੇ ਆ ਗਏ ਮੈਂ ਝੂਠ ਨੀ ਮੇਰਾ 9 ਹੋ ਗਿਆ ਵੀਰ ਜੀ 9 ਮਤਲਬ ਕੋਲੈਸਟ੍ਰੋਲ ਹੋ ਜਾਣਾ ਤੇ ਵੀਰ ਜੀ ਮੈਂ ਡਾਕਟਰੀ ਨੂੰ ਕਹਿ ਦਾ ਉਹ ਆਪਣੀ ਸੀਗੀ ਪੁਰਾਣੀ ਮੈਨੂੰ ਜਾਣਦੇ ਆ ਮੈਂ ਭੈਣ ਜੀ ਮੈਨੂੰ ਕੋਲੈਸਟ੍ਰੋਲ ਦੀ ਬਲੱਡ ਪ੍ਰੈਸ਼ਰ ਦੀ ਬਲੱਡ ਲਾਈਕ ਸਿੰਦਰ ਕਰਨ ਵਾਲੀ ਗੋਲੀ ਦੇ ਦਿਓ ਕਿਉਂਕਿ ਮੈਨੂੰ 9% ਮਤਲਬ ਹਾਰਟ ਅਟੈਕ ਤੁਹਾਡੇ ਲੱਗ ਛੱਗ ਗਈ ਆ ਤੇ ਮੈਨੂੰ ਵੀਰ ਜੀ ਫੀਲ ਵੀ ਹੋਣ ਲੱਗ ਪਿਆ ਸੀ ਮੈਂ ਸੱਚੀ ਕਹਿੰਦਾ ਵਾ ਮੈਨੂੰ ਨਾ ਤੁਹਾਡੀ ਗੱਲ ਯਾਦ ਆਈ ਵੀ ਜਿਹੜੀ ਗੱਲ ਤੁਸੀਂ ਸੋਚਣ ਲੱਗ ਪੈਂਦੇ ਆ ਨਾ ਉਹ ਤੁਹਾਡੇ ਨਾਲ ਹੋ ਜਾਂਦੀ ਆ ਮੈਂ ਕਿਹਾ ਗਿੱਲਾ ਤੂੰ ਹਾਰਟ ਅਟੈਕ ਬਾਰੇ ਸੋਚੀ ਜਾਂਦਾ ਪਤੰਦਰਾ ਤੇਰਾ ਤਾਂ ਫਿਰ ਕੰਮ ਨੇੜੇ ਹੀ ਆ ਮੈਨੂੰ ਲੱਗਣ ਲੱਗ ਪਿਆ ਵੀ ਇੱਕ ਮੇਰੇ ਦੋਸਤ ਡੈਥ ਹੋ ਗਈ ਅਮੈਰੀਕਾ ਚ ਪਰ ਵੀਰ ਜੀ 4 ਮਹੀਨਾ ਤੁਸੀਂ ਮੰਨਣਾ ਨੀ ਮੈਂ ਚੁਕੰਦਰ ਅਨਾਰ ਗਾਜਰ ਤੇ ਪਾਲਕ ਜਾਂ ਕੋਈ ਵੀ ਫਰੂਟ ਜਿਹੜਾ ਤੁਸੀਂ ਆਪਦੀ ਬੋਡੀ ਦੇ ਹਿਸਾਬ ਨਾਲ ਵੇਖਣਾ ਵੀ ਕਿਹੜੀ ਚੀਜ਼ ਚੰਗੀ ਆ ਵੀਰ ਜੀ ਮੰਨਣਾ ਨੀ ਹੈ ਆਇਰਨ ਹੋ ਗਈ ਗਾਜਰ ਹੋ ਗਈ ਪਾਈਨਐਪਲ ਹੋ ਗਿਆ ਜਿਵੇਂ ਮਤਲਬ ਉਸ ਜੋ ਵੀ ਸਮੇਂ ਦੇ ਮੁਤਾਬਕ ਆ ਰਿਹਾ ਖਾਸ ਕਰਕੇ ਚੁਕੰਦਰ ਤੁਸੀਂ ਵੀਰ ਜੀ ਤੁਸੀਂ ਮੰਨੋਗੇ 4 ਮਹੀਨਿਆਂ ਦਾ ਡਾਕਟਰ ਨੇ ਮੈਨੂੰ ਕਹਿੰਦੀ ਰੁਪਿੰਦਰ ਕੀਤਾ ਕੀ ਆ ਮੇਰਾ ਕੋਲੈਸਟ੍ਰੋਲ 4.8 ਕਿੰਨਾ ਹੋਣਾ ਚਾਹੀਦਾ ਮੈਂ ਤਾਂ ਨਾ ਵੀਰ ਜੀ ਰੌਲਾ ਪਾਉਣਾ ਕਿਉਂਕਿ ਹਾਰਟ ਅਟੈਕ ਆਪਣੀ ਕਮਿਊਨਿਟੀ ਚ ਬਹੁਤ ਆ ਆਪਣੇ ਲੋਕ ਦਾਰੂ ਵੀ ਪੀਂਦੇ ਆ ਮੈਂ ਕਹਿੰਦਾ ਦਾਰੂ ਵੀ ਜੇ ਲੋਕ ਪੀਂਦੇ ਆ ਨਾ ਜੇ ਆਹ ਬੰਦੇ ਪੱਕਾ ਆਪਦੀ ਜ਼ਿੰਦਗੀ ਚ ਇਹ ਪੱਲੇ ਬੰਨ ਲੈਣ ਚੁਕੰਦਰ ਅਨਾਰ ਗਾਜਰ ਆ 4-5 ਚੀਜ਼ਾਂ ਜਿਹੜੀਆਂ ਗ੍ਰੀਨ ਜੀਆਂ ਵਾ ਕੋਈ ਇਹ ਨੀ ਵੀ ਇਹੀ ਪਾਉਣੀਆਂ ਚੁਕੰਦਰ ਤੇ ਅਨਾਰ ਵੀਰ ਜੀ ਇਹ ਮੇਰੀ ਮੈਂ ਆਪਣੀ ਵਾਈਫ ਨੂੰ ਵੀ ਦੇਣ ਲੱਗ ਪਿਆ ਜਨਾਨੀਆਂ ਜਿਹੀਆਂ ਕਈ ਪ੍ਰੋਬਲਮਾਂ ਹੁੰਦੀਆਂ ਨਾ ਜਿਹੜੀ ਆਉਂਦੀਆਂ ਵਾ ਟੈਲ ਯੂ ਪਰ ਤੁਸੀਂ ਮੰਨਣਾ ਨੀ ਉਹ ਵੀ ਮੈਨੂੰ ਮੈਂ ਉਹਨੂੰ ਵੀ ਦਿੰਦਾ ਜਿਹੜੀ ਚੀਜ਼ ਵੀਰ ਜੀ ਆਪ ਖਾਣਾ ਕਿਵੇਂ ਰੋਟੀ ਤਾਂ ਉਹਨੇ ਦੇਣੀ ਐਂਡ ਓਫ ਦਾ ਡੇ
0: ਬਿਲਕੁਲ
3: ਅੱਧਾ ਚੀਜ਼ ਮੈਂ ਉਹਦੇ ਵਾਸਤੇ ਰੱਖਿਆ ਹੁੰਦਾ ਹਨਾ ਮੇਰਾ ਆਹ ਤੇਰਾ ਭਗਵਾਨ ਨੇ ਬਣਾ ਕੇ ਲਿਆ ਜੀ ਤੇ 4 ਮਹੀਨਿਆਂ ਚ ਵੀਰ ਜੀ ਤੁਸੀਂ ਮੰਨਣਾ ਨੀ ਆਹ ਚੀਜ਼ਾਂ ਜਿਹੜੀਆਂ ਹਾਰਡ ਆ ਇਹ ਤਾਂ ਸਭ ਤੋਂ ਉੱਤੇ ਆ ਨਾ ਸਕਿਨ ਚ ਤੁਹਾਡੀ ਗਲੋ ਤੁਹਾਡੀ ਸਕਿਨ ਇੰਨੀ ਕੁ ਵਧੀਆ ਹੋ ਗਈ ਜਿਵੇਂ ਭੈਣੇ ਤੁਸੀਂ ਸੁੱਖ ਭੈਣ ਜੀ ਤੁਸੀਂ ਇਹ ਹੈਗੇ ਆ ਮਤਲਬ ਫੈਸ਼ਨ ਵਾਲੇ ਚ ਇਹ ਚੀਜ਼ ਤੁਸੀਂ ਤੁਸੀਂ ਟਰਾਈ ਕਰ ਲਾ ਪੈਣਾ ਤੁਹਾਨੂੰ ਆ ਕੇ ਗਾਹਕ ਪੁੱਛਿਆ ਕਰਨਗੇ ਵੀ ਭੈਣ ਜੀ ਤੁਸੀਂ
1: ਕਿਹੜੀ ਕਰੀਮ ਲਾਈ ਆ
0: ਕਿਆ ਖਾਤੇ ਹੋ
3: ਤੇ ਮੇਰੀ ਵਾਈਫ ਵੀ 47 ਦੀ ਆ ਈਵਨ ਕੋਈ ਬਾਹਲੀਆਂ ਕਰੀਮਾਂ ਨੀ ਲਾਉਂਦੀ ਆ ਹੈਲਥੀ ਫੂਡ ਖਾਂਦੀ ਆ ਬਾਹਰੋਂ ਵੀ ਜਮਾਂ ਹੀ ਨੀ ਖਾਂਦੀ ਉਹ ਘਰੇ ਬਣਾਉਣਾ ਜੋ ਬਣਾਉਣਾ ਤੇ ਇਹ ਚੀਜ਼ਾਂ ਜੇ ਸਿਆਲਾਂ ਚ ਵੀਰ ਜੀ ਹਾਰਟ ਅਟੈਕ ਦੇ ਬਹੁਤ ਚਾਂਸ ਵੱਧ ਜਾਂਦੇ ਆ ਖਾਸ ਕਰਕੇ ਸਿਆਲਾਂ ਚ ਬਜ਼ੁਰਗਾਂ ਨੂੰ ਆਹ ਚੀਜ਼ ਬੰਦਾ ਪ੍ਰੋਪਰ ਕਰੇ ਮੈਂ ਤਾਂ ਇਹੀ ਕਹਿੰਦਾ ਮੇਰਾ ਹਾਂਜੀ ਪਰਿਵਾਰ ਜਿਹਨੂੰ ਵੀ ਪ੍ਰੋਬਲਮ ਆ ਉਹਦੇ ਬੇਬੇ ਨੂੰ ਬਾਪੂ ਨੂੰ ਆਹ ਚੀਜ਼ ਦੇਣੀ ਸ਼ੁਰੂ ਕਰਦੇ ਮੈਂ ਕਹਿੰਦਾ ਲੈਸ ਕੇ ਲੈ ਲਵੇ ਜੋ ਮੈਂ ਤਜਰਬਾ ਹੰਡਾਇਆ ਕਿਉਂਕਿ ਤਜਰਬਾ ਹੰਡਾਇਆ ਮੈਂ ਉਹੀ ਦੱਸਦਾ ਨਾ ਕਿ ਐਵੇਂ ਕਿਉਂਕਿ ਗਿਆਨ ਵੀਰ ਜੀ ਬਹੁਤ ਜ਼ਿਆਦੇ ਆ ਹੱਦੋਂ ਹੀ ਵੱਧ ਨੈਟ ਤੇ ਦਾ ਨਾ ਦੂਜੀ ਤੁਹਾਡੀ ਮੈਂ ਤੁਹਾਡੀ ਫਾਸਟ ਬੋਲ ਰਿਹਾ ਦੂਜੀ ਤੁਹਾਡੀ ਗੱਲ ਸੀ ਨਾ ਜਿਵੇਂ ਆਪਾਂ ਕੋਈ ਵੀ ਚੀਜ਼ ਆਪਾਂ ਕਿਸੇ ਬੰਦੇ ਨੂੰ ਨਾ ਮਿਲਣਾ ਸ਼ੁਰੂ ਕਰਦੀ ਆ ਆਪਣੇ ਦਿਮਾਗ ਚੋਂ ਭੁੱਲਣਾ ਸ਼ੁਰੂ ਹੁੰਦਾ ਜਿਹੜੀ ਤੁਸੀਂ ਲਾਸਟ ਵੀਕ ਆਪਣਾ ਟੌਪਿਕ ਸੀਗਾ ਇਹ ਵੀ ਪੱਕਾ ਵੀਰ ਜੀ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਈ ਜਾਂਦੀਆਂ ਨਾ ਦਿਮਾਗ ਚ ਬਸ ਉਹਨਾਂ ਨੂੰ ਹੀ ਫੋਨ ਕਰੀ ਜਾਂਦਾ ਉਹਨਾਂ ਨਾਲ ਮਿਲੀ ਜਾਂਦਾ ਜਿਹੜੀਆਂ ਭੁੱਲ ਗਈਆਂ ਪਿੱਛੇ ਤੁਹਾਡੇ ਯਾਰ ਮਿੱਤਰ ਜਿਹੜੇ ਪੁਰਾਣੇ ਰਹਿ ਗਏ ਸਿਡਨੀ ਤੁਹਾਡੇ ਤੁਸੀਂ ਉਹਨਾਂ ਨੂੰ ਨਹੀਂ ਵੇਹਦੇ ਜਾਂ ਤੁਹਾਡੇ ਮੂਹਰੇ ਨਹੀਂ ਆਉਂਦੀਆਂ ਤੁਸੀਂ ਉਹਨਾਂ ਨੂੰ ਭੁੱਲਦੇ ਤੁਹਾਡਾ ਦਿਮਾਗ ਭੁੱਲਦਾ ਜਾਂਦਾ ਪਤਾ ਨੀ ਉਮਰ ਦੇ ਹਿਸਾਬ ਨਾਲ ਹੁਣ ਮੈਂ ਵੀ ਹਨਾ ਫਰਕ ਪੈਂਦਾ ਵਾ ਤੇ ਇਹ ਚੀਜ਼ਾਂ ਜੀ ਸਾਰੀਆਂ ਵਾ ਪਰ ਆਪਦੀ ਹੈਲਥ ਦਾ ਖਿਆਲ ਰੱਖੋ ਖਾਸ ਕਰਕੇ ਸਿਆਲਾਂ ਤੇ ਪਾਣੀ ਜ਼ਰੂਰ ਪੀਓ ਮੈਂ ਵੀ ਵੀਰ ਜੀ ਤੁਹਾਡੇ ਵਾਲੀ ਗੱਲਾਂ ਵੀ ਪਾਣੀ 40 ਮਿੰਟ ਬਾਅਦ ਪੀਣਾ ਮੈਂ ਵੀ ਬਹੁਤ ਪੰਕਚੁਅਲ ਚੀਜ਼ਾਂ ਦਾ ਨਾ ਹੈਬਿਟ ਕਿਉਂਕਿ ਮੈਂ ਸਪੋਰਟਸਮੈਨ ਬੰਦਾ ਵਾ ਹਰ ਚੀਜ਼ ਮੈਂ ਪ੍ਰੋਪਰ ਖਾਧੀ ਆ ਮੈਂ ਪਤਾ ਨੀ ਇਹ ਸਪੋਰਟਸ ਕਰਕੇ ਮੈਂ ਇੱਥੋਂ ਤੱਕ ਆ ਗਿਆ ਆਪਦੀ ਸਿਹਤ ਨੂੰ ਸਾਂਭ ਲਿਆ ਨਾ ਜੋ ਲੋਕਾਂ ਨੂੰ ਵੀ ਦੱਸੀ ਦਾ
1: ਜੀ ਬਿਲਕੁਲ
3: ਈਵਨ ਵੀਰ ਜੀ ਮੈਂ ਨਾ ਸਿਹਤ ਦੇ ਨਾਲ ਪਰਿਵਾਰ ਵੀ ਬਚਾਉਣ ਬਾਰੇ ਸੋਚਦਾ ਵੀ ਜੇ ਥੋੜੀ ਮੋਟੀ ਤੁਹਾਨੂੰ ਬੀਬੀ ਕੋਲ ਕਹਿ ਵੀ ਹੁੰਦੀ ਤੁਹਾਡੀ ਵਾਈਫ ਉਹ ਸੁਣ ਲਿਆ ਕਰੋ ਭਰਾਵਾ ਤੁਹਾਡੀ ਵਾਈਫ ਆ ਤੁਹਾਡੇ ਘਰ ਦੀ ਰਾਣੀ ਆ ਈਗੋ ਚ ਨਾ ਫਸੋ ਕਿਉਂਕਿ ਵੀਰ ਜੀ ਆਪਣੀ ਮਤਲਬ ਪਤਾ ਨੀ ਮੈਨੂੰ ਬਹੁਤ ਵਿਹਣਾ ਵੀ ਨਾ ਬੜੇ ਝਗੜੇ ਹੋ ਰਿਹਾ ਮਤਲਬ ਰੱਖੇ ਪਰ ਥੋੜੀ ਜਿਹੀ ਗੱਲ ਹੁੰਦੀ ਹੈ ਈਗੋ ਤੇ ਨਾ ਆਦਰ ਮਾਨ ਛੋਟੀ ਜਿਹੀ ਤਾਰ ਜਿਹਾ ਫਰਕ ਆ ਖੁਸ਼ੀ ਜ਼ਿੰਦਗੀ ਆ ਵੀਰ ਜੀ ਜੇ ਕਹਿ ਵੀ ਦਿੰਦੀ ਘਰ ਵਾਲੀ ਘਰੇ ਤੁਹਾਨੂੰ ਗੱਗੂ ਗੱਲ ਕੋਈ ਚੱਕਰ ਨਹੀਂ ਉਹਨੂੰ ਈਗੋ ਨਾ ਬਣਾਇਆ ਕਰੋ ਵੀ ਹੈ ਜਨਾਨੀ ਨੇ ਮੈਨੂੰ ਕਿੱਦਾਂ ਕਹਿਤਾ ਹਾਓ ਕੰਮ
0: ਸੋਹਣੀਆਂ ਗੱਲਾਂ ਤੁਸੀਂ ਦੱਸੀਆਂ ਤੇ ਜੇ ਕਿਸੇ ਨੂੰ ਪੱਲੇ ਕੋ ਬੰਨ ਲਵੇ ਤੇ ਇਹਦੇ ਚੋਂ ਤੁਸੀਂ ਠੀਕ ਵੀ ਹੋ ਰਾਜੀ ਬਾਜੀ ਵੀ ਹੋ ਤੇ ਤਾਂ ਵੀ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
4: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
6: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
7: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
6: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
8: ਕਿਆ ਆਪ ਇੱਕ ਡਰਿੰਕ ਕੇ ਲਿਏ ਮਨਾ ਕਰਨਾ ਪਸੰਦ ਕਰੇਂਗੇ ਯਾ ਫਿਰ ਯੇ ਕਹਿਣਾ ਕਿ ਨਹੀਂ ਮੈਨੇ ਆਪਣਾ ਲਾਇਸੈਂਸ ਗਵਾ ਦਿਆ ਹੈ
9: ਵੈਸੇ ਮੈਂ ਜ਼ਿਆਦਾ ਸ਼ਰਾਬ ਪੀਨੇ ਵਾਲੋਂ ਮੇ ਸੇ ਨਹੀਂ ਹੂੰ ਹਮਾਰੇ ਕਾਮ ਪਰ ਇੱਕ ਸੈਲੀਬ੍ਰੇਸ਼ਨ ਥਾ ਔਰ ਮੁਝੇ ਲਗਾ ਕਿ ਮੈਂ ਡਰਿੰਕ ਲੇਨੇ ਸੇ ਮਨਾ ਨਹੀਂ ਕਰ ਸਕਤਾ ਥਾ ਮੈਨੇ ਸੋਚਾ ਕਿ ਮੈਨੇ ਤੋ ਕਾਨੂੰਨੀ ਸੀਮਾ ਕੇ ਭੀਤਰ ਹੀ ਪੀ ਹੈ ਲੇਕਿਨ ਮੁਝੇ 0.05% ਸੇ ਜ਼ਿਆਦਾ ਬਲੱਡ ਐਲਕੋਹਲ ਕੇ ਸਾਥ ਡਰਾਈਵਿੰਗ ਕਰਤੇ ਹੋਏ ਪਕੜਾ ਗਿਆ ਅਬ ਮੈਂ ਡਰਾਈਵ ਕਰਕੇ ਆਪਣੇ ਬੱਚੋਂ ਕੋ ਸਕੂਲ ਨਹੀਂ ਛੋੜ ਸਕਤਾ ਮੁਝੇ ਆਪਣੀ ਮੰਮੀ ਕੋ ਕਹਿਣਾ ਪੜਾ ਕਿ ਮੈਂ ਉਨਕੋ ਡਾਕਟਰ ਕੇ ਪਾਸ ਨਹੀਂ ਲੈ ਜਾ ਸਕਤਾ ਜੋ ਲੋਕ ਮੁਝ ਪਰ ਨਿਰਭਰ ਹੈ ਉਹਨੇ ਨਾ ਕਹਿਣਾ ਸਬਸੇ ਖਰਾਬ ਸਜ਼ਾ ਹੈ ਕਾਸ਼ ਇਹ ਸਭ ਕੀ ਬਜਾਏ ਮੈਨੇ ਉਸ ਦਿਨ ਡਰਿੰਕ ਲੈਣੇ ਸੇ ਮਨਾ ਕਰ ਦਿਆ ਹੋਤਾ
8: ਜ਼ਿੰਮੇਦਾਰੀ ਸੇ ਰਹੇ ਅਗਰ ਆਪਨੇ ਸ਼ਰਾਬ ਪੀ ਹੈ ਤੋ ਡਰਾਈਵ ਨਹੀਂ ਕਰੇ TAC ਸੇ ਇੱਕ ਸੰਦੇਸ਼
10: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
12: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਸਾਡੀਆਂ ਮੌਸਮ ਦੇ ਇਰਦ ਗਿਰਦ ਚੱਲ ਰਹੀਆਂ ਸੀ, ਮੌਸਮ ਕਿਵੇਂ ਸਾਡੇ ਕੰਮ ਦੇ ਉੱਤੇ ਕਿਵੇਂ ਸਾਡੇ ਮੂਡ ਦੇ ਉੱਤੇ ਅਸਰ ਕਰਦਾ, ਅਤੇ ਨਾਲ ਫਿਰ ਆਪਾਂ ਇਹ ਵੀ ਪੁੱਛ ਰਹੇ ਸਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਤੁਹਾਨੂੰ ਕੋਈ ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਯਾਦ ਹੋਣ, ਅਤੇ ਜੇ ਨਹੀਂ ਤੇ ਫਿਰ ਇਹ ਵੀ ਆਪਾਂ ਇਸ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੇਰੇ ਨਾਲ ਸੁਖਪ੍ਰੀਤ
1: ਜੀ। ਹਾਂ ਬਿਲਕੁਲ, ਤੇ ਜਾਣ ਤੋਂ ਪਹਿਲਾਂ ਅਸੀਂ 7 ਸ਼ਬਦ ਰੱਖ ਕੇ ਗਏ ਸੀ, ਇੱਕ ਵਾਰੀ ਰਿਪੀਟ ਕਰ ਲੈਂਦੇ ਹਾਂ ਜੇ ਤੁਸੀਂ ਨੋਟ ਕਰਨਾ ਭੁੱਲ ਗਏ ਹੋ। ਸਾਡਾ ਅੱਜ ਦਾ ਪਹਿਲਾ ਸ਼ਬਦ ਸੀ ਵਜ੍ਹਾ, ਦੂਸਰਾ ਸ਼ਬਦ ਸੀ ਵਜੂਦ, ਤੀਸਰਾ ਸ਼ਬਦ ਸੀ ਵਸਾ, ਚੌਥਾ ਸ਼ਬਦ ਸੀ ਵਹਿੰਗੀ, ਪੰਜਵਾਂ ਸ਼ਬਦ ਸੀ ਵਹੀ, ਛੇਵਾਂ ਸ਼ਬਦ ਸੀ ਵਕਤਾ, ਸੱਤਵਾਂ ਅਤੇ ਆਖਰੀ ਸ਼ਬਦ ਸੀ ਸਾਡਾ ਅੱਜ ਦਾ ਵਗ। ਸੋ ਇਹ ਸੀ ਸਾਡੇ ਅੱਜ ਦੇ 7 ਸ਼ਬਦ ਅਤੇ ਗੱਲਾਂ ਬਾਤਾਂ ਸਾਡੀਆਂ ਕਿ ਮੌਸਮ ਕਿੱਦਾਂ ਜਿਹੜਾ ਇੰਪੈਕਟ ਕਰਦਾ ਹੈ ਤੁਹਾਡੇ ਕੰਮ ਨੂੰ, ਕਿ ਤੁਹਾਡਾ ਕੰਮ ਵੱਧ ਜਾਂਦਾ ਆ, ਕਿ ਤੁਹਾਡਾ ਕੰਮ ਘੱਟ ਜਾਂਦਾ ਆ, ਜਾਂ ਤੁਹਾਡਾ ਕੰਮ ਹੀ ਮੌਸਮ 'ਤੇ ਆ, ਲਾਈਕ ਸੀਜ਼ਨਲ ਆ ਆਪਾਂ ਕਹਿੰਦੇ ਹੁੰਦੇ ਨਾ। ਜਿੱਦਾਂ ਆਪਾਂ ਹੁਣ ਸਨੋਅ ਦੇਖਣ ਜਾਂਦੇ ਹਾਂ ਅਤੇ ਜਿਹੜੀਆਂ ਉੱਥੇ ਸ਼ੋਪਸ ਆ, ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਇਹ ਗਰਮੀਆਂ ਨੂੰ ਕੀ ਕੰਮ ਕਰਦੇ ਹੋਗੇ।
0: ਦੇਖੋ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਲਈ ਵਰਦਾਨ ਹੁੰਦੀਆਂ, ਕਈ ਸ਼ਰਾਪ ਹੁੰਦੀਆਂ। ਹੁਣ ਮੰਨ ਲਓ ਜਿੱਦਾਂ ਆਪਾਂ ਹੁਣ ਮੌਸਮ ਵਾਲੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਜਿਹੜੇ ਬਰਫ਼ ਦੇ ਉੱਤੇ ਕੰਮ ਕਰਦੇ ਨੇ, ਸਾਡੇ ਨਾਲ ਕਈ ਸ਼ੈੱਫ ਹੁੰਦੇ ਸੀ, ਉਹ ਇਸ ਸੀਜ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਚਲੇ ਜਾਂਦੇ ਸੀ ਉੱਥੇ ਕੰਮ ਕਰਨ, ਤੇ ਉਹਨਾਂ ਨੂੰ ਸਿਰਫ ਉਹ ਸੀਜ਼ਨ ਹੀ ਕੰਮ ਕਰਕੇ ਤੇ ਉਸ ਤੋਂ ਬਾਅਦ ਫਿਰ ਉਹ ਘੁੰਮਣ ਫਿਰਨ ਚੱਲ ਜਾਂਦੇ, ਮਤਲਬ ਉਦੋਂ ਤਾਂ ਉਹਨਾਂ ਨੂੰ ਕਾਫ਼ੀ ਵੱਧ ਪੈਸੇ ਮਿਲ ਜਾਂਦੇ, ਅਤੇ ਹਰ ਕੋਈ ਉੱਥੇ ਜਾਣਾ ਪਸੰਦ ਨਹੀਂ ਕਰਦਾ, ਕਿਉਂਕਿ ਵਜ੍ਹਾ ਹੁੰਦੀ ਹੈ ਵੀ ਉਹ ਆਪਣਾ ਪੱਕਾ ਕੰਮ ਜਿਹਨੇ ਰੱਖਿਆ ਵਾ ਜਾਂ ਕੰਟਰੈਕਟ ਸਾਈਨਡ ਹੈ ਉਹ ਛੱਡ ਕੇ ਜਾਊਗਾ
1: ਨਹੀਂ।
0: ਇਹ ਹੁੰਦੇ ਕੈਜੂਅਲ ਜਿਹੇ ਬੰਦੇ ਜਿਨ੍ਹਾਂ ਦਾ ਸਿਰਫ ਟੀਚਾ ਹੁੰਦਾ ਵੀ ਉਹਨਾਂ ਨੇ 3 ਕੁ ਮਹੀਨੇ ਉੱਥੇ ਕੰਮ ਕਰਨਾ, ਉਸ ਤੋਂ ਬਾਅਦ ਘੁੰਮ ਫਿਰ ਲੈਣਾ। ਸੋ ਉਹਦੇ ਫਾਇਦੇ ਵੀ ਆ, ਉਹਦੇ ਨੁਕਸਾਨ ਵੀ। ਫਿਰ ਉਹਨਾਂ ਨੇ ਜਦੋਂ ਵਾਪਸ ਆਉਣਾ ਤੇ ਫਿਰ ਉਹਨਾਂ ਨੇ ਕੈਜੂਅਲ ਇੱਧਰ ਉੱਧਰ ਫੋਨ ਕਰਨੇ ਤੇ ਕੰਮ ਉਹਨਾਂ ਲੱਭਣਾ ਸ਼ੁਰੂ ਕਰ ਦੇਣਾ। ਸੋ ਜਿੱਦਾਂ ਦਾ ਤੁਹਾਡਾ ਸੁਭਾਅ ਆ ਉਸ ਹਿਸਾਬ ਦੇ ਨਾਲ ਵੀ ਕਈ ਵਾਰੀ ਤੁਸੀਂ ਮੌਸਮ ਨੂੰ ਯੂਜ਼ ਕਰਦੇ ਹੋ, ਵਰਤੋਂ 'ਚ ਲਿਆਉਂਦੇ ਹੋ। ਸੋ ਬੜੇ ਇੱਦਾਂ ਦੇ, ਪਰ ਇਹਦਾ ਇੱਕ ਪੱਖ ਹੋਰ ਵੀ ਆਪਾਂ ਵੇਖ ਸਕਦੇ ਹਾਂ ਸੁੱਖ ਜੀ। ਜਦੋਂ ਸਾਡਾ ਕੰਮ ਦੇ ਉੱਤੇ ਮੰਨ ਲਓ 6 ਮਹੀਨੇ ਕੰਮ ਆ ਅਤੇ ਅਗਲੇ 6 ਮਹੀਨੇ ਨਹੀਂ ਆ, ਜਾਂ 3 ਮਹੀਨੇ ਸੀਜ਼ਨਲ ਕੰਮ ਆ, ਅਤੇ ਉਹਦੇ ਦਰਮਿਆਨ ਹੁਣ ਜਿਹੜੇ ਫੁੱਲ ਟਾਈਮ ਕੰਮ ਕਰਦੇ ਆ ਜਿਹਨਾਂ ਦਾ ਸੀਜ਼ਨ ਦੇ ਨਾਲ ਕੋਈ ਉਹ ਨਹੀਂ ਆ, ਅਤੇ ਉਹਨਾਂ ਨੂੰ ਇੱਕ ਚੀਜ਼ ਤਾਂ ਮਹਿਸੂਸ ਹੁੰਦੀ ਰਹਿੰਦੀ ਹੈ ਨਾ ਹਮੇਸ਼ਾ ਵੀ ਹਾਏ ਆਪਾਂ ਤਾਂ ਸਟੱਕ ਹਾਂ, ਜਾ ਹੀ ਨਹੀਂ ਸਕਦੇ ਕਿਸੇ ਪਾਸੇ, ਪਰ ਉਹਨਾਂ ਨੂੰ ਇਹ ਚੀਜ਼ ਨਹੀਂ ਹੋਊਗੀ। ਖੈਰ ਉਹਨਾਂ ਨੂੰ ਇਹ ਲੱਗਦਾ ਹੋਊਗਾ ਵੀ ਸਾਡਾ ਇਹਨਾਂ ਦਿਨਾਂ 'ਚ ਹਾਏ ਕੰਮ ਠੰਡਾ ਪੈ ਗਿਆ, ਉਹਨਾਂ ਨੇ ਹੋਰ ਕੁਛ ਨਾ ਕੁਛ ਸਹੇੜਿਆ ਹੁੰਦਾ ਨਾਲ, ਪਰ ਵੇਖਿਆ ਜਾਵੇ ਤਾਂ ਉਹ ਜਦੋਂ ਤੁਹਾਡਾ ਕੰਮ ਥੋੜ੍ਹਾ ਜਿਹਾ ਠੰਡਾ ਪੈਂਦਾ ਵਾ ਉਦੋਂ ਤੁਸੀਂ ਉਹ ਸਮਾਂ ਪਰਿਵਾਰ ਨੂੰ ਦੇ ਸਕਦੇ ਹੋ, ਘੁੰਮ ਫਿਰ ਸਕਦੇ ਹੋ, ਹੈ ਨਾ।
1: ਸੋ ਪਲਾਨ ਕਰ ਸਕਦੇ ਹੋ ਤੁਸੀਂ ਕਿ ਆਹ ਦਿਨਾਂ 'ਚ ਮੈਂ ਆਹ ਕਰ ਸਕਦਾ।
0: ਇਸੇ ਨੂੰ ਸ਼ਾਇਦ ਕਹਿੰਦੇ ਆ ਵੀ ਤੁਸੀਂ ਜੇ ਆਪਣੇ ਸੁਭਾਅ ਦੇ ਮੁਤਾਬਕ ਤੁਸੀਂ ਕੰਮ ਚੁਣੋ, ਮੰਨ ਲਓ ਜੇ ਫੋਰ ਐਗਜ਼ਾਮਪਲ ਜੇ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਕੰਮ ਹੀ ਕੋਈ ਇੱਦਾਂ ਦਾ ਚੁਣ ਲਓ ਜਿਹਦੇ ਵਿੱਚ 12 ਮਹੀਨੇ ਸੱਤੋ ਦਿਨ ਵਾਲੀ, 24 ਘੰਟੇ ਸੱਤੋ ਦਿਨ
1: ਵਾਲੀ ਬਣ ਜਾਈਏ ਟਰੈਵਲ
0: ਹਾਂ ਨਾ ਹੋਵੇ, ਹੈ ਨਾ। ਸੋ ਉਸ ਹਿਸਾਬ ਦੇ ਨਾਲ ਤੁਸੀਂ ਕੋਈ ਕੰਮ ਚੁਣ ਲਓ। ਕਈ ਬੰਦੇ ਆ ਉਹ ਫਸ ਕੇ ਕੰਮ ਨਹੀਂ ਕਰ ਸਕਦੇ,
1: ਬਿਲਕੁਲ ਹਾਂਜੀ।
0: ਕਈ ਬੰਦੇ ਮੈਂ ਇੱਥੇ ਇੱਦਾਂ ਦੇ ਵੀ ਜਾਣਦਾ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਵਾ ਵੀ ਪੈਸੇ ਖੁੱਲ੍ਹੇ ਆਈ ਜਾਣ ਜਾਈ ਜਾਣ, ਮਤਲਬ ਇੱਦਾਂ ਦਾ ਨਾ ਹੋਵੇ ਵੀ ਇੱਕ ਫਿਕਸ ਅਮਾਊਂਟ ਡਿੱਗੇ ਵੀ ਉਹਦੇ ਨਾਲ ਅਸੀਂ ਸਟੱਕ ਹੁੰਦੇ ਹਾਂ
1: ਜੀ, ਬਿਲਕੁਲ। ਤੇ ਸਾਨੂੰ ਕਮਿਟ ਨਹੀਂ ਕਰ ਸਕਦੇ ਕਿ ਰੋਜ਼ ਜੌਬ ਤੇ ਜਾਣਾ, ਉਹ ਕਹਿੰਦੇ ਕਿ ਹਾਂ ਅਸੀਂ ਔਨ ਕਾਲ ਕਰ ਲੈਂਦੇ, ਉਹ 'ਚ ਪੈਸੇ ਵੀ ਜ਼ਿਆਦਾ ਆ ਤੇ ਲਾਈਕ ਰਿਸਪੋਂਸਿਬਿਲਟੀ ਵੀ ਘੱਟ ਆ, ਗਏ 19 ਘੰਟੇ ਲਾਏ ਤੇ ਆ ਗਏ ਤੇ ਪੈਸੇ ਜ਼ਿਆਦਾ ਮਿਲ ਜਾਣੇ।
0: ਹਾਂਜੀ ਔਨ ਕਾਲ ਵੀ, ਪਲੱਸ ਇਹ ਵੀ ਹੁੰਦਾ ਵਾ ਵੀ ਉਹ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਜਿੱਦਾਂ ਮੰਨ ਲਓ ਮਹੀਨੇ ਦੇ ਤੁਹਾਡੇ ਹਫ਼ਤੇ ਦੇ ਇੰਨੇ ਪੈਸੇ ਆ, 700, 800, 1000, 1200 ਜੋ ਵੀ, ਅਤੇ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਇੱਦਾਂ ਫਿਕਸ ਆ ਤਾਂ ਫਿਰ ਅਸੀਂ ਸਟ੍ਰੈਸ 'ਚ ਆ ਜਾਂਦੇ ਹਾਂ ਵੀ ਹਾਏ, ਕਿਉਂਕਿ ਉਹਨਾਂ ਦੇ ਖਰਚੇ ਵੀ ਉਸ ਹਿਸਾਬ ਨਾਲ ਖੁੱਲ੍ਹੇ ਹੁੰਦੇ ਆ। ਸੋ ਉਹਨਾਂ ਨੂੰ ਇਹ ਲੱਗਦਾ ਵਾ ਵੀ ਇੱਦਾਂ ਮਤਲਬ ਫੋਰ ਐਗਜ਼ਾਮਪਲ ਜਿੱਦਾਂ ਹੁਣ ਟੈਕਸੀ ਆ ਅਤੇ ਉਹਦੇ ਵਿੱਚ ਤੁਹਾਨੂੰ ਪਤਾ ਨਹੀਂ ਅੱਜ 200 ਆ ਗਿਆ ਅਗਲੇ ਦਿਨ 1200 ਆ ਗਿਆ,
1: ਬਿਲਕੁਲ
0: ਇੰਨਾ ਤਾਂ ਫਰਕ ਨਹੀਂ ਹੁੰਦਾ ਹੋਊਗਾ ਚਲੋ, ਪਰ ਉਹਦੇ ਵਿੱਚ ਫਿਰ ਉਹ ਤੁਸੀਂ ਖੁੱਲ੍ਹਾ ਡੁੱਲਾ ਉਸੇ ਹਿਸਾਬ ਦੇ ਨਾਲ ਹੀ ਵਰਤ ਸਕਦੇ ਹੋ,
1: ਬਿਲਕੁਲ।
0: ਕਿਉਂਕਿ ਕਈ ਵਾਰੀ ਤੁਸੀਂ ਇਹ ਸੋਚਦੇ ਨਾ ਜਦੋਂ ਆਪਾਂ ਸੋਚਣ ਬਹਿ ਜਾਂਦੇ ਹਾਂ ਨਾ ਵੀ ਤੁਸੀਂ ਜਮ੍ਹਾਂ ਘਟਾਓ ਕਰਨ ਬਹਿ ਜਾਓ ਵੀ ਇੰਨਾ ਖਰਚਾ, ਅਤੇ ਉਦੋਂ ਹੀ ਤੁਸੀਂ ਦਿਲ ਜਿਹਾ ਛੱਡ ਪੈਂਦੇ ਹੋ
1: ਜੀ।
0: ਸੋ ਇਸ ਕਰਕੇ ਉਹ ਵੀ ਚੀਜ਼ਾਂ ਤੁਸੀਂ ਜੇ ਆਪਣੇ ਸੁਭਾਅ ਦੇ ਮੁਤਾਬਕ ਉੱਦਾਂ ਚੁਣੀਆਂ ਨੇ ਅਤੇ ਉਹ ਵੀ ਤੁਹਾਨੂੰ ਜ਼ਿਆਦਾ ਵਧੀਆ ਰਹਿੰਦੀਆਂ, ਅਤੇ ਸੁਭਾਅ ਦੇ ਮੁਤਾਬਕ ਤੁਸੀਂ ਚੁਣਨ ਦੇ ਲਈ ਤੁਹਾਨੂੰ ਮੌਸਮ ਹੈਲਪ ਕਰਦਾ,
1: ਬਿਲਕੁਲ।
0: ਅਤੇ ਵੈਸੇ ਬੜੇ ਸਾਰੇ ਇਹਦੇ ਵਿੱਚ ਮੈਂ ਵੇਖ ਰਿਹਾ ਹਾਂ ਇਹਦੇ ਵਿੱਚ ਕਨੈਕਸ਼ਨ, ਕਈ ਸ਼ੋਅ ਵੀ ਕਰਦੇ ਨੇ ਕਈ ਨਹੀਂ ਵੀ ਕਰਦੇ। ਵੇਖੋ ਇੱਕ ਚੀਜ਼ 'ਤੇ ਪ੍ਰਤੱਖ ਆ ਕਿ ਜਦੋਂ ਇਹ ਹਰ ਇੱਕ ਸਟੱਡੀ ਦੇ ਵਿੱਚ ਪਾਇਆ ਗਿਆ ਵਾ ਕਿ ਜਦੋਂ ਮੌਸਮ ਬਦਲਦਾ ਵਾ, ਮੰਨ ਲਓ ਮੀਂਹ ਪੈਂਦਾ ਵਾ ਜਾਂ ਫਿਰ ਧੁੱਪ ਚੜ੍ਹਦੀ ਆ ਜਾਂ ਫਿਰ ਆਪਣਾ ਹਵਾ ਤੇਜ਼ ਵਗਦੀ ਆ, ਹੈ ਨਾ, ਟੈਂਪਰੇਚਰ ਵੱਧਦਾ ਘੱਟਦਾ ਵਾ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਕੰਮ ਕਰਨ ਕਾਰ ਕਰਨ ਦੇ ਉੱਤੇ ਅਸਰ ਪਾਉਂਦੀਆਂ ਨੇ, ਚਾਹੇ ਕਿ ਉਹ ਇਨਸਾਨ ਦੇ ਸੁਭਾਅ ਦੇ ਨਾਲ ਸੰਬੰਧ ਰੱਖ ਕੇ ਅੱਗੇ ਚੱਲਦੀਆਂ ਹੋਣ, ਜੋ ਕਿ ਸਟੱਡੀਜ਼ ਵਿੱਚ ਘੱਟ ਪਾਇਆ ਗਿਆ। ਕਿਉਂਕਿ ਇਹਦੇ ਵਿੱਚ ਇਹ ਕਹਿੰਦੇ ਨੇ ਕਿ ਇੱਕ ਸਟੱਡੀ ਹੋਈ ਸੀ, ਲਗਭਗ 498 ਵਿਦਿਆਰਥੀ ਇੱਕ ਯੂਨੀਵਰਸਿਟੀ ਦੇ ਵਿੱਚੋਂ, ਜਿਹੜੇ ਡਲਾਸ ਦੀ ਯੂਨੀਵਰਸਿਟੀ ਦੇ ਹੀ, ਉਹਨਾਂ ਨੂੰ ਲੈ ਕੇ ਅਧਿਐਨ ਕੀਤਾ ਗਿਆ ਸੀ। ਤਾਂ ਉਹਨਾਂ ਨੇ ਇਹ ਨਤੀਜਾ ਕੱਢਿਆ ਸੀ ਕਿ ਇਹ ਬੰਦੇ ਦੇ ਆਪਣੇ ਸੁਭਾਅ 'ਤੇ ਆ
1: ਜੀ।
0: ਸੋ ਉਹਨਾਂ ਅਲੱਗ ਅਲੱਗ ਜਿਹੜੇ ਵਿਦਿਆਰਥੀ ਸੀ ਉਹਨਾਂ ਦੇ ਅਲੱਗ ਅਲੱਗ ਸੁਭਾਅ ਸੀ। ਸੋ ਉਹ ਇਹਨਾਂ ਸਾਰੇ ਹੀ ਵੱਖ ਵੱਖ ਮੌਸਮ ਦੇ ਰੰਗਾਂ ਦੇ ਦਰਮਿਆਨ ਆਪਾਂ ਇਹੋ ਹੀ ਵੇਖਿਆ ਵੀ ਜਿਹਦਾ ਸੁਭਾਅ ਮੰਨ ਲਓ ਉੱਦਮੀ ਆ,
1: ਜੀ,
0: ਉਹ ਝੱਖੜ ਹਨੇਰੀਆਂ ਦੇ ਵਿੱਚ ਵੀ ਉੱਠਿਆ, ਧੁੱਪ ਦੇ ਵਿੱਚ ਵੀ ਉਹਨੇ ਆਪਣਾ ਕੰਮ ਟਾਈਮ ਦੇ ਨਾਲ ਸਮਾਪਤ ਕੀਤਾ
1: ਜੀ,
0: ਤੇ ਛਾਂ ਦੇ ਵਿੱਚ, ਤੇ ਜਿਹੜੇ ਬੰਦੇ ਆਲਸੀ ਸੀ ਉਹਨਾਂ ਨੇ ਮੌਸਮ ਦੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਰਿਹਾ। ਸੋ ਇਹ ਬੰਦੇ ਦੇ ਸੁਭਾਅ ਦੇ ਉੱਤੇ ਵੀ ਆ। ਬਾਕੀ ਇਹ ਵੀ ਕਈ ਥਾਵਾਂ ਦੇ ਉੱਤੇ ਆਉਂਦਾ ਵਾ ਵੀ ਜਿਹੜਾ ਮੂਡ ਤੁਹਾਡਾ ਜ਼ਰੂਰ ਅਸਰ ਅੰਦਾਜ਼ ਹੁੰਦਾ ਵਾ, ਦਿਨ ਦੇ ਸਮੇਂ, ਰਾਤ ਦੇ ਸਮੇਂ, ਤਾਪਮਾਨ ਵੱਧ ਘੱਟ, ਇਹ ਸਾਰਾ ਜਿਹੜਾ ਉਹ ਜ਼ਰੂਰ ਅਸਰ ਪਾਉਂਦਾ ਵਾ ਵੀ ਤੁਸੀਂ ਗਰਮੀ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਮਤਲਬ ਢਿੱਲੇ ਲਿਸੇ ਜੇ, ਜਦੋਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ, ਅਤੇ ਈਵਨ ਸਿਆਲ ਦੇ ਵਿੱਚ ਵੀ ਤੁਸੀਂ ਥੋੜ੍ਹਾ ਜਿਹਾ ਮਤਲਬ ਜਿੰਨਾ ਚਿਰ ਗਰਮ ਨਹੀਂ ਹੋ ਜਾਂਦੇ ਉਨਾ ਚਿਰ ਉਹ। ਸੋ ਉਹ ਚੀਜ਼ਾਂ ਜ਼ਰੂਰ ਤੁਹਾਡੇ ਉੱਤੇ ਅਸਰ ਪਾਉਂਦੀਆਂ, ਪਰ ਕੁੱਲ ਮਿਲਾ ਕੇ ਜਿੰਨਾ ਕੁ ਮੈਂ ਵੇਖ ਰਿਹਾ 2-3 ਚੀਜ਼ਾਂ ਨੂੰ ਮਿਲਾ ਕੇ, ਇਹ ਇਨਸਾਨ ਦੇ ਆਪਣੇ ਸੁਭਾਅ ਦੇ ਉੱਤੇ ਹੀ ਇਹਨਾਂ ਨੇ ਲਿਆ ਕੇ ਗੱਲ ਨਿਬੇੜੀ ਹੈ
1: ਜੀ,
0: ਹੈ ਨਾ। ਅਤੇ ਉਸ ਤੋਂ ਬਾਅਦ ਲਗਭਗ 16,000 ਦੇ ਕਰੀਬ ਇਹ ਬੰਦਿਆਂ ਦੇ ਉੱਤੇ ਇੱਕ ਹੋਰ ਅਧਿਐਨ ਕਹਿੰਦੇ ਕੀਤਾ ਗਿਆ। ਸੋ ਉਹਦੇ ਵਿੱਚ ਉਹਨਾਂ ਨੇ ਵੇਖਿਆ ਕਿ ਮੌਸਮ ਅਤੇ ਨੀਂਦ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਜਾਂ ਫਿਰ ਕਿਸੇ ਨੂੰ ਜਿਹੜਾ ਕੋਈ ਬੰਦੇ 'ਚ ਉਦਾਸੀ ਜਿਹੀ ਰਹਿੰਦੀ ਆ, ਮੂਡ ਚਿੜਚਿੜਾਪਨ ਜਿਹਾ ਰਹਿੰਦਾ ਵਾ, ਸੋ ਇਹਨਾਂ ਚੀਜ਼ਾਂ ਦੇ ਵਿਚਕਾਰ ਜ਼ਰੂਰ ਗੂੜਾ ਸੰਬੰਧ ਆ, ਮੌਸਮ ਦੇ ਦਰਮਿਆਨ ਅਤੇ ਤੁਹਾਡੇ ਮੂਡ ਦੇ ਦਰਮਿਆਨ ਤੁਸੀਂ ਕਿੱਦਾਂ ਦਾ ਰਿਐਕਟ ਕਰਦੇ ਹੋ। ਪਰ ਉਹਦੇ ਦਰਮਿਆਨ ਵੀ ਇੱਕ ਹੋਰ ਕਲੋਜ਼ ਹੈ ਕਿ ਤੁਹਾਡੀ ਜ਼ਿੰਦਗੀ 'ਚ ਉਸ ਸਮੇਂ ਵਾਪਰ ਕੀ ਰਿਹਾ, ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ। ਮੂਡ ਅਲੱਗ ਚੀਜ਼ ਆ, ਦਿਮਾਗ ਅਲੱਗ ਚੀਜ਼ ਆ, ਵੀ ਤੁਹਾਡੇ
1: ਤੁਸੀਂ ਹਰ ਵਾਰੀ ਸਾਰਾ ਟਾਈਮ ਉਹੀ ਸੋਚੀ ਜਾਂਦੇ ਆ ਜਾਂ ਕਿਸੇ ਪੁਆਇੰਟ 'ਤੇ ਆ ਕੇ ਉਹ ਸੋਚਦੇ?
0: ਹਾਂ, ਅਤੇ ਇਹ ਸ਼ਾਇਦ ਆਪਾਂ ਆਪ ਵੀ ਇਹਦੇ ਨਾਲ ਅਟੈਚ ਆਪਾਂ ਇਹਦੇ ਨਾਲ ਕਨੈਕਸ਼ਨ ਆਪਾਂ
1: ਕਹਿੰਦੇ ਨਾ ਸਪਰਿੰਗ ਟਾਈਮ ਮੂਡ ਕਿੱਦਾਂ ਦਾ ਹੁੰਦਾ, ਆਟਮ ਟਾਈਮ ਕਿੱਦਾਂ ਦਾ ਹੁੰਦਾ।
0: ਹਾਂ, ਹੁਣ ਕਈ ਬੰਦੇ ਆ, ਇਹਦਾ ਇੱਕ ਐਗਜ਼ਾਮਪਲ ਇਹ ਵੀ ਆ, ਕਈ ਬੰਦੇ ਹੁਣ ਹੁਣੇ ਆਪਾਂ ਪੁੱਛ ਲਈਏ ਅਤੇ ਕਈ ਬੰਦੇ ਕਹਿਣਗੇ ਸਾਨੂੰ ਗਰਮੀ ਪਸੰਦ ਆ, ਕਈ ਬੰਦੇ ਕਹਿਣਗੇ ਸਾਨੂੰ ਸਿਆਲ ਪਸੰਦ ਆ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ, ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੌਸਮ ਦੇ ਕਰਕੇ ਬੰਦੇ ਦਾ ਸੁਭਾਅ ਆ, ਇਹਦਾ ਮਤਲਬ ਕਿ ਬੰਦੇ ਦੇ ਸੁਭਾਅ ਦੇ ਕਰਕੇ ਫਿਰ ਮੌਸਮ ਅਸਰ ਅੰਦਾਜ਼ ਕਰ ਜਾਂਦਾ। ਪਰ ਚਲੋ, ਖੈਰ, ਬਹੁਤ ਸਾਰੇ ਜਿਹੜੇ ਤੁਹਾਡੇ ਮੈਸੇਜ ਸੀ ਉਹਨਾਂ ਦੇ ਦਰਮਿਆਨ, ਸਿਮਰਨ ਜੀ ਇਹ ਕਹਿੰਦੇ ਨੇ ਕਿ ਪਹਿਲਾਂ ਤਾਂ ਵੈਲਕਮ ਤੁਹਾਨੂੰ ਸੁੱਖ ਜੀ, ਅਤੇ ਦੂਸਰਾ ਕਹਿੰਦੇ ਫਰਾਂਸ ਅਤੇ ਇੰਗਲੈਂਡ ਦਾ ਮੈਨੂੰ ਲੱਗਦਾ ਫਾਈਨਲ ਹੋਊਗਾ, ਅਤੇ ਮੌਸਮ ਕਹਿੰਦੇ ਕਿ ਖਰਾਬ ਸਵਾਰਿਆ ਵਧੀਆ, ਅਤੇ ਨਜ਼ਾਰਾ ਹੀ ਨਜ਼ਾਰਾ, ਬਟ ਟੂ ਮੈਨੀ ਟ੍ਰੈਫਿਕ ਜਾਮ, ਨੈਵਰ ਮਾਇੰਡ। ਚਲੋ, ਗੁੱਡ ਹੈ ਜੀ, ਅਤੇ ਥੈਂਕ ਯੂ। ਅਤੇ ਆਪਣਾ ਅਰਵਿੰਦਰ ਜੀ ਕਹਿੰਦੇ ਨੇ ਕਿ ਮੈਟਰੋ ਟਰੱਕਿੰਗ ਦੇ ਵਿੱਚ ਕਹਿੰਦੇ ਕਿ ਬਾਰਿਸ਼ ਦੇ ਨਾਲ ਬਹੁਤ ਔਖਾ ਹੁੰਦਾ, ਬਾਰਿਸ਼ ਦੇ ਵਿੱਚ ਕਹਿੰਦੇ ਕਿ ਚੇਂਜ

0: ਸਮਝਦੇ ਤੇ ਘੱਟ ਜਾਂਦੀ ਆ, ਨੋਟ ਲੋਟ ਬਟ ਕਹਿੰਦੇ ਕਿ 50 to 100 ਬਿਨ ਘੱਟ ਜਾਂਦੇ ਨੇ ਆਊਟ ਆਫ 1500 ਦੇ ਪਿੱਛੇ. ਅੱਛਾ, ਇੰਨਾ ਜ਼ਿਆਦਾ ਫਰਕ ਪੈ ਜਾਂਦਾ. ਅਤੇ ਸਮਰ ਦੇ ਵਿੱਚ ਕਹਿੰਦੇ ਕਿ ਸੁਪਰ ਬਿਜ਼ੀ ਸਪੈਸ਼ਲੀ ਅਰਾਊਂਡ ਕ੍ਰਿਸਮਿਸ. ਬਿਕੋ ਉਹਦਾ ਇੱਕ ਤਾਂ ਆ ਵੀ ਤਿਉਹਾਰ ਆ, ਅਤੇ ਦੂਸਰਾ ਇਹ ਆ ਵੀ ਗਰਮੀ ਦੇ ਵਿੱਚ ਖਾਣਾ ਪੀਣਾ ਛੇਤੀ ਖਰਾਬ ਹੁੰਦਾ ਹੈ ਨਾ, ਸ਼ਾਇਦ ਇਸ ਕਰਕੇ ਵੀ ਜਲਦੀ
1: ਛੁੱਟੀਆਂ ਵੀ ਹੁੰਦੀਆਂ, ਖਾਈ ਦਾ ਵੀ ਜ਼ਿਆਦਾ,
0: ਦਿਨ ਵੀ ਲੰਮੇ ਆ ਨਾ.
1: ਹਾਂਜੀ, ਹਾਂ,
0: ਤੁਹਾਡੀ ਵਰਤੋਂ ਵੀ ਵੱਧ ਗਈ, ਤੁਹਾਡੀ ਇੱਕ ਟਾਈਮ ਦਾ ਮੀਲ ਹੀ ਵੱਧ ਗਿਆ. ਮੰਨ
1: ਬਿਲਕੁਲ,
0: ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿੱਦਾਂ ਸਿਆਲ ਦੇ ਵਿੱਚ ਉਹ 2 ਮੀਲਾਂ ਨਾਲ ਸਾਰ ਲੈਂਦੇ ਆ, ਤੀਸਰਾ ਮੀਲ ਜਿਹੜਾ ਉਹ ਤੁਹਾਡਾ ਛੋਟਾ ਕੁਛ ਸਨੈਕਸ ਸੁਨੈਕਸ ਹੋ ਜਾਂਦਾ. ਪਰ ਗਰਮੀ ਦੇ ਵਿੱਚ ਤੁਹਾਨੂੰ ਲੈਣਾ ਹੀ ਪਊਗਾ ਕਿਉਂਕਿ ਸਮਾਂ ਲੰਮਾ ਹੋ ਗਿਆ. ਕਹਿੰਦੇ ਮੁੱਢ ਤੋਂ ਹੀ ਪਹਿਲੇ ਪੈਰ ਉੱਠ ਕੰਮ ਦੇ ਉੱਤੇ ਜਾਈਏ, ਸਟੇਰਿੰਗ ਨੂੰ ਹੱਥ ਲਾਉਣ ਤੋਂ ਪਹਿਲਾਂ ਅਕਾਲ ਪੁਰਖ ਦਾ ਨਾਮ ਧਿਆਈਏ. ਸਫ਼ਰ ਭਾਵੇਂ ਲੰਮਾ ਜਾਂ ਛੋਟਾ, ਭਾਵੇਂ ਮੀਂਹ ਕਣੀ ਗਰਮੀ ਜਾਂ ਠੰਡ ਵਰਗੇ ਮੌਸਮਾਂ ਦੇ ਵਿੱਚ ਕਦੇ ਨਾ ਘਬਰਾਈਏ. 5 ਵਜੇ ਤੋਂ ਮੰਜੀ ਸਾਹਿਬ ਤੋਂ ਆਈ ਕਥਾ ਤੋਂ ਲੈ ਕੇ ਸਾਰਾ ਦਿਨ ਰੇਡੀਓ ਹਾਂਜੀ ਹੀ ਸੁਣਦੇ ਜਾਈਏ. ਜ਼ਰੂਰੀ ਫੋਨ ਕਾਲਾਂ ਨੂੰ ਛੱਡ ਕੇ ਆਪਣਿਆਂ ਦਾ ਫੋਨ ਵੀ ਨਾ ਚੁੱਕ ਪਾਈਏ. ਲੇਖਾ ਤਾਂ ਲਿਖਿਆ ਮਿਲਦਾ ਰਹਿਣਾ, ਬਸ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰਦੇ ਜਾਈਏ. ਚਾਹ ਨਾਲ ਅਲਸੀ ਦੀ ਪਿੰਨੀ ਨੂੰ ਟਰੱਕ ਸਟੋਪ ਵਹਿੰਗਾ ਰੇਟਾ ਜਾ ਕੇ ਖਾਈਏ. ਵਾਹ ਵਾਹ
1: ਵਾਹ,
0: ਗੁੱਡ ਗੁੱਡ ਗੁੱਡ ਗੁੱਡ. ਅਤੇ ਉਹ ਇਹ ਸਨ ਤੁਹਾਡੇ ਪਿਆਰੇ ਪਿਆਰੇ ਜੀ ਮੈਸੇਜ ਜੀ. ਹੁਣ ਗੱਲ ਕਰਦੇ ਹਾਂ ਆਪਾਂ ਕਿ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਕਿੱਦਾਂ ਆਪਾਂ ਬਜ਼ੁਰਗਾਂ ਦਾ, ਜੇ ਤੁਹਾਨੂੰ ਕੁਛ ਯਾਦ ਹੈ
1: ਜੀ.
0: ਵੇਖੋ ਉਹਨਾਂ ਦਾ ਜਿੱਦਾਂ ਜੇ ਟੈਕਨੀਕਲੀ ਵੇਖੋ ਤਾਂ ਸਿੱਧਾ ਸਿੱਧਾ ਜਿਹਾ ਫੰਡਾ ਹੀ ਪੁਰਾਣੇ ਲੋਕਾਂ ਦਾ. ਸ਼ਾਇਦ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਵਿੱਚ ਐਡ ਆਨ ਕਰਦੇ ਹੋ, ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਫਿਰ ਚੇਤਾ ਆਈ ਜਾਂਦਾ. ਅਤੇ ਜਿੰਨਾ ਕੁ ਮੈਂ ਵੇਖਦਾ ਹੁੰਦਾ ਹਾਂ ਜਾਂ ਆਪਾਂ ਜਿੰਨਾ ਕੁ ਜਾਣਦੇ ਹਾਂ ਜਾਂ ਸੁਣਦੇ ਆਏ, ਰੁੱਖਾਂ ਤੋਂ ਪਤਾ ਲੱਗਦਾ ਸਾਨੂੰ
1: ਜੀ,
0: ਫਿਰ ਸਾਨੂੰ ਪੰਛੀਆਂ ਤੋਂ ਪਤਾ ਲੱਗਦਾ, ਕੀੜੇ ਮਕੌੜਿਆਂ ਤੋਂ ਪਤਾ ਲੱਗਦਾ, ਅਤੇ ਜੋ ਸਾਨੂੰ ਮਤਲਬ ਰੰਗ ਆ ਜਾਂ ਬੱਦਲ ਨੇ ਉਹ ਜਿਹੜੀ ਹਵਾ ਦੀ ਨਮੀ ਆ, ਹਵਾ ਦੀ ਦਿਸ਼ਾ ਕਿਹੜੀ ਆ
1: ਜੀ,
0: ਉਹਨਾਂ ਤੋਂ ਸਾਨੂੰ ਪਤਾ ਲੱਗਦਾ. ਸੋ ਜਦੋਂ ਮੀਂਹ ਆਉਣ ਵਾਲਾ ਹੁੰਦਾ ਉਦੋਂ ਹੁੰਦਾ ਕੀ ਆ, ਸਭ ਤੋਂ ਮਤਲਬ ਮੇਨ ਚੀਜ਼ ਕੀ ਹੁੰਦੀ ਆ ਉਹਦੀ ਨਿਸ਼ਾਨੀ, ਕਿ ਜਦੋਂ ਮੀਂਹ ਆਉਣ ਵਾਲਾ ਹੁੰਦਾ ਵਾ ਉਦੋਂ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਆ
1: ਜੀ,
0: ਅਤੇ ਜਦੋਂ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਆ ਫਿਰ ਅਲੱਗ ਅਲੱਗ ਚੀਜ਼ਾਂ ਕਿੱਦਾਂ ਰਿਐਕਟ ਕਰਦੀਆਂ ਨੇ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੀਂਹ ਆਉਣ ਵਾਲਾ, ਜਾਂ ਜਿੱਥੋਂ ਬਜ਼ੁਰਗ ਅੰਦਾਜ਼ਾ ਲਾਉਂਦੇ ਹੀ ਸ਼ਾਇਦ, ਜੇ ਮੈਂ ਗਲਤ ਹੋਊਂਗਾ ਤਾਂ ਪਲੀਜ਼ ਮੈਨੂੰ ਤੁਸੀਂ ਠੀਕ ਕਰ ਸਕਦੇ ਹੋ, ਕਿਸੇ ਵੀ ਚੀਜ਼ ਦੇ ਵਿੱਚ ਐਡ ਆਨ ਕਰਨਾ ਕਰ ਸਕਦੇ ਹੋ. ਅਤੇ ਹਵਾ ਦੇ ਵਿੱਚ ਕਹਿੰਦੇ ਜਦੋਂ ਨਮੀ ਵੱਧ ਜਾਂਦੀ ਆ ਅਤੇ ਕੁਛ ਇੱਕ ਤਰ੍ਹਾਂ ਦੇ ਜਿਹੜੇ ਰੁੱਖ ਨੇ, ਖਾਸ ਤੌਰ ਦੇ ਉੱਤੇ ਪਿੱਪਲ ਨੂੰ ਪਵਿੱਤਰ ਮੰਨਿਆ ਜਾਂਦਾ, ਪਿੱਪਲ ਅਤੇ ਈਵਨ ਬੋਹੜ ਦਾ ਰੁੱਖ ਵੀ ਅਤੇ ਹੋਰ ਵੀ ਕਈ ਇਹਦੇ ਵਿੱਚੋਂ, ਸ਼ਾਇਦ ਨਿੰਮ ਵੀ ਇਹਦੇ ਵਿੱਚ ਆ ਜਾਂਦੀ ਹੈ. ਅਤੇ ਉਹਨਾਂ ਦੇ ਰੁੱਖਾਂ ਦੇ ਕਹਿੰਦੇ ਨੇ ਕਿ ਪੱਤੇ ਪੁੱਠੇ ਹੋ ਜਾਂਦੇ ਸੀ ਨਮੀ ਵਧਣ ਦੇ ਨਾਲ, ਜਦੋਂ ਵੀ ਹਵਾ ਦੇ ਵਿੱਚ ਨਮੀ ਵੱਧਦੀ ਹੈ. ਅਤੇ ਉਹਦੇ ਵਿੱਚ ਉਹ ਜਿਹੜਾ ਉਹਦਾ ਰੰਗ ਆ ਥੱਲੜਾ ਜਿਹੜਾ ਉਹ ਦੇਖਣ ਲੱਗ ਪੈਂਦਾ ਅਤੇ ਉਹ ਸਮਝ ਜਾਂਦੇ ਸੀ ਬਜ਼ੁਰਗ ਵੀ ਇਹ ਮੀਂਹ ਦੇ ਰੰਗ ਨੇ,
1: ਹੈ ਨਾ.
0: ਫਿਰ ਜਦੋਂ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਫਿਰ ਕਹਿੰਦੇ ਨੇ ਕਿ ਪੰਛੀ ਜਿਹੜੇ ਨੇ ਉਹ ਉਚਾਈ ਤੇ ਨਹੀਂ ਉੱਡ ਪਾਉਂਦੇ, ਹੈ ਨਾ, ਉਹ ਥੱਲੇ ਉੱਡਦੇ. ਪਰ ਉਹਦਾ ਇੱਕ ਕਾਰਨ ਜਿਹੜਾ ਸਾਇੰਟੀਫਿਕ ਕਾਰਨ ਹੋਰ ਵੀ ਮੰਨਿਆ ਜਾਂਦਾ ਕਿ ਜਿਹੜੇ ਉਹ ਥੱਲੇ ਇੱਕ ਤਾਂ ਨਮੀ ਕਰਕੇ ਉੱਡਦੇ ਆ, ਇੱਕ ਉਹ ਇਸ ਕਰਕੇ ਥੱਲੇ ਉੱਡਦੇ ਆ ਕਿ ਜਿਹੜੇ ਕੀੜੇ ਪਤੰਗੇ ਆ ਉਹ ਉਹਨਾਂ ਕੋਲ ਉੱਚਾ ਜਾਇਆ ਨਹੀਂ ਜਾਂਦਾ, ਉਹ ਵੀ ਨਮੀ ਦੇ ਕਰਕੇ ਥੱਲੇ ਰਹਿ ਜਾਂਦੇ ਆ. ਸੋ ਜਿਹੜੇ ਪੰਛੀ ਨੇ ਉਹਨਾਂ ਨੂੰ ਖਾਣ ਦੇ ਕਰਕੇ ਉਹ ਵੀ ਉਸੇ ਲੈਵਲ 'ਤੇ ਉੱਡਦੇ. ਸੋ ਇਹਨੂੰ ਦੋ ਚੀਜ਼ਾਂ ਹੋ ਗਈਆਂ ਅਤੇ ਉੱਥੋਂ ਵੀ ਉਹ ਆਈਡੀਆ ਲਾ ਲੈਂਦੇ ਵੀ ਅੱਜ ਪੰਛੀ ਜਿਹੜੇ ਬਹੁਤ ਉੱਚੀ ਹਵਾਵਾਂ 'ਚ ਨਹੀਂ ਗਏ, ਥੱਲੇ ਥੱਲੇ ਨੇ, ਇਹਦਾ ਮਤਲਬ ਮੀਂਹ ਆਉਣਾ. ਅਤੇ ਪੰਛੀਆਂ ਦੀ ਇੱਕ ਹੋਰ ਨਿਸ਼ਾਨੀ ਹੁੰਦੀ ਸੀ, ਕਹਿੰਦੇ ਜਿੱਦਾਂ ਆਪਾਂ ਅਸਮਾਨ 'ਚ ਵੇਖਦੇ ਹਾਂ ਨਾ ਕਿ ਪੰਛੀਆਂ ਦੇ ਝੁੰਡ ਸ਼ਾਮ ਨੂੰ ਜਦੋਂ ਜਾਂਦੇ ਆ ਅਤੇ ਉਹ ਉੱਡਦੇ ਘਰਾਂ ਨੂੰ ਵਾਪਸ ਜਾਂਦੇ ਆ, ਅਤੇ ਜਦੋਂ ਮੀਂਹ ਆਉਣ ਵਾਲਾ ਹੋਵੇ ਨਮੀ ਵੱਧ ਜਾਂਦੀ ਆ ਉਦੋਂ ਉਹ ਸਾਰੇ ਗਰੁੱਪ 'ਚ ਨਹੀਂ ਉੱਡਦੇ, ਉਦੋਂ ਛੋਟੇ ਛੋਟੇ ਗਰੁੱਪ ਬਣਾ ਕੇ ਉੱਡਦੇ ਆ. ਅਤੇ ਉਹਨੂੰ ਵੀ ਮੰਨ ਲਿਆ ਜਾਂਦਾ ਸੀ ਕਿ ਇਹ ਹੁਣ ਮੀਂਹ ਆਉਣ ਵਾਲਾ ਵਾ, ਇਸ ਕਰਕੇ ਛੋਟੇ ਛੋਟੇ ਗਰੁੱਪਾਂ 'ਚ ਉੱਡ ਰਿਹਾ. ਇਸ ਤੋਂ ਇਲਾਵਾ ਜਿਹੜੇ ਸਾਡੇ ਕੀੜੇ ਪਤੰਗੇ ਆ ਉਹਨਾਂ ਤੋਂ ਬੜਾ ਆਈਡੀਆ ਲੱਗ ਜਾਂਦਾ, ਜਿੱਦਾਂ ਤੁਸੀਂ ਨੋਟ ਕਰਿਓ ਕੀੜੀਆਂ ਤੇ ਆਪਾਂ ਇੱਥੇ ਵੀ ਵੇਹਨੇ ਬਹੁਤ ਹੈ.
1: ਹਾਂਜੀ, ਉਹ ਆਪਣੇ ਅੰਡੇ ਤੇ ਢੋਣ ਲੱਗ ਜਾਂਦੀਆਂ.
0: ਹਾਂ, ਤੇ ਕੀੜੀਆਂ ਕਹਿੰਦੇ ਨੇ ਜਦੋਂ ਸਾਨੂੰ ਲੱਗਦਾ ਵੀ ਉਹ ਰਾਸ਼ਣ ਲੈ ਕੇ ਜਾਣ ਡੀਆਂ, ਹਮੇਸ਼ਾ ਤੇ ਸਾਨੂੰ ਦੀਦੀਆਂ ਨਹੀਂ ਗਈਆਂ, ਹੈ ਨਾ, ਆਪਾਂ ਨੂੰ ਲੱਗਦਾ ਵਾ, ਪਰ ਹਮੇਸ਼ਾ ਨਹੀਂ ਹੁੰਦੀਆਂ. ਉਹ ਕਹਿੰਦੇ ਜਦੋਂ ਲਾਈਨਾਂ ਬਣਾ ਬਣਾ ਕੇ ਤੇ ਆਪਣਾ ਖਾਣਾ ਦਾਣਾ ਆਂਡੇ ਲੈ ਕੇ ਜਾਣ ਡੀਆਂ ਹੁੰਦੀਆਂ ਤੇ ਉਹ ਖਾਣਾ ਦਾਣਾ ਜਿਹੜਾ ਉਹ ਤਾਂ ਹੀ ਉਹ ਰੁੱਡਾਂ ਦੇ ਵਿੱਚ ਜਮ੍ਹਾਂ ਕਰ ਰਹੀਆਂ ਹੁੰਦੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ
1: ਮੀਂਹ ਪੈਣਾ
0: ਜਾਂ ਫਿਰ ਇੱਕ ਹੋਰ ਇਹਦਾ ਉਹ ਲਾਇਆ ਜਾਂਦਾ ਅੰਦਾਜ਼ਾ ਵੀ ਤਾਂ ਨੂੰ ਉਚਾਈ ਨੂੰ ਜਾਣਗੀਆਂ, ਮਤਲਬ ਜਿੰਨੇ ਕੀੜੇ ਪਤੰਗੇ ਨੇ ਜਾਂ ਫਿਰ ਕੀੜੀਆਂ ਖਾਸ ਤੌਰ ਦੇ ਉੱਤੇ ਉਹ ਉਹ ਜਦੋਂ ਲਾਈਨ ਬਣਾ ਕੇ ਉਚਾਈ ਵੱਲ ਨੂੰ ਜਾਣ ਤੇ ਇਹਦਾ ਮਤਲਬ ਕਿ ਉਹ ਹੁਣ ਮੀਂਹ ਆ ਰਿਹਾ, ਉਹ ਆਪਣਾ
1: ਥੱਲੇ ਤਾਂ ਪਾਣੀ ਭਰ ਜੂਗਾ.
0: ਹਾਂ, ਤੇ ਇੱਕ ਜਿਹੜਾ ਲੌਂਗ ਟਰਮ ਇਹ ਹੁੰਦੇ ਸ਼ੋਰਟ ਟਰਮ ਤੇ ਇੱਕ

0: ਰੀਸੈਂਟਲੀ ਮੈਨੂੰ ਇੱਥੇ ਪਤਾ ਲੱਗਾ ਸੀ ਅਤੇ ਉਹ ਉਹ ਕੀ ਸੀਗਾ ਵੀ ਲੌਂਗ ਟਰਮ ਜਿੱਦਾਂ ਸੀਜ਼ਨਲ ਹੁੰਦਾ ਇੱਕ ਇਹ ਤਾਂ ਹੋ ਗਿਆ ਨਾ ਵੀ ਜਿੱਦਾਂ ਆਉਣ ਵਾਲੇ ਦੋ ਦਿਨਾਂ 'ਚ ਜਾਂ ਕੱਲ੍ਹ ਮੀਂਹ ਪੈਣਾ ਜਾਂ ਅੱਜ ਪੈਣਾ ਹੈ ਨਾ ਅਤੇ ਇੱਕ ਹੁੰਦਾ ਵੀ ਇਸ ਸੀਜ਼ਨ ਵੱਧ ਪੈਣਾ ਜਾਂ ਇਸ ਸੀਜ਼ਨ ਘੱਟ ਪੈਣਾ ਅਤੇ ਉਹਦਾ ਕਿੱਦਾਂ ਉਹਦਾ ਵੀ ਆਈਡੀਆ ਲਾ ਲੈਂਦੇ ਆ ਸੋ ਉਹਦਾ ਕਿੱਦਾਂ ਆਈਡੀਆ ਲਾਉਂਦੇ ਆ ਕਿ ਜਿਹੜੇ ਪੰਛੀ ਨੇ ਉਹਨਾਂ ਨੂੰ ਉਸ ਸੀਜ਼ਨ ਦਾ ਪਹਿਲਾਂ ਪਤਾ ਲੱਗ ਪਹਿਲੀ ਗੱਲ ਤਾਂ ਇਹ ਵੇਖੋ ਵੀ ਸਮਾਰਟ ਕਿੰਨੇ ਨੇ ਆਪਾਂ ਕਹਿ ਦਿੰਦੇ ਵੀ ਮਨੁੱਖ ਬੜਾ ਸਮਾਰਟ ਆ ਪਰ ਜਾਂ ਤਾਂ ਉਹਨਾਂ ਨੇ ਹਲੇ ਕਹਿ ਲਓ ਵੀ ਫੋਨਾਂ ਕੰਪਿਊਟਰਾਂ 'ਚ ਨਹੀਂ ਆਪਣੇ ਸਿਰ ਦੇ ਉੱਤੇ ਪਹਿਲਾਂ ਸ਼ਾਇਦ ਆਪਾਂ ਵੀ ਇੱਦਾਂ ਦੇ ਹੋਈਏ ਅਤੇ ਉਹਨਾਂ ਦਾ ਸੀਜ਼ਨ ਦਾ ਕਿੱਦਾਂ ਪਤਾ ਲੱਗਦਾ ਉਹ ਕਹਿੰਦੇ ਵੀ ਜਿਹੜੇ ਵਰੇ ਹੋਣਾ ਹੋਵੇ ਨਾ ਮੀਂਹ ਪੈਣੇ ਹੋਣ ਮੀਂਹ ਜ਼ਿਆਦਾ ਪੈਣੇ ਹੋਣ ਤਾਂ ਆਪਣੇ ਆਲ੍ਹਣੇ ਉੱਚੇ ਬਣਾਉਂਦੇ ਆ
1: ਓਕੇ
0: ਉਹਨਾਂ ਹੀ ਰੁੱਖਾਂ ਦੇ ਉੱਤੇ ਜਾਂ ਫਿਰ ਰੁੱਖ ਵੀ ਬਦਲ ਲੈਂਦੇ ਆ
1: ਜੀ
0: ਜਾਂ ਫਿਰ ਉਹਨਾਂ ਹੀ ਰੁੱਖਾਂ ਦੇ ਉੱਤੇ ਉਹੋ ਹੀ ਪੰਛੀ ਆਲ੍ਹਣੇ ਉੱਚੇ ਪਾਉਂਦੇ ਆ ਸੋ ਇਹ ਚੀਜ਼ਾਂ ਉਹ ਬੰਦੇ ਝੱਟ ਹੁਣ ਇੱਥੇ ਜਿਹੜੇ ਫਾਰਮਰ ਨੇ ਉਹ ਇਹ ਚੀਜ਼ ਝੱਟ ਸਮਝ ਜਾਂਦੇ ਆ
1: ਜੀ
0: ਉਹ ਕੀ ਕਰਦੇ ਆ ਵੀ ਕਿਉਂਕਿ ਉਹਨਾਂ ਨੇ ਉਹੀ ਰੁੱਖ ਉਹੀ ਪੰਛੀ ਉਹੀ ਆਲ੍ਹਣੇ ਵੇਖਣੇ ਆ ਕਿਉਂਕਿ ਅਸੀਂ ਹੁਣ ਸ਼ਹਿਰੀ ਹੋ ਗਏ ਇੱਕ ਤਰ੍ਹਾਂ ਦੇ ਸਾਨੂੰ ਤੇ ਉਹ ਰੋਜ਼ ਉਹ ਚੀਜ਼ਾਂ ਦੇਖਦੀਆਂ ਨਹੀਂ ਤੇ ਉਹ ਝੱਟ ਇਹ ਚੀਜ਼ ਸਮਝ ਜਾਂਦੇ ਆ ਵੀ ਇਸ ਵਾਰੀ ਜਦੋਂ ਇਹਨਾਂ ਨੇ ਆਲ੍ਹਣੇ ਬਣਾਉਣੇ ਸ਼ੁਰੂ ਕੀਤੇ ਆ ਤੇ ਤਾਂ ਬਣਾ ਰਹੇ ਨੇ ਇਹਦਾ ਮਤਲਬ ਇਸ ਵਾਰੀ ਮੀਂਹ ਆਉਣਾ ਤੇ ਬੜੇ ਫਾਰਮਰ ਨੇ ਜਿਹੜੇ ਪੁਰਾਣੇ ਉਹ ਉਸ ਢੰਗ ਦੇ ਨਾਲ ਆਪਣੇ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਹਦਾ ਇੱਕ ਹੋਰ ਵੀ ਫਰਕ ਕਹਿੰਦੇ ਪੈਂਦਾ ਵਾ ਜਦੋਂ ਆਪਣਾ ਇੱਥੇ ਤਾਂ ਹੁਣ ਕ੍ਰੀਕ ਸੀ ਨੇ ਜ਼ਿਆਦਾ ਅਤੇ ਉਹ ਫਾਰਮਰ ਕਹਿੰਦੇ ਆ ਵੀ ਉਹ ਇੱਕ ਸੀਜ਼ਨ ਹੈ ਉਹ ਮਤਲਬ ਜਦੋਂ ਕ੍ਰੀਕ ਦੇ ਉੱਤੇ ਕ੍ਰੀਕ ਦੇ ਜਿਹੜੇ ਕੰਢੇ 'ਤੇ ਰੁੱਖ ਹੁੰਦੇ ਆ ਅਤੇ ਉਹਨਾਂ ਦੇ ਉੱਤੇ ਜ਼ਿਆਦਾਤਰ ਆਪਣੇ ਆਲ੍ਹਣੇ ਬਣਾਉਂਦੇ ਆ ਇਹਦਾ ਮਤਲਬ ਵੀ ਉਹ ਇਹ ਮੰਨਦੇ ਆ ਵੀ ਉਹਨਾਂ ਨੂੰ ਉੱਥੋਂ ਕ੍ਰੀਕ ਤੋਂ ਜਿਹੜਾ ਜਦੋਂ ਮੀਂਹ ਘੱਟ ਪੈਣੇ ਉਹਨਾਂ ਨੂੰ ਪਤਾ ਵੀ ਸੋਕਾ ਸਾਕਾ ਹੋਣਾ ਤੇ ਦੂਰ ਜ਼ਿਆਦਾ ਨਾ ਉੱਡ ਕੇ ਸਾਨੂੰ ਜਾਣਾ ਪਵੇ ਸੋ ਇਸ ਕਰਕੇ ਉਹ ਉੱਥੋਂ ਪਾਣੀ ਪੂਣੀ ਪੀ ਲੈਣ
1: ਓਕੇ
0: ਸੋ ਜਿਹੜੇ ਇੰਨੇ ਇੰਨੇ ਸਮਾਰਟ ਨੇ ਸਾਡਾ ਇਹ ਜੀਵ ਜੰਤੂ ਪੰਛੀ ਸੋ ਇਸ ਤਰੀਕੇ ਦੇ ਨਾਲ ਬਜ਼ੁਰਗ ਫਿਰ ਜਿਹੜਾ ਆਪਾਂ ਬੱਦਲ ਘੁਲਣ ਦੀ ਪਹਿਲਾਂ ਗੱਲ ਕਰ ਰਹੇ ਹਾਂ ਸੋ ਜਦੋਂ ਆਪਣਾ ਉਹ ਉਹਨੂੰ ਇੱਕ ਉਹ ਕਹਾਵਤ ਜਿਹੀ ਹੁੰਦੀ ਵੀ ਤਿੱਤਰ ਵਾਲੀ ਤਿੱਤਰੀ ਵਾਲੀ ਵੀ ਤਿੱਤਰ ਮਿੱਤਰੀ ਜੀ ਹੋ ਗਿਆ ਅਸਮਾਨ ਬਦਲੀਆਂ ਬਦਲੀ ਘੁਲ ਗਈ ਆ ਤੇ ਜੇ ਘੁਲ ਗਈ ਆ ਤੇ ਵਰੂਗੀ ਹਾਂ ਇੱਕ ਤੁਹਾਨੂੰ ਯਾਦ ਹੋਣਾ ਆਪਣੇ ਜਦੋਂ ਦੁਪਹਿਰੇ ਨਾਲੇ ਧੁੱਪ ਲੱਗੀ ਹੁੰਦੀ ਸੀ
1: ਗਿੱਦੜ ਗਿੱਦੜੀ ਦਾ ਵਿਆਹ ਕਹਿੰਦੇ ਹੁੰਦੇ
0: ਹਾਂ ਹਾਂ ਤੇ ਕਾਣਾ ਮੀਂਹ ਕਹਿ ਦਿੰਦੇ ਜਦੋਂ ਧੁੱਪ ਲੱਗੀ ਉਧਰੋਂ ਧੁੱਪ ਲੱਗੀ ਤਿੱਖੜ ਉਧਰੋਂ ਮੀਂਹ ਪਈ ਜਾਂਦਾ ਤੇ ਉਹਨੂੰ ਕਹਿੰਦੇ ਵੀ ਗਿੱਦੜ ਗਿੱਦੜੀ ਦਾ ਵਿਆਹ ਹੁੰਦਿਆ ਜਾਂ ਕਹਿੰਦੇ ਸੀ ਵੀ ਇਹ ਕਾਣਾ ਮੀਂਹ ਪੈਣ ਡਿਆ ਤੇ ਉਹਦਾ ਮਤਲਬ ਇਹ ਹੁੰਦਾ ਸੀ ਵੀ ਇਹ ਹਲੇ ਪਊਗਾ ਫੇਰ ਕੱਲ
1: ਹਾਂਜੀ ਹਾਂ
0: ਹਾਂ
1: ਹੈ ਨਾ ਕੁਛ ਕੁ ਮਿੰਟ ਹੀ ਹੁੰਦਾ ਸੀ ਤੇ ਫੇਰ ਹਟ ਜਾਂਦਾ ਸੀ
0: ਇਹ ਸਾਈਨ ਨੇ ਵੀ ਇਹ ਹਲੇ ਫੇਰ ਪਊਗਾ ਤੇ ਬਾਕੀ ਸ਼ਾਮ ਨੂੰ ਕਹਿੰਦੇ ਨੇ ਕਿ ਆਈਡੀਆ ਬਜ਼ੁਰਗ ਲਾ ਲੈਂਦੇ ਸੀ ਸ਼ਾਮ ਦਾ ਜਿਹੜਾ ਵਾ ਉਹ ਮਾਹੌਲ ਚਾਲ ਕਿਵੇਂ ਦਾ ਵਾ ਰੰਗ ਕਿਵੇਂ ਦਾ ਵਾ ਹੋ ਸਕਦਾ ਹੋਰ ਬਹੁਤ ਸਾਰੇ ਉਹਨਾਂ ਦੇ ਢੰਗ ਤਰੀਕੇ ਹੋਣ ਜਿਨ੍ਹਾਂ ਤੋਂ ਉਹ ਜਾਣ ਲੈਂਦੇ ਸੀ ਕਿ ਹਾਂ ਹੁਣ ਕਿਉਂਕਿ ਮੌਸਮ ਦੀ ਉਹਨਾਂ ਨੂੰ ਜਿਹੜੀ ਆ ਅੱਛਾ ਇੱਕ ਸੱਚ ਉਹ ਹੁੰਦਾ ਸੀ ਵੀ ਜਦੋਂ ਨਮੀ ਵੱਧਦੀ ਆ ਕਿਉਂਕਿ ਹੈਗੇ ਸਾਰੇ ਮਤਲਬ ਸਾਇੰਟੀਫਿਕ ਰੀਜ਼ਨ ਹੀ ਆ
1: ਬਿਲਕੁਲ
0: ਤੇ ਕਈ ਲੋਕ ਜਿਹੜੇ ਆ ਉਹ ਉਹਨਾਂ ਨੂੰ ਉਸ ਢੰਗ ਦੇ ਨਾਲ ਯਾਦ ਰੱਖ ਲੈਂਦੇ ਸੀ ਤੇ ਉਹ ਸਿਆਣੇ ਮੰਨੇ ਜਾਂਦੇ ਸੀ ਪਿੰਡਾਂ 'ਚ
1: ਬਿਲਕੁਲ
0: ਤੇ ਜਦੋਂ ਨਮੀ ਹਵਾ 'ਚ ਵੱਧਦੀ ਆ ਉਦੋਂ ਉਹ ਨਮੀ ਜਿਹੜੀ ਆ ਉਹ ਮਿੱਟੀ 'ਚ ਵੀ ਵੱਧਦੀ ਆ ਤੇ ਮਿੱਟੀ ਦੀ ਸਮੈਲ ਜਿਹੜੀ ਆ ਉਹ ਬਦਲ ਜਾਂਦੀ ਆ ਸੋ ਉਹ ਜਿਹੜੀ ਖੁਸ਼ਬੂ ਆ ਸਮੈਲ ਸੋਰੀ ਕਹਿਣ ਡਿਆ ਮੈਂ ਜਿਹੜੀ ਉਹ ਖੁਸ਼ਬੂ ਆ ਮਿੱਟੀ ਦੀ ਉਹਦੇ ਤੋਂ ਵੀ ਆਈਡੀਆ ਲੱਗ ਜਾਂਦਾ ਉਹ ਤੇ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਹੁੰਦਾ ਸੀ ਆਪਾਂ
1: ਖਾਣ ਨੂੰ ਦਿਲ ਕਰਦਾ
0: ਤੇ ਉਹ ਤੁਹਾਨੂੰ ਜਿਹੜੀ ਖੁਸ਼ਬੂ ਆ ਉਹ ਦੱਸ ਦਿੰਦੀ ਆ ਵੀ ਇਹ ਨਮੀ ਵਧੀ ਆ ਮਿੱਟੀ 'ਚ ਹਵਾ 'ਚ ਨਮੀ ਵਧੀ ਆ ਇਹਦਾ ਮਤਲਬ ਕਿ ਮੀਂਹ ਪੈਣਾ ਸੋ ਇਹ ਇਹ ਗੂੜਾ ਨਾਤਾ ਸਾਡਾ ਜਿਹੜਾ ਵਾਤਾਵਰਨ ਦੇ ਨਾਲ ਸੀ ਹੈਗਾ ਪਰ ਅਸੀਂ ਤੋੜੀ ਜਾ ਰਹੇ ਹਾਂ ਅਸੀਂ ਤੋ ਕਿਉਂਕਿ ਇੱਥੇ ਇੱਕ ਫਰਕ ਤੁਸੀਂ ਵੇਖੋ ਇਹ ਨਾਤਾ ਕਦੋਂ ਟੁੱਟਦਾ ਵਾ ਜਿੱਦਾਂ ਹੁਣ ਜਿੰਨੇ ਆਪਾਂ ਸਾਈਨ ਹੁਣ ਵੇਖਿਆ ਜਿੰਨੀ ਜਿੰਨੀ ਤਰੱਕੀ ਹੋਊਗੀ ਇਹ ਨਾਤੇ ਟੁੱਟਣਗੇ ਹੋਰ ਟੁੱਟਣਗੇ ਕਿਉਂਕਿ ਆਪਾਂ ਜਿੰਨੇ ਵੀ ਸਾਈਨ ਫਿਰ ਦੁਬਾਰਾ ਕੀ ਰਿਪੀਟ ਕਰਨੇ ਹੁਣ ਆ ਧਰਤੀ ਵਾਲਾ ਇੱਕ ਲਾ ਲਓ ਤੁਸੀਂ ਹੁਣ ਜਦੋਂ ਮਿੱਟੀ ਹੋਊਗੀ ਨਹੀਂ ਪਾਰਕਾਂ ਦੇ ਵਿੱਚ ਮਤਲਬ ਆਰਟੀਫਿਸ਼ਲ ਘਾਹ ਵਿਛੇ ਹੋਣਗੇ ਜਾਂ ਫਿਰ ਘਾਹ ਹੋਊਗਾ ਉੱਥੇ ਤੱਕ ਠੀਕ ਹੈ ਸਾਡੇ ਘਰਾਂ ਦੇ ਵਿੱਚ ਪੱਥਰ ਪਏ ਨੇ ਹੈ ਨਾ ਇੱਕ ਚੱਪਾ ਵੀ ਥਾਂ ਵਿਹਲੀ ਨਹੀਂ ਆ ਸੜਕਾਂ ਜਿਹੜੀਆਂ ਨੇ ਉਹ ਪੱਥਰ ਦੀਆਂ ਬਣ ਗਈਆਂ ਹੈ ਨਾ ਜਿੱਥੇ ਵੀ ਆਪਾਂ ਜਾਂਦੇ ਹਾਂ ਆਉਂਦੇ ਹਾਂ ਪਾਰਕਾਂ ਸੁਪਰ ਮਾਰਕੀਟਸ ਹਰ ਥਾਂ ਦੇ ਉੱਤੇ ਪਏ ਅਸੀਂ ਕੱਚੇ ਥਾਂ ਦੇ ਉੱਤੇ ਜਾਵਾਂਗੇ ਤੇ ਫੇਰ ਹੀ ਸਾਨੂੰ ਪਤਾ ਲੱਗੂਗਾ ਨਾ
1: ਬਿਲਕੁਲ
0: ਉੱਥੇ ਸਾਡਾ ਆਉਣਾ ਜਾਣਾ ਤੁਸੀਂ ਸੋਚ ਕੇ ਵੇਖੋ ਵੀ ਕਿੰਨਾ ਕਿਆ ਇਸ ਵਜ੍ਹਾ ਦੇ ਕਰਕੇ ਵੀ ਸਾਨੂੰ ਹੁਣ ਉਹ ਹੌਲੀ ਹੌਲੀ ਜਿੱਦਾਂ ਆਪਾਂ ਸ਼ਬਦਾਂ ਦੀ ਗੱਲ ਕਰਦੇ ਹਾਂ ਅਤੇ ਉਹੀ ਗੱਲ ਇੱਥੇ ਆ ਜਾਂਦੀ ਹੈ ਵੀ ਸਾਡਾ ਨਾਤਾ ਜਿਹੜਾ ਜਿੱਦਾਂ ਜਿੱਦਾਂ ਜਿਹੜੀ ਚੀਜ਼ ਵਰਤੋਂ 'ਚ ਘੱਟਦੀ ਜਾਵੇ ਉਹਦੇ ਨਾਲ ਸੰਪਰਕ ਟੁੱਟਦਾ ਜਾਂਦਾ ਇਹ ਇਹ ਨੁਕਸਾਨ ਵੀ ਆ ਸਾਡਾ ਆਪਾਂ ਜਦੋਂ ਦੂਰ ਹੁੰਦੇ ਹਾਂ ਆਪਾਂ ਕੁਦਰਤ
1: ਬਿਲਕੁਲ ਜੀ ਰਣਜੋਤ ਜੀ ਤੁਸੀਂ ਮਿੱਟੀ ਦੀ ਗੱਲ ਕੀਤੀ ਆ ਮੈਨੂੰ ਇੱਕ ਗੱਲ ਯਾਦ ਆਈ ਆ ਕਿ ਸਾਡੇ ਸੀਗੇ ਕੋਈ ਜਿੱਦਾਂ ਸਾਡੇ ਤੋਂ ਵੱਡੇ ਸੀਗੇ ਅਤੇ ਕਹਿੰਦੇ ਉਹ ਜਦੋਂ ਮਤਲਬ ਬੋਰਨ ਹੋਏ ਤਾਂ ਉਹ ਸ਼ਹਿਰ ਦੇ ਵਿੱਚ ਹੋਏ ਅਤੇ ਜਦੋਂ ਮੰਮੀ ਨਾ ਉਹਨੂੰ ਪਿੰਡ ਲੈ ਕੇ ਆਈ ਕਾਫੀ ਸਾਲਾਂ ਬਾਅਦ ਉਹਨਾਂ ਦੇ ਘਰ ਮੁੰਡਾ ਹੋਇਆ ਸੀਗਾ ਨਾ ਅਤੇ ਉਹ ਮੁੰਡਾ ਕਹਿੰਦੇ ਇੱਦਾਂ ਮਤਲਬ ਭਾਰਾ ਸਰੀਰ ਉਦੋਂ ਤਾਂ ਨਿਆਣੇ ਇੱਦਾਂ ਮੋਟੇ ਨਹੀਂ ਸੀ ਹੁੰਦੇ ਨਾ ਇੱਦਾਂ ਜਿੱਦਾਂ ਸਾਰਿਆਂ ਨੇ ਉਹਦਾ ਉਹਨੂੰ ਹੁਣ ਵੀ ਲੋਗੜ ਹੀ ਕਹਿੰਦੇ ਹੈ ਨਾ ਅਤੇ ਕਹਿੰਦੇ ਵੀ ਬੜਾ ਉਹਨੂੰ ਸਾਰਿਆਂ ਨੇ ਲੋਗੜ ਕਹਿਣਾ ਸ਼ੁਰੂ ਕਰ ਦਿੱਤਾ ਨਾ ਅਤੇ ਕਹਿੰਦੇ ਇੱਦਾਂ ਹੀ ਨਾ ਜਿਹੜੇ ਆਹ ਆਉਂਦੇ ਨਹੀਂ ਹੁੰਦੇ ਮੰਗਣ ਦੇ ਲਈ ਨਾ ਅਲਖ ਲੈਣ ਦੇ ਲਈ ਨਾ ਅਤੇ ਉਹ ਆਇਆ ਅਤੇ ਉਹ ਕਹਿੰਦਾ ਇਹਨੂੰ ਥੱਲੇ ਛੱਡਿਆ ਕਰੋ ਮਿੱਟੀ ਦੇ ਵਿੱਚ ਅਤੇ ਇਹਨੇ ਇਹਦਾ ਸਰੀਰ ਥੋੜ੍ਹਾ ਤੁਰੇ ਰੁੜਨੇ ਵੀ ਨਹੀਂ ਸੀ ਕਹਿੰਦੇ ਉਹ ਮਤਲਬ ਉਹ 8-9 ਮਹੀਨਿਆਂ ਤੋਂ ਵੀ ਉੱਪਰ ਹੋ ਗਏ ਸੀ ਜਦੋਂ ਨਿਆਣਾ ਤੁਰਨ ਲੱਗ ਜਾਂਦਾ ਉਸ ਤੱਕ ਰੁੜਨਾ ਵੀ ਨਹੀਂ ਸੀ ਉਹਨੇ ਸ਼ੁਰੂ ਕੀਤਾ ਕਿਉਂਕਿ ਇੰਨੀਆਂ ਕੁ ਭੈਣਾਂ ਭੂਆਂ ਸੀਗੀਆਂ ਘਰ ਦੇ ਵਿੱਚ ਉਹ ਚੱਕੀ ਰੱਖਦੇ ਸੀ ਸਾਰਾ ਦਿਨ ਅਤੇ ਕਹਿੰਦੇ ਫਿਰ ਨਾ ਉਹਨਾਂ ਨੂੰ ਦਿਮਾਗ ਵਿੱਚ ਅਚਾਨਕ ਆਇਆ ਵੀ ਹਾਂ ਅਸੀਂ ਸ਼ਾਇਦ ਛੱਡਦੇ ਨਹੀਂ ਤਾਂ ਆਇਆ ਇੱਦਾਂ ਸਰੀਰ ਵੀ ਭਾਰਾ ਹੋਣ ਲੱਗ ਗਿਆ ਨਾ ਅਤੇ ਕਹਿੰਦੇ ਉਹਨਾਂ ਨੇ ਮਿੱਟੀ ਵਿੱਚ ਇਹਨੂੰ ਮਿੱਟੀ ਵਿੱਚ ਕਾਕੇ ਨੂੰ ਛੱਡਿਆ ਕਰੋ ਅਤੇ ਇਹਦਾ ਇਹ ਝੱਟ ਰੁੜਨ ਤੁਰਨ ਲੱਗ ਜੂਗਾ ਅਤੇ ਹਾਂ ਕਹਿੰਦੇ ਵੀ ਮਤਲਬ ਉਹਨੂੰ ਛੱਡਣਾ ਸ਼ੁਰੂ ਕੀਤਾ ਅਤੇ ਉਹਨੂੰ ਉਹਨਾਂ ਨੇ ਪਹਿਲਾਂ ਉਹਦੇ ਬੱਬੀਆਂ ਦੇ ਮਿੱਟੀ ਦਾ ਇੱਕ ਕਣ ਨਹੀਂ ਸੀ ਲੱਗਣ ਦਿੰਦੀਆਂ ਅਤੇ ਉਹ ਮਿੱਟੀ ਉਹ ਮਿੱਟੀ ਛੱਡ ਦਿੱਤਾ ਉਹਨੂੰ ਅਤੇ ਉਹ ਥੋੜ੍ਹੇ ਜਿਹੇ ਦਿਨਾਂ 'ਚ ਰੋੜਨ ਫਿਰ 2 ਕੁ ਮਹੀਨਿਆਂ 'ਚ ਤੋਰਨ ਲੱਗ ਗਿਆ ਸਰੀਰ ਵੀ ਜਿੱਦਾਂ ਛੰਟ ਗਿਆ ਸਾਰਾ ਕੁਛ ਹੋ ਗਿਆ ਅਤੇ ਹੁਣ ਵੀ ਕਈ ਵਾਰ ਇੱਦਾਂ ਕਰਦੇ ਹੁੰਦੇ ਕਿ ਚਾਈਲਡ ਕੇਅਰ ਦੇ ਵਿੱਚ ਆਪਾਂ ਦੇਖਦੇ ਹਾਂ ਮਿੱਟੀ ਹੁੰਦੀ ਹੈ ਜ਼ਰੂਰ ਨਾ ਉੱਥੇ ਨਿਆਣੇ ਛੱਡੇ ਹੁੰਦੇ ਆ ਹਾਂ ਅਤੇ ਉਹੀ ਉਹੀ ਸਾਰੇ ਸਾਈਨ ਆ ਕਿ ਹਾਂ ਮਿੱਟੀ ਦੇ ਨਾਲ ਤੁਸੀਂ ਕਿੱਦਾਂ ਕਨੈਕਟ ਹੋਣਾ ਆ
0: ਕਿਉਂਕਿ ਅਰਥਿੰਗ ਵੀ ਆ ਨਾ
1: ਜੀ
0: ਸੋ ਅੱਜ ਕੱਲ੍ਹ ਤਾਂ ਕਈ ਥੈਰੇਪੀਜ਼ ਜਿਹੜੀਆਂ ਨੇ ਕਈ ਇਲਾਜ ਉਹ ਅਰਥਿੰਗ ਦੇ ਨਾਲ ਵੀ ਕੀਤੇ ਜਾਂਦੇ ਇੱਦਾਂ ਹੈ ਨਾ ਵੀ ਤੁਸੀਂ ਮਿੱਟੀ ਦੇ ਵਿੱਚ ਕਈ ਤਰ੍ਹਾਂ ਦੇ ਉਹ ਚਲੋ ਪਤਾ ਹੋਊਗਾ ਸਾਡੇ ਸਰੋਤਿਆਂ ਨੂੰ ਉਹਦੇ ਨਾਲ ਵੀ ਅਰਥਿੰਗ ਨਾਲ ਇਲਾਜ ਕੀਤੇ ਜਾਂਦੇ ਈਵਨ ਕਈ ਕਰੋਨਿਕ ਡਿਜ਼ੀਜ਼ ਦੇ ਇਲਾਜ ਵੀ ਅਰਥਿੰਗ ਦੇ ਨਾਲ ਕੀਤੇ ਜਾਂਦੇ ਕਿਉਂਕਿ ਧਰਤੀ ਦੇ ਨਾਲ ਉਹ ਕਹਿੰਦੇ ਆ ਵੀ ਤੁਹਾਡਾ ਸੰਪਰਕ ਖਤਮ ਹੋ ਗਿਆ ਇੱਥੋਂ ਤੱਕ ਵੀ ਉਹ ਤੁਹਾਡਾ ਸੰਪਰਕ ਬਣਾਉਣ ਦੇ ਲਈ ਜੇ ਤੁਸੀਂ ਨਹੀਂ ਵੀ ਧਰਤੀ ਦੇ ਟੱਚ 'ਚ ਆ ਸਕਦੇ ਤੁਸੀਂ ਬੈੱਡ 'ਤੇ ਵੀ ਆ ਕਈ ਲੋਕ ਜਾਂ ਫਿਰ ਨਹੀਂ ਅਤੇ ਉਹ ਈਵਨ ਤੁਹਾਡੇ ਰਾਤ ਨੂੰ ਤੁਹਾਡੇ ਜਾਂ ਫਿਰ ਤੁਹਾਨੂੰ ਬੈੱਡ 'ਤੇ ਪਿਆਂ ਨੂੰ ਵੀ ਤੁਹਾਡੀ ਅਰਥਿੰਗ ਕਰ ਦਿੰਦੇ ਆ ਧਰਤੀ ਤੋਂ ਕੱਢ ਕੇ ਜਿੱਦਾਂ ਆਪਾਂ ਬਿਜਲੀ ਦੀ ਅਰਥਿੰਗ ਕਰਦੇ ਹਾਂ ਸੋ ਬੜਾ ਕੁਛ ਆ ਜਿਹੜੀਆਂ ਚੀਜ਼ਾਂ ਪਹਿਲਾਂ ਸੁੱਤੇ ਸਿੱਧੀ ਸਾਡੇ ਕੋਲ ਸੀ ਅਤੇ ਹੁਣ ਨਹੀਂ ਆ ਅੱਛਾ ਇੱਕ ਹੋਰ ਤਰੀਕਾ ਜਿਹੜਾ ਉਹ ਮੌਸਮ ਬਾਰੇ ਜਾਂ ਮੀਂਹ ਬਾਰੇ ਜਾਣਨ ਦਾ ਅਤੇ ਇਹਦੇ ਨਾਲ ਕੀ ਆ ਕਿ ਤੁਸੀਂ ਫਿਰ ਪਹਿਲਾਂ ਤੋਂ ਹੀ ਤੁਹਾਨੂੰ ਆਈਡੀਆ ਲੱਗ ਜਾਂਦਾ ਹੁਣ ਤਾਂ ਚਲੋ ਟੈਕਨੋਲੋਜੀ ਬਹੁਤ ਆ ਗਈ ਆ
1: ਅਤੇ
0: ਆਪਾਂ ਉਹਦੇ 'ਤੇ ਡਿਪੈਂਡੈਂਟ ਆ ਅਤੇ ਕਹਿੰਦੇ ਵੀ ਜਦੋਂ ਹੁਣ ਤੁਸੀਂ ਵੀ ਇੱਕ ਕਰਕੇ ਵੇਖਿਓ ਤੁਸੀਂ ਵੀ ਤਜਰਬਾ ਅਤੇ ਕਹਿੰਦੇ ਹੁੰਦੇ ਕਿ ਜਦੋਂ ਤੁਸੀਂ ਜਿਹੜਾ ਚੰਦਰਮਾ ਰਾਤ ਨੂੰ ਤੁਸੀਂ ਜੇ ਵੇਖੋ ਨਾ ਅਤੇ ਉਹਦੇ ਦੁਆਲੇ ਦੁਆਲੇ ਜੇ ਸਰਕਲ ਜਿਹਾ ਬਣਿਆ ਵਾ ਉਹਦੇ ਘੇਰੇ ਘੇਰੇ ਅਤੇ ਇਹਦਾ ਮਤਲਬ ਵੀ ਇਹੋ ਹੀ ਹੁੰਦਾ ਵਾ ਵੀ ਹਵਾ ਦੇ ਵਿੱਚ ਨਮੀ ਵੱਧ ਗਈ ਆ ਇਹਦਾ ਮਤਲਬ ਵੀ ਅਗਲੇ 1 ਜਾਂ 2 ਦਿਨਾਂ 'ਚ ਮੀਂਹ ਪੈਣ ਵਾਲਾ
1: ਹੈ
0: ਨਾ ਅਤੇ ਜਿਹੜਾ ਲਾਲੀ ਜਦੋਂ ਸੂਰਜ ਜਦੋਂ ਆਪਾਂ ਦਿਨ ਢਲਦਾ ਵਾ ਸੂਰਜ ਡੁੱਬਦਾ ਅਤੇ ਉਸ ਸਮੇਂ ਜੇ ਤੇ ਬਿਲਕੁਲ ਲਾਲੀ ਲਾਲ ਗਈ ਜੀ ਆ ਅਤੇ ਇਹਦਾ ਮਤਲਬ ਵੀ ਕਲੀਅਰ ਹੋਊਗਾ ਅਗਲਾ ਦਿਨ ਅਤੇ ਪਰ ਜੇ ਉਸ ਸਮੇਂ ਤੁਹਾਨੂੰ ਲੱਗਦਾ ਵਾ ਸੂਰਜ ਡੁੱਬਣ ਸਮੇਂ ਵੀ ਉਹ ਲਾਲ ਗਈ ਜੀ ਨਹੀਂ ਆ ਰੰਗ ਉਹਦਾ ਜਿਹੜਾ ਉਹ ਕਸਮੈਲਾ ਜਿਹਾ ਵਾ ਅਤੇ ਫਿਰ ਇਹਦਾ ਮਤਲਬ ਵੀ ਅਗਲੇ ਦਿਨ ਤੁਸੀਂ ਜੇ ਸਵੇਰੇ ਵੇਖੋਗੇ ਤਾਂ ਉਹੀ ਲਾਲਗੀ ਜਿਹੜੀ ਆ ਉਹ ਤੁਹਾਨੂੰ ਦਿਨ ਦੇ ਸਮੇਂ ਨਜ਼ਰ ਆਉਂਦੀ ਆ
1: ਅਤੇ
0: ਇਹਦਾ ਵੀ ਮਤਲਬ ਇਹ ਮੰਨਿਆ ਜਾਂਦਾ ਵੀ ਨਮੀ ਵਧੀ ਆ ਨਮੀ ਵਧਣ ਦੇ ਕਰਕੇ ਕਿਉਂਕਿ ਉਹ ਜਿਹੜੀ ਲਾਲਗੀ ਆ ਉਹ ਨਮੀ ਵਧਣ ਦੇ ਕਰਕੇ ਉਹਨੇ ਉਹ ਲਾਲਗੀ ਢੱਕ ਲਈ ਜਿੰਨੀ ਜ਼ਿਆਦਾ ਕੋਰਾ ਕੱਕਰ ਠੰਡ ਓਨੀ ਵੇਖਦੇ ਆਪਾਂ ਵੀ ਸੋਹਣੀ
1: ਧੁੱਪ ਲੱਗਦੀ
0: ਕੜਕਵੀਂ ਧੁੱਪ ਲੱਗ ਜਾਂਦੀ ਆ ਤੇ ਜਿੰਨੀ ਕੜਕਵੀਂ ਧੁੱਪ ਲੱਗਦੀ ਆ ਓਨਾ ਆਪਾਂ ਵੇਖਦੇ ਹਾਂ ਵੀ ਰਾਤ ਨੂੰ ਠੰਡ ਹੋਰ ਵੱਧਦੀ ਆ ਸ਼ਾਮਾਂ ਨੂੰ ਤੁਸੀਂ ਵੇਖੋਗੇ ਤੇ ਠੰਡ ਹੋਰ ਜ਼ਿਆਦਾ ਵਧੀ ਜਾਂਦੀ ਆ ਸੋ ਇਹ ਸਾਡਾ ਅੱਜ ਦੇ ਮੌਸਮ ਸੈਗਮੈਂਟ ਦੇ ਵਿੱਚ ਕੁਛ ਜਾਣਕਾਰੀ ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵੈਦਰ ਡਜ਼ਨ ਅਫੈਕਟ ਅਵਰ ਜੋਬ ਬਟ ਕਹਿੰਦੇ ਕਿ ਵੀ ਗੈਟ ਡਿਫਰੈਂਟ ਸਟਾਫ ਇਨ ਡਿਫਰੈਂਟ ਵੈਦਰ ਲਾਈਕ ਸ਼ਰਟਸ ਕੈਪਸ ਮੋਰ ਸਮਰ ਅਤੇ ਵਿੰਟਰ ਦੇ ਵਿੱਚ ਕਹਿੰਦੇ ਕਿ ਜੈਕਟ ਜੰਪਰ ਅਤੇ ਬਿਨੀਜ਼ ਵਗੈਰਾ ਹਾਂਜੀ ਬਿਲਕੁਲ ਇਹ ਵੀ ਫਰਕ ਪੈ ਗਿਆ ਅਤੇ ਪਰਮਿੰਦਰ ਸੇਖੋਂ ਜੀ ਕਹਿੰਦੇ ਨੇ ਕਿ ਮੈਨੂੰ ਘੁੰਮਣ ਦਾ ਸ਼ੌਂਕ ਸੀ ਤਾਂ ਕਰਕੇ ਮੈਂ ਕਹਿੰਦੇ ਕਿ ਟਰੱਕ ਡਰਾਈਵ ਕਰਦਾ ਗੁੱਡ ਤੇ ਇਹਦੇ ਨਾਲ ਬੰਦਾ ਚਲੋ ਆਸ ਪਾਸ ਦਾ ਉਹ ਸ਼ਹਿਰ ਦਾ
1: ਜੀ
0: ਘੁੰਮਣ ਫਿਰਵੇਂ ਕਰ ਲੈਂਦਾ ਹੈ ਨਾ ਇਸ ਗੁੱਡ ਵੀ ਕਿਸੇ ਨੂੰ ਖਾਣ ਪੀਣ ਦਾ ਸ਼ੌਕੀਨ ਹੈ ਕੋਈ ਤੇ ਜਾਂ ਉੱਥੋਂ ਦੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਉੱਥੋਂ ਦੇ ਕਲਚਰ ਬਾਰੇ ਵੀ ਜਾਣਨਾ ਚਾਹੁੰਦਾ ਤੇ ਤੁਸੀਂ ਰੈਸਟੋਰੈਂਟ 'ਚ ਕੰਮ ਕਰੋ
1: ਪਰ ਵਧੀਆ ਗੱਲ ਇਹ ਹੈ ਨਾ ਕਿ ਉਹ ਲਾਈਕ ਕਿੰਨੀ ਦੇਰ ਤੱਕ ਇੰਜੋਏ ਕਰਦੇ ਆ ਆਪਣੇ ਕੰਮ ਨੂੰ ਲਾਈਕ ਜੇ ਉਹਨਾਂ ਨੇ ਉਸ ਪਰਪਜ਼ ਲਈ ਚੂਜ਼ ਕੀਤਾ ਆ ਇੱਕ ਟਾਈਮ 'ਤੇ ਆਉਂਦਾ ਹੈ ਕਿ ਆਪਾਂ ਕਹਿੰਦੇ ਹਾਂ ਕਿ ਨਹੀਂ ਹੁਣ ਬਸ ਬਹੁਤ ਹੋ ਗਿਆ ਘੁੰਮਣਾ ਫਿਰਨਾ ਕਿ ਕਿਉਂਕਿ ਇਨਸਾਨੀਅਤ ਜਿਹੜੀ ਫਿਤਰਤ ਆ ਸਾਡੀ ਉਹ ਇੱਦਾਂ ਹੀ ਹੈ ਨਾ ਜੇ ਅਸੀਂ ਬਾਹਰ ਜਾ ਕੇ ਕੰਮ ਕਰਦੇ ਹਾਂ ਸਾਨੂੰ ਲੱਗਦਾ ਕਿ ਹਾਈ ਵਰਕ ਫਰੋਮ ਹੋਮ ਵਧੀਆ ਆ ਫਿਰ ਕੋਵਿਡ ਦੇ ਵਿੱਚ ਵਰਕ ਫਰੋਮ ਹੋਇਆ ਹੋਮ ਆਇਆ ਅਤੇ ਸਾਰੇ ਜਣੇ ਉੱਦਾਂ ਡਿਪਰੈਸਡ ਹੋ ਗਏ ਕਿ ਹਾਏ ਉਦੋਂ ਬਾਹਰ ਜਾਂਦੇ ਸੀ ਕੋਈ ਲਾਈਫ ਸੀ ਟ੍ਰੇਨ ਚੜ੍ਹਦੇ ਸੀ 100 ਜਣਿਆਂ ਨੂੰ ਮਿਲਦੇ ਸੀ ਸਪੈਸ਼ਲੀ ਜਿਹੜੇ ਜਾਂਦੇ ਸੀ ਸਿਟੀ ਰੋਜ਼ ਕੰਮ ਕਰਨ ਦੇ ਲਈ ਨਾ ਫਿਰ ਉਹਨਾਂ ਨੇ ਉਹ ਮਿਸ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹ ਕਹਿੰਦੇ ਹੁਣ ਹਾਈਬ੍ਰਿਡ ਹੋ ਗਿਆ ਚਲੋ ਉਹ ਵਧੀਆ ਹੋਊਗਾ ਹੁਣ ਹਾਈਬ੍ਰਿਡ ਹੋ ਗਿਆ ਅਤੇ ਹੁਣ ਫਿਰ ਇਹੀ ਪ੍ਰੋਬਲਮ ਆ ਕੋਵਿਡ 'ਚ ਵਧੀਆ ਸੀਗਾ ਆਰਾਮ ਨਾਲ ਬੱਚੇ ਪਿੱਕ ਕਰੀਦੇ ਸੀ ਛੱਡੀਦੇ ਸੀ ਕਿਤੇ ਨਾ ਕਿਤੇ ਅਸੀਂ ਉਹ ਲੈ ਕੇ ਚੱਲਣਾ ਆ ਨਾ
0: ਹਾਂ ਡਿਪੈਂਡ ਕਰਦਾ ਕਿਹਦਾ ਕਿਵੇਂ ਹੀ ਹੈ ਨਾ ਕਈਆਂ ਨੂੰ ਤਾਂ ਬਿਲਕੁਲ ਵੀ ਫਰਕ ਨਹੀਂ ਪਿਆ ਉਹਨਾਂ ਦਾ ਚੱਲਦਾ ਹੀ ਰਿਹਾ ਸਾਰਾ ਕੁਛ ਕਈਆਂ ਦਾ ਬਿਲਕੁਲ ਹੀ ਸਟੋਪ ਹੋ ਗਿਆ ਬਿਲਕੁਲ ਉਲਟ ਹੋ ਗਿਆ ਸੋ ਉਹਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਸੁੱਖ ਜੀ ਕੋਈ ਉਹਦੇ 'ਚ ਹਰਜ ਨਹੀਂ ਆ ਮੰਨ ਲਓ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜੇ ਮੰਨ ਲਓ ਉਹਦਾ ਮੁੜ ਕੇ ਫਿਰ ਜੀ ਨਾ ਕਰੇ ਇੱਕ ਵਾਰੀ ਉਹਨੇ ਚਾਹ ਪੂਰਾ ਕਰ ਲਿਆ ਹੈ ਨਾ
1: ਜੀ
0: ਮੈਂ ਕਹਿੰਦਾ ਹਰਜ ਨਹੀਂ ਆ ਫਿਰ ਚੇਂਜ ਕਰ ਲੈ
1: ਬਿਲਕੁਲ
0: ਕਿਉਂਕਿ ਅਲਟੀਮੇਟਲੀ ਤੁਸੀਂ ਵੇਖੋਗੇ ਕਿ ਇੱਕ ਬੰਦਾ ਉੱਥੇ ਕਿ ਜੇ ਆ ਕੇ ਉਹਨੇ ਟੇਕ ਹੀ ਜਾਣਾ ਵਾ ਤੁਹਾਨੂੰ ਬਹੁਤੀ ਵਾਰੀ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡਾ ਕੀ ਸੁਭਾਅ ਆ ਜਾਂ ਤੁਹਾਡਾ ਕੀ ਤੁਹਾਡਾ ਸ਼ੌਂਕ ਹੈ ਕਿਹੜੀ ਚੀਜ਼ ਤੁਸੀਂ ਕਰਨੀ ਪਸੰਦ ਕਰਦੇ ਹੋ ਪਰ ਤੁਸੀਂ ਜੇ ਸਾਰਾ ਕੁਛ ਜਿਹੜਾ ਉਹ ਮਤਲਬ ਖੁੱਲ੍ਹਾ ਜਿਹਾ ਛੱਡ ਦਿਓ ਨਾ ਬਹੁਤਾ ਸੋਚੋ ਤੇ ਤੁਸੀਂ ਵੇਖੋਗੇ ਕਿ ਤੁਸੀਂ ਉੱਥੇ ਜੇ ਟੇਕ ਹੀ ਜਾਂਦੇ ਹੋ ਆ ਕੇ ਹੁਣ ਆਪਾਂ ਕਿੰਨੇ ਕਿਤੇ ਸੋਚਿਆ ਸੀ ਵੀ ਕਿੰਨੇ ਕਿਹੜਾ ਕਿਹੜਾ ਕੰਮ ਕਰਨਾ ਕਿੰਨਿਆਂ ਕਿੰਨੇ ਕਿਤੇ ਸੋਚਿਆ ਸੀ ਪਰ ਹੌਲੀ ਹੌਲੀ ਤੁਸੀਂ ਤੇ ਜਿਹੜੇ ਕੰਮਾਂ ਦੇ ਵਿੱਚ ਸਾਡਾ ਮਤਲਬ ਮੰਨ ਲਓ ਟਾਈਮ ਲਈ ਹੀ ਜਾਂ ਸਿਰਫ ਆਪਾਂ ਟਾਈਮ ਪਾਸ ਜਾਂ ਪੈਸੇ ਲਈ ਉਹਨਾਂ ਉਹਦੇ ਵਿੱਚੋਂ ਤੁਸੀਂ ਵੇਖ ਲਓ ਇੱਕ ਨਾ ਇੱਕ ਸਟੇਜ ਦੇ ਉੱਤੇ ਤੁਸੀਂ ਆਪੇ ਨਿਕਲ ਆਏ ਸੋ ਆਈ ਥਿੰਕ ਇਹ ਬਹੁਤੀਆਂ ਚੀਜ਼ਾਂ ਕੋਈ ਸੋਚਣ ਵਾਲੀਆਂ ਨਹੀਂ ਗੀਆਂ ਹਾਂ ਜੇ ਕੋਈ ਸੋਚਣਾ ਚਾਹੇ ਤਾਂ ਸੋਚ ਕੇ ਕਰ ਲੇ ਅਤੇ ਜੇ ਕੋਈ ਨਹੀਂ ਮੰਨ ਲਓ ਸਾਡੇ ਕੋਲ ਮੇਰੇ ਕੋਲ ਨਹੀਂ ਸਮਝ ਲੱਗਦੀ ਅਤੇ ਉਹ ਫਿਰ ਜਿੱਦਾਂ ਗੋ ਵਿਦ ਫਲੋ ਚੱਲੀ ਜਾਵੇ ਤੁਹਾਨੂੰ ਇਹ ਵੀ ਸੌਦਾ ਮਾੜਾ ਨਹੀਂ ਹੁੰਦਾ
1: ਬਿਲਕੁਲ ਉਹ ਜ਼ਿਆਦਾ ਵਧੀਆ ਜਿਹੜਾ ਕੁਦਰਤ ਤੇ ਛੱਡ ਦਿੰਦੇ ਆ ਨਾ ਕੀ ਹੋਣਾ ਹੈ ਕੀ ਕਰਨਾ ਲਾਈਕ ਤੁਸੀਂ ਐਫਰਟ ਕਰਨੇ ਆ ਬਿਲਕੁਲ ਵੀ ਤੁਸੀਂ ਜ਼ੀਰੋ 'ਤੇ ਨਹੀਂ ਆ ਕੇ ਬੈਠ ਜਾਣਾ ਪਰ ਜਦੋਂ ਤੁਸੀਂ ਇੱਦਾਂ ਛੱਡ ਦਿੰਦੇ ਆ ਕਿ ਓਕੇ ਜੋ ਵੀ ਹੋਊਗਾ ਠੀਕ ਆ ਉਹ ਵਧੀਆ ਹੀ ਹੋ ਜਾਂਦਾ
0: ਵਧੀਆ ਹੀ ਹੋ ਜਾਂਦਾ ਸੋ ਇਹ ਗੱਲਾਂ ਬਾਤਾਂ ਸਾਡੀਆਂ ਵੀ ਮੌਸਮ ਸਾਡਾ ਸੁਭਾਅ ਅਤੇ ਸਾਡਾ ਕਹਿੰਦੇ ਮੋਹਨ ਜੀ ਕਹਿੰਦੇ ਨੇ ਕਿ ਚੰਨ ਨੂੰ ਪਰਿਵਾਰ ਲੱਗਿਆ ਹੁੰਦਾ ਵਾ ਜਦੋਂ ਸਫੈਦ ਘੇਰਾ ਹੁੰਦਾ ਚੰਨ ਨੂੰ
1: ਗ੍ਰਹਿਣ ਲੱਗਿਆ ਹੁੰਦਾ
0: ਪਰਿਵਾਰ ਕਹਿੰਦੇ ਪਰਿਵਾਰ ਜਾਂ ਗ੍ਰਹਿਣ ਨਹੀਂ ਕਹਿੰਦੇ ਹੋਣੇ ਫਿਰ ਪਰਿਵਾਰ ਕਹਿੰਦੇ ਹੋਣੇ ਚੰਨ ਨੂੰ ਜਦੋਂ ਕਹਿੰਦੇ ਕਿ ਸਫੈਦ ਘੇਰਾ ਹੁੰਦਾ ਠੀਕ ਹੈ ਜੀ ਥੈਂਕ ਯੂ ਤੁਹਾਡਾ ਅਤੇ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਅਤੇ ਹਾਂਜੀ ਜ਼ਰੂਰ ਜੀ ਮੈਂ ਕਰਦਾ ਜੀ ਥੋੜ੍ਹਾ ਸਮਾਂ ਦਿਓ ਪ੍ਰੋਗਰਾਮ ਪਹਿਲਾਂ ਆਪਾਂ ਮੁਕਾ ਲਈਏ ਅਤੇ ਫਿਰ ਆਪਾਂ ਕਰਦੇ ਹਾਂ ਅਤੇ ਹਾਂਜੀ ਸੁਖ ਜੀ ਆਪਾਂ ਸ਼ਬਦਾਂ ਵੱਲੋਂ ਹੋਈਏ ਹੁਣ
1: ਜੀ ਬਿਲਕੁਲ ਰਣਜੋਤ ਜੀ ਸ਼ਬਦ ਆਪਣਾ ਸਾਡਾ ਸੀ ਜਿਹੜਾ ਪਹਿਲਾ ਉਹ ਸੀ ਵਜ੍ਹਾ ਵਜ੍ਹਾ ਆਪਾਂ ਕਈ ਵਾਰ ਅਸੀਂ ਸੁਣਿਆ ਹੋਣਾ ਨਾ ਕਹਿੰਦੇ ਨਾ ਕੀ ਵਜ੍ਹਾ ਖਰਾਬ ਕੀਤੀ ਉਹ ਆਪਣੀ ਹੈ ਨਾ ਸ਼ਕਲ ਸੂਰਤ ਨੂੰ ਵੀ ਆਪਾਂ ਕਹਿ ਦਿੰਦੇ ਹਾਂ
0: ਵਜ੍ਹਾ ਕਥਾ
1: ਹਾਂ ਸਬੱਬ ਵੀ ਹੁੰਦਾ ਵਜ੍ਹਾ ਕਹਿੰਦੇ ਨਾ ਉਹਦੀ ਇਸ ਆ ਵਜ੍ਹਾ ਬਣੀ ਤੇ ਮੈਂ ਉਹਨੂੰ ਮਿਲਿਆ
0: ਹਾਂਜੀ ਤੇਰੀ ਵਜ੍ਹਾ ਕਰਕੇ
1: ਮੈਂ ਉਹਨੂੰ ਮਿਲਿਆ ਉਸ ਤੋਂ ਅਗਲਾ ਸ਼ਬਦ ਸੀ ਸਾਡਾ ਵਜੂਦ ਵਜੂਦ ਹੁੰਦਾ ਸਾਡੀ ਹੋਂਦ ਆ ਜਿਹੜੀ ਸਾਡੀ ਦੇਹ ਜਾਂ ਸਾਡੀ ਜਿਹੜੀ ਸਰੀਰ ਆ ਸਾਡੀ ਹਸਤੀ ਆ ਜਿਹੜੀ ਹੈ ਨਾ ਵਜੂਦ ਸਾਡਾ ਕਹਿੰਦੇ ਉਹਦਾ ਕੀ ਵਜੂਦ ਆ ਲਾਈਕ ਉਹ ਨਾ ਦੋਵਾਂ ਚੋਂ ਨਾ ਤੇਰਾਂ ਚੋਂ ਨਾ 19 ਚੋਂ ਨਾ 21 ਚੋਂ ਨਾ ਦੁੱਕੀ ਦਿੱਕੀ ਆਪਾਂ ਜੋ ਵੀ ਆਪਾਂ ਕਹਿੰਦੇ ਹਾਂ ਨਾ ਉਸ ਤੋਂ ਅਗਲਾ ਸ਼ਬਦ ਸੀ ਵਸਾਹ ਵਸਾਹ ਹੁੰਦਾ ਆ ਲਾਈਕ ਇਤਬਾਰ ਜਾਂ ਭਰੋਸਾ ਆਪਾਂ ਕਹਿੰਦੇ ਨਾ
0: ਕਿ
1: ਵਸਾਹ ਨਹੀਂ ਖਾਂਦਾ ਉਹ ਉਹਦਾ ਇਤਬਾਰ
0: ਮਤਲਬ ਜਿੱਦਾਂ ਮੰਨ ਲਓ ਬੱਚੇ ਨੂੰ ਉਹਨੇ ਕਿਸੇ ਕੋ ਨਹੀਂ ਛੱਡਿਆ ਉਹ ਨਹੀਂ ਵਸਾਹ ਖਾਂਦੀ ਬੱਚੇ ਦਾ ਹੈ ਨਾ ਜਿੱਦਾਂ ਮਤਲਬ ਵਸਾਹ ਮਤਲਬ ਇੱਕ ਤਰ੍ਹਾਂ ਦਾ ਇਹ ਹੋ ਗਿਆ ਵੀ ਹੋਰ ਕਿਸੇ 'ਤੇ ਭਰੋਸਾ ਨਹੀਂ
1: ਭਰੋਸਾ ਨਹੀਂ ਹਾਂਜੀ ਹਾਂ ਜਦੋਂ ਆਪਾਂ ਕਹਿੰਦੇ ਨਹੀਂ ਖਾਂਦੀ ਤਾਂ ਉਦੋਂ ਹੁੰਦਾ ਵੀ ਨੈਗੇਟਿਵ 'ਚ ਆਪਾਂ ਚੱਲ ਜਾਂਦੇ ਹਾਂ ਉਸ ਤੋਂ ਅਗਲਾ ਸ਼ਬਦ ਸੀ ਵਹਿੰਗੀ ਵਹਿੰਗੀ ਆਪਾਂ ਸਾਰਿਆਂ ਨੇ ਕਹਾਣੀ ਦੇ ਵਿੱਚ ਸੁਣਿਆ ਹੀ ਆ ਅਤੇ ਦੇਖਿਆ ਤਾਂ ਸ਼ਾਇਦ ਨਹੀਂ ਵੀ ਹੋਊਗਾ ਜਦੋਂ ਜਿਹੜਾ ਤੱਕੜੀ ਨੁਮਾ ਮੁੰਡਿਆਂ 'ਤੇ ਰੱਖ ਕੇ ਭਾਰ ਚੱਕਣ ਦੇ ਲਈ ਵਰਤਿਆ ਜਾਂਦਾ ਜਿਹੜਾ ਢਾਂਚਾ ਉਹਨੂੰ ਆਪਾਂ ਵਹਿੰਗੀ ਕਹਿੰਦੇ ਹਾਂ
0: ਹਾਂ ਆਮ ਤੌਰ ਦੇ ਉੱਤੇ ਤੁਸੀਂ ਵੇਖਿਆ ਹੋਊ ਅੱਜ ਵੀ ਆਈ ਥਿੰਕ ਰਾਜਸਥਾਨ ਵਾਲੇ ਪਾਸੇ ਜਾਂ ਕਈ ਇਲਾਕਿਆਂ 'ਚ ਅੱਜ ਵੀ ਕਰਦੇ ਆ ਯੂਜ਼ ਅਤੇ ਉਹਦੇ ਵਿੱਚ ਜਿੱਦਾਂ ਇੱਕ ਡਾਂਗ ਮੰਨ ਲਓ ਡਾਂਗ ਹੁੰਦੀ ਆ ਅਤੇ ਉਹਦੇ ਦੋਵੇਂ ਪਾਸੇ ਜਿੱਦਾਂ ਤੁਸੀਂ ਦੱਸਿਆ ਤੱਕੜੀ ਵਰਗ
1: ਅਤੇ
0: ਉਹਨੂੰ ਤੁਸੀਂ ਜਿਹੜਾ ਵਾ ਉਹ ਪਾਣੀ ਦੇ ਲਈ ਵਰਤਦੇ ਜ਼ਿਆਦਾਤਰ ਵੀ ਉਹਨਾਂ ਦੋਵੇਂ ਪਾਸੇ ਉਹਦੇ ਘੜੇ ਰੱਖ ਕੇ ਅਤੇ ਉਹ ਫਿਰ ਉਹ ਲੈ ਕੇ ਆਉਂਦੇ ਆ ਅਤੇ ਆਪਾਂ ਜ਼ਿਆਦਾਤਰ ਆਪਾਂ ਜਿਹੜੇ ਮੰਨ ਲਓ ਸੰਦਰਭ 'ਚ ਸੁਣੀ ਆ ਉਹ ਆਪਾਂ ਜਿਹੜੀ ਆ ਉਹ ਸਰਵਣ ਦੀ ਆਪਾਂ ਕਥਾ ਸੁਣੀ ਆ ਹੈ ਨਾ ਵਹਿੰਗੀ ਘੜੀ ਤਰਖਾਣਾ ਮਾਤਾ ਪਿਤਾ ਨੂੰ ਯਾਤਰਾ ਲੈ ਜਾਣਾ
1: ਅਤੇ
0: ਉਹਦੇ ਵਿੱਚ ਉਹਨੇ ਵਹਿੰਗੀ ਬਣਵਾ ਕੇ ਅਤੇ ਦੋਵੇਂ ਪਾਸੇ ਇੱਕ ਪਾਸੇ ਆਪਣੀ ਮਾਂ ਨੂੰ ਇੱਕ ਪਾਸੇ ਪਿਤਾ ਨੂੰ ਇਹ ਸਾਡੇ ਪਿੰਡਾਂ ਦੇ ਲਾਗੇ ਹੀ ਆ ਉਹ ਜਿਹੜਾ ਇਹ ਬੜਾ ਜਿਹੜਾ ਇਹ ਚੈਪਟਰ ਸੀ ਅਤੇ ਜੇ ਕੋਈ ਹੋਊਗਾ ਉੱਥੋਂ ਦਾ ਨਾਲੇ ਲਾਗੇ ਮੈਨੂੰ ਮੇਰੇ ਆਪਾਂ ਜਦੋਂ ਉਹ ਆਪਣੇ ਪੈਸੇ ਕੀਤੇ ਸੀ ਨਾ ਹੜਾਂ ਵਾਲੇ ਅਤੇ ਉਹਨਾਂ ਉਦੋਂ ਮੈਂ ਉਹਨਾਂ ਪਿੰਡਾਂ 'ਚ ਗਿਆ ਸੀ
1: ਅਤੇ
0: ਉੱਥੇ ਉਹ ਰਾਜੇ ਦੁਸ਼ਯੰਤ ਦੀ ਉਹ ਹੈਗੀ ਸੀ ਸਮਾਧ ਵੀ
1: ਹਾਂ ਉਸ ਤੋਂ ਅਗਲਾ ਸ਼ਬਦ ਸੀ ਸਾਡਾ ਵਹੀ ਹੁੰਦਾ ਆ ਜਿੱਦਾਂ ਕੋਈ ਬੰਦਾ ਜਿਹੜਾ ਬਲੈਣ ਪਾ ਕੇ ਬੈਠਾ ਹੋਵੇ ਇਕੱਲੇ ਦੇ ਉੱਤੇ
0: ਵਹੀ ਖਾਤੇ ਵਾਲਾ ਅਕਾਊਂਟੈਂਟ ਲਾ ਲਓ
1: ਲੇਖਾ ਜੋਖਾ ਜਿਹੜਾ ਰੱਖਣ ਲਈ ਆਪਾਂ ਹਿਸਾਬ ਕਿਤਾਬ ਕਰਨ ਦੇ ਲਈ ਜਿਹੜੀ ਆਪਾਂ ਕਾਪੀ ਯੂਜ਼ ਕਰਦੇ ਸੀ ਪਹਿਲਾਂ ਹੈ ਨਾ ਹਾਂਜੀ
0: ਆਪਾਂ
1: ਬੁੱਕਿੰਗ ਕੀਪਿੰਗ ਮੋਸਟਲੀ ਜਦੋਂ ਆਪਾਂ ਵਹੀ ਕਹਿੰਦੇ ਤਾਂ ਸਾਡੇ ਦਿਮਾਗ ਦੇ ਵਿੱਚ ਉਹੀ ਲਾਲ ਰੰਗ ਦੀ ਆਉਂਦੀ ਹੈ ਨਾ ਜਿਹੜੀ ਹਮੇਸ਼ਾ ਲਾਲ ਹੀ ਰੰਗ ਕਿਉਂ ਹੁੰਦਾ ਸੀ ਰਣਜੋਤ ਜੀ ਇਹਦਾ ਵੀ ਪਤਾ ਨਹੀਂ ਕਿਉਂ ਹਮੇਸ਼ਾ ਲਾਲ ਰੰਗ ਦੀ ਹੁੰਦੀ ਸੀ ਨਾ ਉਹ
0: ਹਾਂ ਲਾਲ ਉੱਤੇ ਕੱਪੜਾ ਜਿਹਾ ਚਾੜਿਆ ਹੁੰਦਾ ਸ਼ਾਇਦ ਉਹਦਾ ਉਹ ਜਿਹੜਾ ਕੱਪੜਾ ਸੀ ਉਹਦੇ 'ਚ ਮਾਇਆ ਜਿਹੀ ਹੁੰਦੀ ਹੈ
1: ਅਤੇ
0: ਸ਼ਾਇਦ ਇਸ ਕਰਕੇ ਵੀ ਉਹ ਥੋੜ੍ਹਾ ਬਹੁਤਾ ਪਾਣੀ ਪੂਣੀ ਦਾ ਜਿਹੜਾ ਹਾਂ ਖਰਾਬ ਨਾ ਹੋਵੇ ਉਹਦਾ
1: ਕਿਉਂਕਿ
0: ਪਹਿਲੀਆਂ ਦੇ ਵਿੱਚ ਆਈ ਥਿੰਕ ਉਹ ਜਿਹੜਾ ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾਂ ਤਾਂ ਚਲੋ ਹੋਊਗਾ ਹੀ ਨਹੀਂ ਪਰ ਬਾਅਦ ਵਿੱਚ ਜਦੋਂ ਹਾਰਡ ਜਿਲਦ ਵੀ ਆਈ ਆ ਮੈਂ ਜਸਟ ਆਪਣੇ ਆਈਡੀਆ ਲਾ ਰਿਹਾ ਜੀ ਉਹ ਨਹੀਂ ਅਤੇ ਉਹ ਹਾਰਡ ਜਿਲਦ ਜਿਹੜੀ ਸੀ ਉਹ ਵੀ ਜਦੋਂ ਆਪਾਂ ਵਾਰ ਵਾਰ ਖੋਲ੍ਹਦੇ ਕਰਦੇ ਹਾਂ ਤਾਂ ਉਹ ਖਰਾਬ ਹੁੰਦੀ ਸੀ ਬਾਅਦ ਵਿੱਚ ਉਹ ਮਜ਼ਬੂਤ ਆਈਆਂ
1: ਅਤੇ
0: ਇਹ ਜਿਹੜਾ ਸੀ ਤੁਸੀਂ ਵੇਖਿਆ ਹੋਊਗਾ ਇਹ ਕੱਪੜਾ ਹੀ ਆ ਇਹ ਥਰੂ ਆਊਟ ਪਿੱਛੇ ਜਿਹਦੀ ਹਾਰਡ ਜਿਲਦ ਹੁੰਦੀ ਸੀ ਨਾ
1: ਅਤੇ
0: ਉਹਦੀ ਬੈਕ ਸਾਈਡ ਦੇ ਉੱਤੇ ਵੀ ਆਪਾਂ ਵੇਖਿਆ ਕਾਪੀਆਂ ਦੇ ਵਿੱਚ ਉਹਦੇ ਕੱਪੜਾ ਜਿਹਾ ਲਾ ਕੇ
1: ਉਹਨਾਂ
0: ਨੂੰ ਜੋੜਿਆ ਹੁੰਦਾ ਹੈ ਅਤੇ ਇਹ ਜਿਹੜੀ ਆ ਥਰੂ ਆਊਟ ਹੀ ਕੱਪੜਾ ਵਾ
1: ਬਿਲਕੁਲ ਹਾਂਜੀ
0: ਅਤੇ ਆਈ ਥਿੰਕ ਇਹਦੀ ਲਾਈਫ ਫਿਰ ਜ਼ਿਆਦਾ
1: ਵਧਾਉਣ ਦੇ ਲਈ ਤਾਂ ਕਰਕੇ ਰੱਖਿਆ ਜਾਂਦਾ ਜਿਹਦੀ ਕਿ ਹੁਣ ਵਿਚਾਰੀ ਦੀ ਥਾਂ ਕੰਪਿਊਟਰਸ ਨੇ ਲੈ ਲਈ ਆ
0: ਹਾਂ ਜਾਂ ਇਹਦਾ ਕਹ ਲਈਏ ਅਜੋਕੇ ਸਮੇਂ ਦੀ ਜ਼ੀਰੋ ਹੈ
1: ਉਸ ਤੋਂ ਅਗਲਾ ਸ਼ਬਦ ਸੀ ਵਕਤਾ ਵਕਤਾ ਹੁੰਦਾ ਬੁਲਾਰਾ ਜੋ ਕਿਸੇ ਦੇ ਵੱਲੋਂ ਰੀਪ੍ਰੈਜੈਂਟ ਕਰਦਾ ਹੈ ਕਿਸੇ ਨੂੰ ਨਾ ਉਸ ਤੋਂ ਅਗਲਾ ਸ਼ਬਦ ਸੀ ਵੱਗ ਵੱਗ ਹੁੰਦਾ ਹੈ ਮੱਝਾਂ ਜਾਂ ਗਾਵਾਂ ਦਾ ਜਿਹੜਾ
0: ਝੁੰਡ
1: ਉਹਨੂੰ ਆਪਾਂ ਵੱਗ ਕਹਿੰਦੇ ਹਾਂ ਅਤੇ ਆਪਾਂ ਕਈ ਵਾਰੀ ਜਦੋਂ ਜਿਹਨਾਂ ਦੇ ਜ਼ਿਆਦਾ ਬੱਚੇ ਹੁੰਦੇ ਤਾਂ ਆਪਾਂ ਉਹਨਾਂ ਨੂੰ ਵੀ ਉਹਦੇ ਸੰਦਰਭ 'ਚ ਆਪਾਂ ਲੈ ਲੈਂਦੇ ਹਾਂ ਆਪਾਂ ਕਹਿੰਦੇ ਉਹਨਾਂ ਨੇ ਨਾ ਵੱਗ ਇਕੱਠਾ ਕੀਤਾ ਇਹਨਾਂ ਨੇ
0: ਆਪਣੇ ਬੱਚਿਆਂ ਨੂੰ ਕਦੀ ਕੋਈ ਉਹ ਨਹੀਂ ਕਹੂਗਾ ਮੁਲਾਸੇ ਪਾਣੀ ਪਾਵਾਂ ਕਹਦੇ
1: ਹਾਂ
0: ਸੋ ਇਹ ਵੀ ਪੰਜਾਬੀ ਦੀ ਸਾਡੀ ਖੂਬਸੂਰਤੀ ਆ ਕਿ ਆਪਾਂ ਅਲੱਗ ਅਲੱਗ ਚੀਜ਼ਾਂ ਦੇ ਲਈ ਸਾਡੇ ਕੋਲ ਅਲੱਗ ਅਲੱਗ ਸ਼ਬਦ ਨੇ ਹਨਾ ਵੀ ਗਰੁੱਪ ਆਫ ਮਤਲਬ ਮੈਨੂੰ ਲੱਗਦਾ ਅੰਗਰੇਜ਼ੀ 'ਚ ਨਹੀਂ ਸ਼ਾਇਦ ਇੱਦਾਂ ਹੋਊਗਾ ਵੀ ਆਪਾਂ ਜੇ ਮੰਨ ਲਓ ਜਿਹੜਾ ਹੁਣ ਮਾਲ ਡੰਗਰ ਆ ਅਤੇ ਉਹਨੂੰ ਆਪਾਂ ਇੱਦਾਂ ਕਹਿੰਦੇ ਹਾਂ ਫਿਰ ਸਾਡੇ ਕੋਲ ਜਿਹੜਾ ਝੁੰਡ ਸ਼ਬਦ ਆ ਹਨਾ ਫਿਰ ਇੱਜੜ
1: ਬਿਲਕੁਲ
0: ਸ਼ਬਦ ਹੈ ਸਾਡੇ ਕੋਲ ਇਹਨਾਂ ਦੇ ਲਈ ਆਪਣੇ ਬੱਕਰੀਆਂ ਲਈ ਭੇਡਾਂ ਲਈ ਹਨਾ
1: ਤੇ
0: ਡਾਰ ਸ਼ਬਦ ਹੈ ਸਾਡੇ ਕੋਲ ਜਿਹੜੇ ਪੰਛੀ ਉੱਡਦੇ
1: ਹਨਾ ਅਲੱਗ ਅਲੱਗ ਉਹਦੇ ਲਈ
0: ਹਾਂ ਹਾਂ
1: ਆਪਾਂ ਇਹ ਜਿਹੜਾ ਵੱਗ ਸ਼ਬਦ ਆ ਕਈ ਵਾਰੀ ਜਦੋਂ ਨਾਨਕਾ ਮੇਲ ਆਉਂਦਾ ਹੈ ਤੇ ਉਦੋਂ ਬੋਲੀ ਵੀ ਪਾਉਂਦੇ ਹੁੰਦੇ ਨਾ ਜੇ ਨਾਨਕੀ ਉਹ ਤੁਹਾਨੂੰ ਨੱਚਣਾ ਨਹੀਂ ਆਉਂਦਾ ਇੱਥੇ ਕਾਸ ਨੂੰ ਆਈਆਂ ਵੱਗ ਨਿਆਣਿਆਂ ਦਾ ਲੱਡੂ ਖਾਣ ਨੂੰ ਲਿਆਈਆਂ
0: ਸੋ ਉਹ ਫਿਰ ਉਹ ਛੇੜਨਾ ਹੀ ਆ
1: ਹਾਂ ਵੀ ਮੰਨ ਲਓ ਵੀ ਮੱਝਾਂ ਗਾਵਾਂ ਜਿੰਨੇ ਤੁਹਾਡੇ ਨਿਆਣੇ ਆ ਤੇ ਝੁੰਡ ਵੱਗ ਤੁਸੀਂ ਲੈ ਕੇ ਤੁਰ ਪਈਆਂ
0: ਫਿਰ ਬੰਦੇ ਜਿੱਥੇ ਬਹੁਤ ਹਜੂਮ ਸ਼ਬਦ ਵਰਤਦੇ ਆਪਾਂ ਜਿੱਥੇ ਬੰਦੇ ਇਕੱਠੇ ਹੁੰਦੇ ਆ ਅਤੇ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਹਰ ਇੱਕ ਦੇ ਲਈ ਸਾਡੇ ਕੋਲ ਅਲੱਗ ਅਲੱਗ ਆ
1: ਜੀ
0: ਸੋ ਇਹ ਵੀ ਇੱਕ
1: ਖਾਸੀਅਤ
0: ਆ ਪੰਜਾਬੀ ਦੀ ਵੀ ਤੁਸੀਂ ਇਹ ਸ਼ਬਦ ਸੁਣ ਕੇ ਝੱਟ ਸਮਝ ਜਾਓਗੇ ਵੀ ਇਹ ਕਿਹੜੇ ਬਾਰੇ ਗੱਲ ਹੋ ਰਹੀ ਤੁਹਾਨੂੰ ਡਿਟੇਲ ਚ ਨਹੀਂ ਜਾਣਾ ਸੀ
1: ਬ੍ਰੇਕ ਦੇ ਵਿੱਚ ਮਾਸ
0: ਹਾਂ
1: ਆਪਾਂ ਮੀਟ ਲਈ ਵਰਤਦੇ ਹਾਂ
0: ਹਾਂ
1: ਮਾਸ ਨਾ ਉਹ ਆਪਾਂ ਅੱਜ ਦੇ ਬੱਚੇ ਸਾਡੇ ਕਹਿੰਦੇ ਮਾਸ ਤਾਂ ਮਤਲਬ ਸਕਿਨ ਹੁੰਦੀ ਆ ਨਾ ਹਾਂ ਸੋ ਇਦਾਂ ਦੇ ਕਈ ਅੱਖਰ ਆ ਜਿਹੜੇ ਆਪਾਂ ਡਿਫਰੈਂਟ ਤਰੀਕਿਆਂ ਨਾਲ ਆਪਾਂ ਉਹਨਾਂ ਨੂੰ ਆਪਾਂ ਵਰਤਦੇ ਹਾਂ
0: ਜੀ
1: ਜੀ
0: ਤੇ ਆਪਾਂ ਦਾ ਕੀੜੀਆਂ ਲਈ ਵੀ ਕੁਛ ਵਰਤਦੇ ਨੇ ਆਪਾਂ
1: ਕੀੜੀਆਂ ਨੂੰ ਆਪਾਂ ਡਾਰ ਵੀ ਕਹਿ ਦਿੰਦੇ ਹਾਂ
0: ਪੌਣ ਵੀ ਕਹਿ ਦਿੰਦੇ ਆ ਡਾਰ ਨਹੀਂ ਡਾਰ ਤੇ ਪੰਛੀਆਂ ਦੇ
1: ਪੰਛੀਆਂ ਦੀ ਪੌਣ ਤੇ ਉਹ ਹੁੰਦਾ ਨਾ ਜਿਹੜਾ ਕੀੜੀਆਂ ਦਾ ਲਾਈਕ ਘਰ ਜਿਹਦੇ ਉੱਤੇ ਉਹ ਬਣਿਆ ਹੁੰਦਾ ਨਾ ਕੀੜੀਆਂ ਦੇ ਆਪਾਂ ਇੱਕ ਸਕੂਲ ਦੇ ਵਿੱਚ ਸਟੋਰੀ ਵੀ ਸੀ ਹੁੰਦੀ ਨਾ, ਉਹ ਲਾਲਾ ਜੀ ਨੂੰ ਕੋਈ ਕਹਿੰਦਾ ਵੀ ਹਾਂ ਤੈਨੂੰ ਸਾਰੇ ਤੇਰੇ ਦੁੱਖ ਘੱਟ ਜੋਗੇ ਜੇ ਤੂੰ ਉੱਥੇ
0: ਕੀੜੀਆਂ ਦੇ ਪੌਣ ਤੇ ਚੂਰੀ ਚੂਰੀ ਪਾ ਕੇ,
1: ਚੂਰੀ ਨਹੀਂ ਉਹ ਸਤਨਾਜਾ ਪਾਉਂਦੇ ਹੁੰਦੇ ਨਾ ਉਹਨਾਂ ਨੂੰ, ਤੇ ਉਹ ਸੱਤ ਅਨਾਜ ਇਕੱਠੇ ਕਰਕੇ ਪਾਇਆ ਜਾ ਰਿਹਾ, ਉਹਦੀ ਪੂਰੀ ਮਾਨਸਿਕਤਾ ਨੂੰ ਉਹ ਸਾਰੀ ਰਾਤ ਸਟੋਰੀ ਦੁਹਰਾਉਂਦੀ ਆ ਵੀ ਕਿੱਦਾਂ ਉਹ ਜਾਂਦਾ ਹੈ, ਕਿੰਨਾ ਉਹਨੂੰ ਡਰ ਲੱਗਦਾ ਹੈ ਜਾਣ ਦੇ ਲਈ, ਹਨਾ ਉਹਦਾ ਬੇਸਿਕਲੀ ਉਹਦਾ ਡਰ ਹੀ ਕੱਢਣਾ ਹੁੰਦਾ ਉਹਨੇ, ਕਿ ਲਾਈਕ ਉਹ ਡਰਦਾ ਹੁੰਦਾ ਕਿ ਮੇਰੇ ਨਾਲ ਫਿਊਚਰ ਦੇ ਵਿੱਚ ਏਦਾਂ ਨਾ ਹੋ ਜਾਵੇ, ਹਨਾ ਫਿਰ ਉਹ ਕਿੰਨਾ ਸੋਚਦਾ ਰਾਹ ਵਿੱਚ ਜਾਂਦਾ ਜਾਂਦਾ ਵੀ ਹੁਣ ਜੇ ਚੋਰ ਆ ਜਾਣ, ਜੇ ਮੇਰੇ ਘਰ ਚੋਰ ਵੜ ਜਾਣ, ਉਹ ਸਾਰੀ ਕਹਾਣੀ ਜਿੱਦਾਂ ਸੋਚਦਾ ਸੋਚਦਾ ਜਾਂਦਾ, ਤੇ ਫਿਰ ਜਦੋਂ ਤੱਕ ਵਾਪਸ ਆਉਂਦਾ ਤੇ ਉਹਦਾ ਸਾਰਾ ਡਰ ਨਿਕਲ ਗਿਆ ਹੁੰਦਾ।
0: ਹਾਂਜੀ, ਇਹ ਵੀ ਖੂਬਸੂਰਤੀ ਆ ਕਹਾਣੀਆਂ ਦੀ, ਤੇ ਚਲੋ ਆਸ ਕਰਦੇ ਹਾਂ ਜੀ ਵਧੀਆ ਤੁਹਾਨੂੰ ਲੱਗਾ ਹੋਊਗਾ
1: ਪ੍ਰੋਗਰਾਮ।
0: ਤੇ ਰਿਚਰਡ ਜੀ ਕਹਿੰਦੇ ਨੇ ਮੇ ਬੀ ਰੈੱਡ ਤਾਂ ਕਰਕੇ ਹੀ ਕਿਉਂਕਿ ਸਟੈਂਡਰਡਾਈਜ਼ ਹੀ ਵੀ ਈਜ਼ੀ ਟੂ ਰੈਕੋਗਨਾਈਜ਼। ਹਾਂ ਇਹ ਵੀ ਹੋਊਗਾ ਜ਼ਰੂਰ, ਇਹ ਵੀ ਹੋਊਗਾ ਹਾਂ, ਕਿਉਂਕਿ ਹੋਰ ਕੋਈ ਰੰਗ ਨਹੀਂ ਹੁੰਦਾ ਰੈੱਡ ਹੀ ਸੀ। ਤੇ ਥੈਂਕ ਯੂ ਤੁਹਾਡਾ, ਤੇ ਮਿਹਰਬਾਨੀ, ਤੇ ਲਈਏ ਫਿਰ ਆਪਾਂ ਇਜਾਜ਼ਤ
1: ਜੀ। ਬਿਲਕੁਲ, ਇੰਨਾ ਕਹਿੰਦੇ ਹੋਏ ਕਿ ਮੌਸਮ ਆ ਜਿਹੜਾ ਉਹ ਜਿੱਦਾਂ ਦਾ ਮਰਜ਼ੀ ਰਹੇ, ਪਰ ਆਪਣੀ ਮਿਹਨਤ ਆ ਜਿਹੜੀ ਉਹਨੂੰ ਨਾ ਛੱਡੋ, ਉਹਨੂੰ ਮਤਲਬ ਜਿਹੜਾ ਤੁਹਾਡਾ ਮਨ ਕਿਤੇ ਬੇਈਮਾਨ ਵੀ ਹੁੰਦਾ ਮੇਰੇ ਵਾਂਗੂ ਨਾ ਕੰਮ ਕਰਨ ਦੇ ਲਈ, ਉਹਨੂੰ ਕਹਿੰਦਾ ਵਾ ਉਹ ਮਨਾ ਤੂੰ ਮੈਂ ਤਾਂ ਕੰਮ ਕਰਨਾ, ਉੱਠ ਕੇ ਆਪਣੇ ਕੰਮ ਜ਼ਰੂਰ ਪੂਰੇ ਕਰ ਲਓ। ਅਤੇ ਲੜਾਈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਉਹ ਹਾਸੇ ਬਹਾਨੇ ਕੀਤੀ ਸੀ, ਐਂ ਲਵੇ ਸਾਡੇ ਮਗਰ ਲੱਗ ਕੇ ਕਿਤੇ ਅੱਜ ਤਰੀਕਾ ਅਪਣਾ ਲਓ, ਕੋਈ ਤਰੀਕੇ ਨਾ ਅਪਣਾਓ, ਆਪਣੇ ਘਰ ਦੇ ਹਿਸਾਬ ਨਾਲ ਹੀ ਸਾਰੇ ਤਰੀਕੇ ਅਪਣਾਓ। ਇੰਨਾ ਕਹਿੰਦੇ ਹੋਏ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ, ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਦਾ ਦਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
5: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਭੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
7: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਹੈ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
6: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਰੇਡੀਓ ਹਾਂਜੀ 1674 ਦੋਸਤੋ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਰਾਮ ਮੰਦਿਰ ਚੜ੍ਹਾਵੇ ਦਾ ਜਿਹੜਾ ਮਾਮਲਾ ਹੈ ਹੋਰ ਗੰਭੀਰ ਹੋ ਗਿਆ। ਸੁਪਰੀਮ ਕੋਰਟ ਨੇ SIT ਤੋਂ ਜਾਂਚ ਰਿਪੋਰਟ ਮੰਗੀ ਹੈ ਤੇ ਨਾਲ ਟਰੱਸਟ ਨੂੰ ਵੀ ਜਿਹੜਾ ਹੈਗਾ ਨੋਟਿਸ ਜਾਰੀ ਕੀਤਾ। ਉਧਰ ਕਾਂਗਰਸ ਨੇ ਦੋਸ਼ ਲਾਇਆ ਕਿ ਸੰਘ ਨੇ ਜਿਹੜਾ ਹੈਗਾ ਮੰਦਿਰਾਂ ਨੂੰ ਕਲੈਕਸ਼ਨ ਸੈਂਟਰ ਬਣਾਇਆ ਹੋਇਆ। ਤੇ ਇੱਧਰ ਪੰਜਾਬ 'ਚ ਪ੍ਰਾਈਵੇਟ ਸਕੂਲਾਂ ਤੇ ਜਿਹੜਾ ਹੈ ਫੀਸਾਂ 'ਚ ਵਾਧੇ ਦੀ ਸੀਮਾ ਤੈਅ ਕਰਨ ਵਾਲਾ ਕਾਨੂੰਨ ਲਾਗੂ ਹੋ ਗਿਆ, ਕਿਉਂਕਿ ਗਵਰਨਰ ਸਾਹਿਬ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਪ੍ਰਾਈਵੇਟ ਸਕੂਲ 5% ਤੋਂ ਵੱਧ ਜਿਹੜੀਆਂ ਫੀਸਾਂ ਸਾਲ 'ਚ ਨਹੀਂ ਵਧਾ ਸਕਦੇ। ਉਧਰ BJP ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 100 ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਿਆ। ਉਮਰ ਨੇ ਉਹਨਾਂ ਦੀ ਸਰਕਾਰ ਡਿੱਗਣ ਦਾ ਜਿਹੜਾ ਸੀ ਉਹ ਦੋਸ਼ ਲਾਇਆ ਸੀ। ਤੇ ਕਿਸਾਨ ਜਥੇਬੰਦੀਆਂ ਨੇ ਕੱਲ ਚੰਡੀਗੜ੍ਹ 'ਚ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਰੋਸ ਮਾਰਚ ਜਿਹੜਾ ਹੈਗਾ ਉਹ ਕੀਤਾ। ਤੇ ਉਧਰ BJP ਦੇ ਲੀਡਰ ਤੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਨੇ, ਕਿਉਂਕਿ ਉਹਨਾਂ ਦੇ ਬਿਆਨਾਂ ਦੇ ਉੱਪਰ ਹੁਣ BJP ਦੇ ਜਿਹੜੇ ਸੀਨੀਅਰ ਆਗੂ ਨੇ ਉਹ ਵੀ ਉਹਨਾਂ ਨੂੰ ਘੂਰਨ ਲੱਗੇ ਨੇ। ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਸਾਹਿਬ ਨੇ ਕਿਹਾ ਕਿ ਜਿਹੜਾ ਉਹਨਾਂ ਨੂੰ ਇਹ ਦੱਬੇ ਮੁਰਦੇ ਨਹੀਂ ਉਖਾੜਨੇ ਚਾਹੀਦੇ। ਤੇ ਨਾਲ ਹੀ ਜਿਹੜਾ ਹੈਗਾ ਕਾਂਗਰਸ ਦੇ ਆਗੂਆਂ ਨੇ ਵੀ ਜਿਹੜਾ ਹੈਗਾ ਉਹਨੂੰ ਬਿੱਟੂ ਦੇ ਇਹਨਾਂ ਬਿਆਨਾਂ ਦੀ ਨੁਕਤਾਚੀਨੀ ਕੀਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ ਇੱਧਰ। ਸਭ ਤੋਂ ਪਹਿਲੀ ਖਬਰ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਇਹ ਵੀ ਮਸਲਾ ਜਿਹੜਾ ਭਖ ਰਿਹਾ ਵਾ, ਜਿੱਦਾਂ ਕਿ ਰਾਮ ਮੰਦਿਰ ਚੜ੍ਹਾਵੇ ਦੇ ਵਿੱਚ ਜਿਹੜਾ ਗਬਨ ਹੋਇਆ ਸੀ ਉਸੇ ਸੰਬੰਧ ਵਿੱਚ ਹੁਣ ਜਿਹੜਾ ਸੁਪਰੀਮ ਕੋਰਟ ਦੀ ਜਿਹੜੀ ਇੰਟਰਵੈਂਸ਼ਨ ਹੈ ਇੱਕ ਵਾਰੀ ਫਿਰ ਦੁਬਾਰਾ ਤੋਂ ਕਾਫੀ ਜ਼ਿਆਦਾ ਚਰਚੇ ਦੇ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਨੇ ਪਹਿਲੇ ਪੇਜ ਦੇ ਉੱਤੇ ਖਬਰ ਜਿਹੜੀ ਆ ਵੱਡੇ ਰੂਪ ਦੇ ਵਿੱਚ ਛਪੀ ਆ। ਕੀ ਹੁਣ ਆਪਾਂ ਅੱਗੇ ਵੇਖ ਰਹੇ ਹਾਂ, ਕਿਹੜੇ ਕਿਹੜੇ ਬੰਦੇ ਵਿੱਚ ਇਹਦੇ ਫਸ ਰਹੇ ਨੇ, ਕਿਹਨੂੰ ਕਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਾਂ ਫਿਰ ਸਰਕਾਰ ਦੀ ਇਹਦੇ ਵਿੱਚ ਕੀ ਇੰਟਰਵੈਂਸ਼ਨ ਹੈ, ਕੀ ਸਥਿਤੀ ਆ, ਜਾਂ ਫਿਰ ਕੀ ਹੋਣ ਦੇ ਆਸਾਰ ਨੇ?
1: ਦੇਖੋ, ਸਰਕਾਰ ਤਾਂ ਜਿੱਥੋਂ ਤੱਕ ਕੋਸ਼ਿਸ਼ ਇਹ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿੱਧੇ ਰੂਪ ਦੇ ਵਿੱਚ ਕਿਤੇ ਸਰਕਾਰ ਤੇ ਜਿਹੜੀ ਹੈ ਇਹ ਗੱਲ ਨਾ ਆਵੇ ਤੇ, ਪਰ ਕਿਉਂਕਿ ਮਾਮਲਾ ਦਿਨ ਦਿਨ ਹੋਰ ਜਿਹੜਾ ਗੰਭੀਰ ਇਸ ਕਰਕੇ ਹੁੰਦਾ ਜਾ ਰਿਹਾ ਕਿ ਜਿਹੜੇ ਵਕੀਲ ਨੇ ਜਾਂ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਇਹਦੇ ਕਾਫੀ ਜਿਹੜਾ ਹੈਗਾ ਇਸ ਮੁੱਦੇ ਨੂੰ ਹੁਣ ਉਠਾ ਰਹੀਆਂ ਨੇ। ਤੇ ਉਧਰ ਕਾਂਗਰਸ ਨੇ ਕਹਿ ਕੇ ਜਿਹੜਾ RSS ਨੇ ਮੰਦਿਰਾਂ ਨੂੰ ਆਪਣਾ ਫੰਡਾਂ ਦੀ ਕਲੈਕਸ਼ਨ ਵਾਸਤੇ ਕਲੈਕਸ਼ਨ ਸੈਂਟਰ ਬਣਾਇਆ ਹੋਇਆ। ਤੇ ਨਾਲ ਹੀ ਉਧਰ ਇੱਕ ਹੋਰ ਨਵਾਂ ਮੁੱਦਾ ਬਦਰੀਨਾਥ ਦੇ ਵਿੱਚ ਵੀ ਜਿਹੜਾ ਪੁਰਾਣਾ ਪ੍ਰਾਚੀਨ ਮੰਦਿਰ ਹੈ ਉੱਥੇ ਵੀ ਇਹ ਮਸਲਾ ਜਿਹੜਾ ਸਾਹਮਣੇ ਆ ਗਿਆ। ਉੱਥੋਂ ਦੇ ਵੀ ਜਿਹੜਾ ਹੈਗਾ ਇੱਕ ਬੰਦੇ ਨੂੰ ਗ੍ਰਿਫ਼ਤਾਰ ਕੀਤਾ ਹੁਣ ਪੁਲਿਸ ਨੇ ਇਸੇ ਚੱਕਰ 'ਚ, ਚੜ੍ਹਾਵੇ ਚੋਰੀ ਦੇ ਚੱਕਰ 'ਚ। ਤੇ ਇੱਧਰ ਸੁਪਰੀਮ ਕੋਰਟ ਨੇ ਬੜਾ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਬੈਂਚ ਨੇ ਤੇ ਬੜਾ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ SIT ਤੋਂ ਵੀ ਜਾਂਚ ਰਿਪੋਰਟ ਮੰਗੀ ਹੈ ਤੇ ਨਾਲ ਹੀ ਜਿਹੜਾ ਹੈਗਾ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਹੈ ਉਹਨੂੰ ਵੀ ਨਾਲ ਨੋਟਿਸ ਜਾਰੀ ਕੀਤਾ। ਤੇ ਉਧਰ ਜਿਹੜੇ 8 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਹੋਏ ਨੇ ਪੁਲਿਸ ਵੱਲੋਂ ਤੇ ਜਿਹਦੇ ਤੇ SIT ਜਾਂਚ ਕਰ ਰਹੀ ਹੈ, ਉਧਰ ਜਿਹੜੀ ਹੈਗੀ ਫੈਜ਼ਾਬਾਦ ਦੀ ਜਿਹੜੀ ਅਦਾਲਤ ਹੈ ਉਹਨੇ ਹੁਣ ਉਹਨਾਂ ਦਾ ਜਿਹੜਾ 14 ਦਿਨਾਂ ਦਾ ਅਦਾਲਤੀ ਰਿਮਾਂਡ ਦੇ ਦਿੱਤਾ। ਪਹਿਲਾਂ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਹੋਇਆ ਸੀਗਾ। ਤੇ ਨਾਲ ਹੀ ਜਿਹੜੇ ਵਕੀਲ ਨੇ ਜਿਹੜੇ ਉੱਥੋਂ ਦੇ ਫੈਜ਼ਾਬਾਦ ਦੇ ਤੇ ਨਾਲ ਹੀ ਫਿਰ ਜਿਹੜਾ ਹੈਗਾ ਲਖਨਊ ਜਿਹੜੀ ਹੈਗੀ ਹੈ ਹਾਈ ਕੋਰਟ ਦੇ ਜਿਹੜੀ ਉਹ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਚੰਪਤ ਰਾਏ ਤੇ ਹੋਰਾਂ ਦੇ ਖਿਲਾਫ਼ ਜਿਹੜੇ ਹੈਗੇ ਕੇਸ ਦਰਜ ਕਰਾਉਣ ਵਾਸਤੇ ਅਦਾਲਤ ਦੇ ਵਿੱਚ ਜਾਣਗੇ, ਕਿਉਂਕਿ ਚੰਪਤ ਰਾਏ ਇਹਦੇ ਚੋਂ ਮੁੱਖ ਤੌਰ ਤੇ ਉਹ ਆ ਜਿਹੜਾ ਇਹਦਾ ਸਕੱਤਰ ਸੀ। ਤੇ ਪਹਿਲਾਂ ਜਦੋਂ ਰਾਮ ਮੰਦਿਰ ਜਿਹੜਾ ਅੰਦੋਲਨ ਚੱਲਦਾ ਸੀ, ਸੰਘਰਸ਼ ਚੱਲਦਾ ਸੀ, ਉਹਦੇ ਚ ਉਹ ਕਾਫੀ ਮੋਹਰੀ ਰਹੇ ਆ, ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਰਹੇ ਆ। ਤੇ ਸੋ ਉਹ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਬਾਅਦ ਚ ਅਸਤੀਫਾ ਜਿਹੜਾ ਮੰਨ ਵੀ ਲਿਆ। ਹੁਣ ਉਹ ਕਹਿ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਇਹਦੇ ਚ ਲਿਆਂਦਾ ਜਾਵੇ, ਜਾਂਚ ਦੇ ਘੇਰੇ ਚ ਤੇ ਪੁੱਛਗਿੱਛ ਕੀਤੀ ਜਾਵੇ। ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੈ ਹੁਣ ਇਹ ਕਾਫੀ ਅੱਗੇ ਜਿਹੜਾ ਹੈ ਵੱਧ ਗਿਆ। ਤੇ ਜਿੱਦਾਂ ਤੁਸੀਂ ਕਿਹਾ ਸੀ ਕਿ ਵੀ ਸਰਕਾਰ ਦਾ ਕੀ ਸਟੈਂਡ ਹੈ, ਤੇ ਕਿਉਂਕਿ ਮੁੱਖ ਮੰਤਰੀ ਦਾ ਇਹ ਤੇ ਪਹਿਲਾਂ ਹੀ ਬਿਆਨ ਆਇਆ ਸੀ ਕਿ ਜਿਹੜੀ ਇਹਦੀ ਨਿਰਪੱਖ ਜਾਂਚ ਹੋਏਗੀ, ਤੇ ਕਿਉਂਕਿ ਉਹ ਜਿਹੜੀ ਸਟੇਟ ਲੈਵਲ ਦੀ ਜਿਹੜੀ ਉਹਨਾਂ ਦੀ ਇੱਕ ਪੁਲਿਸ ਦੀ ਜਿਹੜੀ SIT ਹੈ ਉਹੀ ਇਹਦੀ ਜਿਹੜੀ ਉਹ ਜਾਂਚ ਕਰ ਰਹੀ ਹੈ। ਤੇ ਨਾਲ ਹੀ ਦੇਖੋ ਇੱਕ ਨਾਲ ਨਾਲ ਜਿਹੜਾ ਇਹ ਚੱਲ ਰਿਹਾ ਹੈ ਕਿ CO ਲਾਉਣ ਵਾਸਤੇ, ਚੀਫ ਐਗਜ਼ੀਕਿਊਟਿਵ ਆਫਿਸਰ ਲਾਉਣ ਵਾਸਤੇ ਟਰੱਸਟ ਦਾ, ਤੇ ਉਹ ਵੀ ਨਾਲ ਨਾਲ ਇਹ ਗੱਲ ਚੱਲ ਰਹੀ ਹੈ ਕਿਉਂਕਿ 3 ਮੈਂਬਰੀ ਪੈਨਲ ਬਣਾਇਆ ਗਿਆ ਸੀਗਾ ਤੇ ਉਹਨਾਂ ਨੇ ਹੁਣ ਜਿਹੜੀਆਂ ਟਰੱਸਟ ਨੇ ਇਹਦੇ ਵਾਸਤੇ ਅਰਜ਼ੀਆਂ ਮੰਗੀਆਂ ਨੇ, ਉਹ ਪੈਨਲ ਇੰਟਰਵਿਊ ਕਰੇਗਾ। ਤੇ ਕਿਉਂਕਿ ਇਹ ਇੰਪ੍ਰੈਸ਼ਨ ਟਰੱਸਟ ਵੱਲੋਂ, ਸਰਕਾਰ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੋਈ ਵੱਡੀ ਖਾਸ ਘਟਨਾ ਨਹੀਂ ਹੈ, ਤੇ ਨਾਲ ਨਾਲ ਜਿਹੜਾ ਹੈਗਾ ਬਾਕੀ ਕੰਮ ਇਸ ਕਰਕੇ ਉਹ ਚਲਾਇਆ ਜਾ ਰਿਹਾ ਹੈਗਾ। ਤੇ ਦੂਜੇ ਪਾਸੇ ਕਾਂਗਰਸ ਤੇ ਜਿਹੜੀਆਂ ਹੋਰ ਪਾਰਟੀਆਂ ਨੇ, ਖਾਸ ਕਰਕੇ ਅਖਿਲੇਸ਼ ਯਾਦਵ ਜਿਹੜੀ ਸਮਾਜਵਾਦੀ ਪਾਰਟੀ ਹੈ, ਤੇ ਉਹ ਇਸ ਮਾਮਲੇ ਨੂੰ ਜਿਹੜਾ ਹੈਗਾ ਉਹ ਸਾਰਾ ਇੱਕ ਪੋਲੀਟੀਕਲ ਤੌਰ ਤੇ ਉਹ ਦੇਖ ਰਹੀਆਂ ਨੇ ਕਿ ਮੰਦਿਰ ਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਰਾਜਨੀਤੀ ਲਈ ਵਰਤਿਆ ਗਿਆ ਹੈ ਜਾਂ ਰਾਜਨੀਤੀ ਲਈ ਵਰਤਿਆ ਜਾ ਰਿਹਾ, ਉਹ ਇਸ ਜਿਹੜਾ ਹੈਗਾ ਐਂਗਲ ਤੋਂ ਗੱਲ ਕਰ ਰਹੀਆਂ ਨੇ। ਤੇ BJP ਦੀ ਜਿਹੜੀ ਸੂਬਾ ਯੂਨਿਟ ਹੈ ਜਾਂ ਜਿਹੜੀ BJP ਦੀ ਜਿਹੜੀ ਕੇਂਦਰ ਦੀ ਜਿਹੜੀ ਹੈਗੀ ਹੈ ਹਾਈ ਕਮਾਂਡ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤੇ ਨਿਤਿਨ ਨਵੀਨ ਹੁਣ ਪ੍ਰਧਾਨ ਨੇ ਜਿਹੜੇ ਇਹਦੇ ਨੈਸ਼ਨਲ ਪ੍ਰੈਜੀਡੈਂਟ ਨੇ, ਉਹ ਇਸ ਮਾਮਲੇ ਤੇ ਬਿਲਕੁਲ ਉਹਨਾਂ ਨੇ ਚੁੱਪ ਧਾਰੀ ਹੋਈ ਹੈ, ਕੋਈ ਬਿਆਨ ਇਦਾਂ ਦਾ ਨਹੀਂ ਦੇ ਰਹੇ, ਜਾਂ ਉਹ ਤਾਂ ਇਹ ਸਮਝਦੇ ਨੇ ਕਿ ਇਹਦੇ ਚੋਂ ਕੋਈ ਹੋਰ ਨਵੀਂ ਗੱਲ ਨਾ ਨਿਕਲ ਆਵੇ ਜਾਂ ਬਿਆਨ ਕੰਮ ਦੇਣ ਵੇਲੇ ਕੋਈ ਗਲਤੀ ਜਿਹੜੀ ਹੈ ਨਾ ਕਿਸੇ ਕਿਸਮ ਦੀ ਇਹ ਕਰ ਬੈਠਣ। ਸੋ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਹੁਣ ਸਾਰਾ ਇੱਕ ਮਾਮਲਾ ਜਿਹੜਾ ਇਸ਼ੂ ਬਣਿਆ ਹੋਇਆ ਹੈ। ਤੇ ਇੱਕ ਇਹਦੇ ਚ ਰੰਜੋਜ ਇਹ ਹੈ ਕਿ 2027 ਦੇ ਵਿੱਚ ਕਿਉਂਕਿ ਇਲੈਕਸ਼ਨ ਹੋਣੀ ਆ ਉੱਥੇ ਵੀ ਲਾਸਟ ਦੇ ਵਿੱਚ, ਤੇ ਉਹ ਵੀ ਜਿਹੜਾ ਹੈਗਾ ਖਾਸ ਵੱਡਾ ਮਸਲਾ ਕਿਉਂਕਿ BJP ਲਈ ਇਹ ਜਿਹੜੀ ਸਮੱਸਿਆ ਹੋ ਸਕਦੀ ਹੈ। ਜਦੋਂ ਰਾਮ ਮੰਦਿਰ ਦਾ ਜਦੋਂ ਅੰਦੋਲਨ ਚੱਲਿਆ, ਜਦੋਂ ਤੋਂ ਜਿਹੜਾ ਬਾਬਰੀ ਮਸਜਿਦ ਢਾਈ ਗਈ ਆ ਉੱਥੇ, ਤੇ ਉਦੋਂ ਉੱਥੇ ਕਲਿਆਣ ਸਿੰਘ ਮੁੱਖ ਮੰਤਰੀ BJP ਦਾ ਸੀ, ਕੇਂਦਰ ਦੇ ਵਿੱਚ ਭਾਵੇਂ ਉਦੋਂ ਨਰਸਿਮਹਾ ਰਾਓ ਦੀ ਅਗਵਾਈ ਵਾਲੀ ਜਿਹੜੀ ਕਾਂਗਰਸ ਦੀ ਸਰਕਾਰ ਸੀ, ਤੇ ਉਦੋਂ ਤੋਂ BJP ਦਾ ਇਹ ਇੱਕ ਇਲੈਕਸ਼ਨ ਦਾ ਏਜੰਡਾ ਰਿਹਾ, ਤੇ ਬਕਾਇਦਾ ਉਹਨਾਂ ਦੇ ਚੋਣ ਮੈਨੀਫੈਸਟੋ ਦਾ ਇਹ ਪਾਰਟ ਰਿਹਾ, ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹੋਣ, ਭਾਵੇਂ ਵਿਧਾਨ ਸਭਾ UP ਦੀਆਂ ਚੋਣਾਂ ਹੋਣ, ਕਿ ਰਾਮ ਮੰਦਿਰ ਆ ਹਾਲਤ ਚ ਬਣਾਵਾਂਗੇ, ਤੇ ਉਹ ਸਾਰਾ ਕੁਛ ਹੋਇਆ ਵੀ, ਬਣਿਆ ਵੀ, ਤੇ ਉਹਦਾ ਜਿਹੜਾ ਸਰਕਾਰ ਨੇ, ਕੇਂਦਰ ਸਰਕਾਰ ਨੇ ਕਿੰਨਾ ਵੱਡਾ ਜਿਹੜਾ ਉਹਦਾ ਇਨੀਸ਼ੀਏਟਿਵ ਲਿਆ ਜਦੋਂ ਉਹ ਸਾਰਾ ਕੁਛ ਉੱਥੇ ਮੂਰਤੀਆਂ ਦੀ ਸਥਾਪਨਾ ਕੀਤੀ ਗਈ, ਇਹ ਸਾਰਾ ਪ੍ਰਧਾਨ ਮੰਤਰੀ ਖੁਦ ਉੱਥੇ ਪਹੁੰਚੇ, ਉਹ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਜਿਹੜਾ ਸੀ ਉਹ ਲਿਆ ਕੇ ਜਿਹੜੇ ਬਾਕੀ ਜਿਹੜੇ ਸ਼ੰਕਰਾਚਾਰੀ ਸੀ ਜਾਂ ਪੁਜਾਰੀ ਸੀ ਜਾਂ ਜਿਹੜੇ ਹੋਰ ਧਾਰਮਿਕ ਆਗੂ ਸੀ ਉਹਨਾਂ ਦਾ ਵੀ ਕੋਈ ਪ੍ਰਵਾਹ ਨਹੀਂ ਕੀਤੀ ਗਈ, ਹਾਲਾਂਕਿ ਉਹ ਕਹਿੰਦੇ ਰਹੇ ਕਿ ਏਦਾਂ ਮੰਦਿਰ ਅਜੇ ਅਧੂਰਾ ਹੈ, ਕੰਪਲੀਟ ਨਹੀਂ ਹੋਇਆ, ਤੇ ਪਰ ਉਹਨਾਂ ਦੀ ਪਰਵਾਹ ਕਰੇ ਬਿਨਾਂ ਜਿਹੜਾ ਸੀ ਉਹ ਉੱਥੇ ਮੂਰਤੀ ਸਥਾਪਨਾ ਦਾ ਜਿਹੜਾ ਉਹ ਸਾਰਾ ਕਰਕੇ, ਤੇ ਇੱਕ ਵੱਡਾ ਇਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੇ ਬਾਹਰਲੇ ਮੁਲਕਾਂ ਚ ਜਿੱਥੇ ਹਿੰਦੂ ਭਾਈਚਾਰਾ ਰਹਿੰਦਾ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਕਿ ਬਹੁਤ ਵੱਡੀ ਜਿਹੜੀ ਹੈ ਗੱਲ ਉਹ ਹੋ ਗਈ ਹੈ ਦੇਸ਼ ਦੇ ਵਿੱਚ, ਤੇ ਹੁਣ ਜਿਹੜੀ ਹੈ ਜੋ ਕੇਂਦਰ ਦੀ ਸਰਕਾਰ ਹੈ ਜਾਂ BJP ਹੈ ਜਾਂ ਹੋਰ ਆ ਉਹਨਾਂ ਨੇ ਉਹ ਪ੍ਰਾਪਤੀ ਕਰ ਰਹੀ ਹੈ ਜਿਹਦੇ ਵਾਸਤੇ ਉਹ ਲੰਬੇ ਸਮੇਂ ਤੋਂ ਜਿਹੜਾ ਸੀ ਉਹ ਸੰਘਰਸ਼ ਕਰ ਰਹੇ ਸੀ, ਹਾਲਾਂਕਿ ਇਹਨੂੰ ਕਈ ਕਈ ਤਰੀਕੇ ਦੇ ਨਾਲ ਜਿਹੜਾ ਪੋਲੀਟੀਕਲੀ ਕੀਤਾ ਗਿਆ ਕਿ ਇੰਨੇ ਸਾਲ ਤੋਂ ਭਗਵਾਨ ਰਾਮ ਆਪਣੇ ਘਰ ਚ ਪ੍ਰਵੇਸ਼ ਦੀ ਜਿਹੜੀ ਉਡੀਕ ਕਰ ਰਹੇ ਸੀ ਉਹ ਸਾਰਾ ਇਸ ਤਰ੍ਹਾਂ ਦਾ ਇਹਨੂੰ ਇੱਕ ਪ੍ਰਵਚਨ ਦੇ ਰੂਪ ਦੇ ਵਿੱਚ ਜਾਂ ਇੱਦਾਂ ਦਾ ਇੱਕ ਨੈਰੇਟਿਵ ਸਿਰਜਿਆ। ਪਰ ਦੇਖੋ ਲਗਾਤਾਰ ਸਭ ਤੋਂ ਪਹਿਲਾਂ ਜਦੋਂ ਇਹ ਹੋਇਆ ਤੇ ਉਦੋਂ ਜਿੰਨੇ ਵੀ ਜਿਹੜੇ ਸ਼ੰਕਰਾਚਾਰੀ ਸੀ ਜਾਂ ਹੋਰ ਧਾਰਮਿਕ ਆਗੂ ਸੀ ਉਹਦੇ ਚ ਸ਼ਾਮਿਲ ਨਹੀਂ ਹੋਏ, ਰਾਦਰ ਉਹਨਾਂ ਨੇ ਕਿਹਾ ਕਿ ਇਹ ਗਲਤ ਕੀਤਾ ਜਾ ਰਿਹਾ। ਤੇ ਉਦੋਂ ਬਾਅਦ ਜਿਹੜੀਆਂ ਅਗਲੀਆਂ ਬਾਰਿਸ਼ਾਂ ਆਈਆਂ ਤੇ ਉਹ ਪਹਿਲੀਆਂ ਬਾਰਿਸ਼ਾਂ ਦੇ ਵਿੱਚ ਹੀ ਜਿਹੜੀ ਉੱਥੇ ਸੀਪੇਜ ਸ਼ੁਰੂ ਹੋ ਗਈ, ਪਾਣੀ ਅੰਦਰ ਭਰ ਗਿਆ, ਤੇ ਉਦੋਂ ਜਿਹੜਾ ਹੈ ਇਹ ਕਾਫੀ ਚਰਚਾ 'ਚ ਰਿਹਾ। ਤੇ ਆਹ ਹੁਣ ਉਸ ਤੋਂ ਬਾਅਦ ਇਹ ਤੀਜੀ ਵੱਡੀ ਘਟਨਾ ਹੋ ਗਈ ਜਦੋਂ ਆ ਚੜਾਵਾ ਚੋਰੀ ਵਾਲਾ ਤੇ ਗਬਨ ਵਾਲਾ ਮਾਮਲਾ, ਤੇ ਇਹ ਸੋਸ਼ਲ ਮੀਡੀਆ ਤੇ ਤਾਂ ਖੈਰ ਕਾਫੀ ਇਹਦਾ ਚੱਲ ਰਿਹਾ ਕਿ ਕਿਸ ਤਰ੍ਹਾਂ ਗਹਿਣੇ ਉੱਥੋਂ ਖੁਰਦ ਬੁਰਦ ਹੋ ਗਏ ਜਾਂ ਚਾਂਦੀ ਦੀਆਂ ਇੱਟਾਂ ਹੋ ਗਈਆਂ, ਪਤਾ ਹੀ ਨਹੀਂ ਲੱਗਿਆ ਕਿੱਥੇ ਹੈ, ਕਰੋੜਾਂ ਰੁਪਈਆਂ ਦਾ ਇੱਦਾਂ ਦੀ ਉਹ ਗੱਲ ਕਰ ਰਹੇ ਆ। ਚਲੋ ਹੁਣ ਉਹਦੀ ਜਾਂਚ ਚੱਲ ਰਹੀ ਹੈ, ਜਾਂਚ ਚੋਂ ਕੀ ਨਿਕਲਦਾ ਹੈ ਤੇ ਜਾਂ ਕਦੋਂ ਤੱਕ ਇਹ ਚੱਲੇਗੀ ਇਹ ਅਲੱਗ ਗੱਲ ਹੈ। ਹੁਣ ਦੋ ਗੱਲਾਂ ਇੱਥੇ ਜਿਹੜੀਆਂ ਨੇ ਬੜੀਆਂ ਮਹੱਤਵਪੂਰਨ ਨੇ ਜਿਹੜੀਆਂ ਡਿਸਕਸ ਕਰਨ ਵਾਲੀਆਂ। ਇੱਕ ਤਾਂ ਧਾਰਮਿਕ ਆਸਥਾ ਤੁਹਾਡੀ, ਜਿਹੜਾ ਟੋਟਲ ਦੇਸ਼ ਦਾ ਜਾਂ ਸਾਰੀ ਦੁਨੀਆਂ ਚ ਬੈਠਾ ਜਿਹੜਾ ਹਿੰਦੂ ਭਾਈਚਾਰਾ, ਤੇ ਜਾਂ ਬਾਕੀ ਵੀ ਸੱਭਿਆਚਾਰਕ ਤੌਰ ਤੇ ਵੀ ਜਿਹੜਾ ਭਗਵਾਨ ਰਾਮ ਇੱਕ ਨਾਇਕ ਹੈ, ਇੱਕ ਰਮਾਇਣ ਕਰਕੇ ਵੀ, ਜਾਂ ਉਹ ਸਾਰੀ ਜਿਹੜੀ ਉਹ ਕਹਾਣੀ ਜਿਹੜੀ ਸਾਡੇ ਕੋਲ ਇੱਕ ਚੱਲਦੀ ਆ ਰਹੀ ਹੈ, ਤੇ ਇਸ ਕਰਕੇ ਇੱਕ ਜਿਹੜੀ ਸ਼ਰਧਾ ਦਾ ਜਿਹੜਾ ਵੱਡਾ ਇਸ਼ੂ ਹੈ, ਤੇ ਉਹ ਜਿਹੜੀ ਠੇਸ ਜਿਹੜੀ ਪਹੁੰਚੀ ਹੈ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਜਾਂ ਉਹਨਾਂ ਦੀ ਸ਼ਰਧਾ ਨੂੰ ਜਾਂ ਆਸਥਾ ਨੂੰ ਜਿਹੜੀ ਠੇਸ ਲੱਗੀ ਹੈ, ਉਹਨੂੰ ਕੰਪਨਸੇਟ ਕਰਨਾ ਬਹੁਤ ਔਖਾ ਹੈ। ਉਹ ਛੇਤੀ ਕੀਤੇ ਠੀਕ ਹੈ, ਲੋਕ ਜਾਂਦੇ ਆ ਮੱਥਾ ਟੇਕਦੇ ਆ, ਉਹ ਅਲੱਗ ਗੱਲ ਹੈ, ਪਰ ਜਿਹੜਾ ਉਹਨੂੰ ਕੰਪਨਸੇਟ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੇ ਜਿਹੜੇ ਉਹਦੇ ਅੰਦਰ ਹੀ ਬੈਠੇ ਨੇ ਤੇ ਉਹ ਇਹ ਸਾਰਾ ਕੁਛ ਕਰ ਰਹੇ ਨੇ, ਤੇ ਇੱਕ ਤਾਂ ਇਹ ਵੀ ਚਲੋ ਭਗਵਾਨ ਨਾਲ ਜਾਂ ਉਹ ਤਾਂ ਉੱਥੇ ਤਾਂ ਉਹ ਧੋਖਾ ਕਰ ਹੀ ਰਹੇ ਨੇ, ਜਾਂ ਭਗਵਾਨ ਦੇ ਘਰ ਚ ਜਾਂ ਰੱਬ ਦੇ ਘਰ ਦੇ ਵਿੱਚ ਤਾਂ ਉਹ ਦੋਸ਼ੀ ਹੈ ਹੀ ਹੈ, ਤੇ ਉਹ ਤਾਂ ਉਹਨਾਂ ਦੀ ਅੰਦਰ ਦੀ ਜਿਹੜੀ ਉਹਨਾਂ ਦੀ ਅੰਤਰਾਤਮਾ ਉਹ ਕੀ ਕਹਿੰਦੀ ਹੈ ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਕਿਉਂਕਿ ਉਹੀ ਜਾਣਦੇ ਆ, ਪਰ ਜਿਹੜੇ ਲੋਕਾਂ ਦੀ ਆਮ ਲੋਕਾਂ ਦੀ ਆਸਥਾ ਨੂੰ ਜਿਹੜੀ ਠੇਸ ਲੱਗੀ ਹੈ ਤੇ ਉਹ ਵੀ ਜਿਹੜਾ ਹੈ ਉਹਨੂੰ ਕੰਪਨਸੇਟ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਨਹੀਂ ਜਿਹੜਾ ਕੀਤਾ ਜਾ ਸਕਦਾ। ਤੇ ਦੂਸਰੇ ਪਾਸੇ ਇਹਦੀ ਹੁਣ ਇਹ ਰਾਜਨੀਤੀ ਹੈ ਕਿਉਂਕਿ ਮੰਦਿਰ ਦੀ ਉਸਾਰੀ ਸਾਰਾ ਉਹਦੇ ਪਿੱਛੇ ਵੀ ਇੱਕ ਰਾਜਨੀਤੀ ਸੀ ਜਿਸ ਤਰੀਕੇ ਨਾਲ ਉਹ ਹੋਇਆ, ਤੇ ਉਹ ਫਿਰ ਹੁਣ ਇਹ ਰਾਜਨੀਤੀ ਕਿੱਧਰ ਨੂੰ ਚੱਲੇਗੀ, ਤੇ ਇਹਦੇ ਚੋਂ ਕਾਂਗਰਸ ਆਪਣੇ ਤੌਰ ਤੇ ਇਹਨੂੰ ਕਰ ਰਹੀ ਹੈ, ਅਖਿਲੇਸ਼ ਯਾਦਵ ਆਪਣੇ ਤਰੀਕੇ ਨਾਲ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਹੁਣ ਝੰਡਾ ਚੁੱਕ ਲਿਆ, ਉਹਨੇ ਦਿੱਲੀ ਦੇ ਉੱਤੋਂ ਹਨੂੰਮਾਨ ਚਾਲੀਸਾ ਦਾ ਪਾਠ ਕਰਾਉਣਾ ਜਾਂ ਉੱਥੋਂ ਇਹ ਸਾਰੀ ਕੰਪੇਨ ਚਲਾਉਣੀ ਕਿ ਇਹ ਜਿਹੜੀ ਹੈ ਉਹ ਸੱਚ ਸਾਹਮਣੇ ਲਿਆਉਣਗੇ, ਤੇ ਇੱਦਾਂ ਦੀਆਂ ਗੱਲਾਂ, ਤੇ ਸੋ ਇੱਕ ਸਿਆਸੀ ਤੌਰ ਤੇ ਵੀ ਜਿਹੜਾ ਹੁਣ ਇੱਕ ਵੱਡਾ ਇਸ਼ੂ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਹੋਰ ਬਣੇਗਾ। ਤੇ ਇਹਦੇ ਚ ਅਦਾਲਤਾਂ SIT ਉਹ ਕਿੰਨਾ ਕਿਸ ਲੈਵਲ ਤੇ ਆਪਣੇ ਪਹੁੰਚ ਸਕਦੀਆਂ ਨੇ ਜਾਂ ਵਿਸ਼ਵਾਸ ਉਹਨਾਂ ਦੀ ਗੱਲ ਤੇ ਕਿੰਨਾ ਕੁ ਲੋਕ ਕਰ ਸਕਦੇ ਨੇ ਜਿਹੜੀ ਜਾਂਚ ਹੁੰਦੀ ਹੈ, ਜਾਂ ਕੀ ਇਹ ਹੈ ਕਿ ਜਿਵੇਂ ਚੰਪਤ ਰਾਏ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ, ਜਾਂ ਕੀ BJP ਜਾਂ ਵਿਸ਼ਵ ਹਿੰਦੂ ਪਰਿਸ਼ਦ ਜਾਂ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਅਫੋਰਡ ਕਰ ਸਕਣਗੀਆਂ ਕਿ ਇੱਦਾਂ ਦੇ ਕਿਸੇ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ ਚ ਲਿਆ ਕੇ ਉਹਦੇ ਖਿਲਾਫ਼ ਉਹ ਕੀਤੀ ਜਾਵੇ। ਤੇ ਫਿਰ ਵੀ ਇਹ ਗੱਲ ਨਿਕਲੇਗੀ ਕਿ ਜੇ ਇਹੋ ਜਿਹੇ ਵਿਅਕਤੀ ਜਿਹਨਾਂ ਦੇ ਖਿਲਾਫ਼ ਹੁਣ ਕਾਨੂੰਨ ਦੇ ਵਿੱਚ ਐਕਸ਼ਨ ਹੁੰਦਾ, ਭਾਵੇਂ ਉਹਨਾਂ ਨੂੰ ਜੁਰਮਾਨਾ ਹੁੰਦਾ, ਸਜ਼ਾ ਹੁੰਦੀ ਹੈ ਜਾਂ ਕੁਛ ਵੀ ਹੈ, ਤੇ ਵੀ ਪਹਿਲਾਂ ਪਾਰਟੀ ਨੂੰ ਕਿਉਂ ਨੀ ਪਤਾ ਲੱਗਿਆ ਇਸ ਗੱਲ ਦਾ, ਜਾਂ ਵੀ ਕੀ ਪਾਰਟੀਆਂ ਦੇ ਵਿੱਚ ਇੱਦਾਂ ਦੇ ਜਾਂ ਜਥੇਬੰਦੀਆਂ ਦੇ ਵਿੱਚ ਧਾਰਮਿਕ ਜਥੇਬੰਦੀਆਂ ਚ ਇੱਦਾਂ ਦੇ ਆਗੂ ਨੇ ਜਿਹੜੇ ਆਹ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਨੇ। ਸੋ ਇਹ ਜਿਹੜਾ ਮਸਲਾ ਹੁਣ ਅੱਗੇ ਦੀ ਅੱਗੇ ਖੈਰ ਅਜੇ ਰਿੜੇਗਾ ਕਿਉਂਕਿ ਇਸ ਦੇਸ਼ ਦੇ ਵਿੱਚ ਇਹ ਤਾਂ ਹੈ ਨੀ ਕਿ ਦੂਜੇ ਦਿਨ ਜਾਂ ਬੜੀ ਛੇਤੀ ਕਿਤੇ ਟਾਈਮ ਬਾਉਂਡ ਕਿਸੇ ਗੱਲ ਦੀ ਗੱਲ ਐ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਕ ਹੋ ਗਿਆ ਹੋਵੇ, ਪਰ ਇਹ ਚ ਰਾਜਨੀਤੀ ਹੈ ਜਿਹੜੀ ਉਹ ਹੋਰ ਤੇਜ਼ ਹੋਏਗੀ।
0: ਸੋ ਇੱਧਰ 'ਚ ਜਿਹੜੇ ਜਿਹੜੇ ਵੀ ਬੰਦਿਆਂ ਦੇ ਉੱਤੇ ਹੁਣ ਤੱਕ ਸੂਈ ਧਰੇਗੀ ਆ, ਸੋ ਕੀ ਆਪਾਂ ਵੇਖ ਰਹੇ ਹਾਂ ਕਿ ਸਹੀ ਦਿਸ਼ਾ ਦੇ ਵਿੱਚ ਇਨਵੈਸਟੀਗੇਸ਼ਨ ਜਾ ਰਹੀ ਹੈ ਜਾਂ ਉਹਦੇ ਵਿੱਚ ਵੀ ਕਈਆਂ ਨੂੰ ਲੁਕਾਉਣ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਹਾਲੇ ਘੇਰਾ ਹੋਰ ਵੀ ਵੱਡਾ ਹੋਣ ਵਾਲਾ, ਹਾਲੇ ਹੋਰ ਵੀ ਕਈ ਨਾਂ ਸ਼ਾਇਦ ਇਹਦੇ ਵਿੱਚ ਸ਼ਾਮਿਲ ਹੋਣ ਦੇ ਆਸਾਰ ਹੋਣ, ਜਾਂ ਫਿਰ ਲੱਗ ਰਿਹਾ ਵੀ ਕਈ ਬੰਦੇ ਹਾਲੇ ਜਿਹੜੇ ਨੇ ਉਹ ਇਹਦੇ ਵਿੱਚੋਂ ਪਰੇ ਰੱਖੇ ਗਏ ਨੇ। ਚਲੋ ਚੰਪਤ ਰਾਏ ਦੀ ਤਾਂ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਸਲਾ ਜਿਹੜਾ ਲਮਕਾਇਆ ਜਾ ਰਿਹਾ ਵਾ, ਇਹ ਖਾਸ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਕਈ ਆਪਾਂ ਪੜ੍ਹ ਰਹੇ ਹਾਂ ਸੁਣ ਰਹੇ ਹਾਂ ਰਿਪੋਰਟਾਂ ਦੇ ਵਿੱਚ ਕਿ ਇਹਨਾਂ ਨੂੰ ਕੀਤੀ ਜਾ ਰਹੀ ਹੈ, ਬਚਦੇ ਜਾਂ ਨਹੀਂ ਬਚਦੇ ਉਹ ਬਾਅਦ ਦੀ ਗੱਲ ਹੈ, ਪਰ ਕੀ ਸਹੀ ਦਿਸ਼ਾ ਦੇ ਵਿੱਚ ਇਹ ਜਾ ਰਿਹਾ?
1: ਨਹੀਂ ਦੇਖੋ, ਜਿਹੜੇ ਬੰਦੇ ਪੁਲਿਸ ਨੇ SIT ਨੇ ਜਾਂਚ ਦੇ ਘੇਰੇ ਚ ਲਿਆਂਦੇ ਆ, ਅਰੈਸਟ ਕੀਤੇ ਆ, ਜਾਂ ਜਿਹਨਾਂ ਨੂੰ ਹੁਣ ਜਿਹੜਾ ਹੈਗਾ ਅਦਾਲਤੀ ਹਿਰਾਸਤ ਦੇ ਵਿੱਚ ਜੁਡੀਸ਼ਲ ਕਸਟਡੀ ਦੇ ਵਿੱਚ ਭੇਜਿਆ ਗਿਆ, ਉਹ ਉਹੀ ਲੋਕ ਨੇ ਜਿਹੜੇ ਇਹਨੂੰ ਹੈਂਡਲ ਕਰਦੇ ਸੀ ਸਾਰਾ ਜੋ ਵੀ ਚੜਾਵਾ, ਜਿਸ ਤਰੀਕੇ ਨਾਲ ਅਕਾਊਂਟਿੰਗ ਹੋਣੀ ਹੈ, ਜਮ੍ਹਾਂ ਹੋਣਾ, ਕਿੱਥੇ ਕੀ ਜਮ੍ਹਾਂ ਕਰਾਉਣਾ, ਬੈਂਕ 'ਚ ਕਿੱਥੇ ਕਰਾਉਣਾ, ਉਹ ਸਾਰੀ ਗੱਲ, ਤੇ ਉਹ ਤਾਂ ਖੈਰ ਇੱਕ ਤਰੀਕੇ ਦੇ ਜਾਂ ਤਾਂ ਇਹ ਕਹਿ ਲਓ ਕਿ ਆਮ ਪੁਜਾਰੀ ਨੇ ਜਾਂ ਮੁਲਾਜ਼ਮ ਨੇ ਜਾਂ ਬੰਦੇ ਹਾਇਰ ਕੀਤੇ ਹੋਏ ਨੇ, ਉਹ ਉਸ ਕਿਸਮ ਦੇ ਬੰਦੇ ਨੇ, ਪਰ ਜਿਹੜੀ ਮੈਨੇਜਮੈਂਟ ਹੈ ਤੇ ਉਹ ਕਿਸ ਲੈਵਲ ਤੱਕ, ਕਿਉਂਕਿ ਅਜੇ ਤੱਕ ਮੈਨੇਜਮੈਂਟ ਦੇ ਉੱਪਰ ਕੋਈ ਜਿਹੜੀ ਹੈ, ਕਿਉਂਕਿ SIT ਤਾਂ ਸਟੇਟ ਗੌਰਮੈਂਟ ਨੇ ਬਣਾਈ ਹੈ, ਸਟੇਟ ਗੌਰਮੈਂਟ ਜਿਹੜੀ ਹੈਗੀ ਉਹ ਉੱਥੇ BJP ਦੀ ਹੈ, ਜਿਹੜੀ ਮੈਨੇਜਮੈਂਟ ਉਹ ਵੀ BJP ਦੀ ਹੈ, ਤੇ ਉਹ ਉਹਨਾਂ ਨੂੰ ਨੈਚੁਰਲੀ ਕੁਦਰਤੀ ਵੀ ਬਚਾਉਣ ਦੀ ਕੋਸ਼ਿਸ਼ ਕਰੇਗੀ ਵੱਧ ਤੋਂ ਵੱਧ, ਤੇ ਹੁਣ ਹੋ ਸਕਦਾ ਕਿਉਂਕਿ ਜਦੋਂ ਜਦੋਂ ਇਹਦਾ ਜਿਹੜਾ ਇਹਦਾ ਪ੍ਰੈਸ਼ਰ ਵੱਧ ਰਿਹਾ, ਜਿਵੇਂ ਹੁਣ ਵਕੀਲਾਂ ਨੇ ਵੀ ਕਹਿਤਾ ਕਿ ਉਹ ਸੁਪਰੀਮ ਕੋਰਟ 'ਚ ਜਾਣਗੇ ਕਿ ਚੰਪਤ ਰਾਏ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ, ਕਿਉਂ ਨੀ ਕੀਤਾ ਗਿਆ, ਤੇ ਇਹ ਸਾਰੀ ਗੱਲ ਤੇ ਪੋਲੀਟੀਕਲ ਪਾਰਟੀਆਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਜੇ ਵਿੱਚੋਂ ਕਦੇ ਬੰਦੇ ਦੀ ਇਦਾਂ ਦੀ ਸਿਆਸੀ ਤੌਰ ਤੇ ਬਲੀ ਦੇਣੀ ਪਵੇ ਜਾਂ ਹੋਰ, ਉਹਨਾਂ ਨੂੰ ਕੋਈ ਖਾਸ ਨਹੀਂ ਲੱਗਦਾ ਕਿਉਂਕਿ ਸਿਆਸਤ ਦੇ ਵਿੱਚ ਸਕਾ ਤਾਂ ਕੁਛ ਹੁੰਦਾ ਹੀ ਨਹੀਂ ਗਾ, ਤੇ ਪਰਮਾਨੈਂਟ ਕੋਈ ਸਿਆਸਤ ਦੇ ਵਿੱਚ ਇਹ ਨਹੀਂ ਹੁੰਦਾ ਕਿ ਅਲਾਇੰਸ ਜਿਹੜਾ ਪਰਮਾਨੈਂਟ ਹੈ, ਅਲਾਇੰਸ ਟੁੱਟਦੇ ਰਹਿੰਦੇ ਆ ਤੇ ਉਹ ਬਣਦੇ ਰਹਿੰਦੇ ਆ। ਉਹ ਕਹਿੰਦੇ ਹੁੰਦੇ ਆ ਨਾ ਕਿ ਪਿਆਰ ਤੇ ਜਿਹੜਾ ਹੈਗਾ ਰਾਜਨੀਤੀ ਦੇ ਵਿੱਚ ਸਭ ਕੁਛ ਜਾਇਜ਼ ਆ, ਤੇ ਉਹ ਉਸ ਤਰ੍ਹਾਂ ਦੀ ਫਿਰ ਗੱਲ ਹੈ ਕਿ ਹੁਣ ਬੀਜੇਪੀ ਆਪਣੀ ਪਾਰਟੀ ਦੀ ਸਾਖ ਬਚਾਉਣ ਵਾਸਤੇ ਕਿਸ ਲੈਵਲ ਤੱਕ ਜਾਂ ਕਿਸ ਨੂੰ ਅੱਗੇ ਕਿੰਨਾ ਕੁ ਕਰ ਸਕਦੀ ਹੈ, ਕਿਉਂਕਿ ਕੇਂਦਰ ਦੇ ਵਿੱਚ ਸੂਬੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਤੇ ਜਾਂ ਅਦਾਲਤਾਂ ਦੇ ਵਿੱਚ ਅਦਾਲਤਾਂ ਦੇ ਕਿੰਨੇ ਕੁ ਫੈਸਲੇ ਨਿਰਪੱਖ ਆਉਂਦੇ ਆ, ਜਾਂ ਫਿਰ ਇਹ ਵੀ ਕਈ ਵਾਰੀ ਗੋਂਗਲ ਹੋਣ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ ਕਿ ਹਾਂ ਇਹਨੂੰ ਇੱਕ ਨੂੰ ਆਹ ਕਰ ਦਿਓ ਏਦਾਂ ਤੇ ਇੰਨੇ ਠੰਡੀ ਪੈ ਜੂ ਗੱਲ, ਤੇ ਇਹ ਹੁਣ ਸਾਰਾ ਇਹ ਨਿਰਭਰ ਕਰਦਾ। ਪਰ ਜਿਹੜੀ ਗੱਲ ਮੈਂ ਪਹਿਲਾਂ ਵੀ ਕੀਤੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਕਿਸ ਤਰ੍ਹਾਂ ਘਰ ਕਰਦੀ ਹੈ ਜਾਂ ਕਿਸ ਲੈਵਲ ਤੱਕ ਉਹ ਜਾਂਦੀ ਹੈ, ਤੇ ਉਹਦੇ ਤੇ ਜਿਹੜਾ ਹੈ ਉਹ ਕਾਫੀ ਗੱਲ ਫਿਰ ਨਿਰਭਰ ਕਰਦੀ ਹੈ।
0: ਇੱਧਰ ਜੇ ਆਪਾਂ ਰਵਨੀਤ ਬਿੱਟੂ ਦੀ ਗੱਲ ਕਰੀਏ ਤਾਂ ਹੁਣ ਆਪਣੀ ਪਾਰਟੀ ਦੇ ਅੰਦਰੋਂ ਇਹਨਾਂ ਨੂੰ ਘੇਰੇ ਪੈਣੇ ਸ਼ੁਰੂ ਹੋ ਗਏ ਨੇ, ਜਿੱਦਾਂ ਕੈਪਟਨ ਸਾਹਿਬ ਦੀ ਤੁਸੀਂ ਗੱਲ ਕੀਤੀ ਆ, ਜਾਖੜ ਸਾਹਿਬ ਇਸ ਚੀਜ਼ ਦੇ ਉੱਤੇ ਟੋਕਾ ਟੋਕੀ ਕਰ ਰਹੇ ਨੇ। ਸੋ ਜਿਨ੍ਹਾਂ ਨੇ ਉਹ ਪੁਰਾਣਾ ਸਮਾਂ ਉਹ ਮਾਹੌਲ ਚੱਲ ਵੇਖਿਆ ਵਾ, ਉਹ ਸਮਝ ਸਕਦੇ ਨੇ ਕਿ ਕਿਹੜੇ ਪਾਸੇ ਨੂੰ ਗੱਲਾਂ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਕੱਲ੍ਹ ਦੇ ਦਿਨ ਜੋ ਲਾਈਵ ਹੋ ਕੇ ਰਵਨੀਤ ਬਿੱਟੂ ਨੇ ਕੀਤਾ ਵਾ, ਉਸ ਚੀਜ਼ ਨੂੰ ਲੈ ਕੇ ਹੋਰ ਵੀ ਕਈ ਚਿਹਰੇ ਮੁਹਰੇ, ਈਵਨ ਰਾਜਨੀਤੀ ਤੱਕ ਹੀ ਸੀਮਤ ਜੇ ਗੱਲ ਕਰੀਏ ਤਾਂ ਰਾਜਨੀਤੀ 'ਚੋਂ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਸ ਚੀਜ਼ ਦੀ ਨਿਖੇਧੀ ਕੀਤੀ ਹੈ। ਬਿੱਟੂ ਕੀ ਕਰਨ ਦੀ ਕੋਸ਼ਿਸ਼ ਕੀ ਕਰ ਰਹੇ ਨੇ?
1: ਦੇਖੋ ਇੱਕ ਤਾਂ ਰਣਜੋਤ ਜੀ, ਜਿਹੜੀ ਜਿਹੜੀ ਗੱਲ ਬੀਜੇਪੀ ਦੇ ਲੀਡਰਾਂ ਨੇ ਵੀ ਕੀਤੀ ਹੈ, ਕਾਂਗਰਸ ਦੇ ਲੀਡਰਾਂ ਨੇ ਵੀ ਕੀਤੀ ਹੈ, ਉਹ ਗੱਲ ਬੜੀ ਇੱਕ ਸਾਫ਼ ਹੈ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਨੇ ਜਿਹੜਾ 1947 ਦੇ ਵਿੱਚ ਸੰਤਾਪ ਭੋਗਿਆ ਤੇ ਉਹਦੇ ਜ਼ਖਮ ਅਜੇ ਵੀ ਕਿਤੇ ਨਾ ਕਿਤੇ ਹਰੇ ਨੇ, ਤੇ ਪੰਜਾਬ ਦੇ ਵਿੱਚ ਅੱਜ ਤੱਕ ਇੰਨਾ ਕੁਛ ਹੋਇਆ, ਸਾਰਾ ਕੁਛ ਕਮਿਊਨਲ ਇੱਥੇ ਸਿਚੁਏਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਅੰਮ੍ਰਿਤਸਰ ਚ ਬੜਾ ਕੁਛ ਹੋਇਆ, ਅੰਮ੍ਰਿਤਸਰ ਚ ਕਦੇ ਮੰਦਿਰਾਂ ਦੇ ਬਾਹਰ ਗਊ ਦੀਆਂ ਪੂਛਾਂ ਵੱਢ ਕੇ ਸੁੱਟਤੀਆਂ, ਕਦੇ ਗੁਰਦੁਆਰੇ ਦੇ ਸਾਹਮਣੇ ਬੀੜੀਆਂ ਸਿਗਰਟਾਂ ਸੁੱਟਤੀਆਂ, ਤੇ ਜਾਂ ਫਿਰ ਕਦੇ ਤਰਸ਼ੂਲਾਂ ਦੇ ਨਾਲ ਇਹ ਬੀੜੀਆਂ ਦੇ ਟੰਗ ਕੇ ਸਿਗਰਟਾਂ ਦੇ ਬੰਡਲ ਕੇ ਅਸੀਂ ਸ਼ਾਨ ਨਾਲ ਜਿਹੜਾ ਹੈਗਾ ਉਹ ਪੀਵਾਂਗੇ, ਜਦੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਚੱਲ ਰਹੀ ਸੀ, ਇੱਥੋਂ ਤੱਕ ਕਿ ਜਿਹੜਾ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ ਮਾਡਲ ਸੀ ਉਹਦੀ ਭੰਨ ਤੋੜ ਜਿਹੜੀ ਆ ਉਹ ਕੀਤੀ ਗਈ, ਤੇ ਉਹ ਵੀ ਬੀਜੇਪੀ ਦੇ ਲੀਡਰ ਸੀ, ਬੀਜੇਪੀ ਦੇ ਸਿਟਿੰਗ ਜਿਹੜੇ ਸੀ MLA ਸੀ ਉਹਦੇ ਚ, ਤੇ ਪਰ ਉਦੋਂ ਵੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਦਾਂ ਦੀ ਜਿਹੜਾ ਕਮਿਊਨਲ ਜਿਹੜੀ ਟੈਨਸ਼ਨ ਹੈ ਜਿਹੜੀ ਉਹ ਨਹੀਂ ਬਣੀ, ਤੇ ਕੋਈ ਇਸ ਤਰ੍ਹਾਂ ਦਾ ਆਪਸ ਦੇ ਵਿੱਚ ਕਿਤੇ ਭਾਈਚਾਰਕ ਕੋਈ ਲੋਕਾਂ ਚ ਇੱਦਾਂ ਦੀ ਗੱਲ ਆਈ ਹੋਵੇ, ਤੇ ਉਵੇਂ ਜਿਹੜਾ ਹੈਗਾ ਇੱਥੇ ਸਾਰੇ ਭਾਈਚਾਰੇ ਇਕੱਠੇ ਰਹਿੰਦੇ ਰਹੇ, ਇਕੱਠੇ ਸਾਰਾ

ਅਸੀਂ ਤਾਂ ਕਿ ਪੁਲਿਸ ਦੀਆਂ ਜ਼ਿਆਦਤੀਆਂ ਜਿਹੜੀਆਂ ਕਿੱਦਾਂ ਦੀਆਂ ਰਹੀਆਂ, ਤੇ ਦੂਜੇ ਪਾਸੇ ਮਿਲੀਟੈਂਸ ਦੇ ਦੌਰ ਦੇ ਵਿੱਚ ਜਿਹੜੀਆਂ ਬੇਗੁਨਾਹਾਂ ਦੀਆਂ ਹੱਤਿਆਵਾਂ ਵੀ ਹੁੰਦੀਆਂ ਰਹੀਆਂ, ਇਹ ਸਾਰਾ ਕੁਛ ਜਿਹੜਾ ਸੀ। ਤੇ ਇਹ ਉਸ ਪਰ ਉਹਦੇ ਬਾਵਜੂਦ ਵੀ ਜਿਹੜਾ ਹੈ ਕਿਤੇ ਜਿਹੜੀ ਕਮਿਊਨਲ ਉਦਾਂ ਦੀ ਉਹ ਨਹੀਂ ਬਣੀ। ਹੁਣ ਜਿਹੜਾ ਰਵਨੀਤ ਬਿੱਟੂ ਨੇ ਜਿਹੜਾ ਰੱਥ ਫੜਿਆ, ਜਾਂ ਇੱਥੇ ਚਲੋ ਇੱਕ ਦੋ ਹੋਰ ਬੰਦੇ, ਉਹ ਤਾਂ ਸ਼ਰਾਰਤੀ ਸ਼ਰਾਰਤਾਂ ਕਰਦੇ ਰਹਿੰਦੇ ਆਪਣੇ ਲੈਵਲ ਤੇ ਉਹ ਸਾਰਾ ਉਹਦੇ ਤੇ ਜਿਹੜਾ ਹੈਗਾ, ਕੈਪਟਨ ਅਮਰਿੰਦਰ ਸਿੰਘ ਬੋਲੇ ਜਾਂ ਜਾਖੜ ਸਾਹਿਬ ਬੋਲੇ ਜਾਂ ਕਾਂਗਰਸ ਵਾਲੇ, ਉਹ ਕਹਿੰਦੇ ਵੀ ਉਹ ਜਾਣ ਬੁੱਝ ਕੇ ਜਿਹੜਾ ਹੈਗਾ ਕਲੀਨ ਸ਼ੇਵਨ ਬੰਦਿਆਂ ਦੀਆਂ ਬੋਡੀਜ਼ ਦੀਆਂ ਇੱਦਾਂ ਦੀਆਂ ਕੋਈ ਉਹ ਆਪਣਾ ਪਾ ਰਿਹਾ, ਤੇ ਇਹ ਕੋਸ਼ਿਸ਼ ਕਰ ਰਿਹਾ ਕਿ ਗੱਲ ਇਸ ਪਾਸੇ ਨੂੰ ਜਿਹੜੇ ਆ ਉਹ ਤੋਰੀ ਜਾਵੇ ਜਾਂ ਇਸ ਪਾਸੇ ਨੂੰ ਤੁਰੇ। ਤੇ ਉਹ ਕੈਪਟਨ ਨੇ ਵੀ ਇਹ ਗੱਲ ਕਹੀ ਆ, ਹਾਲਾਂਕਿ ਕੈਪਟਨ ਦੀ ਹੁਣ ਕੋਈ ਬਹੁਤੀ ਉਵੇਂ ਗੱਲ ਕਿਤੇ ਉਹ ਚੱਲਦੀ ਨਹੀਂ ਸਿਆਸਤ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ ਜਦੋਂ ਤੋਂ ਬੀਜੇਪੀ ਚ ਗਏ ਆ, ਪਰ ਇਹਦੇ ਬਾਵਜੂਦ ਵੀ ਮੀਡੀਆ ਨੇ ਜਦੋਂ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਕਿ ਜਿਹੜਾ ਹੈ ਉਹ ਬਿਨਾਂ ਵਜ੍ਹਾ ਜਿਹੜੇ ਹੈਗੇ ਆ ਉਹ ਦੱਬੇ ਮੁਰਦੇ ਜਿਹੜੇ ਉਖਾੜ ਰਹੇ ਆ, ਤੇ ਇਹਨਾਂ ਇਹਨਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਵੰਡੀਆਂ ਪਾਉਣ ਲਈ ਨਹੀਂ ਵਰਤਣਾ ਚਾਹੀਦਾ। ਤੇ ਹੁਣ ਇਹ ਸਮਝ ਨਹੀਂ ਆਉਂਦੀ ਕਿ ਬਿੱਟੂ ਨੂੰ ਇਹਦੇ ਵਿੱਚੋਂ ਕੀ ਲੱਭਣਾ, ਇੱਥੋਂ ਤੱਕ ਕਿ ਇਹ ਕਹੀ ਕਿ ਇਹ ਸਾਰਾ ਕੁਛ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਹੱਥਾਂ 'ਚ ਖੇਡਣ ਵਾਲੀ ਗੱਲ ਹੈ, ਏਦਾਂ ਦੀ ਗੱਲ ਵੀ ਜਿਹੜੀ ਉਹ ਕੀਤੀ ਹੈ। ਚਲੋ ਖੁਫੀਆ ਏਜੰਸੀਆਂ ਭਾਵੇਂ ਪਾਕਿਸਤਾਨ ਦੀਆਂ ਹੋਣ, ਭਾਵੇਂ ਭਾਰਤ ਦੀਆਂ ਹੋਣ, ਭਾਵੇਂ ਹੋਰ ਦੇਸ਼ ਦੀਆਂ, ਉਹਨਾਂ ਨੇ ਆਪਣੇ ਲੈਵਲ ਤੇ ਆਪਣੀ ਐਕਟੀਵਿਟੀ ਉਵੇਂ ਕਰਨੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵੀ ਆਪਣੇ ਫੰਡਸ ਜਾਂ ਹੋਰ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੁੰਦਾ ਹੈ, ਤੇ ਉਹ ਇਦਾਂ ਦੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਪਰ ਤੁਸੀਂ ਕੀ ਉਹਨਾਂ ਦੇ ਹੱਥਾਂ 'ਚ ਖੇਡਣਾ ਹੈ ਜਾਂ ਤੁਹਾਡੀ ਇਹਦੇ 'ਤੇ ਕੋਈ ਅਲੱਗ ਰਾਜਨੀਤੀ ਹੈ? ਇਹ ਤਾਂ ਬਿੱਟੂ ਅਜੇ ਤੱਕ ਕਿਤੇ ਕਲੀਅਰ ਕਰ ਹੀ ਨਹੀਂ ਸਕਿਆ ਵੀ ਉਹਦੀ ਇਹਦੇ 'ਤੇ ਰਾਜਨੀਤੀ, ਉਹਦੀ ਪੋਲੀਟਿਕਸ ਕੀ ਹੈ, ਜਾਂ ਉਹਦੀ ਕੀ ਇਹ ਬੀਜੇਪੀ ਦੀ ਪੋਲਿਸੀ ਨੂੰ ਦੱਸ ਰਿਹਾ ਜਾਂ ਬੀਜੇਪੀ ਦੇ ਪ੍ਰੋਗਰਾਮ ਨੂੰ ਦੱਸ ਰਿਹਾ ਕਿ ਕੀ ਹੈ? ਹਾਲਾਂਕਿ ਬੀਜੇਪੀ ਦੇ ਵਿੱਚ ਜਿਹੜੇ ਦੂਜੇ ਸਟੇਟ ਦੇ ਲੀਡਰ ਨੇ ਉਹ ਤਾਂ ਚੁੱਪ ਕਰੇ ਬੈਠੇ ਨੇ, ਉਹ ਹੋਰ ਕੋਈ ਬੋਲ ਹੀ ਨਹੀਂ ਰਿਹਾ ਇਸ ਫਿਲਮ ਦੇ ਉੱਪਰ, ਉਹ ਸਭ ਤੋਂ ਵੱਧ ਜਿਹੜਾ ਹੈ ਰੌਲਾ ਪਾ ਰਿਹਾ। ਫਿਰ ਦਲੀਲ ਇਹ ਦੇ ਰਿਹਾ ਕਿ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਗਈ, ਉਹਨੂੰ ਨਾ ਇਸ ਗੱਲ ਦੀ ਸਮਝ ਹੈ ਨਾ ਫਿਲਮ ਦੀ ਸਮਝ ਹੈ। ਤੇ ਇਹ ਤਾਂ ਮੇਰਾ ਖਿਆਲ ਹੈ ਜਦੋਂ ਇਹ ਸਾਰੀਆਂ ਇਹ ਘਟਨਾਵਾਂ ਜਾਂ 84 ਦਾ ਦੌਰ ਵਾਪਰਿਆ ਜਾਂ ਜਿਹੜੀ ਖਾਲੜੇ ਵਾਲੀ ਜਿਹੜੀ ਘਟਨਾ ਇਹ ਵਾਪਰੀ ਹੈ, ਜਾਂ ਉਹਦੇ ਦਾਦੇ ਦਾ ਜਦੋਂ ਤੇ ਜਿਹੜਾ ਸੀ ਕਤਲ ਹੋਇਆ, ਜਾਂ ਉਹਦੇ ਦਾਦਾ ਜਿਹੜਾ ਸੱਤਾ 'ਚ ਆਇਆ, ਜਾਂ ਉਹਦੇ ਦਾਦੇ ਦੀ ਜਿਹੜੀ ਸੀ ਰਜੀਮ ਦੇ ਦੌਰਾਨ, ਨਿਜ਼ਾਮ ਦੇ ਦੌਰਾਨ ਇੱਥੇ ਪੁਲਿਸ ਨੇ ਨਜਾਇਜ਼ ਫੜ ਫੜ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ, ਉਦੋਂ ਤਾਂ ਉਹ ਮੇਰਾ ਖਿਆਲ ਹੈ ਜੀ ਸਕੂਲ ਦਾ ਬੱਚਿਆਂ ਵਾਲੀ ਉਹਦੀ ਪੁਜੀਸ਼ਨ ਹੋਣੀ ਹੈ। ਤੇ ਸੋ ਉਹ ਗੱਲ ਹੁਣ ਕਿਸ ਲੈਵਲ ਤੱਕ ਜਿਹੜਾ ਹੈ ਇਹ ਅੱਗੋਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਕੀ ਇਹ ਉਹ ਬੀਜੇਪੀ ਦੇ ਏਜੰਡੇ ਤੇ ਚੱਲ ਰਿਹਾ ਤੇ ਜਾਂ ਕਿਸੇ ਹੋਰ ਦੇ ਏਜੰਡੇ ਤੇ ਚੱਲ ਰਿਹਾ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਨਾ ਕਿ ਜਿਹੜਾ ਹੈਗਾ ਰਵਨੀਤ ਬਿੱਟੂ ਨੂੰ ਹਮੇਸ਼ਾ ਅਮਿਤ ਸ਼ਾਹ ਨੇ ਕਿਹਾ ਕਿ ਉਹਦਾ ਛੋਟਾ ਭਾਈ ਹੈ, ਏਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਕੀ ਫਿਰ ਜਿਹੜਾ ਹੈਗਾ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਹੈ ਉਹਦੇ ਇਸ਼ਾਰੇ ਤੇ ਜਿਹੜਾ ਇਹ ਸਾਰਾ ਕੁਛ ਇਹ ਹੋ ਰਿਹਾ, ਪਰ ਕਿਉਂਕਿ ਪੋਲੀਟੀਕਲੀ ਇਹ ਬੜਾ ਡੈਮੇਜ ਕਰ ਰਿਹਾ ਬੀਜੇਪੀ ਨੂੰ, ਖਾਸ ਕਰਕੇ ਕਿਉਂਕਿ ਹੁਣ ਉਹ ਬੀਜੇਪੀ ਦਾ ਲੀਡਰ ਹੈ, ਤੇ ਉਸ ਤਰ੍ਹਾਂ ਦੀ ਜਿਹੜੀ ਸਾਰੀ ਇਸ ਗੱਲ ਵੱਲ ਉਂਗਲ ਕਰਦੇ ਆ ਕਿ ਇਹ ਇੱਕ ਕਮਿਊਨਲ ਸਿਚੁਏਸ਼ਨ ਜਾਂ ਇੱਕ ਕਮਿਊਨਲ ਜਿਹੜੀ ਆ ਉਦਾਂ ਦੇ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਿਉਂ ਕੀਤੀ ਜਾ ਰਹੀ ਹੈ? ਇਹ ਸਾਰਾ ਕੁਛ ਇਹ ਤਾਂ ਜੇ ਰਵਨੀਤ ਬਿੱਟੂ ਨੂੰ ਕੋਈ ਪੁੱਛੇ ਕਿ ਤੁਹਾਡੀ ਜਿਹੜੀ ਹੈਗੀ ਹੈ ਇੱਥੇ ਤੇਰੇ ਦਾਦਾ ਜੀ ਮੁੱਖ ਮੰਤਰੀ ਰਹੇ ਨੇ, ਤੇ ਜਾਂ ਉਸ ਤੋਂ ਬਾਅਦ ਤੁਹਾਡੀ ਪਾਰਟੀ ਜਿਹੜੀ ਬੀਜੇਪੀ ਤੋਂ ਉਹਨਾਂ ਨੂੰ ਪੁੱਛ ਬੀਜੇਪੀ ਨੂੰ ਵੀ ਅਕਾਲੀਆਂ ਨਾਲ ਸਾਂਝੀ ਉਹਨਾਂ ਦੀ ਸਰਕਾਰ ਰਹੀ ਹੈ ਕਿੰਨੇ ਸਾਲ, 1997 ਤੋਂ ਲੈ ਕੇ 5 ਸਾਲ ਉਦੋਂ ਰਹੀ 2002 ਤੱਕ, ਫਿਰ 2007 ਤੋਂ ਲੈ ਕੇ ਜਿਹੜਾ ਹੈ 2017 ਤੱਕ 10 ਸਾਲ ਫਿਰ ਬੀਜੇਪੀ ਦੀ ਇੱਥੇ ਸਰਕਾਰ ਰਹੀ ਹੈ, ਉਦੋਂ ਉਹਨਾਂ ਨੇ ਇਹ ਮਾਮਲੇ ਜਿਹੜੇ ਆ ਕਿਉਂ ਨੀ ਉਹਨਾਂ ਦੀ ਪ੍ਰੋਬ ਕੀਤੀ, ਕਿਉਂ ਨੀ ਇਹ ਮਾਮਲੇ ਉਠਾਏ ਕਿ ਇੱਥੇ ਜਿਹੜਾ ਸੀ ਕਿੱਥੇ ਕੀ ਹੋਇਆ, ਕਿੱਥੇ ਕੀ ਹੋਇਆ, ਜਿਹੜਾ ਨਿਰਪੱਖ ਕਿਸੇ ਤਰੀਕੇ ਨਾਲ ਜਾਂਚ ਕਿਉਂ ਨੀ ਕੀਤੀ? ਹੁਣ ਜਿਹੜਾ ਹੈਗਾ ਉਹਦੇ ਕੋਲ ਕਿੱਥੋਂ ਇਹ ਤਸਵੀਰਾਂ ਆ ਗਈਆਂ, ਕਿੱਥੇ ਸਾਰਾ ਕੁਛ ਹੋ ਗਿਆ ਵੀ ਆਹ ਬੰਦੇ ਮਾਰੇ ਗਏ ਸੀ? ਸੋ ਨਾਲੇ ਜਿਹੜੇ ਜਸਵੰਤ ਖਾਲੜਾ ਦੇ ਉੱਤੇ ਉਂਗਲ ਧਰਨੀ ਜਾਂ ਜਸਵੰਤ ਖਾਲੜਾ ਦੇ ਬਾਰੇ ਫਿਲਮ ਤੇ ਉਂਗਲ ਧਰਨੀ, ਤੇ ਇਹ ਤਾਂ ਜਾਂ ਤਾਂ ਉਹਨੇ ਫਿਲਮ ਦੇਖੀ ਨੀ, ਜਸਵੰਤ ਖਾਲੜਾ ਨੇ ਤਾਂ ਖੁਦ ਉਹ ਵੀ ਉਠਾਏ ਨੇ, ਉਹ ਬੰਦਿਆਂ ਦੀ ਲਿਸਟ ਵੀ ਹੈਗੀ ਹੈ ਜਿਹੜੇ ਬੰਦੇ ਹਿੰਦੂ ਭਾਈਚਾਰੇ ਨਾਲ ਜਿਹੜੇ ਸੰਬੰਧ ਸੀ, ਇਹ ਗੱਲ ਮੈਂ ਪਹਿਲਾਂ ਵੀ ਇੱਕ ਵਾਰੀ ਕੀਤੀ ਸੀ ਕਿ ਉਹ ਵੀ ਉਹਦੀ ਲਿਸਟ 'ਚ ਸ਼ਾਮਿਲ ਹੈ, ਉਹ ਵੀ ਪੁਲਿਸ ਵੱਲੋਂ ਮਾਰੇ ਗਏ ਨੇ, ਤੇ ਜਾਂ ਫਿਰ ਕੀ ਜਿਹੜਾ ਹੈਗਾ ਇੱਕ ਪੁਲਿਸ ਤੰਤਰ ਨੂੰ ਜਿਹੜਾ ਹੈਗਾ ਉਹ
ਪ੍ਰੋਟੈਕਟ ਕਰਨ ਦੀ ਇਹ ਸਾਰੀ ਗੱਲ ਹੈ ਕਿ ਪੁਲਿਸ ਨੂੰ ਕੁਛ ਨਾ ਕਹੋ, ਉਹ ਭਾਵੇਂ ਜੋ ਕੁਛ ਮਰਜ਼ੀ ਕਰੀ ਜਾਵੇ, ਤੇ ਜਿਹੜੇ ਆਮ ਬੇਗੁਨਾਹ ਬੰਦੇ ਆ ਤੇ ਉਹ ਭਾਵੇਂ ਮਾਰੇ ਜਾਣ, ਜਾਂ ਜੇ ਉਹਨਾਂ ਬਾਰੇ ਕੋਈ ਗੱਲ ਕਰਦਾ ਜਾਂ ਕੋਈ ਜਮਹੂਰੀ ਜਥੇ

0: ਪਾਬੰਦੀ ਕਰਦੀ ਹੈ ਜਾਂ ਸਿਵਲ ਸੁਸਾਇਟੀ ਚੋਂ ਕੋਈ ਉੱਠਦਾ ਹੈ ਜਾਂ ਇਹ ਕਲਾਤਮਕ ਰੂਪ ਜਿਵੇਂ ਫਿਲਮਾਂ ਸਿਨੇਮਾ ਹੈ ਜਾਂ ਨਾਟਕ ਹੈ ਉਹਦੇ ਚ ਕੋਈ ਉੱਠਦਾ ਹੈ ਉਹ ਨਾ ਉਠਾਉਣ, ਉਹਨੂੰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੋ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਇੱਕ ਖਲਨਾਇਕ ਵਾਲੀ ਜਿਹੜੀ ਹੈ ਉਹ ਭੂਮਿਕਾ ਜਿਹੜੀ ਹੈ ਉਹ ਅਦਾ ਕਰ ਰਿਹਾ, ਕੋਈ ਵੀ ਐਪਰੀਸ਼ੀਏਟ ਨਹੀਂ ਕਰ ਰਿਹਾ ਗੱਲ ਨੂੰ।
1: ਜੀ ਬਿਲਕੁਲ, ਐਪਰੀਸ਼ੀਏਟ ਕਰ ਵੀ ਨਹੀਂ ਸਕਦਾ ਕਿਉਂਕਿ ਆਪਾਂ ਮੈਂ ਕੋਈ ਉਸ ਐਪੀਸੋਡ ਨੂੰ ਨਹੀਂ ਵੀ ਜਾਣਦਾ, ਪਰ ਫਿਰ ਵੀ ਉਹ ਚੀਜ਼ ਸ਼ਾਇਦ ਵੇਖ ਰਿਹਾ ਵਾ ਵੀ ਇਹ ਗੱਲਬਾਤ ਕਿਹੜੇ ਪਾਸੇ ਜਾ ਰਹੀ ਹੈ ਜਾਂ ਕਿਹੜੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਸ ਤਰੀਕੇ ਦੇ ਨਾਲ ਕੀ ਬਿੱਟੂ ਪੰਜਾਬ ਦੇ ਵਿੱਚ ਕੋਈ ਐਗਜ਼ਿਸਟੈਂਟ ਬਣਾ ਸਕਣਗੇ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਲੱਗਦਾ ਨਹੀਂ ਹੈ ਕਿ ਸ਼ਾਇਦ ਬੀਜੇਪੀ ਨੂੰ ਇਹ ਚੀਜ਼ਾਂ ਕੋਲ ਬਹੁਤੀਆਂ ਸੋਝਣਗੀਆਂ, ਉਹਨਾਂ ਦੇ ਕਹਿ ਲਓ ਕਹਿਣ 'ਤੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਹੋ ਰਹੀਆਂ ਨੇ ਜਾਂ ਵੈਸੇ ਹੀ ਹੋ ਰਹੀਆਂ ਨੇ, ਪਰ ਇਸ ਤਰੀਕੇ ਦੇ ਨਾਲ ਤਾਂ ਹੋਰ ਲੋਕਾਂ ਦੇ ਵਿੱਚ ਸਗੋਂ ਆਪਾਂ ਕਹਾਂਗੇ ਕਿ ਆਪਣਾ ਵਕਾਰ ਖਰਾਬ ਹੀ ਕਰ ਰਿਹਾ।
0: ਨਹੀਂ ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਉਹਨੇ ਲਾਈਵ ਕਰਕੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ, ਪਰ ਹੁਣ ਇਹ ਜਿਹੜਾ ਉਹਨੇ ਸਾਰਾ ਕੁਛ ਪਹਿਲਾਂ ਸੋਸ਼ਲ ਮੀਡੀਆ ਤੇ ਪਾਇਆ ਤੇ ਉਹ ਕਿਵੇਂ ਉਹਦੇ ਨਾਲ ਲੁਕ ਜੂਗਾ ਇਹ ਕਹਿ ਕੇ ਕਿ ਮੇਰਾ ਧਰਮ ਜਾਂ ਭਾਈਚਾਰੇ ਨਾਲ ਵਿਰੋਧ ਨਹੀਂ, ਮੇਰਾ ਤਾਂ ਅੱਤਵਾਦ ਤੇ ਖੂਨ ਖਰਾਬੇ ਨਾਲ ਹੈ। ਹੁਣ ਅੱਤਵਾਦ ਨੂੰ ਡਿਫਾਈਨ ਬਿੱਟੂ ਕਰੂਗਾ ਕਿ ਅੱਤਵਾਦ ਕੀ ਹੁੰਦਾ ਹੈ, ਤੇ ਜਿਹੜਾ ਜਿਹੜੀਆਂ ਪੁਲਿਸ ਨੇ ਜਾਇਦਤੀਆਂ ਕੀਤੀਆਂ ਫਿਰ ਉਹਨੂੰ ਉਹ ਕਿਹੜੇ ਉਹ ਅੱਤਵਾਦ ਸ਼ਾਮਿਲ ਹੋਣਗੀਆਂ ਜਾਂ ਕਿੱਥੇ ਸ਼ਾਮਿਲ ਹੋਣਗੀਆਂ, ਇਹ ਜਿਹੜਾ ਮਸਲਾ ਹੈ। ਮਤਲਬ ਕਿ ਇੱਦਾਂ ਦੇ ਅਨਾੜੀ ਜਿਹੜਾ ਸਿਆਸੀ ਆਗੂ ਐਵੇਂ ਕਿਸੇ ਉਂਗਲ ਚ ਆ ਕੇ ਤੇ ਆ ਕੇ ਜਿਹੜਾ ਉਹ ਗੱਲ ਕਰਦਾ ਉਹ ਨਹੀਂ ਉਹਨੂੰ ਇਸ ਗੱਲ ਨੂੰ ਜਿਹੜਾ ਉਹ ਪਤਾ। ਤੇ ਹੁਣ ਨਾਲ ਉਹਨੇ ਕਹਿਤਾ ਵੀ ਕਿਉਂਕਿ ਪਰਮਜੀਤ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ ਜਿਹੜੀ ਹੈ ਪਤਨੀ ਉਹ ਬਾਹਰ ਨੇ, ਉਹਨਾਂ ਨੇ ਅਕਾਲ ਤਖ਼ਤ ਤੋਂ ਮੰਗ ਕੀਤੀ ਹੈ ਲੋਕ ਕਮਿਸ਼ਨ ਦੀ, ਤੇ ਉਹ ਕਹਿੰਦਾ ਮੈਂ ਉਹ ਜਿਹੜੀ ਹੈਗੀ ਆ ਉਹ ਉਹਦਾ ਮੈਂ ਸਮਰਥਨ ਕਰਦਾ। ਤੋ ਹੋ ਸਕਦਾ ਹੈ ਉਹਨੂੰ ਹਾਈ ਕਮਾਂਡ ਨੇ ਘੂਰਿਆ ਹੋਵੇ ਵੀ ਕਿਸ ਤਰ੍ਹਾਂ ਦੀ ਤੂੰ ਗੱਲ ਕਰ ਰਿਹਾ, 27 ਦੇ ਵਿੱਚ ਚੋਣਾਂ ਹੋਣੀਆਂ ਨੇ, ਤੂੰ ਇਹ ਕਿਹੜੀ ਰਾਜਨੀਤੀ ਫੜੀ ਹੈ। ਤੇ ਇਹ ਵੀ ਹੋ ਸਕਦਾ ਹੈ ਕਿ ਇੰਨੀ ਕੁ ਗੱਲ ਛੇੜ ਕੇ ਤੇ ਉਹਨਾਂ ਸਫ਼ਾਂ 'ਚ ਜਿਹੜਾ ਹੈ ਉਹ ਗੱਲ ਪਹੁੰਚਾਈ ਜਾਵੇ ਜੋ ਬੀਜੇਪੀ ਅੰਦਰ ਖਾਤੇ ਜੋ ਸੋਚਦੀ ਹੈ ਕਿ ਚਲੋ ਇਹਦੇ ਰਾਹੀਂ ਇੱਕ ਪੱਗ ਵਾਲੇ ਬੰਦੇ ਰਾਹੀਂ ਉਹ ਗੱਲ ਪਹੁੰਚਾਓ ਤੇ ਉਸ ਤੋਂ ਬਾਅਦ ਉਹਤੇ ਮਿੱਟੀ ਪਾ ਦਿਓ, ਤੇ ਇਹ ਵੀ ਜਿਹੜਾ ਹੈ ਪਿੱਛੇ ਗੱਲ ਹੋ ਸਕਦੀ।
1: ਜੀ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਹੁਣ ਲੈਂਦੇ ਦੋਸਤੋ ਤੁਹਾਡੇ ਕੋਲ ਇਜਾਜ਼ਤ, ਰੇਡੀਓ ਹਾਂਜੀ ਦੇ ਪ੍ਰੋਗਰਾਮ ਉਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ, ਅਤੇ ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਕੋਈ ਵੀ ਪ੍ਰੋਗਰਾਮ ਤੁਸੀਂ ਸੁਣਨਾ ਵਾ ਤਾਂ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ। ਇਹ ਖਬਰਾਂ ਵੀ ਤੁਸੀਂ ਜੇਕਰ ਸੁਣਨੀਆਂ ਹੋਣ, ਜਦੋਂ ਨਹੀਂ ਜੇ ਸਮਾਂ ਲੱਗਦਾ ਤਾਂ ਲੇਟਰ ਔਨ, ਅਤੇ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ ਰੇਡੀਓ ਹਾਂਜੀ 1674।
2: सबसे दमदार और रोमांच कहानी
3: अल्फा प्रोग्राम उसका चुनना है।
2: शानदार एक्शन एंटरटेनर 3 जुलाई को
3: मैं जो बना रहा हूँ वो इतिहास है।
2: आलिया भट्ट, शर्वरी, अनिल कपूर और बॉबी देओल स्टारर।
4: शुरू करो अग्नि परीक्षा
2: 3 जुलाई को आपके नजदीकी सिनेमा घरों में। अल्फा,
3: इंडिया अल्फा से डरेगा।
5: वो वेट कर रहे तुम्हारा।
6: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टी करनो बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या अज ही विजिट करो 104 कॉलिंस रोड मेल्टन।

0: रेडियो हां जी 1674 AM, मैं गौतम कपिल और स्वागत तुहाडा इस प्रोग्राम डीप टॉक शो दे विच। आओ बगैर समा गवाया पहला तो डॉक्टर संदीप कौर होरां दा स्वागत करदे हां ते फिर अज दे प्रोग्राम दे विच गल्लां बातां वी करांगे। दसदे हां तुहानूं किस विषय दे उत्ते अज दा प्रोग्राम लैके आया। संदीप जी वेलकम, सत श्री अकाल जी। जी आयां नूं
1: सत श्री अकाल जी।
0: जी आपां पिछली वार गल तोड़ ली फिलोसफर्स दे उत्ते और दिमाग कहिंदे किवें बदलदा कई लोगों ने कहता कहिंदे तुहाडा तां दिमाग ही बदल गया भाई। एक हुंदा ना दिमाग हिल गया, एक हुंदा दिमाग बदल गया। तो वह फिर गल उहदे चों निकलदी निकलदी वह कहिंदे कि बात निकली है तो बड़ी दूर तलक जाएगी, कितें भुल ना जाइए फिर अपना। तो इस करके हुण उह गल नूं थोड़ी अगे लै ही जाने हैगे। और भुलन तो गल याद आई कि मैमरी जिहड़ियां यादां ने दिमाग दा एक सब तो वड्डा काम जिवें आपां जिक्र भी किया मेरे ख्याल दे नाल संदीप जी, पता नहीं मैं वो सही डिफाइन किया कि नहीं, जिवें सानू बचपन च पढ़ाते होंदे सीगे कि एक कंप्यूटर की रैम है एक रोम है ना, कि एक पक्की मैमरी है एक उन्हें बरत बरत के छड़ी जानी है। दिमाग च भी इदा ही होंदिया ने कुछ चीज़ा पक्या कुछ भी जड़िया ने तुहाडे ज़हन च रह जांदियां ने ते कुछ आंदियां ने चलिया जांदियां ने। जिवें हुण उदाहरण के तौर के उत्ते मैं स्रोतियां तों पुछा बई अपनी चौथी जमात की अंग्रेजी दे तीजे चैप्टर की कोई पोईम सुना सकते हो तो याद नहीं होनी, पर जे यही पुछा कि अपनी चौथी या पंजवीं जमात के फंक्शन के उत्ते या एनुअल फंक्शन के उत्ते कोई एक कोई याद जिहड़ी घटना वापरी होवे दस सकते हो तो वह याद होएगी। सो ये किवें हो जाता है कि कुछ सिलैक्टिव चीज़ा दिमाग च रह जांदियां कुछ नहीं रहिंदियां, उहदे ते गल करनी है, मैमरी के उत्ते गल करनी है। मैमरी फॉर्म गद्दियां ते नहीं गल करनी हैगी, बट यह जिहड़ा दिमाग मैमरी फॉर्म किवें करदा है, यादां नूं बनांदा किवें है, सजाउंदा किवें है, उहदे उत्ते गल करनी हैगी है। ते जिहड़ियां मैमरीज़ नूं आपां रीकॉल करन लग जांदे आ है ना, तो फिर कहने हो गए बल्ले यार अज तक पुरानी गल याद कराती थे है ना, तो वह किमें आ जाती है। फिर एक चीज़ जी है कि बचपन के बहुत सारे किस्से याद नहीं रहते है, वो की वजह होंगी है कि बचपन के इन्नी शार्प मैमरी होंगी है बच्चों की कि उन्होंने तो तुम नर्सरी की गल दूजी या तीजी क्लास पूछ लो वो पता रह जाती है, पर मैमरीज़ नहीं याद रहा है। सो वो उत्ते ते किस तरीके दे नाल जिवें कहा जाता है कि कई लोग बड़े शार्प हैगे ने, बड़े शार्प माइंडेड ने, या अंग्रेजी च एक अक्खर वरत्या जाता है कि वट एन एलीफेंट मैमरी, कहिंदे हुंदे ने कि हाथियां दी याददाश्त कई कई सालां तक उहनां दे ज़हन च रहिंदी हैगी है, ते उह एलीफेंट मैमरी जिहड़ी उह बनानी है तां किवें बनानी है। चलो अज एक सेहत वाला सैगमेंट भी तुहाडे नाल दस दांगे। कहिंदे ने कि बदाम ते ठोकरां खा के ही अकल आउंदी है, पर यादां किवें तुसीं अपने ज़हन दे विच रख सकते हो, चंगियां यादा माड़ियां चाहे भुल जो, कहन दा मतलब यादा या मैमरी तो नहीं हैगा, कहन दा मतलब यह है कि दिमाग की जिहड़ी पूरी दी पूरी बनावट है जिहदे ते गल शुरू कीती सीगी हुण। तो संदीप जी आपां फिर उहनूं थोड़ी अगे तोरी लैने हुण अज है ना, मेरे ख्याल नाल मोटे मोटे जे अज अलग अलग हिस्सों दे विच गल करदे हां। सब तो पहलां तां जे अज दी इस मैमरी फिलोसफी और न्यूरोसाइंस सारियां चीज़ां नूं असीं कवर करदे आ रहे हैं पिछले दो एपीसोड तों, जो मोटे तौर पर पहला ही सवाल मैं करा कि मैमरी दे बारे केड़ी चीज़ हैगी है, जिवें आप हाथी की कह दें डॉल्फिन की कह दें बट इन ह्यूमनस केड़ी चीज़ है जिहड़ी डिफाइन करती है मैमरी, मैमरी है कि एक जनरल जी इनफॉर्मेशन जो उहदे ते देनी होवे।
1: हाँ जी, मैमरी नूं जिद्दां असीं आपां गल कीती है, तुसीं इन्नी गल कीती है बचपन की आपां नूं याद रह जांदी है जां जो भी कल की गल याद रह जाती है ना, चलो कई हो जाता है मैमरी लॉस शॉर्ट टर्म लॉन्ग टर्म अलग अभी भी गल करा
0: मैमरी का मतलब एक भुले जाते हैं अड्ड गल
1: डिपेंड है ना, जिहड़ी चीज तुसीं भुलनी चाहते हो तुहानूं भुल जाती है, जिहड़ी याद रखनी चाहते हो रह जाती है। तो मैमरी का मतलब एक बेसिक मतलब यही है कि साडी जो नॉलेज साडे कोल हैगी आ और जो साडे एक्सपीरियंस हैगे आ वो एक प्रोसैस आ, उहना सारी साडी जो भी साडे अज तक जो भी असीं पढ़िया आ जां अपनी लाइफ च देखिया आ डेली लाइफ च एक्सपीरियंस कीता है ना, वह सारिया चीज़ां इकट्ठियां होके सानूं एक शेप जदों कह सकदे एक बना दिंदे आ, तो मैमरी दी शेप एक मैमरी सानूं एक वीडियो रिकॉर्डिंग वांगू देखण लग जांदी आ, हालांकि दिमाग एवं काम नहीं करता जिवें साडे कंप्यूटर्स काम करते हैं। ते ਮਤਲਬ ਇਹੀ ਹੈ ਕਿ ਮੈਮਰੀ ਹੁਣ ਕਿਉਂਕਿ ਇਹ ਸਾਡੇ ਐਕਸਪੀਰੀਅੰਸ ਆ, ਸਾਡੀ ਨੌਲੇਜ ਆ, ਤੇ ਇੱਕ ਤਰ੍ਹਾਂ ਇੱਕ ਹਿਊਮਨ ਨੂੰ ਡਿਫਾਈਨ ਕਰਨ ਦਾ ਜੇ ਸਭ ਤੋਂ ਜਿਹੜਾ ਬੇਸਿਕ ਚੀਜ਼ ਅਸੀਂ ਕਹੀਏ ਸਾਡੀ ਮੈਮਰੀਜ਼ ਹੁੰਦੀ, ਹਾਲਾਂਕਿ ਅਸੀਂ ਇੰਨਾ ਸੋਚਦੇ ਨਹੀਂ ਹੈਗੇ ਇਹਦੇ ਬਾਰੇ ਚ, ਬਟ ਜਦ ਆਪਾਂ ਮੂਵੀਜ਼ ਚ ਵੀ ਦੇਖਦੇ ਹਾਂ ਜਾਂ ਐਕਚੁਅਲ ਚ ਵੀ, ਅਸਲ ਚ ਕਈ ਲੋਕਾਂ ਨਾਲ ਹੋ ਜਾਂਦਾ ਉਹਨਾਂ ਦਾ ਮੈਮਰੀ ਲੋਸ ਹੋ ਜਾਂਦਾ ਹੈ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਉਹ ਬੰਦੇ ਨੂੰ ਕੁਛ ਯਾਦ ਨੀ ਰਹਿੰਦਾ ਹਨਾ, ਕਿ ਮਤਲਬ ਕਿ ਮੈਂ ਮਤਲਬ ਕੌਣ ਆ ਜਾਂ ਮੇਰੇ ਆਲੇ ਦੁਆਲੇ ਜੋ ਲੋਕ ਫਿਰ ਰਹੇ ਆ, ਫੈਮਿਲੀਅਰ ਸ਼ਕਲਾਂ ਲੱਗ ਸਕਦੀਆਂ ਉਹਨਾਂ ਨੂੰ, ਬਟ ਉਹਨਾਂ ਨੂੰ ਪਤਾ ਨੀ ਹੁੰਦਾ ਕਿ ਕੌਣ ਆ, ਕੁਛ ਯਾਦ ਨੀ ਆਉਂਦਾ ਸਟੋਰੀ ਆਪਣੇ ਘਰ ਦਾ ਨਹੀਂ ਹਨਾ ਯਾਦ ਆਉਂਦਾ, ਸੋ ਇਹਦਾ ਮਤਲਬ ਇੱਕ ਤਰ੍ਹਾਂ ਇਹ ਹੁੰਦਾ ਕਿ ਸਾਡੀ ਮੈਮਰੀ ਲੋਸਟ ਹੋ ਗਈ, ਤਾਂ ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਹੀ ਲੋਸਟ ਕਰ ਦਿੰਦੇ ਹਾਂ ਹਨਾ, ਤੇ ਇੱਕ ਕਰੈਕਟਰ ਜਿਹੜਾ ਸਾਡਾ ਡਿਫਾਈਨ ਉਹ ਵੀ ਸਾਡੀ ਮੈਮਰੀ ਕਰਦੀ ਆ, ਔਰ ਹਿਊਮਨ ਬੀਂਗ ਨੂੰ ਡਿਫਾਈਨ ਮੈਮਰੀ ਕਰਦੀ ਆ ਸਾਡੀ ਮੈਮਰੀਜ਼ ਆਫ ਸਾਡੀ ਪਰਸਨਲ ਆਈਡੈਂਟੀ ਜਾਂ ਸਾਡੀ ਜੋਬ ਜਾਂ ਸਾਡੀ ਹੋਬੀਜ਼, ਉਹ ਸਾਰੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਹੈਗੀਆਂ ਉਹ ਮੈਮਰੀ ਚਾਹੁੰਦੀਆਂ, ਤੇ ਇਹਨਾਂ ਦੀ ਕਿਉਂਕਿ ਅਸੀਂ ਫਿਲੋਸਫਰਸ ਦੀ ਵੀ ਗੱਲ ਕਰ ਰਹੇ ਹਾਂ, ਤਾਂ ਫਿਲੋਸਫਰਸ ਨੇ ਵੀ ਕਿਵੇਂ ਇਹਨਾਂ ਨੂੰ ਅਲੱਗ ਅਲੱਗ ਹਰ ਫਿਲੋਸਫਰ ਦੇ ਅਲੱਗ ਦੇਖਣ ਦਾ ਢੰਗ ਸੀਗਾ, ਉਹ ਕੌਣ ਫਿਲੋਸਫਰ ਕਿਵੇਂ ਦੇਖ ਰਿਹਾ ਸੀ ਉਹਦੀ ਅਸੀਂ ਕਰਾਂਗੇ ਅੱਗੇ ਗੱਲ, ਬਟ ਇਹ ਹੈ ਕਿ ਮੈਮਰੀ ਇਜ਼ ਵਾਟ ਮੇਕਸ ਹੂ ਵੀ ਆਰ, ਕਿਉਂਕਿ ਜੋ ਵੀ ਮੇਰੀਆਂ ਕਰੈਕਟਰ ਦੀਆਂ ਸਪੈਸ਼ਲ ਜੋ ਵੀ ਮੇਰੀਆਂ ਸਪੈਸ਼ਲ ਕਰੈਕਟਰਿਸਟਿਕਸ ਹੈਗੀਆਂ ਉਹ ਮੇਰੀ ਮੈਮਰੀ ਤੇ ਡਿਪੈਂਡ ਕਰਦੀਆਂ ਮੋਸਟ ਆਫ ਆਲ।
0: ਬਿਲਕੁਲ ਠੀਕ ਹੈ।
1: ਹਾਂਜੀ।
0: ਹਾਂ, ਅਸੀਂ ਕਹਿੰਦੇ ਨਾ ਕਿ ਕਿਸੇ ਬੰਦੇ ਨੂੰ ਬੜੀ ਗੱਲ ਯਾਦ ਰਹਿ ਜਾਂਦੀ ਯਾਰ, ਬੜੀ ਖੁਰਦੀ ਆ ਉਹਨੂੰ ਗੱਲ, ਹਨਾ, ਕਿਤੇ ਪਾਰਟੀਆਂ ਤੇ ਮਿਲਦੇ ਆ, ਕਿਤੇ ਕੰਸਰਟ ਤੇ ਮਿਲਦੇ ਆ, ਇਵੈਂਟ ਤੇ ਮਿਲਦੇ ਆ, ਕੋਈ ਬੰਦਾ ਕਿੰਨੀਆਂ ਹੀ ਕਿੰਨੀਆਂ ਗੱਲਾਂ ਕਰ ਦਿੰਦਾ, ਕਿੰਨੀਆਂ ਹੀ ਕਿੰਨੀਆਂ ਲੋਕ ਕਹਾਣੀਆਂ ਸੁਣਾ ਦਿੰਦਾ, ਸ਼ੇਰੋ ਸ਼ਾਇਰੀ ਕਰ ਦਿੰਦਾ, ਕੋਈ ਮੇਰੇ ਵਰਗਾ ਮਾਤੜ ਜਿਹਾ ਉਹਨੂੰ ਜਮਾਂ ਹੀ ਗੱਲ ਹੀ ਨਹੀਂ ਸੁਣਦੀ ਹੈਗੀ, ਖੁਰਦੀ ਨਹੀਂ ਹੈਗੀ, ਹਨਾ। ਇਹ ਫਰਕ ਸਿਰਫ ਇਸੇ ਚੀਜ਼ ਦਾ ਹੈਗਾ ਕਿ ਕੁਛ ਬੰਦੇ ਕੁਛ ਸਿਲੈਕਟਿਵ ਚੀਜ਼ਾਂ ਨੂੰ ਕਿੰਨਾ ਕੁ ਫੜ ਕੇ ਰੱਖਦੇ ਨੇ ਆ, ਕਿੰਨਾ ਕੁ ਯਾਦ ਰੱਖਦੇ ਹੈਗੇ ਨੇ, ਉਹਦੇ 'ਤੇ ਆਪਾਂ ਅੱਜ ਗੱਲ ਕਰਨੀ ਹੈ। ਸੋ ਚਲੋ ਮੋਟਾ ਮੋਟਾ ਜਿਹਾ ਅੱਗੇ ਇਹਦਾ ਜਦੋਂ ਜਿਵੇਂ ਜਿਵੇਂ ਤੁਸੀਂ ਪੂਰਾ ਐਪੀਸੋਡ ਸੁਣੋਗੇ ਸ਼ਾਇਦ ਕਾਫੀ ਹੱਦ ਤੱਕ ਤੁਹਾਡੀ ਵੀ ਯਾਦਦਾਸ਼ਤ ਦੇ ਵਿੱਚ ਜਾਂ ਤੁਹਾਡੇ ਵੀ ਜ਼ਹਿਨ ਦੇ ਵਿੱਚ ਇਹ ਗੱਲ ਪੈ ਜੂਗੀ ਕਿ ਕੀ ਕਹਿਣਾ ਚਾਹੁੰਦੇ ਹੈਗੇ। ਸੋ ਜਿੱਦਾਂ ਤੁਸੀਂ ਦਿਮਾਗ ਦੇ ਦੱਸੇ ਸੀਗੇ ਦੋ ਹਿੱਸੇ, ਪੰਜਾਬੀ 'ਚ ਦੱਸਾਂ ਸੱਜਾ ਖੱਬਾ ਅਤੇ ਇੱਕ ਛੋਟਾ ਦਿਮਾਗ, ਜਿੱਥੇ ਨਾਨਾ ਪਾਟੇਕਰ ਕਹਿੰਦਾ ਕਿ ਇੱਥੇ ਥੱਪੜ ਨਹੀਂ ਮਾਰਨਾ। ਪਰ ਮੈਮਰੀਜ਼ ਦੀ ਵੀ ਕੁਛ ਇਸ ਕਿਸਮ ਦੀ ਟਾਈਪ ਹੁੰਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਲੌਂਗ ਟਰਮ ਮੈਮਰੀ, ਸ਼ੋਰਟ ਟਰਮ, ਇੱਦਾਂ ਇਹ ਇਜ਼ ਇਟ ਰਾਈਟ ਵੇ ਟੂ ਡਿਫਾਈਨ ਜਾਂ ਕੁਛ ਟੈਕਨੀਕਲ ਵੀ ਹੁੰਦਾ?
1: ਹਾਂਜੀ, ਮੈਮਰੀਜ਼ ਜਿੱਦਾਂ ਆਹੀ ਸ਼ੋਰਟ ਟਰਮ ਲੌਂਗ ਟਰਮ ਦਾ ਮਤਲਬ ਕਿ ਸਾਨੂੰ ਪਤਾ ਹੀ ਹੈ ਕਿ ਕੁਛ ਚੀਜ਼ਾਂ ਸਾਨੂੰ ਕੁਛ ਟਾਈਮ ਲਈ ਯਾਦ ਰਹਿੰਦੀਆਂ ਹਨਾ, ਕੁਛ ਚੀਜ਼ਾਂ ਸਾਨੂੰ ਬਹੁਤ ਟਾਈਮ ਲਈ ਯਾਦ ਰਹਿੰਦੀਆਂ, ਔਰ ਉਹ ਸੈਕਿੰਡਸ ਤੋਂ ਲੈ ਕੇ ਸਾਲਾਂ ਦਾ ਟਾਈਮ ਹੋ ਸਕਦਾ ਹੈ। ਬਟ ਇੱਥੇ ਮੈਂ ਇਹ ਵੀ ਦੱਸਣਾ ਜ਼ਰੂਰ ਚਾਹੂੰਗੀ ਕਿ ਜਿਹੜੀ ਮੈਮਰੀਜ਼ ਹੁੰਦੀਆਂ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਹਿਊਮਨ ਬ੍ਰੇਨ ਇੱਕ ਕੈਮਰਾ ਦੇ ਵਾਂਗੂ ਕੰਮ ਨਹੀਂ ਕਰਦਾ, ਇਹ ਗੱਲ ਅਲੱਗ ਆ ਕਿ ਹੁਣ ਸਾਡੇ ਕੋਲ ਕੈਮਰਾਜ਼ ਹੈਗੇ ਆ ਤਾਂ ਅਸੀਂ ਚੀਜ਼ਾਂ ਫੋਟੋ ਖਿੱਚ ਕੇ ਰੱਖ ਲੈਂਦੇ ਹਾਂ, ਮੈਮਰੀਜ਼ ਸਾਨੂੰ ਪਤਾ ਹੁੰਦਾ ਹੈ ਹਨਾ, ਹਰ ਡਿਟੇਲ ਪਤਾ ਹੁੰਦੀ ਆ। ਬਟ ਮੈਮਰੀਜ਼ ਦੀ ਇੱਕ ਰਿਸਰਚ ਦੇ ਅਕੋਰਡਿੰਗ ਕਿ ਇੱਕ ਪਰਟੀਕੁਲਰ ਮੈਮਰੀ ਦੀ 50% ਡੀਟੇਲਸ ਜਿਹੜੀਆਂ ਉਹ ਇੱਕ ਸਾਲ ਦੇ ਵਿੱਚ ਚੇਂਜ ਹੋ ਜਾਂਦੀਆਂ, ਮਤਲਬ ਕਿ ਤੁਹਾਨੂੰ ਉਹਦੀ ਐਗਜੈਕਟ ਜਿਹੜੀ ਆ ਚੀਜ਼ ਯਾਦ ਨਹੀਂ ਰਹਿੰਦੀ, ਤੁਹਾਨੂੰ ਪਲੇਸ ਯਾਦ ਰਹਿ ਸਕਦਾ ਕਿ ਕਿਹੜੇ ਪਲੇਸ ਦੇ ਉੱਤੇ ਸੀਗੇ, ਜਾਂ ਤੁਸੀਂ ਕੋਈ ਪਰਟੀਕੁਲਰ ਗਾਣਾ ਸੁਣਿਆ ਤਾਂ ਤੁਹਾਨੂੰ ਕੋਈ ਯਾਦ ਆ ਗਿਆ ਕਿ ਤੁਸੀਂ ਕਿੱਥੇ ਕਿਤੇ ਸਕੂਲ ਦੇ ਟ੍ਰਿਪ ਤੇ ਗਏ ਸੀ ਜਾਂ ਫੈਮਿਲੀ ਨਾਲ ਕਿਤੇ ਗਏ ਸੀ, ਹਨਾ, ਉਹ ਚੀਜ਼ਾਂ ਤੁਹਾਨੂੰ ਯਾਦ ਰਹਿ ਜਾਂ, ਬਟ ਉਹਦੀ ਹਰ ਇੱਕ ਡਿਟੇਲ ਸਾਨੂੰ ਯਾਦ ਨਹੀਂ ਰਹਿੰਦੀ, ਹਾਲਾਂਕਿ ਅਫਕੋਰਸ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਬਿਲਕੁਲ ਯਾਦ ਹੈਗਾ ਨਾ। ਇਹਦੇ ਬਾਰੇ ਅੱਗੇ ਅਸੀਂ ਰਿਸਰਚ ਵੀ ਦੱਸਾਂਗੇ ਇੱਕ ਦੋ। ਤੇ ਇੱਦਾਂ ਹੀ ਜਿਹੜੀ ਮੈਮਰੀਜ਼ ਜਿਹੜੀ ਸੈਕਿੰਡਸ ਲਈ ਸਟੋਰ ਹੋ ਜਾਂਦੀਆਂ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ, ਜਿਹੜੀ ਸਭ ਤੋਂ ਛੋਟੇ ਟਾਈਮ ਦੇ ਲਈ ਰਿਕਾਰਡ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਵਰਕਿੰਗ ਮੈਮਰੀ। ਮਤਲਬ ਕਿ ਅਸੀਂ ਕੋਈ ਚੀਜ਼ਾਂ ਜਿਹਦੇ ਲਈ ਸਾਨੂੰ ਕੁਛ ਨੌਲੇਜ ਚਾਹੀਦੀ ਹੁੰਦੀ ਆ, ਫੋਰ ਐਗਜ਼ਾਮਪਲ ਕਿਸੇ ਨੇ ਮੈਨੂੰ ਆਪਣਾ ਫੋਨ ਨੰਬਰ ਦੱਸਿਆ ਤੇ ਮੈਂ ਉਹਨਾਂ ਦਾ ਫੋਨ ਨੰਬਰ ਨੋਟ ਕਰਨਾ ਆਪਣੇ ਫੋਨ ਦੇ ਵਿੱਚ, ਤਾਂ ਉਹ ਜਿਸ ਟਾਈਮ ਦੇ ਉੱਤੇ ਮੈਨੂੰ ਦੱਸ ਰਿਹਾ ਹਨਾ, ਉਸ ਕੁਛ ਕੁ ਸੈਕਿੰਡ ਲਈ ਮੈਂ ਉਹ ਯਾਦ ਰੱਖ ਰਹੀ ਹਾਂ ਔਰ ਫਿਰ ਮੈਂ ਆਪਣੇ ਫੋਨ 'ਚ ਸੇਵ ਕਰਕੇ ਉਹਨੂੰ ਭੁੱਲ ਜਾ ਰਹੀ ਹਾਂ ਹਨਾ। ਜਾਂ ਮੈਂ ਕੋਈ ਯੂਟਿਊਬ ਤੋਂ ਕੁਕਿੰਗ ਵੀਡੀਓਜ਼ ਦੇਖ ਰਹੀ ਹਾਂ ਤਾਂ ਉਹਦੇ ਸਟੈਪਸ ਉਹਨਾਂ ਨੇ ਦਿੱਤੇ ਹੁੰਦੇ ਆ, ਤਾਂ ਮੈਂ ਜਦੋਂ ਵਨ ਸਟੈਪ ਕਰ ਰਹੀ ਹਾਂ ਤਾਂ ਮੇਰੇ ਦਿਮਾਗ 'ਚ ਇਹ ਵੀ ਹੁੰਦਾ ਕਿ ਅੱਛਾ ਸੈਕਿੰਡ ਸਟੈਪ ਮੈਨੂੰ ਕੀ ਕਰਨਾ ਹਨਾ, ਤਾਂ ਉਹ ਕੁਛ ਟਾਈਮ ਦੇ ਲਈ ਮੈਮਰੀ ਮੇਰੇ ਦਿਮਾਗ 'ਚ ਰਹਿੰਦੀ ਆ, ਉਹ ਚੀਜ਼ ਮੈਂ ਨੋਟਿਸ 'ਚ ਰੱਖਦੀ ਹਾਂ ਜਾਂ ਕੋਈ ਵੀ ਹਿਊਮਨ ਨੋਟਿਸ 'ਚ ਰੱਖਦਾ, ਤਾਂ ਉਹਨੂੰ ਅਸੀਂ ਸ਼ਾਰਟ ਟਰਮ ਮੈਮਰੀ ਕਹਿ ਦਿੰਦੇ ਹਾਂ। ਉਸ ਤੋਂ ਇਲਾਵਾ ਜਿਹੜੀ ਮੇਨ ਮੈਮਰੀਜ਼ ਹੁੰਦੀਆਂ, ਇੱਕ ਜਦੋਂ ਆਪਾਂ ਕੌਨਸ਼ੀਅਸ ਤੇ ਅਨਕੌਨਸ਼ੀਅਸ ਮਾਈਂਡ ਦੀ ਗੱਲ ਕਰਦੇ ਹਾਂ,
0: ਰਾਈਟ ਰਾਈਟ ਰਾਈਟ,
1: ਇਸੇ ਤਰ੍ਹਾਂ ਹਾਂਜੀ ਦੋ ਤਰ੍ਹਾਂ ਮੈਮਰੀਜ਼ ਹੁੰਦੀਆਂ ਜਿਹੜੀਆਂ, ਇੱਕ ਸ਼ਾਰਟ ਟਰਮ ਅਲੱਗ ਹੋ ਗਈ, ਇਸ ਤੋਂ ਇਲਾਵਾ ਦੋ ਤਰ੍ਹਾਂ ਦੀਆਂ ਮੈਮਰੀਜ਼ ਹੁੰਦੀਆਂ, ਉਹਨੂੰ ਅਸੀਂ ਇੱਕ ਐਕਸਪਲੀਸਿਟ ਮੈਮਰੀਜ਼ ਕਹਿੰਦੇ ਹਾਂ ਔਰ ਇਨਪਲੀਸਿਟ ਮੈਮਰੀਜ਼ ਕਹਿੰਦੇ ਹਾਂ। ਐਕਸਪਲੀਸਿਟ ਦਾ ਮਤਲਬ ਹੁੰਦਾ ਜਿਹੜੀ ਤੁਹਾਡੇ ਕੌਨਸ਼ੀਅਸ ਮਾਈਂਡ 'ਚ ਹੁੰਦੀਆਂ, ਮਤਲਬ ਜਿਹੜੀ ਕਿ ਤੁਹਾਡੀ ਲਾਈਫ 'ਚ ਕੋਈ ਇੰਸੀਡੈਂਟ ਹੋਇਆ, ਕੋਈ ਐਪੀਸੋਡ ਆਇਆ, ਕੋਈ ਇਵੈਂਟ ਹੋਇਆ, ਤੁਹਾਡਾ ਬਰਥਡੇ ਸੀ, ਤੁਹਾਡਾ ਵਿਆਹ ਸੀ, ਕੋਈ ਵੀ ਚੀਜ਼ ਤੁਹਾਡੀ ਲਾਈਫ 'ਚ ਹੋਈ ਆ, ਤੁਹਾਡੀ ਗ੍ਰੈਜੂਏਸ਼ਨ ਹੋਈ ਆ ਨਾ, ਤਾਂ ਦੋ ਜਿਹੜੀ ਮੈਮਰੀਜ਼ ਹੁੰਦੀਆਂ ਉਹਨਾਂ ਨੂੰ ਅਸੀਂ ਐਕਸਪਲੀਸਿਟ ਮੈਮਰੀ ਕਹਿੰਦੇ ਹਾਂ ਔਰ ਐਪੀਸੋਡਿਕ ਮੈਮਰੀ ਹੈ। ਐਕਸਪਲੀਸਿਟ ਦੀ ਵੀ ਅੱਗੇ ਦੋ ਟਾਈਪ ਹੁੰਦੀਆਂ, ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਜਿਹੜੀ ਕੌਨਸ਼ੀਅਸ ਮਾਇੰਡ ਜਿਹੜੀ ਸਾਨੂੰ ਪਤਾ ਹੁੰਦੀ ਹੈ ਕਿ ਹਾਂ ਇਹ ਚੀਜ਼ਾਂ ਹੈਗੀਆਂ ਜਿਹੜੀ ਸਾਡੀ ਯਾਦਾਂ ਚ ਹੁੰਦੀਆਂ ਹਨਾ, ਤੇ ਉਹ ਐਪੀਸੋਡਿਕ ਹੋ ਸਕਦੀਆਂ ਜਿੱਦਾਂ ਮੈਂ ਇਵੈਂਟਸ ਨਾਲ ਰਿਲੇਟਡ ਦੱਸਿਆ ਹੀ ਹੈ ਕਿ ਤੁਹਾਨੂੰ ਕੋਈ ਪਰਟੀਕੁਲਰ ਹੋਲੀਡੇ ਆਪਣੇ ਬਚਪਨ ਦਾ ਯਾਦ ਹੈਗਾ ਆ, ਤੁਹਾਡੀ ਫਸਟ ਜੋਬ ਤੁਹਾਨੂੰ ਯਾਦ ਹੈਗੀ ਆ, ਤੇ ਦੂਸਰਾ ਇਹਦੇ ਚ ਹੁੰਦਾ ਕਿ ਉਹ ਵਾਲੀ ਮੈਮਰੀ ਜਿਹੜੀ ਤੁਹਾਡੀ ਜਨਰਲ ਨੌਲੇਜ ਦੇ ਬੇਸ ਤੇ ਹੁੰਦੀਆਂ ਜਾਂ ਫੈਕਟਸ ਦੇ ਬੇਸ ਤੇ ਹੁੰਦੀਆਂ। ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲਾਸਟ ਐਪੀਸੋਡ ਚ ਗੱਲ ਕੀਤੀ ਸੀ ਕਿ ਸਾਡੇ ਬ੍ਰੇਨ ਦੇ ਜਿਹੜੇ ਨਿਊਰੋਨਸ ਹੈਗੇ ਆ ਪੂਰੇ ਯੂਨੀਵਰਸ ਜਿਹੜੀ ਸਾਡੀ ਸਾਡੀ ਗਲੈਕਸੀ ਹੈਗੀ ਆ ਉਹਦੇ ਸਟਾਰਸ ਤੋਂ ਕਿੰਨੇ ਜ਼ਿਆਦਾ ਨੰਬਰ ਚ ਹੈਗੇ ਆ ਨਾ, ਤੇ ਇੱਕ ਜਨਰਲ ਨੌਲੇਜ ਆ ਜਿਹੜੀ ਮੇਰੇ ਦਿਮਾਗ ਚ ਹੈਗੀ ਆ, ਤੇ ਇਹ ਇੱਕ ਤਰ੍ਹਾਂ ਦੀ ਮੈਮਰੀ ਹੋ ਗਈ ਜਿਹੜੀ ਸਾਡੀ ਕੌਨਸ਼ੀਅਸ ਮਾਇੰਡ ਨੂੰ ਪਤਾ ਹੈਗਾ ਆ ਕਿ ਇਹ ਚੀਜ਼ ਇੱਦਾਂ। ਜਾਂ ਅਸੀਂ ਰੈਸਟੋਰੈਂਟ ਜਾਂਦੇ ਹਾਂ, ਸਾਨੂੰ ਪਤਾ ਕਿ ਰੈਸਟੋਰੈਂਟ ਚ ਕੀ ਹੁੰਦਾ, ਉੱਥੇ ਖਾਣਾ ਖਾਂਦੇ ਆ ਲੋਕ ਹਨਾ, ਇੱਦਾਂ ਕੁਛ ਰਿਸਰਚ ਜਿਵੇਂ ਹੋਈ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਸਟੋਰੀ ਸੁਣੀ ਆ, ਕੋਈ ਮੂਵੀ ਦੇਖ ਰਹੇ ਆ ਤੁਸੀਂ, ਉਸ ਮੂਵੀ ਚ ਉਹ ਲੋਕ ਰੈਸਟੋਰੈਂਟ ਜਾ ਰਹੇ, ਤਾਂ ਸਾਨੂੰ ਪਤਾ ਹੁੰਦਾ ਕਿ ਅੱਛਾ ਇਹ ਲੋਕ ਹੁਣ ਉੱਥੇ ਖਾਣਾ ਖਾਊਗੇ ਜਾ ਕੇ ਹਨਾ, ਤੇ ਉਹ ਵੀ ਮੈਮਰੀਜ਼ ਚ ਹੀ ਆਉਂਦੀ। ਕਿਉਂਕਿ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਮੈਮਰੀਜ਼ ਦਾ ਮਤਲਬ ਹੁੰਦਾ ਸਾਡੇ ਐਕਸਪੀਰੀਅੰਸ ਜਾਂ ਫਿਰ ਸਾਡੀ ਨੌਲੇਜ ਹਨਾ, ਉਹ ਸਾਰੀ ਚੀਜ਼ ਹੈਗੀ ਹੈ ਕਿਉਂਕਿ ਅਸੀਂ ਮੈਮਰੀਜ਼ ਦੇ ਨਾਲ ਪੈਦਾ ਨਹੀਂ ਹੁੰਦੇ। ਹਾਲਾਂਕਿ ਜਦੋਂ ਅਸੀਂ ਫਿਲੋਸਫਰਸ ਦੀ ਗੱਲ ਕਰਦੇ ਹਾਂ ਤਾਂ ਫਿਲੋਸਫੀ ਔਰ ਨਿਊਰੋਸਾਇੰਸ ਦੀ ਗੱਲ ਕਰਦੇ ਹਾਂ ਤਾਂ ਕੁਛ ਸਿਮਿਲੈਰਿਟੀਜ਼ ਵੀ ਹੁੰਦੀਆਂ ਫਿਲੋਸਫਰ ਦੀ ਔਰ ਨਿਊਰੋਸਾਇੰਸ ਵਾਲੀਆਂ ਗੱਲਾਂ ਚ, ਬਟ ਕੁਛ ਨਹੀਂ ਵੀ ਹੁੰਦੀਆਂ। ਜਿਵੇਂ ਪਲੇਟੋ ਜਿਹੜਾ ਸੀਗਾ ਉਹ ਕਹਿੰਦਾ ਸੀ ਕਿ ਨਵੀਂ ਚੀਜ਼ ਅਸੀਂ ਸਿੱਖਦੇ ਹਾਂ ਹਨਾ, ਉਹ ਸਾਡੀ ਨੌਲੇਜ ਤੇ ਬੇਸਡ ਹੁੰਦੀ ਆ। ਇਹ ਸਾਡੀ ਨਿਊਰੋਸਾਇੰਸ ਵੀ ਸਾਨੂੰ ਕਹਿੰਦੀ ਹੈ ਜੋ ਅੱਜ ਅਸੀਂ ਦੇਖ ਸਕਦੇ ਹਾਂ। ਬਟ ਜਿਹੜਾ ਸਿਸਰੋ ਸੀਗਾ ਉਹ ਕਹਿੰਦਾ ਸੀਗਾ ਕਿ ਯਾਦਾਸ਼ਤ ਜਿਹੜੀ ਹੁੰਦੀ ਸਾਡੀ, ਇਹ ਵੀ ਕੋਈ ਗਿਫਟ ਨਹੀਂ ਹੈਗਾ, ਇਹਨੂੰ ਅਸੀਂ ਉਹ ਕਰ ਸਕਦੇ ਹਾਂ ਮਤਲਬ ਰਿਫਾਈਨ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ। ਔਰ ਇਹ ਅਸੀਂ ਅੱਜ ਵੀ ਮੰਨਦੇ ਹਾਂ ਕਿ ਅਸੀਂ ਜਦੋਂ ਲਰਨਿੰਗ ਕਰਦੇ ਹਾਂ ਤਾਂ ਇਹ ਮਤਲਬ ਕਰਦੇ ਹਾਂ ਲਰਨਿੰਗ ਕਰਦੇ ਹਾਂ ਤਾਂ ਮਤਲਬ ਅਸੀਂ ਸਿੱਖ ਸਕਦੇ ਹਾਂ, ਆਪਣੀ ਮੈਮਰੀ ਇੰਪਰੂਵ ਕਰ ਸਕਦੇ ਹਾਂ। ਪਰ ਜਿਹੜਾ ਅਰਿਸਟੋਟਲ ਸੀਗਾ ਉਹ ਕਹਿੰਦਾ ਸੀ ਕਿ ਜਿਹੜੀਆਂ ਮੈਮਰੀਜ਼ ਹੈਗੀਆਂ ਉਹ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੁੰਦੀਆਂ, ਜਾਂ ਕੁਛ ਸਾਇੰਟਿਸਟ ਇਹ ਕਹਿੰਦੇ ਸੀ ਕਿ ਸ਼ਾਇਦ ਜਦੋਂ ਬਰਥ ਹੁੰਦਾ ਤਾਂ ਤੁਹਾਨੂੰ ਪੁਰਾਣੇ ਜਨਮ ਦੀਆਂ ਜਿਵੇਂ ਕਹਿ ਦਿੰਦੇ ਗੱਲਾਂ ਯਾਦ ਹੁੰਦੀਆਂ। ਬਟ ਆਫਕੋਰਸ ਨਿਊਰੋਸਾਇੰਸ ਇਸ ਚੀਜ਼ ਨੂੰ ਨਹੀਂ ਬਿਲੀਵ ਕਰਦੀ ਹੈਗੀ। ਤਾਂ ਅਸੀਂ ਇਹ ਮੰਨਦੇ ਹਾਂ ਕਿ ਜਿਵੇਂ ਜਿਵੇਂ ਅਸੀਂ ਸਾਡੀ ਲਾਈਫ ਲੰਘਦੀ ਜਾਂਦੀ ਆ, ਸਾਡੀ ਮੈਮਰੀਜ਼ ਡਿਵੈਲਪ ਹੁੰਦੀਆਂ ਰਹਿੰਦੀਆਂ, ਇੰਸੀਡੈਂਟ ਡਿਵੈਲਪ ਹੁੰਦੇ ਰਹਿੰਦੇ ਆ, ਤੇ ਨੌਲੇਜ ਸਾਡੀ ਬਣਦੀ ਰਹਿੰਦੀ ਆ। ਸੋ ਇਹ ਇੱਕ ਤਰ੍ਹਾਂ ਦੀ ਜਿਹੜੀ ਕੌਨਸ਼ੀਅਸ ਮਾਇੰਡ ਚ ਸਾਡੀ ਮੈਮਰੀਜ਼ ਹੈਗੀਆਂ ਉਹ ਐਕਸਪਲੀਸਿਟ ਮੈਮਰੀਜ਼ ਹੁੰਦੀਆਂ। ਫਿਰ ਦੂਜੀ ਔਰ ਇਹੀ ਮੈਮਰੀਜ਼ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਇਫੈਕਟ ਹੁੰਦੀਆਂ, ਜਿੱਦਾਂ ਕੋਈ ਡਿਜ਼ੀਜ਼ ਜਿਵੇਂ ਅਲਜ਼ਾਈਮਰ ਡਿਜ਼ੀਜ਼ ਹੋ ਗਈ, ਜਾਂ ਕੋਈ ਐਪੀਲੈਪਸੀ ਹੋ ਗਈ, ਜਾਂ ਪਾਰਕਿੰਸਨਸ ਡਿਜ਼ੀਜ਼ ਹੋ ਗਈ, ਮਤਲਬ ਬਿਮਾਰੀਆਂ ਦਾ ਸਭ ਤੋਂ ਵੱਧ ਇਫੈਕਟ ਇਹ ਵਾਲੀ ਮੈਮਰੀਜ਼ ਹੁੰਦੀਆਂ। ਤੇ ਉਸ ਤੋਂ ਬਾਅਦ ਜਿਹੜੀ ਥਰਡ ਟਾਈਪ ਦੀ ਹੈਗੀ ਆ ਉਹ ਅਨਕੋਨਸ਼ੀਅਸ ਮਾਇੰਡ ਚ ਜਿਹੜੀ ਹੁੰਦੀ ਆ ਉਹਨੂੰ ਇੰਪਲੀਸਿਟ ਮੈਮਰੀ ਕਹਿੰਦੇ ਆ। ਉਹ ਵੀ ਅੱਗੇ ਦੋ ਤਰ੍ਹਾਂ ਦੀ ਹੋ ਸਕਦੀ ਹੈ, ਇੱਕ ਤਾਂ ਪ੍ਰੋਸੀਜਰਲ ਮਤਲਬ ਕਿ ਸਾਡੀ ਮੋਟਰ ਸਕਿੱਲਸ ਜਿਹੜੀਆਂ ਹੁੰਦੀਆਂ, ਜਿੱਦਾਂ ਸਾਨੂੰ ਅਸੀਂ ਤੁਸੀਂ ਗੱਡੀ ਚਲਾਉਂਦੇ ਹਾਂ ਹਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਗੱਡੀ ਕਿਵੇਂ ਚੱਲਦੀ ਆ, ਤੁਹਾਨੂੰ ਜਾ ਕੇ ਹਰ ਟਾਈਮ ਯਾਦ ਨਹੀਂ ਕਰਨਾ ਪੈਂਦਾ ਕਿ ਅੱਛਾ ਮੈਨੂੰ ਹੁਣ ਇਹ ਗੱਡੀ ਚਾਬੀ ਲਾਣੀ ਆ ਜਾਂ ਅੱਗੇ ਕਿੱਦਾਂ ਗੱਡੀ ਸਟਾਰਟ ਕਰਨੀ ਆ। ਸੋ ਇੱਕ ਨੈਚੁਰਲ ਚੀਜ਼ ਹੋ ਜਾਂਦੀ, ਤੁਹਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਤੁਹਾਡੀ ਜਿਹੜੀਆਂ ਬੋਡੀ ਨੇ ਉਹ ਚੀਜ਼ ਲਰਨ ਕੀਤੀ ਆ, ਤੇ ਤੁਸੀਂ ਆਟੋਮੈਟਿਕਲੀ ਕਰ ਦਿੰਦੇ ਆ ਉਹ ਚੀਜ਼ ਵਿਦਆਊਟ ਈਵਨ ਤੁਹਾਡੇ ਰਿਅਲਾਈਜ਼ ਕੀਤੇ ਹੋਏ ਵੀ ਅੱਛਾ ਕਿ ਮੈਂ ਚਾਬੀ ਹਨਾ ਖੋਲ ਲਈ ਜਾਂ ਗੱਡੀ ਖੋਲਣੀ ਆ ਜਾਂ ਜੋ ਵੀ ਆ। ਤੇ ਇੱਕ ਚੀਜ਼ ਇਹ ਹੋ ਜਾਂਦੀ ਹੈ ਅਨਕੋਨਸ਼ੀਅਸ ਮਾਇੰਡ ਚ ਮੈਮਰੀ। ਤੇ ਦੂਜੀ ਹੁੰਦੀ ਜਦੋਂ ਇੱਕ ਮੈਮਰੀ ਦੂਜੀ ਮੈਮਰੀ ਨੂੰ ਜਿਹੜੀ ਟ੍ਰਿਗਰ ਕਰ ਸਕਦੇ ਆ ਤੁਸੀਂ ਕਹਿ ਸਕਦੇ ਆ, ਜਾਂ ਕੋਈ ਏਦਾਂ ਦੇ ਵਰਡਸ ਜਿਹੜੇ ਤੁਸੀਂ ਈਜ਼ੀਲੀ
0: ਪਛਾਣ ਸਕਦੇ ਆ। ਗਾਣਾ ਸੁਣਾਇਆ ਤਾਂ ਆਪਾਂ ਨੂੰ ਦਸਵੀਂ ਜਮਾਤ ਦੀ ਯਾਦ ਆ ਗਈ।
1: ਹਾਂਜੀ ਹਾਂਜੀ ਉਹ ਹੋ ਗਿਆ, ਤੁਸੀਂ ਕੋਈ ਇੰਸੀਡੈਂਟ ਨੂੰ ਤੁਸੀਂ ਪਲੇਸ ਨਾਲ ਯਾਦ ਕਰ ਸਕਦੇ ਆ, ਕੋਈ ਵਰਡ ਤੁਸੀਂ ਬ੍ਰੈਡ ਬਟਰ ਵਰਡ ਜਿਹੜਾ ਆ ਉਹ ਈਜ਼ੀਲੀ ਯਾਦ ਕਰ ਲੂੰਗੇ ਕੰਪੈਰੇਟਿਵਲੀ ਜੇ ਤੁਸੀਂ ਬ੍ਰੈਡ ਔਰ ਡਾਕਟਰ ਕਹੋ ਹਨਾ, ਜਾਂ ਤੁਸੀਂ ਰੇਡੀਓ ਵਰਡ ਤੁਹਾਨੂੰ ਯਾਦ ਰਹੂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਰਡ ਹੈ, ਇੱਕ ਲੈਂਗੁਏਜ ਦਾ ਵਰਡ ਹੈ, ਤੁਸੀਂ ਜਨਰਲ ਕੁਛ ਵੀ ਹਾਂਜੀ AEMCR YZ ਕੋਈ ਵੀ ਏਦਾਂ ਰੈਂਡਮ ਲੈਟਰਸ ਲਿਖ ਲਓ ਤੁਹਾਨੂੰ ਨਹੀਂ ਯਾਦ ਰਹਿਣੇ। ਸੋ ਇਹ ਇੱਕ ਤਰ੍ਹਾਂ ਦੀ ਅਲੱਗ ਮੈਮਰੀ ਹੁੰਦੀ ਹੈ ਕਿ ਜਿਹੜੀ ਸਾਡੀ ਮਾਇੰਡ ਚ ਸਾਡੇ ਹੈਗੀ ਆ, ਸਾਨੂੰ ਪਤਾ ਹੈ ਬੇਸਡ ਔਨ ਸਾਡੀ ਐਕਸਪੀਰੀਅੰਸ ਅਗੇਨ ਕਿ ਇਹ ਸਾਰੀਆਂ ਮੈਮਰੀਜ਼ ਹੁੰਦੀਆਂ। ਸੋ ਕੁਛ ਮੈਮਰੀਜ਼ ਜਿਹੜੀਆਂ ਸਾਨੂੰ ਯਾਦ ਰਹਿ ਜਾਂਦੀਆਂ, ਕੁਛ ਜਿਹੜੀਆਂ ਸਾਨੂੰ ਨਹੀਂ ਯਾਦ ਰਹਿੰਦੀਆਂ, ਬਟ ਫਿਰ ਵੀ ਸਾਡੀ ਬੋਡੀ ਦੇ ਸਾਡੀ ਨਰਵਸ ਸਿਸਟਮ ਦੇ ਅਕੋਰਡਿੰਗ ਅਸੀਂ ਉਹ ਕੰਮ ਕਰ ਰਹੇ ਹੁੰਦੇ ਹਾਂ।
0: ਕਰੈਕਟ, ਹਾਂਜੀ। ਸੋ ਬੇਸਿਕਲੀ ਅੰਗਰੇਜ਼ੀ ਦੇ ਅੱਖਰ ਤੋਂ ਵੀ ਪਤਾ ਚੱਲਦਾ, ਇੰਪਲੀਸਿਟ ਅਸੀਂ ਅੰਗਰੇਜ਼ੀ ਦੇ ਵਿੱਚ ਵੀ ਕਹਿੰਦੇ ਹਾਂ ਕਿ ਅਪ੍ਰਤੱਖ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਪਸ਼ਟ ਨਹੀਂ ਹੁੰਦੀ ਹੈਗੀ, ਹੈਗੀ ਮੈਮਰੀ ਹੈ ਪਰ ਉਹ ਸਪਸ਼ਟ ਨਹੀਂ ਹੈਗੀ, ਹਨੇਰੀ ਹਨੇਰੀ ਜੀ ਹੈ, ਧੁੰਦਲੀਆਂ ਧੁੰਦਲੀਆਂ ਯਾਦਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਜਾਂ ਫਿਰ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਇੰਪਲੀਸਿਟ ਉਹ ਵੀ ਆ ਜਾਂਦੀ ਹੈ ਜਿਹ 'ਚ ਅਸੀਂ ਕਰੀ ਜਾਂਦੇ ਹਾਂ ਪਰ ਪਤਾ ਨਹੀਂ ਹੁੰਦਾ ਵੀ ਜਿਵੇਂ ਮੈਂ ਹੁਣ ਆਇਆ ਸਵੇਰੇ 9 ਵਜੇ ਦਫ਼ਤਰ ਆਇਆ, ਦੁਪਹਿਰ ਨੂੰ ਲੰਚ ਕੀਤਾ, ਸ਼ਾਮ ਨੂੰ ਜਾਣਾ, ਜਾਣ ਲੱਗੇ ਗੱਡੀ 'ਚ ਬਹਿ ਗਏ, ਫਿਰ ਓਹੋ ਚਾਬੀ ਤਾਂ ਦਫ਼ਤਰ ਦੀ ਦਫ਼ਤਰ 'ਚ ਹੀ ਭੁੱਲਿਆ ਆ। ਸੋ ਥਿੰਗਸ ਲਾਈਕ ਦੈਟ, ਸੋ ਉਹ ਇੰਪਲੀਸਿਟ ਦੇ ਵਿੱਚ ਆ ਜਾਂਦਾ ਅਤੇ ਐਕਸਪਲੀਸਿਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਸਪਸ਼ਟ ਸਾਫ਼ ਜਿਹਨੂੰ ਕਹਿ ਲੈਂਦੇ ਹਾਂ, ਸੋ ਸਾਫ਼ ਸਾਫ਼ ਮੈਮਰੀਜ਼ ਜਿਹੜੀਆਂ ਨੇ ਉਹ ਐਕਸਪਲੀਸਿਟ ਦੇ ਵਿੱਚ ਆ ਗਈਆਂ। ਪਰ ਸੰਦੀਪ ਜੀ ਇੱਕ ਗੱਲ ਹੈ, ਆਪਾਂ ਕਿਤੇ ਬਹੁਤ ਦੂਰ ਨਾ ਹੋ ਜਾਈਏ, ਜਿਵੇਂ ਗੱਲ ਸ਼ੁਰੂ 'ਚ ਕਹੀ ਸੀਗੀ ਕਿ ਹੁਣ ਗੱਲ ਨਿਕਲੀ ਹੈ ਤਾਂ ਬੜੀ ਦੂਰ ਤੱਕ ਜਾਊਗੀ, ਐਰਿਸਟੋਟਲ ਦੀ ਗੱਲ ਕੀਤੀ ਸੀ, ਉੱਥੋਂ ਇਹ ਗੱਲ ਕਿੱਥੇ ਤੱਕ ਆ ਗਈ? ਹੁਣ ਐਰਿਸਟੋਟਲ ਦਾ ਮੈਮਰੀਜ਼ ਦੇ ਨਾਲ ਕੀ ਲੈਣਾ ਦੇਣਾ? ਮਤਲਬ ਕੁਸ਼ਚਨ ਇਹ ਹੈਗਾ ਕਿ ਆਪਾਂ ਫਿਲੋਸਫੀ ਜਾਂ ਫਿਲੋਸਫਰਸ ਦੇ ਇੱਕ ਇੱਕ ਫਿਲੋਸਫੀ ਨੂੰ ਫੜ ਕੇ ਸਾਇੰਸ ਦੇ ਨਾਲ ਰਿਲੇਟ ਕਰਕੇ ਉਹਦੇ 'ਤੇ ਗੱਲਾਂ ਕਰ ਰਹੇ ਹੈਗੇ ਆਪਾਂ, ਅਤੇ ਐਰਿਸਟੋਟਲ ਜਾਂ ਮਤਲਬ ਪਹਿਲਾਂ ਤਾਂ ਮੈਨੂੰ ਇਹਦਾ ਆਈਡੀਆ ਸਮਝਾਇਓ ਕੀ ਹੈਗਾ। ਦੂਜਾ ਇੱਕ ਗੱਲ ਤੁਸੀਂ ਹੁਣੇ ਹੀ ਕੀਤੀ ਸੀਗੀ ਕਿ ਐਕਸਪਲੀਸਿਟ ਹੈ, ਇੰਪਲੀਸਿਟ ਹੈ ਜਾਂ ਅਲੱਗ ਅਲੱਗ, ਇਹ ਬਣਦੀਆਂ ਕਿਵੇਂ ਨੇ? ਹਾਓ ਮੈਮਰੀਜ਼ ਆਰ ਫੋਰਮਡ, ਇਹ ਬਣਦੀਆਂ ਕਿਵੇਂ? ਜੇ ਦੋ ਅੱਡ ਅੱਡ ਸਵਾਲ ਨੇ, ਅੱਡ ਅੱਡ ਲੈਣੇ, ਅੱਡ ਅੱਡ ਲੈ ਚੱਲੋ, ਜੇ ਇਕੱਠਾ ਲੈ ਕੇ ਚੱਲਣਾ ਤਾਂ ਇਕੱਠਾ ਹੀ ਇੱਕ ਜਵਾਬ ਦੇ ਦਿਓ, ਫਿਰ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਆਪਾਂ।
1: ਹਾਂਜੀ ਬਿਲਕੁਲ, ਅਸੀਂ ਇਹਦੇ ਇਕੱਠੇ ਹੀ ਮੈਂ ਜਵਾਬ ਦਊਂਗੀ, ਕਿਉਂਕਿ ਜਦੋਂ ਅਸੀਂ ਲਾਸਟ ਗੱਲ ਕੀਤੀ ਸੀ ਅਰਿਸਟੋਟਲ ਦੀ ਤਾਂ ਅਸੀਂ ਗੱਲ ਕੀਤੀ ਸੀ ਕਿ ਉਹ ਸਿਰਫ ਫਿਲੋਸਫੀ ਦੀ ਗੱਲ ਨਹੀਂ ਕਰਦਾ ਸੀ, ਉਹਨੇ ਹਰ ਸਬਜੈਕਟ 'ਚ ਆਪਣੇ ਪੈਰ ਫਸਾਇਓ ਸੀ, ਹਰ ਗੱਲ ਦੀ ਗੱਲ ਕਰਦਾ ਸੀ, ਹਨਾ। ਉਹ ਸਾਇੰਸ ਦੀ ਗੱਲ ਕਰਦਾ ਸੀ, ਮੈਥ ਦੀ, ਬਾਇਓਲੋਜੀ, ਜ਼ੂਲੋਜੀ, ਹਰ ਚੀਜ਼ ਦੀ ਗੱਲ ਕਰਦਾ ਸੀ। ਤਾਂ ਉਹਨੇ ਮੈਮਰੀਜ਼ ਦੇ ਉੱਤੇ ਵੀ ਇੱਕ ਬੁੱਕ ਲਿਖੀ ਸੀਗੀ, ਛੋਟੀ ਜਿਹੀ ਬੁੱਕ ਸੀਗੀ, ਉਹਦਾ ਨਾਮ ਸੀ ਔਨ ਮੈਮਰੀ ਐਂਡ ਰੀਕਲੈਕਸ਼ਨ, ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਮਤਲਬ ਜੋ ਵੀ ਉਹਦੇ ਵਿਊ ਸੀਗੇ ਮੈਮ

ਛੋਟੇ ਬਚਪਨ ਦੀਆਂ ਗੱਲਾਂ ਕਿਉਂ ਨੀ ਯਾਦ ਰਹਿੰਦੀਆਂ, ਹੁਣ ਕਿਉਂ ਸਾਨੂੰ ਯਾਦ ਰਹਿੰਦੀਆਂ, ਜਾਂ ਫਿਰ ਸਾਨੂੰ ਜਿਹੜੀਆਂ ਇੰਪਲੀਸਿਟ ਐਕਸਪਲੀਸਿਟ ਮੈਮਰੀਜ਼, ਇਹ ਸਾਡੀਆਂ ਜਨਰਲ ਲਾਈਫ ਦੀਆਂ, ਰੋਜ਼ ਦੀ ਲਾਈਫ ਦੀਆਂ ਗੱਲਾਂ, ਬਟ ਆਪਾਂ ਧਿਆਨ ਨਹੀਂ ਦਿੰਦੇ ਮੋਸਟਲੀ ਕਿ ਕਿਉਂ ਹੋ ਰਹੀਆਂ ਆ. ਤੇ ਉਹ ਓਬਵੀਅਸਲੀ ਉਹ ਇਹਦੇ ਤੇ ਸੀਗਾ, ਉਹਦਾ ਜਿਹੜਾ ਕਹਿ ਸਕਦੇ ਆ ਤੁਸੀਂ ਇੱਕ ਫੋਕਸ ਸੀਗਾ. ਸੋ ਉਹਨੇ ਇਹ ਬੁੱਕ ਲਿਖੀ ਜਿਹਦੇ ਚ ਉਹਨੇ ਇਹ ਕੁਛ ਕੁ ਜਿਹੜੇ ਵਿਊਜ਼ ਲਿਖੇ. ਇੱਕ ਉਹਨੇ ਲਿਖਿਆ ਕਿ ਪਰਸੈਪਸ਼ਨ ਔਰ ਮੈਮਰੀ, ਉਹ ਕਹਿੰਦਾ ਕਿ ਦੋ ਚੀਜ਼ਾਂ ਹੈਗੀਆਂ, ਮਤਲਬ ਕਿ ਪਰਸੀਵ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਕਰਦੇ ਆ, ਜਿਵੇਂ ਤੁਸੀਂ ਸਨਰਾਈਜ਼ ਦੇਖ ਰਹੇ ਆ, ਸਨਸੈਟ ਦੇਖ ਰਹੇ ਆ, ਹਨਾ, ਜਦ ਤੁਸੀਂ ਚਾਹ ਪੀ ਰਹੇ ਆ ਉਹ ਤੁਹਾਨੂੰ ਉਸ ਟਾਈਮ ਵਧੀਆ ਐਕਸਪੀਰੀਅੰਸ ਹੋ ਰਿਹਾ ਆ, ਤੇ ਉਹ ਤੁਹਾਡਾ ਪਰਸੈਪਸ਼ਨ ਜਿਹੜੀ ਹੋ ਜਾਂਦੀ ਆ ਉਸ ਟਾਈਮ ਦੀ, ਤੇ ਤੁਸੀਂ ਕਿਵੇਂ ਪਰਸੀਵ ਕਰ ਰਹੇ ਆ, ਤੁਹਾਨੂੰ ਚੰਗਾ ਲੱਗ ਰਿਹਾ ਚਾਹ ਪੀਣਾ ਜਾਂ ਤੁਹਾਨੂੰ ਨਹੀਂ ਚੰਗਾ ਲੱਗ ਰਿਹਾ ਚਾਹ ਪੀਣਾ, ਹਨਾ, ਚਾਹ ਸਵਾਦ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ. ਤੇ ਯਾਦ ਕਰਨਾ ਜਿਹੜੀ ਉਹ ਦੂਸਰੀ ਚੀਜ਼ ਆ, ਜਦੋਂ ਤੁਸੀਂ ਬਾਅਦ ਚ ਉਹਨਾਂ ਮੂਮੈਂਟਸ ਨੂੰ ਯਾਦ ਕਰ ਰਹੇ ਕਿ ਅੱਛਾ ਮੈਂ ਉੱਥੇ ਉੱਥੇ ਚਾਹ ਪੀਤੀ ਸੀ ਉਸ ਕੈਫੇ ਚ, ਉਹ ਵਧੀਆ ਚਾਹ ਸੀਗੀ ਉੱਥੇ ਦੂਜੇ ਕੈਫੇ ਨਾਲੋਂ, ਹਨਾ. ਉਹ ਸਾਰੀ ਚੀਜ਼ਾਂ ਜਿਹੜੀਆਂ ਬਾਅਦ ਚ ਅਸੀਂ ਐਕਸਪੀਰੀਅੰਸ ਕਰਦੇ, ਉਹ ਸਾਡਾ ਇੱਕ ਤਰ੍ਹਾਂ ਮੈਮਰੀ, ਬਾਅਦ ਚ ਅਸੀਂ ਯਾਦ ਕਰਦੇ ਹਾਂ, ਮੈਮਰੀ ਹੋ ਜਾਂਦੀ ਆ. ਤੇ ਅੱਜ ਜਦੋਂ ਸਾਇੰਸ ਚ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਇਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇੱਦਾਂ ਨਹੀਂ ਹੈਗਾ ਕਿ ਇੱਕ ਫੋਟੋ ਇੱਕ ਕੰਪਿਊਟਰ ਵਾਂਗੂ ਕੰਮ ਕੀਤੀ ਕਿ ਤੁਸੀਂ ਜਿਹੜਾ ਉੱਥੇ ਫੋਟੋ ਸੇਵ ਰੱਖੀ ਹੈ ਤਾਂ ਉੱਦਾਂ ਹੀ ਦਿਮਾਗ ਚ ਸੇਵ ਹੈਗੀਆਂ. ਜਦੋਂ ਅਸੀਂ ਮੈਮਰੀ ਰਿਕਾਲ ਕਰਦੇ ਹਾਂ, ਯਾਦ ਕਰਦੇ ਹਾਂ, ਤਾਂ ਮੈਮਰੀ ਸਾਨੂੰ ਇੱਦਾਂ ਯਾਦ ਆਉਂਦੀ ਹੈ ਕਿ ਕਿਉਂਕਿ ਮੈਮਰੀ ਜਿਹੜੀਆਂ ਹੁੰਦੀਆਂ ਉਹ ਬ੍ਰੇਨ ਦੇ ਵਿੱਚ ਇੱਕੋ ਜਗ੍ਹਾ ਤੇ ਸਟੋਰ ਨਹੀਂ ਹੁੰਦੀਆਂ ਹੈਗੀਆਂ. ਹਰ ਮੈਮਰੀ ਜਿਹੜੀ ਉਹ ਡਿਫਰੈਂਟ ਨਿਊਰੋਨਸ, ਆਪਾਂ ਪਿਛਲੀ ਗੱਲ ਕੀਤੀ ਸੀ ਕਿ ਬਹੁਤ ਹੀ ਟ੍ਰਿਲੀਅਨ ਉਹਦੇ ਚ ਨੰਬਰ ਚ ਹੈਗੇ, ਹਨਾ. ਤੇ ਡਿਫਰੈਂਟ ਡਿਫਰੈਂਟ ਨਿਊਰੋਨਸ ਦੇ ਵਿੱਚ ਜਿਹੜੀਆਂ ਜਿਹੜੀ ਸਾਡੀ ਮੈਮਰੀ ਸਟੋਰ ਹੁੰਦੀਆਂ ਆ. ਸੋ ਇੱਕ ਤਰ੍ਹਾਂ ਇਹ ਰੱਖ ਲਓ ਕਿ ਇੱਕ ਪਜ਼ਲ ਸਿਸਟਮ ਆ ਸਾਡੇ ਦਿਮਾਗ ਦੇ ਵਿੱਚ, ਜਿਹੜਾ ਅਲੱਗ ਅਲੱਗ ਏਰੀਆਸ ਚ ਪਿਆ. ਜਦੋਂ ਅਸੀਂ ਕਿਸੇ ਮੈਮਰੀ ਨੂੰ ਯਾਦ ਕਰਦੇ ਹਾਂ ਤਾਂ ਉਹ ਹੌਲੀ ਹੌਲੀ ਇਕੱਠਾ ਹੋ ਜਾਂਦਾ, ਹਰ ਜਿਹੜਾ ਕੁਛ ਡਿਫਰੈਂਟ ਨਿਊਰੋਨ ਐਕਟੀਵੇਟ ਹੋ ਜਾਂਦੇ ਆ, ਤਾਂ ਉਹ ਮੈਮਰੀਜ ਜਿਹੜੀਆਂ ਸਾਨੂੰ ਯਾਦ ਆਉਣ ਲੱਗ ਜਾਂਦੀਆਂ, ਹਨਾ. ਤੇ ਉਸ ਤੋਂ ਇਲਾਵਾ ਅਰਿਸਟੋਟਲ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਇੱਕ ਮੈਮਰੀ ਜਿਹੜੀ ਆ ਦੂਜੀ ਮੈਮਰੀ ਨਾਲ ਕਿਵੇਂ ਜੁੜ ਜਾਂਦੀ ਹੈ. ਕਈ ਵਾਰ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਗਾਣੇ ਦੀ ਗੱਲ ਕੀਤੀ, ਅਸੀਂ ਕੋਈ ਗਾਣਾ ਸੁਣਦੇ ਹਾਂ ਤਾਂ ਸਾਨੂੰ ਯਾਦ ਆ ਜਾਂਦਾ ਕਿ ਅਸੀਂ ਉਸ ਵਿਆਹ ਤੇ ਗਏ ਸੀ, ਉੱਥੇ ਗਾਣਾ ਚੱਲ ਰਿਹਾ ਸੀ, ਹਨਾ, ਜਾਂ ਪਿਕਨਿਕ ਤੇ ਗਏ ਸੀਗੇ ਉੱਥੇ ਗਾਣਾ ਚੱਲ ਰਿਹਾ ਸੀ. ਜਿੱਦਾਂ ਕਦੇ ਬਚਪਨ ਚ ਫੈਮਿਲੀ ਨਾਲ ਪਿਕਨਿਕ ਤੇ ਕਹਿੰਦੇ, ਸਾਨੂੰ ਰੋਡ ਵੀ ਯਾਦ ਆ ਜਾਂਦੀ ਹੈ ਨਾ ਕਿ ਜਿਸ ਰੋਡ ਤੇ ਅਸੀਂ ਉਹ ਗਾਣਾ ਸੁਣ ਰਹੇ ਸੀਗੇ. ਸੋ ਉਹਦੇ ਵੀ ਦਿਮਾਗ 'ਚ ਇਹੀ ਸੀ ਕਿ ਕਿਵੇਂ ਹੋ ਜਾਂਦਾ. ਤਾਂ ਉਹਨੇ ਤਿੰਨ ਜਿਹੜੀਆਂ ਇੱਕ ਉਹਨੇ ਕਿਹਾ ਕਿ ਤਿੰਨ ਵੇਜ਼ ਹੈਗੇ ਇਸ ਚੀਜ਼ ਦੇ, ਕਿ ਇੱਕ ਤਾਂ ਉਹਦੇ 'ਚ ਹੈਗਾ ਕਿ ਜਦੋਂ ਤੁਹਾਨੂੰ ਸਿਮਿਲੈਰਿਟੀ ਦਿਸਦੀ ਆ, ਹਨਾ, ਕਿਸੇ ਚੀਜ਼ ਚ ਤੁਹਾਨੂੰ ਯਾਦ ਆ ਜਾਂਦਾ. ਫੋਰ ਐਗਜ਼ਾਮਪਲ, ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ, ਕੋਈ ਨਵੇਂ ਬੰਦੇ ਨਾਲ, ਜਿਹੜੀ ਤੁਹਾਨੂੰ ਫੇਸ ਜਿਹੜਾ ਤੁਹਾਡੇ ਆਪਣੇ ਕਿਸੇ ਫਰੈਂਡ ਜਾਂ ਰੈਲੇਟਿਵ ਵਰਗਾ ਲੱਗਦਾ, ਹਨਾ, ਤੇ ਇਹਦਾ ਮਤਲਬ ਜਦੋਂ ਵੀ ਤੁਸੀਂ ਉਸ ਬੰਦੇ ਨੂੰ ਦੇਖੋਗੇ ਤੁਹਾਨੂੰ ਉਹ ਦੂਸਰਾ ਬੰਦਾ ਜਿਹੜਾ ਯਾਦ ਆ ਜੂਗਾ, ਸੇਮ ਸ਼ਕਲ ਜਾਂ ਤੁਹਾਨੂੰ ਲੱਗਦੀ ਹੈ ਨਾ. ਤੇ ਦੂਜੀ ਚੀਜ਼ ਹੈ, ਕਈ ਵਾਰ ਕੰਟਰਾਸਟ ਹੋ ਜਾਂਦਾ ਕੁਛ ਦੋ ਚੀਜ਼ਾਂ ਚ, ਜਿਵੇਂ ਜਿੱਦਾਂ ਮੈਂ ਕਿਹਾ ਕਿ ਚਾਹ ਜਿਹੜੀ ਆ ਤੁਹਾਨੂੰ ਕਿਸੇ ਇੱਕ ਕੈਫੇ ਦੀ ਸਵਾਦ ਲੱਗੀ ਆ, ਕਿਸੇ ਇੱਕ ਦੁਕਾਨ ਦੀ, ਦੂਜੀ ਦੀ ਨਹੀਂ ਸਵਾਦ ਲੱਗੀ, ਤਾਂ ਤੁਹਾਨੂੰ ਯਾਦ ਆ ਜਾਂਦਾ ਕਿ ਅੱਛਾ ਇੱਥੇ ਤਾਂ ਸਵਾਦ ਆ ਪਰ ਉੱਥੇ ਸਵਾਦ ਨਹੀਂ ਸੀਗੀ. ਸੋ ਇੱਕ ਜਦੋਂ ਆਪਸ ਚ ਕੰਟਰਾਸਟ ਦੋ ਚੀਜ਼ਾਂ ਦੇ ਹੋ ਜਾਂਦਾ ਤਾਂ ਉਹ ਸਾਨੂੰ ਯਾਦ ਰਹਿ ਜਾਂਦੀ ਆ. ਤੇ ਤੀਜੀ ਚੀਜ਼ ਜਿਹੜੀ ਹੁੰਦੀ ਆ ਕਿ ਆਪਸ ਚ ਜਿਹੜੀ ਕਿੰਨੀਆਂ ਨੇੜੇ ਆ, ਜਿਵੇਂ ਕੋਈ ਪਲੇਸ ਜਾਂ ਟਾਈਮ ਦੀ, ਇੱਥੇ ਪਰਟੀਕੁਲਰਲੀ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਟਾਈਮ ਦੀ ਅਸੀਂ ਗੱਲ ਚੇਤੇ ਕਰਦੇ ਹਾਂ ਤਾਂ ਸਾਨੂੰ ਪਲੇਸ ਵੀ ਮੋਸਟਲੀ ਯਾਦ ਆ ਜਾਂਦਾ ਕਿ ਇਹ ਗੱਲ ਉੱਥੇ ਹੋਈ ਸੀ, ਹਨਾ, ਕਿਉਂਕਿ ਆਪਸ ਚ ਜੁੜ ਜਾਂਦੀਆਂ ਜਿਹੜੀਆਂ ਚੀਜ਼ਾਂ. ਜਿਵੇਂ ਤੁਸੀਂ ਕੋਈ ਜਿਹੜੀ ਆ ਪਰਟੀਕੁਲਰ ਜਿਹੜਾ ਇਵੈਂਟ ਤੇ ਗਏ ਹੈਗੇ ਆ, ਤੁਹਾਨੂੰ ਉੱਥੇ ਕੋਈ ਜਿਹੜੀ ਕੁਛ ਯਾਦ ਆ ਗਿਆ ਉੱਥੇ ਦਾ, ਤਾਂ ਤੁਹਾਨੂੰ ਮੋਸਟਲੀ ਚੀਜ਼ਾਂ ਇਕੱਠੀਆਂ ਹੀ ਯਾਦ ਆਉਗੀਆਂ ਕਿਉਂਕਿ ਇਕੱਠੀਆਂ ਉਹ ਹੈਪਨ ਹੋਈਆਂ ਸੀਗੀਆਂ, ਹਨਾ. ਤੇ ਸੇਮ ਹੀ ਹੁਣ ਜਦੋਂ ਨਿਊਰੋ ਸਾਇੰਸ ਚ ਅਸੀਂ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਦੇਖਦੇ ਹਾਂ ਅੱਗੇ ਮੈਂ ਗੱਲ ਕਰਦੀ ਕਿਹੜੇ ਕਿਹੜੇ ਬ੍ਰੇਨ ਦੇ ਹਿੱਸੇ ਚ ਜਿਹੜੀਆਂ ਹੁੰਦੀਆਂ ਆਪਣੀਆਂ ਐਕਸਪਲੀਸਿਟ ਤੇ ਇੰਪਲੀਸਿਟ ਮੈਮਰੀ ਸਟੋਰਡ, ਬਟ ਜਦੋਂ ਵੀ ਅਸੀਂ ਅੱਜ ਵੀ ਮੈਮਰੀ ਜਦੋਂ ਨਿਊਰੋ ਸਾਇੰਟਿਸਟ ਦੇਖਦੇ ਤਾਂ ਅਸੀਂ ਵੀ ਇਹ ਪਾਇਆ ਕਿ ਜਿਹੜੀ ਮੋਸਟਲੀ ਸਾਨੂੰ ਮੈਮਰੀਜ਼ ਉਹ ਯਾਦ ਰਹਿੰਦੀਆਂ ਜਿਹੜੀਆਂ ਜਾਂ ਤਾਂ ਸਾਡੇ ਇਮੋਸ਼ਨਸ ਨਾਲ ਜ਼ਿਆਦਾ ਜੁੜੀਆਂ ਹੋਣ, ਜਾਂ ਫਿਰ ਪਲੇਸ ਦੇ ਨਾਲ, ਜਿੱਦਾਂ ਮੈਂ ਕਿਹਾ ਕਿ ਕੋਈ ਪਰਟੀਕੁਲਰ ਪਲੇਸ ਦੇ ਨਾਲ ਜੁੜੀਆਂ ਮੈਮਰੀ ਸਾਨੂੰ ਯਾਦ ਰਹਿ ਜਾਂਦੀਆਂ. ਔਰ ਸਭ ਤੋਂ ਜਿਹੜਾ ਇੱਕ ਖਾਸ ਕਹਿ ਸਕਦੇ ਤੁਸੀਂ ਇੰਟਰਸਟਿੰਗ ਤਰੀਕਾ ਯਾਦ ਰੱਖਣ ਦਾ, ਉਹ ਸਟੋਰੀਜ਼ ਹੁੰਦਾ ਹੈ ਕਿ ਜਦੋਂ ਤੁਸੀਂ ਸਟੋਰੀਜ਼ ਦੀ ਫਾਰਮ ਚ ਕੋਈ ਚੀਜ਼ ਯਾਦ ਰੱਖਦੇ ਨਾ. ਇਸ ਲਈ ਸਾਨੂੰ ਕੋਈ, ਅਗਰ ਮੰਨ ਲਓ ਅਸੀਂ ਕੋਈ ਕੰਪਲੀਕੇਟਿਡ ਟੋਪਿਕ ਦੇਖ ਰਹੇ ਹਾਂ, ਅਗਰ ਅਸੀਂ ਉਹਦੇ ਬਾਰੇ ਬੁੱਕ ਚੋਂ ਪੜ੍ਹ ਰਹੇ ਹਾਂ ਜਾਂ ਕੰਪਿਊਟਰ ਤੋਂ ਪੜ੍ਹ ਰਹੇ, ਸਾਨੂੰ ਇੰਨੀ ਯਾਦ ਨਹੀਂ ਰਹਿੰਦੀ. ਕੰਪੈਰੇਟਿਵਲੀ ਅਸੀਂ ਮੂਵੀ ਦੇਖੀ ਆ ਉਸੇ ਚੀਜ਼ ਦੇ ਉੱਤੇ, ਬੇਸ ਦੇ ਉੱਤੇ, ਉਹ ਸਾਨੂੰ ਜ਼ਿਆਦਾ ਯਾਦ ਹੈ ਨਹੀਂ, ਕਿਉਂਕਿ ਸਾਡਾ ਜਿਹੜਾ ਬ੍ਰੇਨ ਹੈਗਾ ਉਹ ਜ਼ਿਆਦਾ ਪਰਸੀਵ ਕਰਦਾ ਹੈ ਸਟੋਰੀਜ਼ ਨੂੰ. ਇਸ ਲਈ ਤੁਸੀਂ ਦੇਖੋ ਕਿ ਜਿਹੜੇ ਮੈਮਰੀਜ਼ ਜਿਹੜੇ ਐਕਸਪਰਟ ਹੁੰਦੇ ਆ, ਮੈਮਰੀ ਐਕਸਪਰਟ ਉਹਨਾਂ ਨੂੰ ਅਸੀਂ ਕਹਿੰਦੇ, ਜਿਹੜੇ ਬਹੁਤ ਜ਼ਿਆਦਾ ਚੀਜ਼ਾਂ ਯਾਦ ਰੱਖ ਲੈਂਦੇ ਆ. ਜਿੱਦਾਂ ਕਈ ਵਾਰ ਤੁਸੀਂ ਕਿਸੇ ਟੀਵੀ ਸ਼ੋਅ 'ਚ ਦੇਖਿਆ ਹੋਣਾ, ਕਿਸੇ ਨੂੰ ਬੁਲਾਉਂਦੇ ਆ ਜਿਹਨਾਂ ਨੂੰ ਤੁਸੀਂ ਚਾਹੇ 5000 ਨੰਬਰ ਦੇ ਦਿਓ, 5000 ਡਿਜਿਟ ਯਾਦ ਕਰ ਲੈਂਦੇ ਆ, ਹਨਾ, ਉਹ ਤੁਹਾਨੂੰ ਦੱਸ ਦਿੰਦੇ ਆ.
ਤੋਂ ਆਪਣਾ ਆਪਣਾ ਇੱਕ ਮੈਥਡ ਦਾ, ਕਿਉਂਕਿ ਮੋਸਟਲੀ ਲੋਕ ਕੀ ਕਰਦੇ ਕਿ ਸਟੋਰੀਜ਼ ਦੇ ਫੋਰਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੂੰ ਨੰਬਰ ਨੂੰ ਕਿਸੇ ਵਰਡ ਦੇ ਵਿੱਚ ਕਨਵਰਟ ਕਰ ਲੈਂਦੇ ਆ, ਜਾਂ ਆਪਣੀ ਦਿਮਾਗ ਦੇ ਵਿੱਚ ਕੋਈ

0: ਇੱਕ ਇਮੈਜਿਨਰੀ ਜਿਹੜੀ ਇੱਕ ਜਗ੍ਹਾ ਬਣਾ ਲੈਂਦੇ ਆ, ਜਿਹੜੀ ਕਿ ਅੱਗੇ ਫੇਰ ਇੱਕ ਪੁਰਾਣੇ ਜਿਹੜੇ ਇੱਕ ਟੈਕਨੀਕ ਹੈਗੀ ਜਿਹਨੂੰ ਮੈਮਰੀ ਆਫ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਸੋਰੀ ਮੈਮਰੀ ਪੈਲਸ ਟੈਕਨੀਕ ਕਿਹਾ ਜਾਂਦਾ ਸੀਗਾ, ਜਾਂ ਮੈਥਡ ਆਫ ਲੋਕਾਏ ਵੀ ਕਹਿੰਦੇ ਉਹਨੂੰ। ਉਹਦੇ ਚ ਕੀ ਹੁੰਦਾ ਸੀ ਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕਾਂ ਦੇ ਕੋਲ ਕੋਈ ਟੈਲੀਪ੍ਰੋਮਟਰ ਤਾਂ ਨਹੀਂ ਹੁੰਦੇ ਸੀਗੇ, ਜੋ ਕੋਈ ਭਾਸ਼ਣ ਦੇਣਾ ਸੀ ਜਾਂ ਕੁਛ ਕਰਨਾ ਸੀ ਤਾਂ ਉਹ ਯਾਦ ਕਰ ਲੈਂਦੇ ਹੁੰਦੇ ਸੀ, ਉਹਨਾਂ ਨੂੰ ਯਾਦ ਰਹਿ ਜਾਂਦਾ ਹੁੰਦਾ ਸੀ। ਤਾਂ ਇੱਕ ਟੈਕਨੀਕ ਇਹ ਸੀ ਕਿ ਉਹ ਡਿਫਰੈਂਟ ਡਿਫਰੈਂਟ ਪਲੇਸਿਸ ਦੇ ਨਾਲ ਜਿਹੜਾ ਆ ਰਿਲੇਟ ਕਰਕੇ ਉਹਨਾਂ ਚੀਜ਼ਾਂ ਨੂੰ ਯਾਦ ਰੱਖਦੇ ਸੀ, ਤਾਂ ਉਹਨਾਂ ਨੂੰ ਜਿਹੜੀ ਉਹ ਜਿਹੜੀ ਆ ਯਾਦ ਰਹਿ ਜਾਂਦੀ ਸੀ ਕਿ ਅੱਛਾ ਅਗਰ ਇੱਕ ਘੰਟੇ ਦਾ ਜਿਹੜਾ ਉਹਨਾਂ ਨੇ ਕੋਈ ਭਾਸ਼ਣ ਦੇਣਾ ਤਾਂ ਉਹਨੂੰ ਇੱਕ ਘੰਟੇ ਦਾ ਭਾਸ਼ਣ ਯਾਦ ਰਹਿ ਜਾਂਦਾ ਸੀ, ਇੰਨਾ ਜਿਹੜਾ ਉਹਨਾਂ ਨੇ ਬੋਲਣਾ ਸੀ। ਔਰ ਇਹ ਹਰ ਇੱਕ ਬੰਦੇ ਦੀ ਅਲੱਗ ਓਬਵੀਅਸਲੀ ਸਪੈਸ਼ਲਿਟੀ ਹੁੰਦੀ ਆ, ਕੋਈ ਕਿਸੇ ਤਰ੍ਹਾਂ ਜਿਹੜਾ ਚੀਜ਼ਾਂ ਨੂੰ ਯਾਦ ਰੱਖ ਸਕਦਾ, ਕੋਈ ਕਿਸੇ ਤਰ੍ਹਾਂ ਚੀਜ਼ਾਂ ਨੂੰ ਯਾਦ ਰੱਖ ਸਕਦਾ ਆ।
1: ਇਹ ਮਤਲਬ ਜਿਵੇਂ ਤੁਸੀਂ ਕੋਈ ਕਿਸੇ ਤਰ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਨਾਲ ਇਹ ਮੈਮਰੀਜ਼ ਦੀ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਮੇਰੇ ਖਿਆਲ ਦੇ ਨਾਲ ਉਹ ਰਹਿ ਗਈ ਸੀਗੀ ਕਿ ਦੇਖੋ ਜੀ ਫਿਲਮਾਂ ਦੇ ਵਿੱਚ ਜਿਵੇਂ ਹੁੰਦਾ ਨਹੀਂ ਹੈਗਾ ਕਿ ਇਹਨਾਂ ਦੇ ਸੱਟ ਵੱਜੀ ਹੈ ਅਤੇ ਭੁੱਲ ਗਏ ਅਤੇ ਇਹਨੂੰ ਉਸ ਥਾਂ 'ਤੇ ਲੈ ਕੇ ਜਾਓ, ਇਹਨੂੰ ਫਿਰ ਯਾਦ ਆ ਜੂਗੀ ਉਹ ਸਾਰੀ ਚੀਜ਼, ਇੱਦਾਂ ਰੀਕੰਸਟਰਕਟ ਹੋ ਜਾਂਦੀ ਹੈ ਮੈਮਰੀ
0: ਇੱਦਾਂ, ਮਤਲਬ ਹੋ ਸਕਦੀ ਹੈ ਜਿਵੇਂ ਪਲੇਸਿਸ ਜਿੱਦਾਂ ਮੈਂ ਕਿਹਾ ਕਿ ਓਬਵੀਅਸਲੀ ਜੇ ਹੁਣ ਉਹਨਾਂ ਦੀ ਜ਼ਿਆਦਾ ਮਤਲਬ ਕਿ ਬ੍ਰੇਨ ਡੈਮੇਜ ਹੋ ਗਿਆ ਏਰੀਆ ਉਸ ਪਾਰਟ ਦਾ, ਫਿਰ ਤਾਂ ਨਹੀਂ ਹੁੰਦੀ ਹੈਗੀ, ਨਹੀਂ ਉਹ ਰਿਕਾਲ ਹੁੰਦੀ ਹੈਗੀ, ਮੂਵੀਜ਼ 'ਚ ਤਾਂ ਥੋੜੀ ਹੋਰ ਤਰ੍ਹਾਂ ਦਿਖਾਉਂਦੇ ਆ। ਬਟ ਹਾਂਜੀ, ਬਟ ਜਿਵੇਂ ਡਿਪੈਂਡ ਕਰਦਾ ਕਿ ਜਿੱਦਾਂ ਇੱਕ ਸਭ ਤੋਂ ਜਿੰਨੀ ਵੀ ਅੱਜ ਜਿਹੜੀ ਅਸੀਂ ਨਿਊਰੋਸਾਇੰਸ ਦੀ ਰਿਸਰਚ ਕਰਦੇ ਹਾਂ, ਇਹ ਇੱਕ ਇੱਕ ਪੇਸ਼ੈਂਟ ਸੀਗਾ, ਉਹ ਕਾਫੀ ਮਤਲਬ ਫੇਮਸ ਹੈਗਾ ਨਿਊਰੋਸਾਇੰਟਿਸਟ, ਉਹਦੇ ਚ ਜਿਹੜਾ ਉਹਦੀ ਐਪੀਲੈਪਸੀ ਦੇ ਕਰਕੇ ਉਹਦੀ ਜਿਹੜਾ ਬ੍ਰੇਨ ਦਾ ਜਿਹੜਾ ਹਿਪੋਕੈਂਪਸ ਦੀ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ, ਉਹ ਰਿਮੂਵ ਕਰ ਦਿੱਤਾ ਸੀਗਾ ਉਹਦੇ ਬ੍ਰੇਨ ਦੇ ਵਿੱਚੋਂ। ਤੇ ਹਿਪੋਕੈਂਪਸ ਜਿਹੜਾ ਆ ਉਹ ਵਾਲਾ ਹਿੱਸਾ ਹੁੰਦਾ ਹੈ ਜਿਹੜਾ ਸਾਡੇ ਬ੍ਰੇਨ ਦਾ, ਜਿਹੜਾ ਸਾਡੀਆਂ ਐਕਸਪਲਿਸਿਟ ਮੈਮਰੀਜ਼ ਨੂੰ ਸਟੋਰ ਕਰਕੇ ਰੱਖਦਾ, ਮਤਲਬ ਜਿਹੜੀ ਸਾਡੀ ਲਾਈਫ 'ਚ ਇਵੈਂਟਸ ਹੋਏ ਹੁੰਦੇ ਆ, ਤੇ ਜਦੋਂ ਉਹ ਬੰਦੇ ਨੂੰ ਬਾਅਦ 'ਚੋਂ ਜਿੱਦਾਂ ਕਿਉਂਕਿ ਉਹਨੂੰ ਐਜ਼ ਅ ਟੈਸਟ ਜਿਹੜਾ ਉਹਨੂੰ ਆਲਮੋਸਟ 5 decades ਤੱਕ ਉਹ ਆਪਣੀ ਸਰਜਰੀ ਤੋਂ ਬਾਅਦ ਸਾਇੰਟਿਫਿਕ ਰਿਸਰਚ ਦਾ ਜਿਹੜਾ ਹਿੱਸਾ ਰਿਹਾ ਆ ਉਹ ਸਭ ਤੋਂ ਹੈਨਰੀ ਮੁਲੇਸਨ ਕਰਕੇ ਉਹਦਾ ਨਾਮ ਸੀਗਾ, ਉਦੋਂ ਉਹਦੀ ਏਜ 27 ਦੀ ਸੀਗੀ ਤੇ ਐਪੀਲੈਪਸੀ ਦੀ ਵਜ੍ਹਾ ਨਾਲ ਉਹਦਾ ਹਿਪੋਕੈਂਪਸ ਰਿਮੂਵ ਕਰ ਦਿੱਤਾ ਸੀਗਾ। ਬਟ ਇਹ ਜਦੋਂ ਉਸ ਤੋਂ ਬਾਅਦ ਰਿਮੂਵਲ ਤੋਂ ਬਾਅਦ ਰਿਸਰਚਰਸ ਨੇ ਇਹ ਪਾਇਆ ਕਿ ਉਹਦੀ ਜਿਹੜੇ ਪੁਰਾਣੇ ਇਵੈਂਟਸ ਉਹਦੀ ਲਾਈਫ ਦੇ ਜਿਹੜੇ ਸੀਗੇ ਉਹ ਉਹਨੂੰ ਯਾਦ ਨਹੀਂ ਸੀਗੇ, ਹਨਾ। ਔਰ ਈਵਨ ਉਹਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਮੈਂ ਜੇ ਉਹਨੂੰ ਪੁੱਛਦੇ ਸੀ ਕਿ ਤੂੰ ਅੱਜ ਸਵੇਰੇ ਕੀ ਕੀਤਾ ਸੀ, ਕੀ ਖਾਧਾ ਸੀ, ਜਾਂ ਤੂੰ ਕੱਲ੍ਹ ਕਿੱਥੇ ਸੀਗਾ, ਉਹਨੂੰ ਨਹੀਂ ਯਾਦ ਰਹਿੰਦਾ ਸੀਗਾ। ਔਰ ਜੇ ਉਹਨੂੰ ਫਿਊਚਰ ਇਮੈਜਿਨ ਕਰਨ ਨੂੰ ਕਹਿੰਦੇ ਸੀ ਤਾਂ ਉਹਨੂੰ ਫਿਊਚਰ ਵੀ ਯਾਦ ਨਹੀਂ ਰਹਿੰਦਾ ਸੀਗਾ ਆਪਣਾ, ਕਿ ਮੈਂ ਮਤਲਬ ਉਹ ਸੋਚ ਇਮੈਜਿਨ ਨਹੀਂ ਕਰ ਪਾਉਂਦਾ ਸੀ। ਜੇ ਹੁਣ ਸਾਨੂੰ ਕੋਈ ਕਹੇ ਅਸੀਂ ਇਮੈਜਿਨ ਕਰ ਸਕਦੇ ਹਾਂ ਕਿ ਜੋ ਵੀ ਮੇਰੇ ਜੋ ਵੀ ਮੈਂ ਚਾਹੁੰਦੀ ਹਾਂ ਜਾਂ ਮੇਰੇ ਐਕਸਪੀਰੀਅੰਸ ਜਾਂ ਮੈਨੂੰ ਲੱਗਦਾ ਹੈ ਕਿ ਬੇਸਡ ਔਨ ਮੇਰੀ ਪਾਸਟ ਹਨਾ ਜੋਬ ਜਾਂ ਜੋ ਵੀ ਉਹਨਾਂ ਦੇ ਬੇਸਿਸ ਤੇ ਕੀ ਹੋ ਸਕਦਾ, ਬਟ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਕੀ ਐਕਸਪੀਰੀਅੰਸ ਤੈਨੂੰ ਕੀ ਲੱਗਦਾ ਕੱਲ ਨੂੰ ਤੂੰ ਕੀ ਕਰੂੰਗਾ, ਤਾਂ ਕਹਿੰਦਾ ਸੀ ਆਈ ਡੋਂਟ ਨੋ, ਆਈ ਕਾਂਟ ਥਿੰਕ ਅਬਾਊਟ ਇਟ। ਸੋ ਜਿਹੜੀ ਚੀਜ਼ ਨੇ ਸਾਨੂੰ ਫਿਰ ਅੱਗੇ ਇਹ ਸਾਇੰਟਿਸਟ ਨੂੰ ਦੱਸਿਆ ਕਿ ਸਿਰਫ ਮੈਮਰੀ ਸਾਡੀ ਪ੍ਰੈਜੈਂਟ ਪਾਸਟ ਦੀ ਗੱਲ ਨਹੀਂ ਕਰਦੀ, ਸਾਡੀ ਫਿਊਚਰ ਦੀ ਵੀ ਗੱਲ ਕਰਦੀ ਆ। ਜਿੱਦਾਂ ਪਹਿਲਾਂ ਮੈਂ ਕਿਹਾ ਕਿ ਐਕਸਪੀਰੀਅੰਸ ਦੇ ਨਾਲ ਹੀ, ਕਿਉਂਕਿ ਜੋ ਵੀ ਅਸੀਂ ਫਿਊਚਰ 'ਚ ਇਮੈਜਿਨ ਕਰਦੇ ਹਾਂ ਮੋਸਟਲੀ ਅਸੀਂ ਆਪਣੇ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਹੀ ਇਮੈਜਿਨ ਕਰਦੇ ਹਾਂ, ਜਾਂ ਜੋ ਅਸੀਂ ਚਾਹੁੰਦੇ ਹਾਂ ਉਹਦੇ ਬੇਸ ਦੇ ਉੱਤੇ ਇਮੈਜਿਨ ਕਰਦੇ ਹਾਂ। ਸੋ ਮੈਮਰੀਜ਼ ਜਿਹੜੀਆਂ ਇਹ ਡਿਪੈਂਡ ਕਰਦਾ ਕਿ ਕਿਹੜਾ ਤੁਹਾਡੇ ਬ੍ਰੇਨ ਦਾ ਹਿੱਸਾ ਜਿਹੜਾ ਇਫੈਕਟ ਹੋਇਆ ਆ ਉਹਦੇ ਅਕੋਰਡਿੰਗ ਕਿ ਤੁਹਾਡੇ ਕੀ ਰਿਜ਼ਲਟ ਜਿਹੜੇ ਆ ਆਉਂਗੇ।
1: ਓਕੇ, ਆਲਰਾਈਟ, ਠੀਕ ਹੈ, ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਆਪਾਂ ਟੈਕਨੀਕਸ ਦੀ ਵੀ ਗੱਲ ਕਰਦੇ ਅਤੇ ਜਾਣਦੇ ਹਾਂ ਕਿ ਮੈਮਰੀਜ਼ ਕਿਵੇਂ ਡਿਫਾਈਨ ਕਰਦੀਆਂ ਨੇ ਤੁਹਾਨੂੰ, ਤੁਹਾਡੀਆਂ ਕਿਹੜੀਆਂ ਯਾਦਾਂ ਨੇ ਉਹ ਜਿਹੜੀਆਂ ਤੁਹਾਨੂੰ ਡਿਫਾਈਨ ਕਰਦੀਆਂ ਹੈਗੀਆਂ ਨੇ। ਇੱਕ ਬ੍ਰੇਕ ਲੈ ਲਈਏ ਆਪਾਂ।
0: ਹਾਂਜੀ ਬਿਲਕੁਲ।
1: ਸੋ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਹੈਗੇ ਜੀ, ਰੇਡੀਓ ਹਾਂਜੀ 1674 AM 'ਤੇ ਪ੍ਰੋਗਰਾਮ ਡੀਪ ਟਾਕ ਸ਼ੋ ਚੱਲ ਰਿਹਾ ਜੀ।
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸ ਟਰਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: This station is now the ultimate power in the universe.
6: Radio Haji 1674 AM.
1: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਜੀ, ਔਰ ਮੈਂ ਗੌਤਮ ਕਪਿਲ, ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਸੰਦੀਪ ਜੀ, ਵੈਲਕਮ ਬੈਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ। ਔਰ ਹਿੰਦੀ ਫਿਲਮਾਂ ਦੇ ਵਿੱਚ ਜਿੰਨੇ ਗਾਣੇ ਯਾਦਾਂ 'ਤੇ ਬਣੇ ਹੋਏ, ਮੈਨੂੰ ਲੱਗਦਾ ਅੱਜ ਸਾਰਿਆਂ ਦੀ ਤੁਸੀਂ ਆਹੀ ਤਾਹੀ ਫੇਰ ਦੇਣੀ ਹੈ, ਯਾਦੋਂ ਕੇ ਜੋ ਰੁੱਖੇ ਸੀ। ਅਤੇ ਗੱਲ ਯਾਦਾਂ ਦੀ ਚੱਲ ਰਹੀ ਹੈ। ਅੱਛਾ, ਹੁਣ ਤੱਕ ਐਰਿਸਟੋਟਲ ਦੇ ਆਈਡੀਆ ਆਫ ਐਸੋਸੀਏਸ਼ਨ ਦੀ ਗੱਲ ਕੀਤੀ ਅਸੀਂ, ਅਲੱਗ ਅਲੱਗ ਕਿਸਮ ਦੀਆਂ ਮੈਮਰੀਆਂ, ਉਹਨਾਂ ਦੀ ਡੈਫੀਨੇਸ਼ਨਸ ਦੀ ਗੱਲ ਕਰ ਚੁੱਕੇ ਹੈਗੇ। ਕੈਨ ਮੈਮਰੀਜ਼ ਬੀ ਲਰਨਡ, ਇੱਕ ਸਿੰਪਲ ਜਿਹਾ ਸਵਾਲ ਹੈਗਾ, ਇਹਦਾ ਕੋਈ ਜਵਾਬ ਹੈਗਾ ਜਾਂ ਇਹ ਇੱਕ ਵੈਸੇ ਮੇਰੇ ਦਿਮਾਗ ਦਾ ਫਤੂਰ ਹੈ?
0: ਨਹੀਂ ਨਹੀਂ, ਬਿਲਕੁਲ ਸਹੀ ਹੈ ਕਿ ਅਸੀਂ ਮੈਮਰੀਜ਼ ਲਰਨ ਕਰ ਸਕਦੇ। ਮੈਮਰੀਜ਼ ਮੀਨ ਲਰਨਿੰਗ ਹੈ ਨਾ, ਬਾਰ ਬਾਰ ਉਹੀ ਗੱਲ ਆਉਂਦੀ ਹੈ ਕਿ ਐਕਸਪੀਰੀਅੰਸ ਦੀ, ਨੌਲੇਜ ਦੀ, ਕਿ ਜਦੋਂ ਅਸੀਂ ਕੋਈ ਚੀਜ਼ ਲਰਨ ਕਰਦੇ ਹਾਂ ਜਿਹੜੀ ਸਾਡੇ ਦਿਮਾਗ 'ਚ ਹੈਗੀ ਹੈ, ਤਾਂ ਅਫਕੋਰਸ ਅਸੀਂ ਲਰਨਿੰਗ ਜਿਹੜੀ ਆ, ਜੇ ਕਰੈਕਟ ਟੈਕਨੀਕਸ ਜਿਹੜੀਆਂ ਯੂਜ਼ ਕਰੀਏ ਤਾਂ ਅਸੀਂ ਕਰ ਸਕਦੇ ਹਾਂ। ਇਹਦਾ ਇੱਕ ਹੁੰਦਾ ਕਿ ਜਿਵੇਂ ਫੋਰ ਐਗਜ਼ਾਮਪਲ, ਮੈਂ ਐਜ਼ ਅ ਸਟੂਡੈਂਟ ਅਗਰ ਮੈਂ ਗੱਲ ਕਰਾਂ ਕਿ ਅਗਰ ਮੈਂ ਡਿਸਟਰੈਕਸ਼ਨ ਆਪਣੀ ਜਿਹੜੀ ਆ, ਜਦੋਂ ਮੈਂ ਪੜ੍ਹਾਈ ਕਰ ਰਹੀ ਹਾਂ ਤਾਂ ਮੈਂ ਡਿਸਟਰੈਕਸ਼ਨ ਜਿਹੜੀਆਂ ਹਟਾ ਦਾਂ ਆਪਣੇ, ਹੈ ਨਾ, ਮੋਬਾਈਲ ਫੋਨ ਜਾਂ ਕੋਈ ਵੀ ਹੋਰ ਡਿਫਰੈਂਟ ਡਿਸਟਰੈਕਸ਼ਨ, ਡਿਫਰੈਂਟ ਟਾਈਪ ਦੀ ਹੋ ਸਕਦੀ, ਟੀਵੀ ਚੱਲ ਰਿਹਾ ਹੋ ਸਕਦਾ, ਉਹਨੂੰ ਬੰਦ ਕਰਦਾ, ਤਾਂ ਅਫਕੋਰਸ ਮੈਂ ਇੱਕ ਚੀਜ਼ ਉੱਤੇ, ਇਹ ਸਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਮਲਟੀ ਟਾਸਕਿੰਗ ਜਦੋਂ ਅਸੀਂ ਇੱਕ ਟਾਈਮ ਦੇ ਉੱਤੇ ਕਰਦੇ ਹਾਂ ਤਾਂ ਅਸੀਂ ਮਤਲਬ ਕਰ ਸਕਦੇ ਹਾਂ, ਇੱਕ ਤੋਂ ਮਤਲਬ ਮਲਟੀ ਟਾਸਕਿੰਗ ਕਰ ਸਕਦੇ ਹਾਂ, ਬਟ ਅਗਰ ਤੁਸੀਂ ਰਿਸਰਚ ਦੇ ਅਕੋਰਡਿੰਗ ਦੇਖੋ ਤਾਂ ਜਦੋਂ ਤੁਸੀਂ ਮਲਟੀ ਟਾਸਕ ਕਰਦੇ ਹਾਂ ਤਾਂ ਤੁਹਾਡੀ ਜਿਹੜਾ ਉਨਾ ਜਿਹੜਾ ਬੈਨੀਫਿਸ਼ੀਅਲ ਉਹ ਚੀਜ਼ ਨਹੀਂ ਹੁੰਦੀ ਹੈਗੀ। ਅਗਰ ਤੁਸੀਂ ਗਾਣੇ ਵੀ ਸੁਣ ਰਹੇ ਹੋ ਔਰ ਨਾਲ ਪੜ੍ਹਾਈ ਵੀ ਕਰ ਰਹੇ ਹੋ, ਟੀਵੀ ਵੀ ਦੇਖ ਰਹੇ ਹੋ, ਫੋਨ ਵੀ ਦੇਖ ਰਹੇ ਹੋ, ਨੋਟੀਫਿਕੇਸ਼ਨ ਆਨ ਹੈਗੀਆਂ ਨਾ, ਤੁਹਾਡਾ ਧਿਆਨ ਉੱਧਰ ਵੀ ਜ਼ਿਆਦਾ ਹੁੰਦਾ ਤੇ ਤੁਹਾਨੂੰ ਨਹੀਂ ਚੀਜ਼ਾਂ ਉਹ ਯਾਦ ਰਹਿੰਦੀਆਂ। ਔਰ ਉਸ ਤੋਂ ਇਲਾਵਾ ਜਿਹੜਾ ਐਕਟਿਵ ਟੈਸਟਿੰਗ ਤੁਸੀਂ ਜੇ ਕਰਦੇ ਰਹੋ, ਅਗਰ ਤੁਸੀਂ ਕੋਈ ਚੀਜ਼ ਪਰਟੀਕੁਲਰਲੀ ਐਜ਼ ਅ ਸਟੂਡੈਂਟ, ਫਿਰ ਮੈਂ ਗੱਲ ਕਰੂੰ, ਕੋਈ ਚੈਪਟਰ ਤੁਸੀਂ ਯਾਦ ਕਰਨਾ ਤੁਹਾਨੂੰ ਨਹੀਂ ਯਾਦ ਹੋ ਰਿਹਾ, ਅਗਰ ਤੁਸੀਂ ਚਾਹੁੰਦੇ ਕਿ ਤੁਹਾਨੂੰ ਐਗਜ਼ਾਮ 'ਚ ਜਾ ਕੇ ਨਹੀਂ ਭੁੱਲੇ ਤਾਂ ਉਹਨੂੰ ਬਾਰ ਬਾਰ ਯਾਦ ਕਰਦੇ ਰਹਿਣਾ ਚਾਹੀਦਾ, ਰਾਦਰ ਦੈਨ ਕਿ ਤੁਸੀਂ ਐਗਜ਼ਾਮਸ ਤੋਂ ਪਹਿਲਾਂ ਇੱਕ ਵਾਰੀ ਪੜ੍ਹੋ, ਹਨਾ, ਜਿੰਨਾ ਤੁਸੀਂ ਯਾਦ, ਕਿਉਂਕਿ ਮੈਮਰੀਜ਼ ਦੀ ਜੋ ਅਸੀਂ ਗੱਲ ਕਰਦੇ ਹਾਂ, ਜਿੱਦਾਂ ਅਸੀਂ ਗੱਲ ਕੀਤੀ ਕਿ ਜਦੋਂ ਸੈਨੈਪਸਿਸ ਦੀ ਲਾਸਟ ਟਾਈਮ ਮੈਂ ਗੱਲ ਕੀਤੀ, ਜਿਹੜੇ ਇੱਕ ਨਿਊਰੋਨ ਤੇ ਦੂਸਰੇ ਨਿਊਰੋਨ ਦੇ ਵਿੱਚ ਦਾ ਕਨੈਕਸ਼ਨ ਹੁੰਦਾ, ਉਹੀ ਜਿਹੜਾ ਸਾਨੂੰ ਮੈਮਰੀ ਜਿਹੜਾ ਯਾਦ ਕਰਾਉਂਦਾ, ਹਨਾ, ਜਿਹੜੀ ਆ ਉਹਦੇ ਚ ਪਲਾਸਟੀਸਿਟੀ ਦੀ ਸੀ ਲਾਸਟ ਟਾਈਮ, ਨਿਊਰੋ ਪਲਾਸਟੀਸਿਟੀ ਜਾਂ ਸਨੈਪਟਿਕ ਪਲਾਸਟੀਸਿਟੀ ਦੀ ਗੱਲ ਕੀਤੀ ਸੀ। ਇਹਦਾ ਮਤਲਬ ਹੈ ਕਿ ਜਿੰਨਾ ਤੁਸੀਂ ਆਪਣੇ ਨਿਊਰੋਨਸ ਨੂੰ ਕਿਸੇ ਐਕਟੀਵੇਟ ਕਰਦੇ ਰਹੋਗੇ, ਉਨੀ ਹੀ ਜ਼ਿਆਦਾ ਜਿਹੜੇ ਉਹ ਕਨੈਕਸ਼ਨ ਸਟਰੋਂਗ ਹੁੰਦੇ ਰਹੋਗੇ, ਔਰ ਉਨੀ ਹੀ ਉਹ ਜਿਹੜੀ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ। ਇਸ ਲਈ ਅਸੀਂ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਰਿਕਾਲ ਕਰਦੇ ਹੈਗੇ, ਮੰਨ ਲਓ ਕੋਈ ਗੱਲ ਹੋਈ ਸੀ 20 ਸਾਲ ਪਹਿਲਾਂ, ਸੀ ਉਹ ਭੁੱਲ ਗਿਆ, ਹਨਾ, ਉਹਨੂੰ ਨਹੀਂ ਯਾਦ ਕੀਤਾ, ਤਾਂ ਸਾਨੂੰ 20 ਸਾਲ ਬਾਅਦ ਇੰਨੀ ਯਾਦ ਨਹੀਂ ਵੀ ਰਹੂਗੀ, ਅਨਲੈਸ ਕਿ ਤੁਹਾਨੂੰ ਕੋਈ ਬਹੁਤ ਮੇਜਰ ਇੰਸੀਡੈਂਟ ਹੋਵੇ ਔਰ ਤੁਹਾਨੂੰ ਗੱਲ ਯਾਦ ਆ ਜਾਵੇ, ਹਨਾ। ਤਾਂ ਲਾਈਫ ਮਤਲਬ ਬ੍ਰੇਨ 'ਚ ਤੁਹਾਡੇ ਨਿਊਰੋਨਸ 'ਚ ਕਿਸੇ ਬਹੁਤ ਬੈਕ 'ਚ ਇੱਕ ਤਰ੍ਹਾਂ ਚਲੇ ਜਾਂਦੀ ਹੈ, ਤੁਹਾਨੂੰ ਨਹੀਂ ਉਹ ਯਾਦ ਰਹਿੰਦੀ ਹੈਗੀ, ਬਟ ਉਹੀ ਚੀਜ਼ ਨੂੰ ਤੁਸੀਂ ਕੋਈ ਇੰਸੀਡੈਂਟ ਹੋਇਆ ਤੁਸੀਂ ਉਹਨੂੰ ਬਾਰ ਬਾਰ ਯਾਦ ਕਰਦੇ ਰਹੋ। ਜਿਹੜਾ ਇੰਗਲਿਸ਼ 'ਚ ਇੱਕ ਗੱਲ ਵੀ ਕਹਿੰਦੇ ਯੂਜ਼ ਇਟ ਔਰ ਲੂਜ਼ ਇਟ, ਮਤਲਬ ਕਿ ਜਿਹੜੀ ਛੋਟੀ ਜਿੱਦਾਂ ਆਪਾਂ ਕੈਲਕੂਲੇਟਰ ਅੱਗੇ ਯੂਜ਼ ਕਰਦੇ ਹੁੰਦੇ ਸੀ, ਅੱਗੇ ਸਾਡਾ ਫਿਰ ਵੀ ਦਿਮਾਗ ਕੰਮ ਕਰ ਜਾਂਦਾ ਹੁੰਦਾ ਸੀ ਕਿ 25+78 ਕਿੰਨੇ ਆ, ਹਨਾ, ਬਟ ਹੁਣ ਅਸੀਂ ਥੋੜਾ ਘੱਟ ਸੋਚਦੇ ਹਾਂ ਉਹਨਾਂ ਚੀਜ਼ਾਂ, ਅਸੀਂ ਸਿੱਧਾ ਕੈਲਕੂਲੇਟਰ ਨੂੰ ਚੱਕਦੇ ਹਾਂ ਤਾਂ ਸਾਡਾ ਮਾਇੰਡ ਉਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰ ਰਿਹਾ। ਤਾਂ ਅਗਰ ਤੁਸੀਂ ਕਿਸੇ ਪਰਟੀਕੁਲਰ ਚੀਜ਼ ਨੂੰ ਯਾਦ ਰੱਖਣਾ ਹੈਗਾ, ਉਹ ਐਕਟਿਵ ਟੈਸਟਿੰਗ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਉਹ ਚੀਜ਼ ਯਾਦ ਕਰਦੇ ਰਹਿਣਾ ਚਾਹੀਦਾ। ਔਰ ਜੇ ਕੋਈ ਚੀਜ਼ ਤੁਸੀਂ ਭੁੱਲਣੀ ਚਾਹੁੰਦੇ ਹੋ ਤਾਂ ਅਫਕੋਰਸ ਉਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰੋ, ਹਨਾ। ਫਿਰ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਜਿਹੜੀ ਆ ਸਪੀਕਿੰਗ, ਜਦੋਂ ਤੁਸੀਂ ਜਿੱਦਾਂ ਮੈਂ ਪਹਿਲੇ ਕਿਹਾ ਕਿ ਸਟੋਰੀਜ਼ ਦੇ ਨਾਲ ਜਾਂ ਇਮੇਜਸ ਦੇ ਨਾਲ ਜਿਹੜੀ ਆ ਤੁਸੀਂ ਕਿਸੇ ਚੀਜ਼ ਨੂੰ ਰਿਲੇਟ ਕਰ ਸਕਦੇ ਆ, ਉਹ ਜਿਹੜੀ ਆ ਇਫੈਕਟ ਹੈਲਪ ਕਰਦੀ ਆ ਲਰਨਿੰਗ ਦੇ ਵਿੱਚ। ਔਰ ਉਸ ਤੋਂ ਇਲਾਵਾ ਐਕਸਰਸਾਈਜ਼ ਜਿਹੜੀ ਹੈਗੀ ਆ, ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਹੈ ਜਿਹੜੀ ਆ ਜਦੋਂ ਤੁਸੀਂ ਓਲਡ ਅਗਰ ਤੁਸੀਂ ਆਪਣੀ ਲਾਈਫ ਦੇ ਥਰੂ ਆਊਟ ਐਕਸਰਸਾਈਜ਼ ਪ੍ਰੋਪਰ ਕਰਦੇ ਆ ਤਾਂ ਤੁਸੀਂ ਓਲਡ ਏਜ ਚ ਜਾਂਦੇ ਆ ਤਾਂ ਤੁਹਾਨੂੰ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲੀਆਂ ਹੈਗੀਆਂ ਰਿਸਰਚ ਜਦੋਂ ਉਹਨਾਂ ਨੇ ਰਿਸਰਚਸ ਹੋਈਆਂ ਡਿਫਰੈਂਟ ਡਿਫਰੈਂਟ ਔਰ ਇੱਕ ਹੋਰ ਹੈਗੀ ਕਿ ਲੈਂਗੁਏਜ ਅਗਰ ਇਹ ਵੀ ਦੇਖਿਆ ਗਿਆ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਲੈਂਗੁਏਜ ਬੋਲਦੇ ਆ ਮਤਲਬ ਬਾਇਲਿੰਗੁਅਲ ਜਾਂ ਹੋਰ ਵੀ ਲੈਂਗੁਏਜ ਤੁਹਾਨੂੰ ਆਉਂਦੀ ਹੈ ਨਾ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਹੈ ਡਿਮੈਂਸ਼ੀਆ ਹੋਣ ਦਾ ਜਿਹੜੇ ਚਾਂਸਿਸ ਹੈਗੇ ਉਹ 4 ਸਾਲ ਘੱਟ ਜਾਂਦੇ ਆ ਅਗਰ ਤੁਹਾਨੂੰ 2 ਲੈਂਗੁਏਜਿਸ ਆਉਂਦੀਆਂ ਹੈਗੀਆਂ ਜਾਂ ਇੱਕ ਤੋਂ ਵੱਧ ਕੇ ਲੈਂਗੁਏਜ ਆਉਂਦੀ ਹੈਗੀ ਸੋ ਕਿਉਂਕਿ ਲੈਂਗੁਏਜ ਜਦੋਂ ਅਸੀਂ ਅਲੱਗ ਅਲੱਗ ਬੋਲਦੇ ਹਾਂ ਤਾਂ ਅਸੀਂ ਉਹੀ ਗੱਲ ਆ ਕਿ ਫਿਰ ਬ੍ਰੇਨ ਦੇ ਨਿਊਰੋਨਸ ਨੂੰ ਅਸੀਂ ਐਕਟੀਵੇਟ ਕਰ ਰਹੇ ਹਾਂ ਸਾਨੂੰ ਡਿਫਰੈਂਟ ਡਿਫਰੈਂਟ ਲੈਂਗੁਏਜ ਦਾ ਪਤਾ ਹੈਗਾ ਹਨਾ ਸਾਨੂੰ ਵਰਡਸ ਦਾ ਪਤਾ ਹੈਗਾ ਅਸੀਂ ਆਪਣੇ ਬ੍ਰੇਨ ਨੂੰ ਕੰਮ ਲਾਇਆ ਹੈਗਾ ਤੇ ਉਹ ਇੱਕ ਜਿਹੜਾ ਵੇ ਹੈਗਾ ਇੱਕ ਤੁਸੀਂ ਚੀਜ਼ ਨੂੰ ਜਿਹੜੀ ਆ ਯਾਦ ਕਰ ਸਕਦੇ ਹਾਂ ਉਸ ਤੋਂ ਇਲਾਵਾ ਨੀਂਦ ਜਿਹੜੀ ਹੁੰਦੀ ਆ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ ਕਿਉਂਕਿ ਨੀਂਦ ਚ ਕਿਹੜੀ ਇਹ ਮੈਂ ਜਿੱਦਾਂ ਬ੍ਰੇਨ ਦੀ ਜਿਹੜੀ ਮੈਮਰੀਜ਼ ਆਪਾਂ ਗੱਲ ਕੀਤੀ ਸੀ ਸਟੋਰ ਹੁੰਦੀਆਂ ਉਹ ਐਕਸਪਲੀਸਿਟ ਮੈਂ ਜਦੋਂ ਕਿਹਾ ਸੀ ਉਹ ਹਿਪੋਕੈਂਪਸ ਦੇ ਵਿੱਚ ਸਟੋਰ ਹੁੰਦੀਆਂ ਅਸੀਂ ਜਦੋਂ ਬ੍ਰੇਨ ਪਾਰਟਸ ਦੀ ਗੱਲ ਕੀਤੀ ਸੀ ਹਿਪੋਕੈਂਪਸ ਤੇ ਨਿਓਕੋਟੈਕਸ ਐਂਡ ਐਮਿਗਡਾਲਾ ਕਰਕੇ 3 ਜਿਹੜੇ ਪਾਰਟ ਹੁੰਦੇ ਆ ਮੇਜਰ ਜਿੱਥੇ ਸਟੋਰ ਹੁੰਦੀਆਂ ਸਾਡੀਆਂ ਐਪੀਸੋਡਿਕ ਮੈਮਰੀਜ਼ ਜਾਂ ਫਿਰ ਸਾਡੀ ਫੈਕਟਸ ਜਾਂ ਨੌਲੇਜ ਜਿਹੜੀ ਆ ਸਾਡੀ ਸਟੋਰ ਹੋ ਜਾਂਦੀ ਆ ਤੇ ਇੱਕ ਤਰ੍ਹਾਂ ਹਿਪੋਕੈਂਪਸ ਐਜ਼ ਅ ਇੰਡੈਕਸ ਕੰਮ ਕਰਦਾ ਜਿੱਦਾਂ ਤੁਸੀਂ ਆਪਾਂ ਪ੍ਰੈਕਟੀਕਲ ਫਾਈਲਸ ਬਣਾਉਂਦੇ ਹੁੰਦੇ ਸੀ ਹਨਾ ਕਿ ਮੋਰੇ ਇੰਡੈਕਸ ਲਿਖਦੇ ਹੁੰਦੇ ਸੀ ਕਿ ਇਸ ਫਾਈਲ ਇਸ ਪੇਜ ਦੇ ਉੱਤੇ ਇਹ ਵਾਲੀ ਜਾਂ ਬੁੱਕਸ ਦੇ ਵਿੱਚ ਵੀ ਐਵੇਂ ਹੀ ਹੁੰਦਾ ਸੋ ਇੱਕ ਤਰ੍ਹਾਂ ਜਿਹੜੀ ਜਿਹੜਾ ਤੁਹਾਡਾ ਹਿਪੋਕੈਂਪਸ ਐਜ਼ ਏ ਇੰਡੈਕਸ ਕੰਮ ਕਰਦਾ ਹੈ ਉਹ ਤੁਸੀਂ ਕੋਈ ਚੀਜ਼ ਯਾਦ ਕਰਨੀ ਹੈਗੀ ਤੁਹਾਨੂੰ ਕੋਈ ਸਾਲ ਯਾਦ ਆ ਗਿਆ ਤਾਂ ਤੁਹਾਨੂੰ ਉਹ ਮੈਮਰੀ ਵੀ ਜਿਹੜੀ ਆ ਐਕਟੀਵੇਟ ਹੋ ਜਾਂਦੀ ਹਿਪੋਕੈਂਪਸ ਦੇ ਵਿੱਚ ਔਰ ਜਦੋਂ ਤੁਸੀਂ ਸੌਂਦੇ ਆ ਉਸ ਟਾਈਮ ਦੇ ਉੱਤੇ ਹਿਪੋਕੈਂਪਸ ਔਰ ਨਿਓਕਾਰਟੈਕਸ ਜਿਹੜਾ ਦੋ ਰੀਜਨ ਹੁੰਦੇ ਆ ਮੇਨ ਇਹ ਐਕਟਿਵ ਹੁੰਦੇ ਆ ਈਵਨ ਤੁਹਾਡੀ ਡੀਪ ਸਲੀਪ ਦੇ ਵਿੱਚ ਵੀ ਐਕਟਿਵ ਹੁੰਦੇ ਆ ਤੇ ਜਿਹੜੇ ਤੁਸੀਂ ਐਕਸਪੀਰੀਅੰਸ ਚੀਜ਼ਾਂ ਕੀਤੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਹਿਪੋਕੈਂਪਸ ਚ ਹੁੰਦੀਆਂ ਆ ਉਹ ਚੀਜ਼ਾਂ ਤੁਹਾਡੇ ਨਿਓਕਾਰਟੈਕਸ ਚ ਮੂਵ ਹੋਣੀਆਂ ਸ਼ੁਰੂ ਹੁੰਦੀਆਂ ਮਤਲਬ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਬ੍ਰੇਨ ਦੇ ਜਾਣੀਆਂ ਸ਼ੁਰੂ ਹੋ ਜਾਂਦੀਆਂ ਜਿਹੜਾ ਕਿ ਫਿਰ ਉਹਨਾਂ ਨੂੰ ਜਿਹੜੀਆਂ ਪੱਕੀਆਂ ਕਰਨ ਚ ਹੈਲਪ ਕਰਦਾ ਉਹਨਾਂ ਮੈਮਰੀਜ਼ ਨੂੰ ਇਸ ਲਈ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸੌਣ ਤੋਂ ਪਹਿਲਾਂ ਕੁਛ ਪੜ੍ਹ ਰਹੇ ਹੁੰਦੇ ਹਾਂ ਜਾਂ ਕੁਛ ਦੇਖ ਰਹੇ ਹੁੰਦੇ ਹਾਂ ਉਹ ਕਈ ਵਾਰ ਸਾਨੂੰ ਨੀਂਦ ਚ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ ਹਨਾ ਕਿਉਂਕਿ ਜੋ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਉਹ ਚੀਜ਼ਾਂ ਤੁਹਾਨੂੰ ਨੀਂਦ ਦੇ ਵਿੱਚ ਉਹ ਐਕਟੀਵੇਟ ਹੁੰਦੀਆਂ ਮਤਲਬ ਐਜ਼ ਏ ਕੋਆਰਡੀਨੇਟ ਕਰਦੇ ਆ ਜਿਹੜੇ 2 ਡਿਫਰੈਂਟ ਹਿੱਸੇ ਹੁੰਦੇ ਆ ਬ੍ਰੇਨ ਦੇ ਤੇ ਲਾਸਟ ਜਿਹੜਾ ਐਮਿਗਡਾਲਾ ਦੀ ਮੈਂ ਗੱਲ ਕੀਤੀ ਇਮੋਸ਼ਨਲ ਸਿਗਨੀਫਿਕੈਂਸ ਜਿਹੜਾ ਮੈਮਰੀਜ਼ ਨੂੰ ਦਿੰਦਾ ਆ ਕੋਈ ਵੀ ਮੈਮਰੀ ਤੁਹਾਡੇ ਇਮੋਸ਼ਨਸ ਨਾਲ ਜੁੜੀ ਹੋਈ ਹੈਗੀ ਆ ਕੋਈ ਤੁਹਾਡੀ ਲਾਈਫ ਦਾ ਕੋਈ ਇੰਸੀਡੈਂਟ ਆ ਕੋਈ ਫੈਮਿਲੀ ਮੈਂਬਰ ਤੁਹਾਡਾ ਕਿਸੇ ਦਾ ਬਰਥ ਹੋਇਆ ਜਾਂ ਕਿਸੇ ਦੀ ਡੈਥ ਹੋਈ ਆ ਉਹ ਚੀਜ਼ਾਂ ਤੁਹਾਨੂੰ ਯਾਦ ਰਹਿੰਦੀਆਂ ਜਿਹੜੀਆਂ ਐਮਿਗਡਾਲਾ ਇੱਕ ਜਿਹੜਾ ਏਰੀਆ ਹੈਗਾ ਉਹ ਯਾਦ ਰੱਖਦਾ ਤੋ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸਟ੍ਰੈਸ ਇਹ ਵੀ ਦੇਖਿਆ ਗਿਆ ਕਿ ਸਟ੍ਰੈਸ ਔਰ ਫੇਅਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਉਹ ਵੀ ਤੁਹਾਨੂੰ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਤੁਹਾਨੂੰ ਜਿਹੜੀਆਂ ਦੂਸਰੀਆਂ ਹੋਰ ਕੋਈ ਚੀਜ਼ਾਂ ਹੋ ਗਈਆਂ ਮਤਲਬ ਸਟ੍ਰੈਸ ਔਰ ਜਿਹੜਾ ਡਰ ਹੁੰਦਾ ਉਹ ਐਕਟੀਵੇਟ ਕਰਦਾ ਮੈਮਰੀਜ਼ ਨੂੰ ਜਿਹੜਾ ਸਟਰੋਂਗ ਬਣਾਉਂਦਾ ਹੈਗਾ ਬਟ ਅਫਕੋਰਸ ਜੇ ਤੁਹਾਨੂੰ ਜ਼ਿਆਦਾ ਸਟ੍ਰੈਸ ਹੁੰਦਾ ਹੈ ਤਾਂ ਉਹ ਤੁਹਾਡੀ ਮੈਮਰੀਜ਼ ਨੂੰ ਇਫੈਕਟ ਵੀ ਕਰਦਾ ਹੈਗਾ ਰਾਦਰ ਦੈਨ ਮਤਲਬ ਨੈਗੇਟਿਵਲੀ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ ਜਿਵੇਂ ਪੋਸਟ ਟਰਮੈਟਿਕ ਡਿਸਆਰਡਰ ਜਿਹੜਾ ਅਸੀਂ ਕਹਿੰਦੇ ਹੁੰਦੇ ਹਾਂ PTSD ਹੋ ਜਾਂਦਾ ਉਹਦੇ ਨਾਲ ਤੁਹਾਡੀ ਮੈਮਰੀ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ ਬਟ ਇਹ ਦੇਖਿਆ ਕੁਛ ਹੱਦ ਤੱਕ ਜਿਹੜੀਆਂ ਡਰ ਹੁੰਦਾ ਜਾਂ ਮੈਮਰੀਜ਼ ਜਿਹੜਾ ਡਰ ਹੁੰਦਾ ਔਰ ਸਟ੍ਰੈਸ ਹੁੰਦਾ ਉਹ ਸਾਡੀ ਮੈਮਰੀਜ਼ ਨੂੰ ਇੰਪਰੂਵ ਕਰਦਾ ਹੈ ਇਸ ਲਈ ਸਾਨੂੰ ਕੁਛ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਯਾਦ ਰਹਿੰਦੀਆਂ ਕੰਪੈਰੇਟਿਵਲੀ ਹੈਪੀ ਮੂਮੈਂਟਸ ਦੇ ਔਰ ਇਸ ਤੋਂ ਇਲਾਵਾ ਗ੍ਰੈਟੀਟਿਊਡ ਜਿਵੇਂ ਅਸੀਂ ਕਹਿੰਦੇ ਰਹਿੰਦੇ ਕਿ ਗ੍ਰੈਟੀਟਿਊਡ ਕਰਦੇ ਰਹਿਣਾ ਚਾਹੀਦਾ ਉਹ ਇੱਕ ਤਰ੍ਹਾਂ ਆਪਾਂ ਇੱਦਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ ਕਿਸੇ ਕੱਚੇ ਰਸਤੇ ਤੋਂ ਜਾ ਰਹੇ ਹਾਂ ਹਨਾ ਜਿਹੜਾ ਪਹਿਲਾਂ ਮਤਲਬ ਇੱਕ ਐਗਰੀਕਲਚਰ ਫੀਲਡ ਦੇ ਵਿੱਚੋਂ ਜਾ ਰਿਹਾ ਜਾਂ ਫੋਰੈਸਟ ਦੇ ਵਿੱਚੋਂ ਜਾ ਰਿਹਾ ਬਟ ਹੌਲੀ ਹੌਲੀ ਜਦੋਂ ਰਸਤਾ ਅਸੀਂ ਯੂਜ਼ ਕਰਦੇ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਇੱਕ ਰਸਤਾ ਬਣ ਰਿਹਾ ਪ੍ਰੋਪਰ ਹਨਾ ਤਾਂ ਸੇਮ ਵੇ ਬ੍ਰੇਨ ਦੇ ਨਿਊਰੋਨਸ ਕੰਮ ਕਰਦੇ ਆ ਕਿ ਜਦੋਂ ਤੁਸੀਂ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ ਤਾਂ ਬ੍ਰੇਨ ਤੁਹਾਡਾ ਉਹ ਤੁਹਾਡੇ ਬ੍ਰੇਨ ਚ ਸਟੋਰਡ ਹੋ ਜਾਂਦੀਆਂ ਚੀਜ਼ਾਂ ਇਸ ਲਈ ਵਾਰ ਵਾਰ ਕਿਹਾ ਜਾਂਦਾ ਕਿ ਗ੍ਰੈਟੀਟਿਊਡ ਜਿਹੜਾ ਉਹ ਕਰਦੇ ਮਤਲਬ ਕਰਦੇ ਰਹਿਣਾ ਚਾਹੀਦਾ ਕਿ ਜੋ ਸਾਡੇ ਕੋਲ ਚੰਗੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕੰਪੈਰੇਟਿਵਲੀ ਕਿ ਜੋ ਸਾਡੇ ਕੋਲ ਨਹੀਂ ਹੈਗਾ ਉਹਨਾਂ ਨੂੰ ਯਾਦ ਕਰਨ ਦੇ ਨਾ
1: ਰਾਈਟ ਰਾਈਟ ਇਹ ਕਿੱਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਨੂੰ ਸੁਪਨਿਆਂ ਦੀ ਵੀ ਗੱਲ ਕਰਦੇ ਹੁੰਦੇ ਹਾਂ ਨਾ ਕਿ ਸਵੇਰੇ ਉੱਠ ਕੇ ਕੋਈ ਇੱਕ ਸੁਪਨਾ ਯਾਦ ਰਹਿੰਦਾ ਬਹੁਤੀ ਵਾਰ ਯਾਦ ਨਹੀਂ ਰਹਿੰਦੇ ਕਈਆਂ ਨੂੰ ਤਾਂ ਬਹੁਤ ਯਾਦ ਰਹਿ ਜਾਂਦੇ ਹੈਗੇ ਨੇ ਪਰ ਉਹ ਬੜੀ ਵੇਗ ਜਿਹੀ ਮੈਮਰੀ ਹੁੰਦੀ ਹੈ ਹਨਾ ਅਤੇ ਉਹਨਾਂ ਨੂੰ ਆਪਾਂ ਕਿਵੇਂ ਯਾਦ ਰੱਖ ਪਾਉਂਦੇ ਹਾਂ ਕਿਵੇਂ ਭੁੱਲ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਸਾਇੰਸ ਵੀ ਹੈਗੀ ਹੈ ਕੰਮ ਕਰਦੀ ਮੈਮਰੀਜ਼ ਦੇ ਬਿਹਾਈਂਡ ਇਸ ਦੇ ਨਹੀਂ ਸਾਇੰਸ ਬਿਹਾਈਂਡ ਮੈਮਰੀਜ਼
0: ਹਾਂਜੀ ਬਿਲਕੁਲ ਜੀ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਨਿਊਰੋਪਲਾਸਟਿਸਿਟੀ ਦੀ ਜਾਂ ਨਿਊਰੋਜੈਨੇਸਿਸ ਦੀ ਆਪਾਂ ਗੱਲ ਕਰਦੇ ਹਾਂ, ਮਤਲਬ ਕਿ ਕਿੱਦਾਂ ਸਾਡੇ ਨਿਊਰੋਨ ਬਣਦੇ ਰਹਿੰਦੇ ਆ ਕੁਛ ਜਾਂ ਪੁਰਾਣੇ ਖਤਮ ਹੁੰਦੇ ਰਹਿੰਦੇ ਆ, ਹਨਾ, ਉਹ ਸਾਰਾ ਕੁਛ ਹੁੰਦਾ ਰਹਿੰਦਾ। ਤੇ ਜਦੋਂ ਅਸੀਂ ਇਹਦੇ ਅਗਰ ਅਸੀਂ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਤਾਂ ਇੱਕ ਸਭ ਤੋਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਐਨਕੋਡਿੰਗ ਹੁੰਦੀ ਆ, ਮਤਲਬ ਕੋਈ ਜਿਹੜੀ ਸਾਡੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਆ ਬਾਹਰੋਂ, ਹਨਾ, ਕੋਈ ਚੀਜ਼ ਅਸੀਂ ਐਕਸਪੀਰੀਅੰਸ ਕੀਤੀ ਹੈਗੀ ਆ, ਕਿਤੇ ਅਸੀਂ ਜਾ ਰਹੇ ਹੈਗੇ ਆ, ਕੋਈ ਸੀਨਰੀ ਦੇਖ ਰਹੇ ਹਾਂ, ਤਾਂ ਉਹ ਮੇਰੇ ਮਾਇੰਡ ਨੂੰ ਉਹ ਚੀਜ਼ ਇਨਫੋਰਮੇਸ਼ਨ ਜਿਹੜੀ ਆ ਪਹੁੰਚ ਰਹੀ ਆ, ਹਨਾ। ਪਰ ਜਿਹੜਾ ਬ੍ਰੇਨ ਹੁੰਦਾ ਓਬਵੀਅਸਲੀ ਹਰ ਚੀਜ਼ ਨੂੰ ਇੱਕੋ ਜਿਹਾ ਫੋਕਸ ਨਹੀਂ ਕਰਦਾ, ਜਿੱਦਾਂ ਕਿਹਾ ਹੀ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਯਾਦ ਰੱਖਦੇ ਹਾਂ ਆਪਣੇ ਆਪ ਨੂੰ ਐਕਟੀਵੇਟ ਸਾਡੇ ਨਿਊਰੋਨਸ ਨੂੰ ਕਰਦੇ ਹਾਂ, ਉਹ ਚੀਜ਼ਾਂ ਯਾਦ ਰਹਿੰਦੀਆਂ, ਦੂਜੀਆਂ ਨਹੀਂ ਜਿਹੜੀਆਂ ਯਾਦ ਰਹਿੰਦੀਆਂ, ਹਨਾ। ਪਰ ਜਿਹੜੀ ਚੀਜ਼ ਜਿੱਦਾਂ ਜਿਹਨਾਂ ਨਾਲ ਸਾਡੇ ਇਮੋਸ਼ਨ ਜੁੜੇ ਹੁੰਦੇ ਆ ਜਾਂ ਜਿਹੜੀ ਸਾਡੀ ਨੌਲੇਜ ਪਹਿਲਾਂ ਐਗਜ਼ਿਸਟਿੰਗ ਨੌਲੇਜ ਹੁੰਦੀ ਆ, ਜਿੱਦਾਂ ਮੈਂ ਰੈਸਟੋਰੈਂਟ ਦੀ ਗੱਲ ਕੀਤੀ ਸੀ, ਮੰਨ ਲਓ ਅਸੀਂ ਰੈਸਟੋਰੈਂਟ ਗਏ ਹਾਂ ਤਾਂ ਸਾਨੂੰ ਜਦੋਂ ਪਤਾ ਹੈ ਕਿ ਅਸੀਂ ਉੱਥੇ ਖਾਣਾ, ਉਹ ਸਾਡੀ ਪ੍ਰੀ ਨੌਲੇਜ ਹੈਗੀ ਆ, ਸਾਨੂੰ ਪਤਾ ਕਿ ਉੱਥੇ ਖਾਂਦੇ ਹੀ ਆ ਲੋਕ, ਤਾਂ ਉਹ ਚੀਜ਼ ਮੇਰੇ ਬ੍ਰੇਨ ਚ ਇਨਕੋਡ ਹੈਗੀ ਆ, ਮਤਲਬ ਕੋਡਿੰਗ ਉਹਦੀ ਹੋਈ ਆ ਮੇਰੇ ਬ੍ਰੇਨ ਚ, ਤਾਂ ਮੈਂ ਆਟੋਮੈਟਿਕਲੀ ਜਾ ਕੇ ਉੱਥੇ ਖਾਣਾ ਖਾਊਂਗੀ, ਤਾਂ ਮੈਨੂੰ ਕੋਈ ਉਹਦੇ ਲਈ ਸੋਚਣਾ ਨਹੀਂ ਪਊਗਾ, ਹਨਾ। ਤੇ ਉਸ ਤੋਂ ਬਾਅਦ ਸੈਕਿੰਡ ਜਿਹੜੀ ਇਹਦੇ ਚ ਪ੍ਰੋਸੈਸ ਆ ਜਿਹਨੂੰ ਕੰਸੋਲੀਡੇਸ਼ਨ ਕਹਿੰਦੇ ਹਾਂ ਅਸੀਂ, ਜਿਹਦਾ ਮਤਲਬ ਕਿ ਜਦੋਂ ਐਕਸਪੀਰੀਅੰਸ ਤੋਂ ਬਾਅਦ ਸਾਡਾ ਜਿਹੜਾ ਬ੍ਰੇਨ ਹੁੰਦਾ ਹੌਲੀ ਹੌਲੀ ਉਸ ਪਰਟੀਕੁਲਰ ਮੈਮਰੀ ਨੂੰ ਸਟੇਬਲ ਕਰਦਾ ਰਹਿੰਦਾ, ਹਨਾ, ਤੇ ਉਹਦੇ ਨਾਲ ਮਤਲਬ ਜਿਹੜਾ ਨਿਊਰੋਨ ਜਿਹੜਾ ਰਿਲੇਟਡ ਹੁੰਦਾ ਹੈ ਉਹ ਹੋਰ ਸਟਰੋਂਗ ਕਨੈਕਸ਼ਨ ਬਣਦੇ ਰਹਿੰਦੇ ਆ। ਜਿੱਦਾਂ ਉਹੀ ਉਹੀ ਮੈਂ ਬਾਰ ਬਾਰ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਚੀਜ਼ ਨੂੰ ਅਸੀਂ ਯਾਦ ਕਰਨਾ ਚਾਹ ਰਹੇ ਹਾਂ ਉਹ ਸਾਡੇ ਬ੍ਰੇਨ ਦੇ ਵਿੱਚ ਕੋਡ ਹੋ ਰਹੀ ਆ, ਔਰ ਉਹਦੀ ਕੰਸੋਲੀਡੇਸ਼ਨ ਮਤਲਬ ਉਹ ਸੋਲਿਡ ਹੁੰਦੀ ਜਾਂਦੀ ਆ ਉਹ ਮੈਮਰੀ, ਕਿਉਂਕਿ ਇੱਕ ਮੈਮਰੀ ਨੂੰ ਤੁਸੀਂ ਯਾਦ ਕਰਦੇ ਰਹਿੰਦੇ। ਕੋਈ ਮੂਵੀ ਤੁਸੀਂ ਬਾਰ ਬਾਰ ਦੇਖੀ ਜਾਓ ਤਾਂ ਉਹ ਤੁਹਾਨੂੰ ਯਾਦ ਰਹਿ ਜਾਂਦੀ ਆ, ਹਨਾ, ਕਾਫੀ ਸਾਲਾਂ ਬਾਅਦ ਵੀ ਤੁਹਾਨੂੰ ਪਤਾ ਹੁੰਦਾ, ਈਵਨ ਡਾਇਲੋਗਸ ਵੀ ਯਾਦ ਰਹਿ ਜਾਂਦੇ ਕਿ ਇੱਥੇ ਇਹ ਵਾਲਾ ਡਾਇਲੋਗ ਜਿਹੜਾ ਬੋਲੂਗੇ, ਹਨਾ। ਸੋ ਇਹਦੇ ਚ ਜਿੱਦਾਂ ਮੈਂ ਪਹਿਲੇ ਦੱਸਿਆ ਕਿ ਸਲੀਪ ਦੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਇਹਦੇ ਵਿੱਚ ਮੈਮਰੀ ਕੀਪਿੰਗ ਦੇ ਵਿੱਚ, ਔਰ ਐਂਡ ਚ ਜੇ ਐਂਡ ਚ ਕੰਸੋਲੀਡੇਸ਼ਨ ਤੋਂ ਬਾਅਦ ਰੀਕੰਸੋਲੀਡੇਸ਼ਨ ਹੁੰਦੀ ਹੈ। ਇਹਦਾ ਮਤਲਬ ਕਿ ਜਦੋਂ ਤੁਸੀਂ ਕੋਈ ਪੁਰਾਣੀ ਚੀਜ਼ ਯਾਦ ਕਰਦੇ ਆ ਤਾਂ ਉਸ ਟਾਈਮ ਉਹ ਇੱਕ ਐਗਜੈਕਟਲੀ ਜਦੋਂ ਮੈਂ ਪਹਿਲਾਂ ਕਿਹਾ ਕਿ 50% ਮੈਮਰੀਜ਼ ਜਿਹੜੀਆਂ ਇੱਕ ਸਾਲ ਦੇ ਵਿੱਚ ਜਿਹੜੀਆਂ ਫੇਡ ਹੋ ਜਾਂਦੀਆਂ, 50% ਡਿਟੇਲਸ ਇੱਕ ਮੈਮਰੀ ਦੀਆਂ ਜਿਹੜੀਆਂ ਫੇਡ ਹੋ ਜਾਂਦੀਆਂ ਤੁਹਾਡੀਆਂ। ਫੋਰ ਐਗਜ਼ਾਮਪਲ, ਤੁਸੀਂ ਇੱਕ ਸਾਲ ਪਹਿਲਾਂ ਕਿਤੇ ਗਏ ਸੀਗੇ ਤੇ ਤੁਸੀਂ ਉੱਥੇ ਕੀ ਖਾਧਾ ਸੀ, ਕੀ ਪੀਤਾ ਸੀ, ਉਹਦੇ ਚ ਕੀ ਪਾਇਆ ਸੀ, ਉਹ ਤੁਹਾਨੂੰ ਕੁਛ ਡਿਟੇਲਸ ਯਾਦ ਰਹਿਣਗੀਆਂ, 50% ਯਾਦ ਰਹਿਣਗੀਆਂ, 50% ਤੁਸੀਂ ਤੁਹਾਡੇ ਕੋਲ ਜੋ ਵੀ ਐਕਸਪੀਰੀਅੰਸ ਹੈਗਾ ਆ, ਜੋ ਵੀ ਤੁਹਾਡੇ ਕੋਲ ਨੌਲੇਜ ਹੈਗੀ, ਜਦੋਂ ਜੋ ਜਿਸ ਤਰ੍ਹਾਂ ਤੁਹਾਡੇ ਕੋਲ ਕੱਪੜੇ ਪਏ ਹੈਗੇ ਆ, ਤੁਸੀਂ ਸੋਚੋਗੇ ਕਿ ਹਾਂ ਮੈਂ ਉਹ ਵਾਲੇ ਕੱਪੜੇ ਪਾਏ ਸੀਗੇ। ਇਹਦੇ ਚ ਇੱਕ ਇੰਪੋਰਟੈਂਟ ਰਿਸਰਚ ਦੀ ਮੈਂ ਗੱਲ ਕਰੂੰਗੀ, 9/11 ਜਦੋਂ ਅਮੈਰੀਕਾ ਦੇ ਵਿੱਚ ਹੋਇਆ ਸੀਗਾ, ਤਾਂ ਉਹਦੇ ਵਿੱਚ ਜਿਹੜਾ ਰਿਸਰਚਰ ਜਿਹੜੇ ਸੀਗੇ ਉਹਨਾਂ ਨੇ ਕੁਛ ਲੋਕਾਂ ਨੂੰ ਜਿੱਦਾਂ ਅਗਲੇ ਦਿਨ ਜਾਂ ਜਿਹੜਾ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਪੁੱਛਿਆ ਕਿ ਇੰਸੀਡੈਂਟ ਕੀ ਹੋਇਆ, ਤੁਸੀਂ ਕਿੱਥੇ ਸੀ ਉਸ ਟਾਈਮ, ਕੀ ਕਰ ਰਹੇ ਸੀ, ਹਨਾ, ਕੀ ਫੀਲ ਕੀਤਾ ਤੁਸੀਂ, ਉਹ ਸਾਰੀ ਚੀਜ਼ਾਂ ਉਹਨਾਂ ਨੇ ਨੋਟ ਕੀਤੀਆਂ। ਔਰ ਜਦੋਂ ਇੱਕ ਸਾਲ ਬਾਅਦ ਉਹਨਾਂ ਨੂੰ ਬੁਲਾਇਆ ਗਿਆ ਤਾਂ ਇੱਕ ਸਾਲ ਬਾਅਦ ਉਹਨਾਂ ਦੀ ਜਿਹੜੀ ਮੈਮਰੀਜ਼ ਉਹਨਾਂ ਨੇ ਦੱਸੀਆਂ ਉਹ ਚੇਂਜ ਸੀਗੀਆਂ, ਉਹ ਮੈਮਰੀਜ਼ ਮਤਲਬ ਕਿ ਕਾਫੀ ਚੀਜ਼ਾਂ ਡਿਟੇਲਸ ਚੇਂਜ ਸੀਗੀਆਂ ਉਹਨਾਂ ਦੀਆਂ ਕਿ ਉਹ ਕਿੱਥੇ ਸੀਗੇ ਔਰ ਕੀ ਕਰ ਰਹੇ ਸੀਗੇ। ਇਸ ਤੋਂ ਇਲਾਵਾ ਕੁਛ ਰਿਸਰਚ ਹੈ, ਜਿਵੇਂ ਇੱਕ ਰਿਸਰਚ ਦੇ ਵਿੱਚ ਸਕੂਲ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਉਹਨਾਂ ਦੇ ਅੰਦਰ ਫਾਲਸ ਮੈਮਰੀਜ਼ ਜਿਹੜੀਆਂ ਬਣਾਈਆਂ ਗਈਆਂ, ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਸੀਂ ਕੋਈ ਪਰਟੀਕੁਲਰ ਕ੍ਰਾਈਮ ਕੀਤਾ, ਹਨਾ, ਕਿ ਇਹ ਤੁਸੀਂ ਕਿਸੇ ਟਾਈਮ ਦੇ ਉੱਤੇ ਕ੍ਰਾਈਮ ਕੀਤਾ ਸੀ। ਪਹਿਲਾਂ ਤਾਂ ਓਬਵੀਅਸਲੀ ਉਹ ਮਨਾ ਕਰ ਰਹੇ ਸੀਗੇ, ਬਟ ਜਦੋਂ ਉਹਨਾਂ ਦੇ ਦਿਮਾਗ 'ਚ ਪਾਈ ਗਈ ਚੀਜ਼ ਕਿ ਨਹੀਂ ਤੁਸੀਂ ਇਹ ਕ੍ਰਾਈਮ ਕੀਤਾ, ਉਸ ਟਾਈਮ ਤੁਸੀਂ ਇਹ ਵਾਲੀ ਇਹ ਐਕਟੀਵਿਟੀ ਕੀਤੀ, ਤਾਂ ਜਦੋਂ ਉਹਨਾਂ ਨੇ ਕਾਫੀ ਮਤਲਬ ਸਾਲਾਂ ਬਾਅਦ ਜਿਹੜਾ ਉਹਨਾਂ ਦੀ ਐਨਾਲਿਸਿਸ ਕੀਤਾ ਤਾਂ 70% ਬੱਚੇ ਜਿਹੜੇ ਸੀਗੇ ਉਹ ਉਹਨਾਂ ਨੇ ਬਿਲੀਵ ਕੀਤਾ ਇਸ ਗੱਲ ਦੇ ਉੱਤੇ ਕਿ ਹਾਂ ਅਸੀਂ ਇਹ ਕ੍ਰਾਈਮ ਕੀਤਾ ਸੀ, ਕਿਉਂਕਿ ਉਹ ਫਾਲਸ ਮੈਮਰੀਜ਼ ਜਿਹੜੀਆਂ ਰਿਸਰਚਰਸ ਨੇ ਉਹਨਾਂ ਦੇ ਦਿਮਾਗ 'ਚ ਜਨਰੇਟ ਕੀਤੀਆਂ ਕਿ ਤੁਸੀਂ ਇਹ ਮਤਲਬ ਉਹਨਾਂ ਨੂੰ ਵਿਸ਼ਵਾਸ ਹੋਵੇ, ਜਾਂ ਉਹਨਾਂ ਨੂੰ ਕਹੀ ਗਈ, ਜਦੋਂ ਕਹਿੰਦੇ ਹੁੰਦੇ ਕਿ ਝੂਠ ਬਾਰ ਬਾਰ ਬੋਲੀ ਜਾਓ ਸੱਚ ਲੱਗਣ ਲੱਗ ਜਾਂਦਾ ਨਾ, ਤਾਂ ਉਹ ਵਾਲੀ ਚੀਜ਼ ਉਹਨਾਂ ਦੀ ਹੋਈ ਮੈਮਰੀ ਜਿਹੜੀ ਇੱਕ ਉਹਨਾਂ ਦੇ ਉਹਨਾਂ ਨੂੰ ਲੱਗਿਆ ਕਿ ਹਾਂ ਸ਼ਾਇਦ ਸੱਚੀ ਅਸੀਂ ਇਹ ਚੀਜ਼ ਕੀਤੀ ਆ। ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਇਹਦਾ ਥੋੜਾ ਜਿਹਾ ਨੁਕਸਾਨ, ਥੋੜਾ ਜਿਹਾ ਨਹੀਂ ਵੈਸੇ ਬਹੁਤ ਨੁਕਸਾਨ ਹੁੰਦਾ ਇਹਦਾ, ਜਦੋਂ ਤੁਸੀਂ ਗੱਲ ਕਰਦੇ ਹਾਂ ਆਈ ਵਿਟਨੈਸ ਦੀ, ਕਿਉਂਕਿ ਜਦੋਂ ਅਸੀਂ ਆਈ ਵਿਟਨੈਸ ਹਨਾ ਕ੍ਰਾਈਮ ਦੀ ਗੱਲ ਕਰਦੇ ਹਾਂ ਤਾਂ ਕਾਫੀ ਇੱਦਾਂ ਦੀਆਂ ਵੀ ਸਟੱਡੀਜ਼ ਹੈਗੀਆਂ ਜਿਹਦੇ ਵਿੱਚ ਲੋਕਾਂ ਨੇ ਗਲਤ ਕਿਸੇ ਇਨਸਾਨ ਨੂੰ ਹਨਾ ਮਤਲਬ ਸਜ਼ਾ ਦਵਾਤੀ ਕਹਿ ਕੇ ਕਿ ਇਹ ਜਿਹੜਾ ਬੰਦਾ ਸੀ, ਬਟ ਬਾਅਦ ਚ DNA ਟੈਸਟ ਜਦੋਂ ਹੋਏ ਤਾਂ ਪਤਾ ਚੱਲਿਆ ਕਿ ਇਹ ਵਾਲਾ ਪਰਸਨ ਨਹੀਂ ਸੀਗਾ, ਉਹ ਕੋਈ ਹੋਰ ਪਰਸਨ ਜਿਹੜਾ ਸੀਗਾ। ਤਾਂ ਇਹ ਜਿਹੜੀ ਇੱਕ ਡਰੋਬੈਕ ਤੁਸੀਂ ਕਹਿ ਸਕਦੇ ਇਹਦੀ ਮੈਮਰੀਜ਼ ਦੀ ਹੁੰਦੀ ਹੈ ਨਾ। ਪਰ ਜਿੱਦਾਂ ਉਹਨੇ ਕਿਹਾ ਕਿ ਹਰ ਵਾਰ ਜਦੋਂ ਤੁਸੀਂ ਕੋਈ ਪੁਰਾਣੀ ਯਾਦ ਕਰਦੇ ਹੋ ਤਾਂ ਹਰ ਵਾਰੀ ਉਹਦੇ ਚ ਕੋਈ ਚੇਂਜ ਆ ਜਾਂਦਾ, ਜਿਵੇਂ ਇਹਨੂੰ ਇੱਦਾਂ ਸਮਝ ਸਕਦੇ ਕਿ ਜਦੋਂ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਆ, ਜਦੋਂ ਤੱਕ ਕੋਈ ਫਾਈਲ ਤੁਹਾਡੀ ਉੱਥੇ ਹੈਗੀ ਆ ਜਿਹੜੀ ਤੁਸੀਂ ਨਹੀਂ ਖੋਲੀ ਹੈਗੀ, ਉਦੋਂ ਤੱਕ ਉਹ ਸੇਵ ਪਈ ਆ, ਬਟ ਜਦੋਂ ਤੁਸੀਂ ਉਹ ਖੋਲੀ ਫਾਈਲ ਤਾਂ ਉਹਦੇ ਚ ਤੁਸੀਂ ਕੁਛ ਚੇਂਜਸ ਕਰਤੇ ਤਾਂ ਓਬਵੀਅਸਲੀ ਹੁਣ ਫਾਈਲ ਦੇ ਵਿੱਚ ਡਿਫਰੈਂਟ ਇਨਫੋਰਮੇਸ਼ਨ ਆ ਪਹਿਲਾਂ ਦੇ ਨਾਲੋਂ, ਹਨਾ। ਤੇ ਮੈਮਰੀਜ਼ ਵੀ ਸੇਮ ਵੇ ਹੀ ਕੰਮ ਕਰਦੀ ਹੈਗੀ ਆ ਕਿ ਜਦੋਂ ਵੀ ਤੁਸੀਂ ਮੈਮਰੀ ਨੂੰ ਰਿਕਾਲ ਕਰਦੇ ਆ, ਹਰ ਵਾਰ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਉਹਦੇ ਚ ਐਡ ਕਰਦੇ ਜਾਂਦੇ ਆ। ਸੋ ਜੇ ਮੈਂ ਕਹਿੰਦੀ ਹਾਂ ਕਿ ਜਦੋਂ ਮੈਂ ਸਕੂਲ ਚ ਸੀਗੀ ਕੋਈ ਪਰਟੀਕੁਲਰ ਇਵੈਂਟ ਦੀ ਗੱਲ ਕਰ ਰਹੀ ਹਾਂ ਮੈਂ ਕਿ ਏਦਾਂ ਹੋਇਆ ਸੀ, ਈਵਨ ਮੈਨੂੰ ਲੱਗੇਗਾ ਕਿ 100% ਏਦਾਂ ਹੀ ਹੋਇਆ ਸੀ, ਬਟ ਮੰਨ ਲਓ ਕੋਈ ਹੋਰ ਪਰਸਨ ਮੇਰੇ ਕੋਲ ਫਰੈਂਡ ਉਸ ਟਾਈਮ ਦੇ ਨਾਲ ਸੀਗਾ ਕਿ ਨਹੀਂ ਏਦਾਂ ਨਹੀਂ ਹੋਇਆ ਸੀ, ਏਦਾਂ ਹੋਇਆ ਸੀ, ਹਨਾ। ਤੋ ਉਹ ਜਿਹੜੀਆਂ ਸਾਨੂੰ ਚੀਜ਼ਾਂ ਦੱਸਦੀ ਹੈ ਕਿ ਮੈਮਰੀਜ਼ ਜਿਹੜੀਆਂ ਟਾਈਮ ਦੇ ਨਾਲ ਫੇਡ ਹੁੰਦੀਆਂ ਰਹਿੰਦੀਆਂ।
1: ਓਕੇ ਰਾਈਟ, ਠੀਕ ਹੈ। ਅੱਛਾ, ਇੱਕ ਇਹ ਵੀ ਗੱਲ ਹੈਗੀ ਹੈ ਕਿ ਜਿਹੜੀਆਂ ਹੁਣ ਤੁਸੀਂ ਦੱਸੀਆਂ ਕਿ ਟਾਈਮ ਟੂ ਟਾਈਮ ਫੇਡ ਵੀ ਹੁੰਦੀਆਂ ਰਹਿੰਦੀਆਂ ਬੰਦ, ਸਾਰਾ ਕੁਛ ਠੀਕ ਹੈ। ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਵੀ ਕਹੀ ਸੀ ਕਿ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਇੱਕ ਕਲਾਸ ਵੀ ਲਗਾ ਕੇ ਜਾਵਾਂਗੇ, ਉਹ ਇਹ ਕਿ ਮੈਮਰੀਜ਼ ਨੂੰ ਕਿੱਦਾਂ ਬੂਸਟ ਕਰ ਸਕਦੇ ਹੋ ਜਾਂ ਆਪਣੀ ਜਿਹੜੀ ਲਰਨਿੰਗ ਕਪੈਸਿਟੀ ਉਹ ਕਿੱਦਾਂ ਤੁਸੀਂ ਇਨਕਰੀਜ਼ ਕਰ ਸਕਦੇ ਹੈਗੇ। ਉਹ ਦੱਸਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਇਹ ਜ਼ਰੂਰ ਦੱਸਿਓ ਕਿ ਜਿਵੇਂ ਆਪਾਂ ਚਲੋ ਮਜ਼ਾਕ ਦੇ ਵਿੱਚ ਮੈਂ ਜਦੋਂ ਸ਼ੋਅ ਸ਼ੁਰੂ ਹੋਣਾ ਸੀ ਉਹ ਤੋਂ ਪਹਿਲਾਂ ਇੱਕ ਡਾਇਲੋਗ ਮਾਰ ਰਿਹਾ ਸੀ ਹਿੰਦੀ ਫਿਲਮਾਂ ਦਾ ਕਿ ਇਨਕੀ ਯਾਦਦਾਸ਼ਤ ਚਲੀ ਗਈ ਹੈ, ਅਤੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਉਹਨੂੰ ਫਿਰ ਕੁਛ ਕੁਛ ਚੀਜ਼ਾਂ ਭੁੱਲ ਜਾਂਦੀਆਂ, ਪਰ ਉਹ ਫਿਰ ਬਾਕੀ ਪੁੱਛਦਾ ਮੈਂ ਕੌਣ ਹੂੰ ਮੈਂ ਕਹਾਂ ਹੂੰ। ਅਤੇ ਅੱਗੇ ਬੜਾ ਜੈਨੂਅਨ ਜਿਹਾ ਕੁਸ਼ਚਨ ਆਉਂਦਾ ਹੁੰਦਾ ਸੀਗਾ ਕਿ ਜੇ ਬੰਦਾ ਸਾਰਾ ਕੁਛ ਭੁੱਲ ਹੀ ਗਿਆ, ਉਹ ਬੋਲਣਾ ਕਾਹਤੇ ਨਹੀਂ ਭੁੱਲਿਆ ਹੈਗਾ। ਭਾਸ਼ਾ ਜਿਹੜੀ ਹੈਗੀ ਹੈ, ਜ਼ੁਬਾਨ ਹੈਗੀ ਹੈ, ਉਹ ਕਿੰਨਾ ਕੁ ਇੰਪੋਰਟੈਂਟ ਰੋਲ ਅਦਾ ਕਰਦੀ ਹੈਗੀ ਹੈ। ਅਤੇ ਨਾਲ ਹੀ ਇਹਦੇ ਇਹਨੂੰ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਵੇਂ ਤੁਸੀਂ ਦੱਸਿਆ ਕਿ ਕਈ ਮਲਟੀਲਿੰਗੁਅਲ ਹੁੰਦੇ ਨੇ, ਬੜੀਆਂ ਹੀ ਗੱਲਾਂ ਯਾਦ ਹੁੰਦੀਆਂ ਨੇ, ਜੇ ਮਲਟੀਲਿੰਗੁਅਲ ਨੇ ਤਾਂ ਡਿਮੈਂਸ਼ੀਆ ਦੇ ਖਤਰੇ ਘੱਟ ਜਾਂਦੇ ਨੇ। ਮਲਟੀਲਿੰਗੁਅਲ ਜਿਹੜਾ ਹੋਣ ਦੇ ਲਈ ਕਿਹੜੀਆਂ ਟੈਕਨੀਕਸ ਜ਼ਰੂਰੀ ਨੇ, ਅਗੇਨ ਗੱਲ ਉੱਥੇ ਜੁੜ ਜਾਂਦੀ ਹੈ ਕਿ ਐਸੀਆਂ ਕਿਹੜੀਆਂ ਚੀਜ਼ਾਂ ਹੈ ਕਿ ਅਸੀਂ ਆਪਣਾ ਬੂਸਟ ਕਰ ਸਕੀਏ ਉਸ ਲਰਨਿੰਗ ਕਪੈਸਿਟੀ ਨੂੰ।
0: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇੱਕ ਤਾਂ ਐਕਸਰਸਾਈਜ਼ ਜਿਹੜੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਸਿਰਫ ਤੁਹਾਡੀ ਬੋਡੀ ਲਈ, ਹੈਲਦੀ ਬੋਡੀ ਲਈ ਜ਼ਰੂਰੀ ਨਹੀਂ ਹੈ, ਹੈਲਦੀ ਮਾਈਂਡ ਲਈ ਵੀ ਜਿਹੜੀ ਆ ਐਕਸਰਸਾਈਜ਼ ਕਾਫੀ ਜ਼ਰੂਰੀ ਹੁੰਦੀ ਆ, ਹਨਾ। ਉਸ ਇਲਾਵਾ ਜਿਹੜੀ ਚੀਜ਼ ਤੁਸੀਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਚੀਜ਼ ਨਵੀਂ ਸਿੱਖਣੀ ਆ, ਗੱਡੀ ਚਲਾਉਣੀ ਸਿੱਖਣੀ ਆ, ਜਦੋਂ ਮੈਂ ਨਵੀਂ ਨਵੀਂ ਚਲਾਉਣੀ ਸਿੱਖਣੀ ਮੈਨੂੰ ਨਹੀਂ ਇੰਨਾ ਪਤਾ ਹੁੰਦਾ ਨਾ, ਪਹਿਲੇ ਟੈਸਟ ਪਹਿਲੇ ਲੈਸਨ ਚ ਮੈਨੂੰ ਨਹੀਂ ਪਤਾ ਹੁੰਦਾ, ਬਟ ਜਦੋਂ ਮੈਨੂੰ ਥੋੜਾ ਐਕਸਪੀਰੀਅੰਸ ਹੋ ਜਾਊਗਾ ਤਾਂ ਮੈਨੂੰ ਬਿਨਾਂ ਇਹ ਸੋਚੇ ਕਿ ਮੈਂ ਕੀ ਕਰਨਾ, ਮੈਨੂੰ ਪਤਾ ਹੋਊਗਾ ਕਿ ਮੈਂ ਕੀ ਕਰਨਾ ਨਾ, ਗੱਡੀ ਕਿਵੇਂ ਚਲਾਉਣੀ ਆ, ਕਿੱਧਰ ਨੂੰ ਜਾਣਾ ਆ। ਕਈ ਵਾਰ ਏਦਾਂ ਹੁੰਦੀ ਨਾ ਕਿ ਆਪਾਂ ਕਿਤੇ ਬਾਹਰ ਗਏ ਆ, ਸਾਨੂੰ ਲੱਗਦਾ ਕਿ ਅਸੀਂ ਲੋਕ ਨੀ ਲਗਾਇਆ ਘਰੇ, ਇੱਥੇ ਮੁੜ ਕੇ ਜਦੋਂ ਆਉਂਦੇ ਹਾਂ ਤਾਂ ਅਸੀਂ ਲੋਕ ਲਗਾਇਆ ਹੁੰਦਾ, ਹਨਾ, ਤੇ ਸਾਨੂੰ ਸਾਡੇ ਨੋਟਿਸ ਚ ਵੀ ਨੀ ਆਉਂਦਾ ਕਿ ਅਸੀਂ ਕਿਹੜੇ ਟਾਈਮ ਲੋਕ ਲਗਾਤਾ, ਕਿਉਂਕਿ ਉਹ ਸਾਡੇ ਮਾਇੰਡ ਚ ਇਨਕੋਡ ਆ, ਉਹ ਚੀਜ਼ ਸਾਨੂੰ ਪਤਾ ਹੈ, ਸਾਡੇ ਅਨਕੋਨਸ਼ੀਅਸ ਮਾਇੰਡ ਚ ਪਈ ਆ ਉਹ ਚੀਜ਼, ਹਨਾ। ਤੇ ਜਿਹੜੀ ਆ ਸਾਨੂੰ ਪਤਾ, ਇੱਕ ਤਾਂ ਇਹ ਮੈਥਡ ਹੈ ਕਿ ਤੁਸੀਂ ਜੇ ਕੋਈ ਚੀਜ਼ ਯਾਦ ਕਰਨੀ, ਤੁਸੀਂ ਕੋਈ ਨਵੀਂ ਹੋਬੀ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੈਕਟਿਸ ਜਿਹੜੀ ਆ ਉਹ ਕਰਨੀ ਪੈਣੀ ਹੈ ਉਹਦੀ ਬਾਰ ਬਾਰ, ਜਿਹਦੇ ਨਾਲ ਜਿਹੜੀ ਕਨੈਕਸ਼ਨ ਦੀ ਆਪਾਂ ਗੱਲ ਕੀਤੀ ਹੈ, ਸਨੈਪਸਿਸ ਦੀ ਜਾਂ ਨਿਊਰੋਨਸ ਦੇ ਜਿਹੜੇ ਕਨੈਕਸ਼ਨ ਦੀ ਗੱਲ ਕੀਤੀ ਆ, ਉਹ ਸਟਰੋਂਗ ਹੁੰਦੇ ਜਾਂਦੇ ਜਿੰਨਾ ਤੁਸੀਂ ਜ਼ਿਆਦਾ ਯੂਜ਼ ਕਰਦੇ ਆ। ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਪੜ ਪੜ ਕੇ ਦਿਮਾਗ ਘਸ ਜਾਂਦਾ, ਜਿੰਨਾ ਜ਼ਿਆਦਾ ਯੂਜ ਕਰਦੇ ਉਨਾ ਘਸ ਜਾਂਦਾ, ਐਵੇਂ ਨਹੀਂ ਹੁੰਦਾ ਹੈਗਾ। ਜਿੰਨਾ ਤੁਸੀਂ ਯਾਦ ਰੱਖਦੇ ਆ ਚੀਜ਼ਾਂ ਨੂੰ, ਉਨਾ ਤੁਹਾਨੂੰ ਜਿਹੜੀਆਂ ਉਹ ਜਿਹੜੀ ਆ ਤੁਹਾਡੀ ਮੈਮਰੀ ਬੂਸਟ ਹੁੰਦੀ ਆ,
1: ਰਾਈਟ।
0: ਔਰ ਉਸ ਤੋਂ ਇਲਾਵਾ ਜਿਹੜੀ ਆ ਆਪਣੀ ਲਰਨਿੰਗ ਨੂੰ ਸਪਰੈਡ ਕਰੋ, ਹਨਾ, ਕਿ ਲੌਂਗ ਟਰਮ ਰਿਟੈਂਸ਼ਨ ਦੇ ਲਈ ਜੇ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਸਟੱਡੀ ਕਰ ਰਹੇ ਆ, ਤਾਂ ਜਿਹੜੀ ਆ ਸਟੱਡੀ ਸੈਸ਼ਨ ਅਲੱਗ ਅਲੱਗ ਲੈਵਲ ਜਿਹੜਾ ਅਲੱਗ ਅਲੱਗ ਟਾਈਮ ਦੇ ਉੱਤੇ ਕਰੋ, ਬਾਰ ਬਾਰ ਰਿਪੀਟ ਕਰੋ ਚੀਜ਼ਾਂ ਨੂੰ, ਐਗਜ਼ਾਮ ਤੋਂ ਸਿਰਫ ਇੱਕ ਵਾਰ ਪਹਿਲਾਂ ਪੜ੍ਹਨ ਦੀ ਬਜਾਏ ਤੁਸੀਂ ਥਰੂ ਆਊਟ ਸਮੈਸਟਰ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਰਹੋ, ਤਾਂ ਉਹ ਸਟਰੋਂਗ ਹੁੰਦੀ ਰਹਿੰਦੀ ਆ ਤੁਹਾਡੇ ਬ੍ਰੇਨ ਦੇ ਵਿੱਚ, ਉਹ ਚੀਜ਼ਾਂ ਕੋਡ ਹੋ ਜਾਂਦੀਆਂ। ਤੇ ਹਾਂਜੀ, ਤੇ ਲੈਂਗੁਏਜ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਲੋਕਾਂ ਨੂੰ ਇੱਕ ਤੋਂ ਜ਼ਿਆਦਾ ਲੈਂਗੁਏਜਸ ਆਉਂਦੀਆਂ ਹੁੰਦੀਆਂ, ਤਾਂ ਉਹਨਾਂ ਦੇ ਔਰ ਓਬਵੀਅਸਲੀ ਪ੍ਰੋਪਰਲੀ ਪ੍ਰੈਕਟਿਸ ਕਰਦੇ ਰਹਿੰਦੇ, ਮਤਲਬ ਬੋਲਦੇ ਰਹਿੰਦੇ ਆ, ਆਮ ਤੌਰ ਗੱਲਾਂ ਚ ਯੂਜ਼ ਕਰਦੇ ਆ ਲੈਂਗੁਏਜ, ਹਨਾ, ਜਿਵੇਂ ਅਸੀਂ ਕਰਦੇ ਹਾਂ ਇੱਥੇ, ਹੁਣ ਅਸੀਂ ਇੰਗਲਿਸ਼ ਵੀ ਯੂਜ਼ ਕਰਦੇ, ਪੰਜਾਬੀ ਵੀ ਯੂਜ਼ ਕਰਦੇ ਆ, ਤੋ ਉਹ ਜਿਹੜੀ ਲੈਂਗੁਏਜ ਥੋੜਾ ਜਿਹੜਾ ਰੋਲ ਪਲੇ ਕਰਦੀ, ਉਹਦੇ ਤੇ ਕਾਫੀ ਰਿਸਰਚ ਚੱਲ ਰਹੀ ਹੈ। ਔਰ ਇਹ ਦੇਖਿਆ ਗਿਆ ਕਿ ਜਿੰਨੀ ਹੁਣ ਲੈਂਗੁਏਜ ਅਗਰ ਤੁਸੀਂ ਫੋਕਸ ਕਰਦੇ ਜ਼ਿਆਦਾ ਲੈਂਗੁਏਜ ਸਿੱਖਣ ਤੇ ਜਾਂ ਬੋਲਣ ਤੇ, ਤਾਂ ਉਹ ਤੁਹਾਡੇ ਡਿਮੈਂਸ਼ੀਆ ਵਰਗੀਆਂ ਪ੍ਰੋਬਲਮਸ ਵੀ ਜਿਹੜੀਆਂ ਉਹ ਰਿਡਿਊਸ ਕਰਦਾ, ਉਹਦੇ ਚਾਂਸਿਸ ਘਟਾਉਂਦਾ।
1: ਓਕੇ, ਠੀਕ ਹੋ ਗਿਆ। ਅੱਛਾ, ਕੋਈ ਗੱਲ ਰਹਿ ਗਈ ਹੋਵੇ ਮੇਰੇ ਤੋਂ ਪੁੱਛਣੀ ਜਾਂ ਤੁਸੀਂ ਆਪਣੇ ਤੌਰ 'ਤੇ ਜੋੜਨਾ? ਮੇਰੇ ਖਿਆਲ ਦੇ ਨਾਲ ਤੁਸੀਂ ਸੌਣ ਦੀ ਗੱਲ ਕੀਤੀ ਹੋ ਸੀਗੀ ਕਿ ਮੈਮਰੀਜ਼ ਦੇ ਲਈ ਇਹ ਬਹੁਤ ਜ਼ਰੂਰੀ ਹੈਗਾ। ਕੋਈ ਹੋਰ ਕੋਈ ਗੱਲ ਜਿਹੜੀ ਇਸ ਸ਼ੋਅ ਦੇ ਵਿੱਚ ਜੋੜਨੀ ਹੋਵੇ, ਕਿਉਂਕਿ ਹਲੇ ਆਪਣੇ ਕੋਲ ਸਮਾਂ ਹੈ, ਮੈਂ ਚਾਹੁੰਦਾ ਕਿ ਹੋਰ 10 ਕੁ ਮਿੰਟ ਆਪਾਂ ਯੂਜ਼ ਕਰ ਲਈਏ ਕਿਸੇ ਤਰੀਕੇ ਦੇ ਨਾਲ। ਬਚਪਨ ਦੀ ਤੁਸੀਂ ਗੱਲ ਦੱਸੀ ਹੋ ਸੀਗੀ, ਕਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ ਬਚਪਨ ਦੀਆਂ ਛੇਤੀ ਭੁੱਲ ਜਾਂਦੇ ਹਾਂ, ਇੱਦਾਂ ਦਾ ਵੀ ਕੋਈ ਸਟੱਡੀ ਹੋਈ ਹੈ, ਕੋਈ ਰਿਸਰਚ ਐਨਾਲਿਸਿਸ ਕੋਈ ਹੋਇਆ ਹੋਵੇ ਉਹ ਦੱਸ ਦਿਓ।
0: ਹਾਂਜੀ ਬਿਲਕੁਲ, ਜਿੱਦਾਂ ਆਪਾਂ ਨੂੰ ਆਪਾਂ ਦੇਖਦੇ ਹਾਂ ਡੇਲੀ ਲਾਈਫ ਕੇ, ਮਗਰ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਵੀ ਪਰਸਨ ਦੀ ਆਪਾਂ ਗੱਲ ਕਰੀਏ, ਇਹ ਦੇਖਿਆ ਗਿਆ ਕਿ ਜਿਹੜੀ ਸਾਨੂੰ 3 ਸਾਲ ਦੇ ਜਿਹੜੇ ਸਾਡੇ ਲਾਈਫ ਦੇ ਫਸਟ 3 ਸਾਲ ਹੁੰਦੇ ਆ, ਉਹਦੀਆਂ ਗੱਲਾਂ ਸਾਨੂੰ ਬਹੁਤ ਘੱਟ ਯਾਦ ਰਹਿੰਦੀਆਂ, ਵੇਗਲੀ ਯਾਦ ਰਹਿੰਦੀਆਂ। ਜਦੋਂ ਮੰਨ ਲਓ ਤੁਸੀਂ ਕੋਈ 70 ਜਾਂ 80 ਸਾਲ ਦਾ ਕੋਈ ਪਰਸਨ ਹੈ, ਹਨਾ, ਉਹਨੂੰ ਤੁਸੀਂ ਗੱਲ ਪੁੱਛੋਗੇ ਤਾਂ ਉਹਨੂੰ ਆਪਣੀ ਪਿਛਲੀਆਂ ਜਿਹੜੀਆਂ ਮੈਮਰੀਜ਼ ਉਹਦੀਆਂ ਓਬਵੀਅਸਲੀ ਪਿਛਲੇ ਕੁਛ ਸਾਲਾਂ ਦੀਆਂ ਸਟਰੋਂਗ ਹੋ ਗਈਆਂ, ਉਹ ਤੋਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਥੋੜੀਆਂ ਫੇਡ ਹੋ ਗਈਆਂ, ਔਰ ਬਚਪਨ ਦਾ ਬਹੁਤ ਘੱਟ ਕਿਸੇ ਨੂੰ ਯਾਦ ਹੁੰਦਾ, ਹਨਾ, ਕਿ ਕੀ ਹੋਇਆ ਸੀ। ਇਹਦੀ ਜਿਹੜੀ ਇਹਦੇ ਪਿੱਛੇ ਜਿਹੜਾ ਰੀਜ਼ਨ ਹੈਗਾ ਆ, ਉਹ ਬੇਸਿਕਲੀ ਇਹ ਰੀਜ਼ਨ ਆ ਕਿ ਜਿਹੜੀ ਨਿਊਰੋਜੈਨੇਸਿਸ ਦੀ ਮੈਂ ਗੱਲ ਕੀਤੀ, ਉਹ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਕਿ ਪਹਿਲੇ 3 ਸਾਲ ਜਿਹੜੇ ਆ ਜਦੋਂ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ ਜਿਹੜੇ ਆ ਇਹ ਨਿਊਰੋਨ ਦੇ ਕਨੈਕਸ਼ਨ ਜਿਹੜੇ ਆ ਉਹ 1500 ਦੇ ਕਰੀਬ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਉਮਰ ਚ ਆਉਂਦਾ ਤਾਂ 25000 ਦੇ ਕਰੀਬ ਇੱਕ ਨਿਊਰੋਨ ਦੇ ਕਨੈਕਸ਼ਨ ਜਿਹੜੇ ਹੋ ਜਾਂਦੇ ਆ, ਹਨਾ, ਤੇ ਇਹਦਾ ਮਤਲਬ ਜਿਹੜੇ ਨਿਊਰੋਨਸ ਬਣਦੇ ਰਹਿੰਦੇ ਆ, ਟੁੱਟਦੇ ਰਹਿੰਦੇ ਆ, ਨਿਊਰੋਜੈਨੇਸਿਸ ਜਿਹੜੀ ਪ੍ਰੋਸੈਸ ਹੈਗੀ ਆ ਉਹੀ ਹੈ ਜਿਹਦੇ ਬੇਸਿਸ ਤੇ ਸਾਡਾ ਦਿਮਾਗ ਕੰਮ ਕਰਦਾ ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਉਹ ਮੈਮਰੀ ਆ, ਚਾਹੇ ਉਹ ਸਾਡੇ ਡ੍ਰੀਮਸ ਆ, ਸਾਡੀ ਨੌਲੇਜ ਆ, ਕੌਨਸ਼ੀਅਸਨੈਸ ਆ, ਸਾਡੀ ਮੂਵਮੈਂਟ ਆ, ਕੋਈ ਵੀ ਚੀਜ਼ ਆ, ਹਨਾ, ਉਹਨਾਂ ਚੀਜ਼ ਬੇਸਿਸ ਕੰਮ ਕਰਦੀ। ਹੁਣ ਕਿਉਂਕਿ ਬਚਪਨ ਦੇ ਵਿੱਚ ਕੀ ਹੁੰਦਾ ਕਿ ਨਵੇਂ ਨਵੇਂ ਨਿਊਰੋਨ ਸਪੀਡ ਦੇ ਨਾਲ ਬਣਦੇ ਰਹਿ ਰਹੇ ਆ, ਜਾ ਰਹੇ ਆ, ਪਰ ਜਿੱਦਾਂ ਜਿੱਦਾਂ ਤੁਸੀਂ ਏਜ ਹੁੰਦੇ ਜਾਂਦੇ ਹੋ ਨਿਊਰੋਨ ਦੇ ਬਣਨ ਦੀ ਜਿਹੜੀ ਆ ਰੇਟ ਵੀ ਘੱਟ ਜਾਂਦਾ ਹੈ, ਔਰ ਪੁਰਾਣੇ ਨਿਊਰੋਨ ਮਰਨੇ ਜ਼ਿਆਦਾ ਰੇਟ ਸ਼ੁਰੂ ਹੋ ਜਾਂਦਾ, ਹਨਾ, ਰਿਪਲੇਸਮੈਂਟ ਘੱਟ ਹੁੰਦੀ ਆ, ਮੇਰਾ ਕਹਿਣ ਦਾ ਮਤਲਬ ਕਿ ਨਿਊਰੋਨਸ ਦੀ। ਹੁਣ ਕਿਉਂਕਿ ਰਿਪਲੇਸਮੈਂਟ ਘੱਟ ਹੁੰਦੀ ਆ, ਤਾਂ ਕੋਈ ਪਰਟੀਕੁਲਰ ਮੈਮਰੀ ਦੇ ਨਾਲ ਜਿਹੜੇ ਪਰਟੀਕੁਲਰ ਮੈਮਰੀ ਕਿਸੇ ਨਿਊਰੋਨ ਦੇ ਨਾਲ ਜੁੜੀ ਹੋਗੀ, ਤਾਂ ਜਦੋਂ ਤੱਕ ਉਹ ਨਿਊਰੋਨ ਤੁਹਾਡੇ ਬ੍ਰੇਨ ਚ ਹੈਗਾ, ਕੋਈ ਉਹ ਐਕਟੀਵੇਟ ਹੈਗਾ ਆ, ਉਸ ਟਾਈਮ ਤੁਹਾਨੂੰ ਉਹ ਯਾਦ ਰਹਿੰਦੀ ਆ ਮੈਮਰੀ। ਪਰ ਬੱਚਿਆਂ ਦੀ ਕਿਉਂਕਿ ਉਹ ਰਿਪਲੇਸ ਹੁੰਦੇ ਰਹਿੰਦੇ ਆ ਨਿਊਰੋਨਸ, ਇਸ ਦੇ ਕਨੈਕਸ਼ਨ ਨਵੇਂ ਨਵੇਂ ਬਣਦੇ ਰਹਿੰਦੇ ਆ। ਫੋਰ ਐਗਜ਼ਾਮਪਲ ਜਦੋਂ ਬੱਚੇ ਪੈਦਾ ਹੁੰਦੇ ਪਹਿਲਾਂ ਉਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ, ਹੌਲੀ ਹੌਲੀ ਉਹ ਫੇਸਿਸ ਪਛਾਣਨੇ ਸ਼ੁਰੂ ਕਰਦੇ ਆ, ਹਨਾ, ਜਿੱਦਾਂ ਜਦੋਂ ਦੋ ਤਿੰਨ ਜਾਂ ਚਾਰ ਸਾਲ ਦੇ ਹੁੰਦੇ ਆ, ਹੌਲੀ ਹੌਲੀ ਗੇਮਸ ਜਾਂ ਆਪਣੇ ਟੋਇਜ਼ ਪਛਾਣਨੇ ਜਿਹੜੇ ਆ ਉਹ ਸ਼ੁਰੂ ਕਰ ਜਾਂਦੇ ਆ, ਫਿਰ ਹੌਲੀ ਹੌਲੀ ਫੈਕਟਸ ਸਿੱਖਣੇ ਸ਼ੁਰੂ ਕਰ ਜਾਂਦੇ ਆ ਜਾਂ ਐਟੀਕੇਟ ਸਿੱਖਣੇ ਸ਼ੁਰੂ ਕਰ ਲੈਂਦੇ ਆ। ਤਾਂ ਹਰ ਸਟੇਜ ਦੇ ਉੱਤੇ ਡਿਫਰੈਂਟ ਜਿਹੜਾ ਆ ਪ੍ਰੋਸੈਸ ਜਿਹੜੀ ਉਹ ਵੱਧਦੇ ਅੱਗੇ, ਉਹ ਇਸ ਲਈ ਕਿਉਂਕਿ ਉਹਨਾਂ ਦੇ ਨਿਊਰੋਨ ਜਿਹੜੇ ਆ ਉਹ ਰਿਪਲੇਸ ਹੁੰਦੇ ਜਾਂਦੇ ਆ, ਤੇ ਉਹਨਾਂ ਨੂੰ ਨਵੀਂ ਨਵੀਂ ਨੌਲੇਜ ਮਿਲਦੀ ਜਾਂਦੀ ਆ, ਹਨਾ। ਔਰ ਇਹ ਵੀ ਦੇਖਿਆ ਗਿਆ ਕਿ ਜਿਹੜੇ ਸਭ ਤੋਂ ਵੱਧ ਜਿਹੜੇ ਨਿਊਰੋਨ ਸਾਡੇ ਐਕਟਿਵ ਹੁੰਦੇ ਆ ਜਦੋਂ ਅਸੀਂ ਟੀਨੇਜ ਚ ਹੁੰਦੇ ਆ ਜਾਂ ਫਿਰ ਅਡੋਲਸੈਂਸ ਚ ਹੁੰਦੇ ਆ, ਉਸ ਟਾਈਮ ਦੇ ਉੱਤੇ ਨਿਊਰੋਨ ਸਾਡੇ ਐਕਟਿਵ, ਇਸ ਲਈ ਟੀਨੇਜਰਸ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਹੜੀ ਨੀਂਦ ਵੀ ਅਗਰ ਅਸੀਂ ਆਪਣੀ 8 ਘੰਟੇ ਦੀ ਨੀਂਦ ਕਰਦੇ, ਟੀਨੇਜਰਸ ਨੂੰ ਐਟਲੀਸਟ 10 ਘੰਟੇ ਦੀ ਜਿਹੜੀ ਆ ਉਹ ਨੀਂਦ ਚਾਹੀਦੀ ਹੁੰਦੀ ਹੈ, ਕਿਉਂਕਿ ਉਸ ਟਾਈਮ ਦੇ ਉੱਤੇ ਉਹਨਾਂ ਦੀ ਬੋਡੀਜ਼ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ, ਔਰ ਨਾਲ ਦੀ ਨਾਲ ਉਹਨਾਂ ਦੀ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਹੁੰਦੇ ਹਨ। ਉਹਨਾਂ ਦੀ ਸਲੀਪ ਜਿਹੜੀ ਸਲੀਪ ਦੀ ਮੈਂ ਗੱਲ ਕੀਤੀ ਹੈ ਕਿ ਸਲੀਪ ਇੱਕ ਪਾਵਰ ਹਾਊਸ ਤੁਸੀਂ ਕਹਿ ਸਕਦੇ, ਇਸੇ ਲਈ ਅਸੀਂ ਕਹਿੰਦੇ ਕਿ ਜਦੋਂ ਤੁਸੀਂ ਜਿਹੜਾ ਆਪਣੀ ਸਲੀਪ ਪ੍ਰੋਪਰ ਲਓ, ਕਿਉਂਕਿ ਇੱਕ ਕਾਫੀ ਰਿਸਰਚ ਹੋਈ ਆ, ਬਟ ਉਹ ਚ ਇੱਕ ਰਿਸਰਚ ਇੱਕ ਮੁੰਡੇ ਦੇ ਉੱਤੇ ਹੋਈ ਸੀਗੀ ਜਿਹਨੂੰ ਜਿਹੜਾ ਆਲਮੋਸਟ 11 ਦਿਨ ਉਹਨੂੰ ਸਲੀਪ ਡਿਪਰਾਈਵ ਰੱਖਿਆ ਗਿਆ, ਮਤਲਬ ਸੁੱਤਾ ਨੀ। ਸੋ ਹੋਇਆ ਕਿ ਪਹਿਲਾਂ ਜਿਹੜੇ ਪਹਿਲੇ ਦਿਨ ਚ ਜਿਹੜਾ ਉਹ ਹੌਲੀ ਹੌਲੀ ਉਹਦਾ ਜਿਹੜੀ ਫੋਕਸ ਜਿਹੜਾ ਉਹਦਾ ਖਰਾਬ ਹੋਣਾ ਸ਼ੁਰੂ ਹੋ ਗਿਆ, ਫਿਰ ਹੌਲੀ ਹੌਲੀ ਉਹਨੂੰ ਚੀਜ਼ਾਂ ਦੀ ਜਿਹੜੀ ਸੈਂਸ ਭੁੱਲਣੀ ਸ਼ੁਰੂ ਹੋ ਗਈ, ਹਨਾ। ਤੋ ਹਾਲਾਂਕਿ ਓਬਵੀਅਸਲੀ ਉਹਦੇ ਬਾਅਦ ਚ ਉਹਨੂੰ ਪ੍ਰੋਪਰ ਰਿਟਰੀਵ ਕਰ ਲਿਆ ਗਿਆ, ਬਟ ਉਸ ਰਿਸਰਚ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੀ ਆ ਸਲੀਪ ਤੁਹਾਡਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਤੁਹਾਡੇ ਦਿਮਾਗ ਨੂੰ ਜਿਹੜਾ ਰੈਸਟ ਦੇਣ ਲਈ ਕਹਿ ਸਕਦੇ ਆ ਤੁਸੀਂ, ਜਾਂ ਤੁਹਾਡੀ ਮੈਮਰੀਜ਼ ਨੂੰ ਜਾਂ ਤੁਹਾਡੀ ਨੌਲੇਜ ਨੂੰ ਬਿਲਡਅਪ ਹੋਣ ਲਈ। ਬਟ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਮੇਰੇ ਖਿਆਲ ਚ ਕੈਂਡ ਜਿਹੜਾ ਕੁਐਸਚਨ ਇਹ ਹੋ ਸਕਦਾ ਕਿ ਜੇ ਮੈਮਰੀ ਸਾਡੀ ਇੰਨੀਆਂ ਫੇਡ ਹੁੰਦੀਆਂ ਨੇ, ਔਰ ਅਸੀਂ ਕਹਿੰਦੇ ਕਿ ਮੈਮਰੀ ਸਾਨੂੰ ਬਣਾਉਂਦੀਆਂ, ਤਾਂ ਫਿਰ ਮੈਮਰੀਜ਼ ਦਾ ਪਰਪਸ ਕੀ ਆ ਅਗਰ ਅਸੀਂ ਹਿਊਮਨ ਆਪਣੀ ਗੱਲ ਕਰੀਏ, ਐਜ਼ ਅ ਸਪੀਸੀਜ਼ ਗੱਲ ਕਰੀਏ, ਹਨਾ
1: ਜੀ ਜੀ।
0: ਤੇ ਸਪੀਸੀਜ਼ ਇਹ ਇੱਦਾਂ ਤੁਸੀਂ ਮਤਲਬ ਮੰਨ ਸਕਦੇ ਹਾਂ ਅਸੀਂ ਕਿ ਸਾਨੂੰ ਇਹ ਦੱਸਦੇ ਆ ਕਿ ਕਿਉਂਕਿ ਸਾਡੀ ਨੌਲੇਜ ਦੇ ਬੇਸ ਦੇ ਉੱਤੇ ਸਾਨੂੰ ਇਹ ਪਤਾ ਹੁੰਦਾ ਕਿ ਕੋਈ ਪਰਟੀਕੁਲਰ ਇੰਸੀਡੈਂਟ ਹੋਇਆ, ਫੋਰ ਐਗਜ਼ਾਮਪਲ ਕਿ ਉਹਨੂੰ ਮੈਂ ਕਿੱਦਾਂ ਡੀਲ ਕਰਨਾ। ਫੋਰ ਐਗਜ਼ਾਮਪਲ ਸਾਨੂੰ ਪਤਾ ਹੈ ਕਿ ਅਗਰ ਘਰ ਚ ਕੋਈ ਫਾਇਰ ਅਲਾਰਮ ਸਾਡਾ ਖਰਾਬ ਹੋ ਗਿਆ, ਅਗਰ ਕੱਲ ਨੂੰ ਕੋਈ ਇੰਸੀਡੈਂਟ ਹੋ ਜਾਂਦਾ ਤਾਂ ਉਹਨੂੰ ਕਿੱਦਾਂ ਡੀਲ ਕਰਨਾ, ਉਹ ਸਾਨੂੰ ਪਤਾ ਹੁੰਦਾ ਸਾਡੇ ਐਕਸਪੀਰੀਅੰਸ ਦੇ ਬੇਸ ਤੇ ਜਾਂ ਸਾਨੂੰ ਜੋ ਵੀ ਸਿਖਾਇਆ ਗਿਆ ਉਹਦੇ ਬੇਸ ਦੇ ਉੱਤੇ। ਸੋ ਮੈਮਰੀਜ਼ ਕਿਉਂਕਿ ਪਾਸਟ ਔਰ ਪ੍ਰੈਜ਼ੈਂਟ ਔਰ ਫਿਊਚਰ ਨੂੰ ਲੈ ਕੇ ਚੱਲਦੀ ਹੈ ਔਰ ਤੁਹਾਡੀ ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਨੂੰ ਇਕੱਠਾ ਕਰਕੇ ਚੱਲਦੀ ਹੈ ਸੋ ਮੈਮਰੀ ਜਿਹੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਤੁਹਾਨੂੰ ਇਹ ਡਿਸਾਈਡ ਕਰਨ ਚ ਕਿ ਤੁਹਾਡਾ ਫਿਊਚਰ ਕਿਹੋ ਜਿਹਾ ਹੋਊਗਾ ਹਨਾ ਫੋਰ ਐਗਜ਼ਾਮਪਲ ਜੇ ਤੁਹਾਡੀ ਕਿਸੇ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਆ ਕੋਈ ਪਿਛਲੇ ਸਾਲਾਂ ਚ ਹਨਾ ਔਰ ਉਸ ਚੀਜ਼ ਨੂੰ ਜਿਹੜੀ ਆ ਨਹੀਂ ਭੁੱਲ ਪਾ ਰਹੇ ਦੋ ਦੋ ਪਰਸਨ ਆ ਜਿਹਨਾਂ ਦੀ ਲਾਈਫ ਚ ਕੋਈ ਪਰਸਨਲ ਟ੍ਰੈਜਡੀ ਹੋਈ ਇੱਕ ਪਰਸਨ ਜਿਹੜਾ ਨਹੀਂ ਭੁੱਲ ਪਾ ਰਿਹਾ ਪਰ ਦੂਸਰਾ ਪਰਸਨ ਜਿਹੜਾ ਉਸ ਚੀਜ਼ ਨੂੰ ਓਵਰਕਮ ਕਰ ਰਿਹਾ ਆ ਓਬਵੀਅਸਲੀ ਉਹ ਜਿਹੜਾ ਆਪਣੇ ਫਿਊਚਰ ਚ ਜਿਹੜਾ ਆ ਜੋ ਪਲਾਨ ਕਰ ਰਿਹਾ ਹੈਗਾ ਉਹ ਉਹਦੇ ਅਕੋਰਡਿੰਗ ਉਹ ਕੰਮ ਕਰ ਸਕਦੇ ਆ ਜਾਂ ਤੁਹਾਨੂੰ ਜੋਬ ਦੋ ਪਰਸਨ ਨੂੰ ਸੇਮ ਜੋਬ ਨਹੀਂ ਮਿਲੀ ਹਨਾ ਸੇਮ ਕੁਆਲੀਫਿਕੇਸ਼ਨ ਸੀ ਇੱਕ ਪਰਸਨ ਉਹ ਜਿਹੜਾ ਸੋਚੇਗਾ ਕਿ ਮੈਨੂੰ ਜੋਬ ਨਹੀਂ ਮਿਲੀ ਮੈਨੂੰ ਨਹੀਂ ਮਿਲਣੀ ਹੈਗੀ ਮੇਰਾ ਕੁਛ ਨਹੀਂ ਹੋ ਸਕਦਾ ਦੂਸਰਾ ਇਹ ਹੋਗਾ ਜਿਹੜਾ ਸੋਚੂਗਾ ਕਿ ਚਲੋ ਇਹ ਨਹੀਂ ਮਿਲੀ ਸ਼ਾਇਦ ਅਗਲੀ ਮਿਲ ਜੂਗੀ ਹਨਾ ਜੋ ਵੀ ਕਰਨ ਤੋਂ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਪਰਸੀਵ ਕੀਤਾ ਉਹ ਚੀਜ਼ਾਂ ਨੂੰ ਸੋ ਮੈਮਰੀ ਇੱਥੇ ਤੁਹਾਡਾ ਰੋਲ ਪਲੇ ਕਰਦੀ ਕਿਉਂਕਿ ਮੈਮਰੀ ਇਜ਼ ਇਟ ਸੈਲਫ ਨੌਲੇਜ ਔਰ ਐਕਸਪੀਰੀਅੰਸ
1: ਰਾਈਟ ਡੈਫੀਨੇਟਲੀ ਹੁਣ ਜੋ ਜਿਹੜੀ ਗੱਲ ਮੈਂ ਸਟਾਰਟਿੰਗ 'ਚ ਕਹੀ ਸੀਗੀ ਕਿ ਜਦੋਂ ਪ੍ਰੋਗਰਾਮ ਮੁੱਕੂਗਾ ਤਾਂ ਫਿਰ ਉਦੋਂ ਤੱਕ ਤੁਹਾਨੂੰ ਜਾਂਦਿਆਂ ਜਾਂਦਿਆਂ ਇਹ ਚੀਜ਼ ਸਮਝ ਆਏਗੀ ਮੈਮਰੀਜ਼ ਦੇ ਵਿੱਚੋਂ ਨਾ ਇੱਕ ਗੱਲ ਬੜੀ ਵਧੀਆ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੋਰ ਟੋਪਿਕ ਨਿਕਲਿਆ ਆਪਾਂ ਆਫ ਦੀ ਏਅਰ ਗੱਲ ਉਹਦੇ 'ਤੇ ਡਿਸਕਸ ਕਰਦੇ ਹਾਂ ਅਤੇ ਜੇ ਅਗਲੀ ਵਾਰ ਉਹਦੇ 'ਤੇ ਆਪਾਂ ਚਰਚਾ ਕਰ ਸਕੀਏ ਪਰ ਮੈਨੂੰ ਬੜਾ ਸੋਹਣਾ ਅੱਜ ਦਾ ਇਹ ਪ੍ਰੋਗਰਾਮ ਲੱਗਿਆ ਅਤੇ ਸਰੋਤਿਆਂ ਨੂੰ ਵੀ ਅਪੀਲ ਹੈ ਕਿ ਤੁਹਾਡੀ ਕੀ ਫੀਡਬੈਕ ਹੈ 0472-6464 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਜੋ ਵੀ ਤੁਹਾਡੇ ਮਨ ਦੇ ਵਿੱਚ ਖਿਆਲਾਤ ਹੈਗੇ ਨੇ ਸੰਦੀਪ ਜੀ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ
0: ਥੈਂਕ ਯੂ
1: ਸੋ ਇਹ ਸੀਗੇ ਡਾਕਟਰ ਸੰਦੀਪ ਕੌਰ ਸਾਡੇ ਨਾਲ ਗੱਲ ਬਹੁਤ ਜ਼ਿਆਦਾ ਯਾਦਾਂ ਦੀ ਹੋਈ ਹੈਗੀ ਹੈ ਅਤੇ ਦਿਓ ਇਜਾਜ਼ਤਾਂ ਅਤੇ ਆਪਣੀਆਂ ਯਾਦਾਂ ਦੇ ਵਿੱਚ ਵਸਾ ਕੇ ਰੱਖਿਓ ਰੇਡੀਓ ਹਾਂਜੀ 1674 AM ਫਿਲਹਾਲ ਇੰਨਾ ਹੀ ਧੰਨਵਾਦ

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਚਾਤ ਮਾਰਦਾ। ਇਸ ਟਾਈਮ ਗੌਤਮ ਕਪਿਲ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ। 14 ਤਰੀਕ ਅੱਜ ਜੁਲਾਈ ਦਾ ਮਹੀਨਾ ਅਤੇ ਅੱਜ ਮੰਗਲਵਾਰ ਦਾ ਦਿਨ, ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ। ਔਰ ਜਿਵੇਂ ਤੁਹਾਨੂੰ ਕੁਝ ਦਿਨ ਪਹਿਲਾਂ ਦੱਸਿਆ ਵੀ ਸੀ ਕਿ ਕੌਮਾਂਤਰੀ ਖਬਰਾਂ ਦੇ ਵਿੱਚ ਹੁਣ ਅਮਰੀਕਾ ਤੇ ਈਰਾਨ ਦੋਵੇਂ ਤੈਅ ਕਰਨਗੇ ਕਿ ਦੁਨੀਆਂ ਨੇ ਕਿਸ ਪਾਸੇ ਨੂੰ ਜਾਣਾ ਹੈ। ਸਭ ਤੋਂ ਪਹਿਲਾਂ ਅਮਰੀਕਾ ਦਾ ਪੱਖ ਦੱਸ ਦਿੰਦੇ, ਫਿਰ ਈਰਾਨ ਦਾ ਦੱਸਾਂਗੇ ਅੱਜ ਦੇ ਇਸ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਜੋ ਵੀ ਤਾਜ਼ਾ ਹਾਲਾਤ ਹੋ ਰਹੇ ਨੇ, ਤੇ ਫਿਰ ਯੂਰਪ ਦਾ ਵੀ ਪੱਖ ਸੁਣ ਲਿਓ ਕਿਉਂਕਿ ਨੁਕਸਾਨ ਤੀਜੀ ਧਿਰ ਨੂੰ ਵੀ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਈਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕਰੇਗਾ। ਨਾਲ ਹੀ ਉਹਨਾਂ ਨੇ ਹੌਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਸਾਰੇ ਕਾਰਗੋ ਜਹਾਜ਼ਾਂ ਦੇ ਉੱਤੇ 20% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਯਾਨੀ ਜਹਾਜ਼ ਹੌਰਮੁਜ਼ ਸਟ੍ਰੇਟ ਚੋਂ ਗੁਜ਼ਰਨਗੇ ਏਸ਼ੀਆ ਦੇ ਇਸ ਖਿੱਤੇ ਦੇ ਵਿੱਚੋਂ, ਔਰ ਜਹਾਜ਼ ਕਿਸੇ ਵੀ ਹੋਰ ਦੇਸ਼ ਦੇ ਹੋ ਸਕਦੇ ਨੇ, ਪਰ ਟੈਰਿਫ ਵਸੂਲੇਗਾ ਅਮਰੀਕਾ। ਅਮਰੀਕੀ ਰਾਸ਼ਟਰਪਤੀ ਦੇ ਇਸ ਐਲਾਨ ਦੇ ਉੱਤੇ ਈਰਾਨ ਦੇ ਟਾਪ ਮਿਲਟਰੀ ਹੈੱਡਕੁਆਰਟਰ ਖਾਤਮ ਅਲ ਆਂਬੀਆ ਦਾ ਕਹਿਣਾ ਹੈ ਕਿ ਉਹ ਅਮਰੀਕਾ ਨੂੰ ਹੌਰਮੁਜ਼ ਸਟ੍ਰੇਟ ਦੇ ਮੈਨੇਜਮੈਂਟ ਦੇ ਵਿੱਚ ਦਖਲ ਨਹੀਂ ਦੇਣਗੇ। ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਅਮਰੀਕਾ ਈਰਾਨੀ ਬੰਦਰਗਾਹਾਂ ਦੀ ਵੀ ਨਿਗਰਾਨੀ ਸ਼ੁਰੂ ਕਰ ਦੇਗਾ ਔਰ ਨਾਕੇਬੰਦੀ ਵੀ ਕਰੇਗਾ ਜੇਕਰ ਹੋ ਸਕੇਗਾ ਤਾਂ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ, ਹੌਰਮੁਜ਼ ਸਟ੍ਰੇਟ ਖੁੱਲ੍ਹਾ, ਈਰਾਨ ਦੇ ਨਾਲ ਜਾਂ ਉਹਦੇ ਤੋਂ ਬਗੈਰ ਵੀ ਖੁੱਲ੍ਹਾ ਰਹੇਗਾ, ਨਾਕਾਬੰਦੀ ਦਾ ਅਸੀਂ ਲਾਗੂ ਕਰ ਹੀ ਰਹੇ ਹਾਂ। ਔਰ ਇਸੇ ਲਈ ਇਹ ਨਾਮ ਦਿੱਤਾ ਗਿਆ ਕਿਉਂਕਿ ਇਹਦਾ ਟੀਚਾ ਕੇਵਲ ਔਰ ਕੇਵਲ ਈਰਾਨ ਦੇ ਜਹਾਜ਼ਾਂ ਜਾਂ ਉਹਨਾਂ ਦੇ ਗ੍ਰਾਹਕਾਂ ਤੱਕ ਜਹਾਜ਼ਾਂ ਨੂੰ ਆਉਣ ਜਾਣ ਤੋਂ ਰੋਕਣਾ ਹੈ। ਦੱਸ ਦਈਏ ਕਿ ਇਸ ਦਰਮਿਆਨ ਉਹਨਾਂ ਇਹ ਵੀ ਲਿਖਿਆ ਕਿ ਬਾਕੀ ਸਾਰੇ ਦੇਸ਼ਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਜਲ ਮਾਰਗ ਦਾ ਉਹ ਉਪਯੋਗ ਕਰਨ ਔਰ ਅਮਰੀਕਾ ਇਸ ਦਾ ਰਾਖਾ ਹੈ। ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਇਸ ਟਵੀਟ ਦੇ ਵਿੱਚ, ਜਾਂ ਇੰਝ ਕਹਿ ਲਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਇਸ ਪੋਸਟ ਦੇ ਵਿੱਚ ਅੱਗੇ ਲਿਖਿਆ ਹੈ ਕਿ 20% ਟੈਰਿਫ ਉਹ ਕਾਰਗੋ ਜਹਾਜ਼ਾਂ ਤੋਂ ਲੈਣਗੇ ਜਿਹੜੇ ਮਾਲ ਢੋਆ ਢੁਆਈ ਵਾਲੇ ਨੇ, ਔਰ ਇਸ ਵਿਵਸਥਾ ਨੂੰ ਤੁਰੰਤ ਲਾਗੂ ਕਰਨ ਦੀ ਵੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਟਰੰਪ ਹਾਲਾਂਕਿ ਪਹਿਲਾਂ ਵੀ ਨਾਕਾਬੰਦੀ ਕਰ ਚੁੱਕੇ ਨੇ, ਜੇਕਰ ਤੁਹਾਨੂੰ ਸੁਣੀ ਸੁਣੀ ਇਹ ਗੱਲ ਲੱਗਦੀ ਹੋਵੇ। ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਹੌਰਮੁਜ਼ ਸਟ੍ਰੇਟ 'ਚ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਕੀਤੀ ਹੋਵੇ। ਅਪ੍ਰੈਲ ਮਹੀਨੇ ਦੇ ਵਿੱਚ ਅਮਰੀਕੀ ਫੌਜ ਨੇ ਐਲਾਨ ਕੀਤਾ ਸੀ ਕਿ ਉਹ ਈਰਾਨ ਦੇ ਤੱਟਾਂ ਦੇ ਕੋਲ ਆਉਣ ਜਾਣ ਵਾਲੇ ਜਹਾਜ਼ਾਂ ਨੂੰ ਜਾਂ ਤਾਂ ਰੋਕਣਗੇ, ਪੁੱਛ ਪੜਤਾਲ ਕਰਕੇ ਨਹੀਂ ਵਾਪਸ ਭੇਜ ਦੇਣਗੇ। ਅਮਰੀਕਾ ਦਾ ਟੀਚਾ ਈਰਾਨ ਤੱਕ ਤੇਲ ਜਿਹੜਾ ਆਉਂਦਾ, ਸਮਾਨ ਜਿਹੜਾ ਆਉਂਦਾ ਜਾਂ ਇੱਥੋਂ ਜਿਹੜਾ ਤੇਲ ਬਾਹਰ ਜਾਂਦਾ, ਇਹਨਾਂ ਸਾਰੀਆਂ ਕਮਾਈਆਂ ਤੇ ਸਮਾਨ ਨੂੰ ਸੀਮਤ ਕਰਨਾ ਹੈ। ਦੱਸ ਦਈਏ ਕਿ ਅਮਰੀਕਾ ਦਾ ਸੰਯੁਕਤ ਰਾਸ਼ਟਰ ਦੀ ਸਮੁੰਦਰੀ ਏਜੰਸੀ IMO ਦਾ ਕਹਿਣਾ ਹੈ ਕਿ ਕੌਮਾਂਤਰੀ ਆਉਣ ਜਾਣ ਦੇ ਲਈ ਇਸਤੇਮਾਲ ਹੋਣ ਵਾਲੇ ਸਟ੍ਰੇਟ ਦੇ ਵਿੱਚ ਕਿਸੇ ਵੀ ਜਹਾਜ਼ ਦੀ ਆਵਾਜਾਈ ਨੂੰ ਰੋਕਣਾ ਕਾਨੂੰਨੀ ਅਧਿਕਾਰ ਅਮਰੀਕਾ ਦੇ ਕੋਲ ਨਹੀਂ ਹੈ। ਉੱਥੇ ਦੂਸਰੇ ਪਾਸੇ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਈ ਦਾ ਕਹਿਣਾ ਹੈ ਕਿ ਅਮਰੀਕੀ ਦਬਾਅ ਦੇ ਚੱਲਦਿਆਂ ਈਰਾਨ ਸਟ੍ਰੇਟ ਆਫ ਹੌਰਮੁਜ਼ ਤੋਂ ਜਿਹੜੀ ਟਰਾਂਸਪੋਰਟ ਵਿਵਸਥਾ ਉਸਨੂੰ ਲੈ ਕੇ ਓਮਾਨ ਦੇ ਨਾਲ ਸਹਿਮਤੀ ਤੱਕ ਨਹੀਂ ਪਹੁੰਚ ਸਕਿਆ। ਦਰਅਸਲ ਜਿਹੜਾ ਸਰੋਤਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਈਰਾਨ ਦਾ ਇਹ ਮੰਨਣਾ ਹੈ ਕਿ ਜਿਹੜਾ ਹੌਰਮੁਜ਼ ਸਟ੍ਰੇਟ ਹੈ ਉੱਥੋਂ ਜਿਹੜੇ ਜਹਾਜ਼ ਆਉਣਗੇ ਗੁਜ਼ਰਨਗੇ ਉਹਨਾਂ ਦੇ ਉੱਤੇ ਟੈਰਿਫ ਇਹਨਾਂ ਦੋਹਾਂ ਦੇਸ਼ਾਂ ਨੂੰ ਲੈਣਾ ਚਾਹੀਦਾ ਹੈ ਕਿਉਂਕਿ ਹੌਰਮੁਜ਼ ਸਟ੍ਰੇਟ ਦੇ ਇੱਕ ਪਾਸੇ ਓਮਾਨ ਹੈ, ਦੂਸਰੇ ਪਾਸੇ ਈਰਾਨ ਹੈ। ਪਰ ਈਰਾਨ ਦੇ ਮੁਤਾਬਕ ਜਿਹੜੇ ਇਸਮਾਇਲ ਬਕਈ ਨੇ, ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੋਮਵਾਰ ਦੇ ਦਿਨ ਤੇ ਦੱਸਿਆ ਕਿ ਬੀਤੇ ਸ਼ਨੀਵਾਰ ਈਰਾਨ ਤੇ ਓਮਾਨ ਦੇ ਵਿਦੇਸ਼ ਮੰਤਰੀਆਂ ਦੀ ਆਪਸ ਚ ਬੈਠਕ ਹੋਈ ਸੀ, ਤੈਅ ਕਰਨਾ ਸੀ ਕਿ ਇਸ ਖੇਤਰ ਨੂੰ ਕਿਵੇਂ ਚਲਾਉਣਾ। ਸ਼ਨੀਵਾਰ ਦੇ ਦਿਨ ਮਸਕਟ ਦੇ ਵਿੱਚ ਬੈਠਕ ਦੇ ਅੰਦਰ ਸਿਰਫ ਹੌਰਮੁਜ਼ ਸਟ੍ਰੇਟ ਦੇ ਉੱਤੇ ਹੀ 5 ਮੁੱਦਿਆਂ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਸੀ, ਪਰ ਸਾਨੂੰ ਹੁਣ ਖੇਦ ਹੈ ਕਿ ਅਮਰੀਕਾ ਨੇ ਓਮਾਨ ਦੇ ਉੱਤੇ ਇੱਕ ਦਬਾਅ ਪਾਇਆ ਹੈ ਔਰ ਇਸ ਦੇ ਚੱਲਦਿਆਂ ਇਸ ਦਿਸ਼ਾ ਦੇ ਵਿੱਚ ਕੋਈ ਵੀ ਤਰੱਕੀ ਨਹੀਂ ਹੋ ਸਕੀ। ਅਮਰੀਕਾ ਨੇ ਇਸ ਸਮਝੌਤੇ ਦੀਆਂ, ਜਿਹੜਾ ਪਹਿਲਾਂ ਈਰਾਨ ਦੇ ਨਾਲ ਸਮਝੌਤਾ ਹੋਇਆ ਸੀ 14 ਬਿੰਦੂਆਂ ਵਾਲਾ ਸਮਝੌਤਾ, ਔਰ ਉਹ 14 ਬਿੰਦੂ ਵੀ ਅਮਰੀਕਾ ਨੇ ਜਿਹੜੇ ਸੀ ਸੁਝਾਏ ਸੀ, ਔਰ ਉਹਨਾਂ ਚੋਂ ਸਾਰਿਆਂ ਨੂੰ ਤੋੜ ਮਰੋੜ ਕੇ ਹੁਣ ਪੇਸ਼ ਕੀਤਾ ਜਾ ਰਿਹਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਸਤਾਵੇਜ਼ ਹੁਣ ਸੰਕਟ ਦੇ ਦੌਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਆ। ਵੈਸੇ ਇਸ ਦਸਤਾਵੇਜ਼ ਨੂੰ ਪਾਕਿਸਤਾਨ ਇਸਲਾਮਾਬਾਦ MOU ਕਹਿ ਰਿਹਾ, ਯਾਨੀ ਇਸਲਾਮਾਬਾਦ MOU ਹੁਣ ਖਤਮ ਹੋ ਚੁੱਕਿਆ ਇੱਕ ਤਰੀਕੇ ਦੇ ਨਾਲ, ਕਿਉਂਕਿ ਸਾਰੇ ਦੇਸ਼ ਇੱਕ ਦੂਸਰੇ ਦੇ ਉੱਤੇ ਜਦੋਂ ਦੋਸ਼ ਮਾੜ ਰਹੇ ਨੇ ਤਾਂ ਫਿਰ ਇਸ ਦੇ ਵਿੱਚ ਬਚਣ ਦਾ ਕੋਈ ਰਾਹ ਨਿਕਲ ਕੇ ਸਾਹਮਣੇ ਆ ਨਹੀਂ ਰਹੇ ਆ। ਹੁਣ ਤੀਸਰੀ ਧਿਰ ਦੀ ਵੀ ਸੁਣ ਲਓ। ਬੀਬੀਸੀ ਦੇ ਹਵਾਲੇ ਦੇ ਨਾਲ ਜਿਹੜੀ ਹਾਰਮੋਜ਼ ਦੇ ਸਟ੍ਰੇਟ ਦੇ ਵਿੱਚ ਜਹਾਜ਼ਾਂ ਦੇ ਉੱਤੇ ਆਵਾਜਾਈ ਦੇ ਉੱਤੇ ਨਿਗਾਹ ਰੱਖਣ ਵਾਲੀ ਟੀਮ ਹੈ, ਉਹਨਾਂ ਦੇ ਮੁਤਾਬਕ ਐਤਵਾਰ ਸ਼ਾਮ ਤੋਂ ਬਾਅਦ ਕੋਈ ਵੀ ਕਮਰਸ਼ੀਅਲ ਜਹਾਜ਼ ਇੱਥੋਂ ਨਹੀਂ ਗੁਜ਼ਰਿਆ। ਹਾਰਮੋਜ਼ ਸਟ੍ਰੇਟ ਤੋਂ ਗੁਜ਼ਰ ਰਹੇ ਜਹਾਜ਼ਾਂ ਦੇ ਉੱਤੇ ਹਮਲਿਆਂ ਦੀਆਂ ਘਟਨਾਵਾਂ ਦੇ ਕਰਕੇ ਫਿਲਹਾਲ ਇਹ ਆਵਾਜਾਈ ਸੀਮਿਤ ਤਾਂ ਨਹੀਂ ਕਹਿ ਸਕਦੇ ਬਲਕਿ ਬੰਦ ਹੀ ਕਰ ਦਿੱਤੀ ਗਈ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਸ ਅਹਿਮ ਜਲ ਮਾਰਗ ਦਾ ਜਿਹੜੇ ਵਣਜ ਜਹਾਜ਼ ਨੇ ਕਮਰਸ਼ੀਅਲ ਜਹਾਜ਼ ਨੇ ਉਹ ਇਸਤੇਮਾਲ ਕਰ ਸਕਣਗੇ, ਔਰ ਅਮਰੀਕਾ ਨੇ ਖੁੱਲਾ ਰੱਖਿਆ ਹੋਇਆ। ਪਰ ਅਮਰੀਕਾ ਦੇ ਕਹੇ ਦੇ ਉੱਤੇ ਉਹ ਆਪਣੇ ਉੱਤੇ ਬੰਬ ਤਾਂ ਨਹੀਂ ਸੁਟਾ ਸਕਦੇ ਘੱਟੋ ਘੱਟ। ਇਸ ਲਈ ਇਰਾਨ ਨੇ ਕਿਹਾ ਹੈ ਕਿ ਜਿਹੜੇ ਵੀ ਇੱਥੋਂ ਜਹਾਜ਼ ਗੁਜ਼ਰਨਗੇ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ। ਕੁਵੈਤ, ਜਾਰਡਨ, ਬਹਿਰੀਨ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਵੀ ਹਮਲੇ ਕੀਤੇ ਗਏ। ਮਾਫ ਕਰਨਾ, ਹੁਣ E3 ਯਾਨੀ ਯੂਰਪ ਦੀ ਤਿੰਨ ਤਾਕਤਾਂ ਬਰਤਾਨੀਆ, ਫਰਾਂਸ ਤੇ ਜਰਮਨੀ, ਇਹਨਾਂ ਨੇ ਰਲ ਕੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ। ਟਾਈਮ ਲਾਈਨ ਇੱਕ ਜਾਰੀ ਕੀਤੀ ਹੈ ਕਿ ਕਦੋਂ ਕਦੋਂ ਕੀ ਕੀ ਹੋਇਆ। ਜਿਨ੍ਹਾਂ ਨੂੰ ਪਿਛਲੇ ਹਫਤੇ ਦੀਆਂ ਖਬਰਾਂ ਸੁਣਨੀਆਂ ਰਹਿ ਗਈਆਂ, ਅੱਜ ਦੀਆਂ ਖਬਰਾਂ ਦੇ ਵਿੱਚ ਕਾਫੀ ਕੁਝ ਕਲੀਅਰ ਹੋ ਜਾਏਗਾ ਕਿ ਜਦੋਂ ਸਮਝੌਤਾ ਹੋ ਗਿਆ ਸੀ, ਸ਼ਾਂਤੀ ਬਣ ਗਈ ਸੀ, ਤਾਂ ਅਚਾਨਕ ਕੀ ਹੋ ਗਿਆ। ਬਰਤਾਨੀਆ ਦੀ ਸਮੁੰਦਰੀ ਰੱਖਿਆ ਏਜੰਸੀ UK ਮੈਰੀਟਾਈਮ ਟ੍ਰੇਡ ਆਪਰੇਸ਼ਨ ਨੇ ਹਾਲੀਆ ਦਿਨਾਂ ਦੀਆਂ ਇਹਨਾਂ ਘਟਨਾਵਾਂ ਦੀ ਟਾਈਮ ਲਾਈਨ ਜਾਰੀ ਕੀਤੀ ਹੈ। ਦੱਸਿਆ ਹੈ ਕਿ 5 ਜੁਲਾਈ ਨੂੰ ਯਮਨ ਦੇ ਤੱਟ ਦੇ ਕੋਲ ਇੱਕ ਮਾਲਵਾਹਕ ਜਹਾਜ਼ ਨੇ ਦੱਸਿਆ ਕਿ ਉਸਦੇ ਉੱਤੇ ਅਣਜਾਣ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ। 6 ਜੁਲਾਈ ਨੂੰ ਓਮਾਨ ਤੱਟ ਦੇ ਕੋਲ ਟੈਂਕਰ ਦੇ ਉੱਤੇ ਇੱਕ ਅਣਜਾਣ ਪ੍ਰੋਜੈਕਟਾਈਲ ਦੇ ਚਪੇਟ ਦੇ ਵਿੱਚ ਆ ਗਿਆ। ਪ੍ਰੋਜੈਕਟਾਈਲ ਹੁੰਦਾ ਇੱਕ ਛੋਟੀ ਮਿਜ਼ਾਈਲ ਜਿਸਦੇ ਚੱਲਦਿਆਂ ਜਹਾਜ਼ ਦੇ ਵਿੱਚ ਅੱਗ ਲੱਗ ਗਈ ਪਰ ਕੋਈ ਜ਼ਖਮੀ ਨਹੀਂ ਹੋਇਆ। ਫਿਰ 7 ਜੁਲਾਈ ਨੂੰ ਇਸੇ ਖੇਤਰ ਦੇ ਵਿੱਚ ਇੱਕ ਟੈਂਕਰ ਦੇ ਉੱਤੇ ਇੱਕ ਹੋਰ ਅਣਜਾਣ ਪ੍ਰੋਜੈਕਟਾਈਲ ਆ ਕੇ ਟਕਰਾਈ। ਜਹਾਜ਼ ਦੇ ਢਾਂਚੇ ਨੂੰ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸੇ ਇਲਾਕੇ ਦੇ ਵਿੱਚ ਇੱਕ ਹੋਰ ਟੈਂਕਰ ਨੂੰ ਅਣਜਾਣ ਮਨੁੱਖ ਰਹਿਤ ਹਵਾਈ ਜਹਾਜ਼, ਹਵਾਈ ਵਾਹਨ ਜਾਂ ਡਰੋਨ ਕਹਿ ਸਕਦੇ ਹਾਂ, ਉਸਨੇ ਨਿਸ਼ਾਨਾ ਬਣਾਇਆ ਔਰ ਮਾਮੂਲੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਤੇ ਫਿਰ 12 ਜੁਲਾਈ ਓਮਾਨ ਦੇ ਤੱਟ ਦੇ ਕੋਲ ਇੱਕ ਕੰਟੇਨਰ ਜਹਾਜ਼ ਨੂੰ ਨੁਕਸਾਨ ਪਹੁੰਚਿਆ ਜਿਸ ਦੇ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਚਾਲਕ ਦਲ ਨੇ ਜਹਾਜ਼ ਛੱਡ ਦਿੱਤਾ ਤੇ ਸਥਾਨਕ ਅਧਿਕਾਰੀਆਂ ਨੇ ਉਹਨਾਂ ਨੂੰ ਸੁਰੱਖਿਅਤ ਬਚਾ ਲਿਆ। ਹੁਣ ਇਹਨਾਂ ਸਾਰੀਆਂ ਘਟਨਾਵਾਂ 'ਚ ਜਿਹੜੀਆਂ ਯੂਰਪ ਨੇ ਜਾਰੀ ਕੀਤੀਆਂ ਨੇ ਇਹਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਅਮਰੀਕਾ ਨੇ ਇਰਾਨ ਦੇ ਉੱਤੇ ਮੁੜ ਤੋਂ ਹਮਲੇ ਸ਼ੁਰੂ ਕਰ ਦਿੱਤੇ ਤੇ ਕਿਹਾ ਕਿ ਇਹ ਹਮਲੇ ਇਰਾਨ ਦੀ ਤਰਫ ਤੋਂ ਕੀਤੇ ਗਏ ਨੇ, ਇਸ ਲਈ ਇਰਾਨ ਨੂੰ ਇਸ ਦੀ ਸਜ਼ਾ ਭੁਗਤਣੀ ਪਏਗੀ। ਇਰਾਨ ਦਾ ਕਹਿਣਾ ਸੀ ਕਿ ਇਹਨਾਂ ਕਿਸੇ ਵੀ ਹਮਲਿਆਂ ਦੇ ਵਿੱਚ ਇਰਾਨ ਦਾ ਦੋਸ਼ ਸਾਬਤ ਨਹੀਂ ਹੁੰਦਾ, ਇਸ ਕਰਕੇ ਇਰਾਨ ਨੂੰ ਜਬਰਨ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜਵਾਬ ਦੇ ਵਿੱਚ ਇਰਾਨ ਨੇ ਵੀ ਕਾਹਤੋਂ ਚੁੱਪ ਬੈਠਣਾ ਸੀ। ਇਰਾਨ ਨੇ ਵੀ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਕੁਵੈਤ, ਬਹਿਰੀਨ ਦੇ ਵਿੱਚ ਹਮਲੇ ਸ਼ੁਰੂ ਕਰ ਦਿੱਤੇ ਉੱਥੋਂ ਦੇ ਫੌਜੀ ਟਿਕਾਣਿਆਂ ਦੇ ਉੱਤੇ। ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੋਰ ਬਿਆਨ ਦਿੱਤਾ ਇਸ ਸਾਰੇ ਤੋਂ ਬਾਅਦ। ਉਹਨਾਂ ਕਿਹਾ ਹੈ ਕਿ 11 ਘੰਟੇ ਤੱਕ ਬੈਠਕ ਚੱਲੀ ਸੀ ਸਾਡੀ ਇਰਾਨ ਦੇ ਨਾਲ ਔਰ ਆਖਰੀ ਸਮੇਂ ਦੇ ਵਿੱਚ ਉਹੀ ਪਲਟ ਗਏ, ਇਸ ਕਰਕੇ ਸਾਨੂੰ ਹਮਲੇ ਕਰਨੇ ਪਏ। ਯਾਨੀ ਕਿ ਟਰੰਪ ਦੇ ਦਾਅਵੇ ਵੀ ਲਗਾਤਾਰ ਅੱਗੇ ਅੱਗੇ ਵੱਧ ਰਹੇ ਨੇ। ਉਹਨਾਂ ਨੇ ਦੋਸ਼ ਮੜਿਆ ਹੈ ਕਿ ਜਿਹੜਾ ਸਮਝੌਤਾ ਵੀ ਹੋਇਆ ਸੀ ਜੰਗਬੰਦੀ ਦਾ, ਸੀਜ਼ ਫਾਇਰ ਦਾ, ਕਿ ਕੋਈ ਵੀ ਹਥਿਆਰ ਨਹੀਂ ਚਲਾਏਗਾ ਕੋਈ ਵੀ ਪਾਰਟੀ, ਨਾ ਤਾਂ ਅਮਰੀਕਾ ਤੇ ਇਜ਼ਰਾਈਲ ਤੇ ਨਾ ਹੀ ਇਰਾਨ, ਇਸ ਨੂੰ ਆਖਰਕਾਰ ਇਰਾਨ ਨੇ ਹੀ ਤੋੜਿਆ। ਫੌਕਸ ਨਿਊਜ਼ ਦੇ ਉੱਤੇ ਫੋਨ ਦੇ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਇੱਕ ਇੰਟਰਵਿਊ ਚ ਕਿਹਾ ਕਿ ਇਰਾਨ ਦੇ ਨਾਲ ਹਾਲੀਆ ਜਿਹੜੀ ਗੱਲਬਾਤ ਹੋਈ ਸੀ ਇਰਾਨੀ ਵਫਦ ਦੇ ਨਾਲ ਉਹ 11 ਘੰਟੇ ਤੱਕ ਚੱਲੀ ਸੀ ਐਤਵਾਰ ਦੇ ਦਿਨ, ਸਹਿਮਤੀ ਵੀ ਬਣ ਗਈ ਸੀ ਪਰ ਫਿਰ ਉਹਨਾਂ ਨੇ ਆਖਰੀ ਮਿੰਟ ਦੇ ਵਿੱਚ ਇਸ ਤੋਂ ਪਲਟ ਗਏ। ਔਰ ਇਹ ਵੀ ਗੱਲ ਕਹੀ ਸੀ ਕਿ ਅਮਰੀਕਾ ਦੀ ਤਰਫ ਤੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਹੁਣ ਇੰਨਾ ਟਾਈਮ ਲਗਾ ਕੇ ਗੱਲਬਾਤ ਕੀਤੀ ਹੈ ਤੇ ਸਾਰੇ ਕੰਮ 1 ਮਿੰਟ ਦੇ ਅੰਦਰ ਹੋਣੇ ਚਾਹੀਦੇ ਨੇ। ਟਰੰਪ ਦੀਆਂ ਗੱਲਾਂ ਵੀ ਖੈਰ ਏਦਾਂ ਨਹੀਂ ਲੱਗਦੀਆਂ ਕਿ ਕੌਮਾਂਤਰੀ ਪੱਧਰ ਦੇ ਉੱਤੇ ਕੋਈ ਨੇਤਾ ਇਸ ਕਿਸਮ ਦੀਆਂ ਗੱਲਾਂ ਕਰਦਾ। ਹਾਲਾਂਕਿ ਉਹਨਾਂ ਦੇ ਮੁਤਾਬਕ ਬੈਠਕ ਤੋਂ ਬਾਅਦ ਇਰਾਨੀ ਪ੍ਰਤੀਨਿਧੀ ਕਮਰੇ ਦੇ ਵਿੱਚੋਂ ਚਲੇ ਗਏ ਤੇ ਫਿਰ ਉਹਨਾਂ ਨੇ ਦੁਬਾਰਾ ਸਾਡੇ ਨਾਲ ਸੰਪਰਕ ਕਰਕੇ ਕਿਹਾ ਕਿ ਹਾਲੇ ਕੁਛ ਬਦਲਾਅ ਕਰਨੇ ਨੇ। ਫਿਰ ਟਰੰਪ ਨੇ ਕਿਹਾ ਕਿ ਬਦਲਾਅ ਤਾਂ ਹਮੇਸ਼ਾ ਹੁੰਦੇ ਰਹਿੰਦੇ ਨੇ ਪਰ ਇੱਕ ਪ੍ਰੋਫੈਸ਼ਨਲ ਗੱਲਬਾਤ ਕਰਨ ਵਾਲਾ, ਇੱਕ ਵਾਰਤਾਕਾਰ ਦੇ ਤੌਰ ਦੇ ਉੱਤੇ ਬਸ ਉਹਨਾਂ ਦਾ ਇਹੀ ਕੰਮ ਹੈ। ਮੈਂ ਤਾਂ ਹੁਣ ਇਹੀ ਕਹਾਂਗਾ ਕਿ ਉਹ ਚੰਗੇ ਨੇ ਪਰ ਮੈਨੂੰ ਇਸ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਇਆ। ਇਰਾਨ ਦੇ ਉੱਤੇ ਉਹਨਾਂ ਨੇ ਦੋਸ਼ ਮੜਿਆ ਕਿ 47 ਸਾਲਾਂ ਤੋਂ ਅਮਰੀਕੀ ਰਾਸ਼ਟਰਪਤੀਆਂ ਨੂੰ ਇਹਨਾਂ ਨੇ ਉਲਝਾ ਕੇ ਰੱਖਿਆ, ਇਸ ਕਰਕੇ ਹੁਣ ਜਵਾਬ ਦੇਣਾ ਹੋਏਗਾ। ਟਰੰਪ ਨੇ ਵੈਸੇ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਇਸ ਵਾਰ ਜਿਹੜਾ ਇਰਾਨ ਨੂੰ ਜਵਾਬ ਦਿੱਤਾ ਜਾਏਗਾ ਉਹ ਪਹਿਲਾਂ ਦੇ ਨਾਲੋਂ ਵੀ ਕਿਤੇ ਸਖ਼ਤ, ਕਿਤੇ ਵੱਡਾ ਤੇ ਕਿਤੇ ਜ਼ਿਆਦਾ ਤਾਕਤਵਰ ਤਰੀਕੇ ਦਾ ਇੱਕ ਜਵਾਬ ਹੋਏਗਾ। ਖੈਰ, ਹਾਲ ਫਿਲਹਾਲ ਕੌਮਾਂਤਰੀ ਖਿੱਤੇ ਦੇ ਵਿੱਚ ਇਹ ਕੁਝ ਹੋ ਵਾਪਰ ਰਿਹਾ ਹੈ। ਇਰਾਨ ਤੇ ਅਮਰੀਕਾ ਦੇ ਦਰਮਿਆਨ ਜਿਹੜੀ ਉਠਾ ਪਠਕ ਚੱਲ ਰਹੀ ਹੈ। ਦੂਸਰੀ ਖਬਰ ਇੱਕ ਕੱਲ ਸ਼ਾਮ ਦੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸਾਂਝੀ ਕੀਤੀ ਸੀ, ਦੁਨੀਆਂ ਦੇ ਵਿੱਚ ਹੋਰ ਵੀ ਬਹੁਤ ਕੁਝ ਵਾਪਰ ਰਿਹਾ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਈਏ। ਹਾਲੀਵੁੱਡ ਦੇ ਦਿੱਗਜ ਕਲਾਕਾਰ ਸੈਮ ਨੀਲ ਦਾ ਸੋਮਵਾਰ ਦੇ ਦਿਨ ਦੇਹਾਂਤ ਹੋ ਗਿਆ। ਜੁਰਾਸਿਕ ਪਾਰਕ ਫਿਲਮ ਦੇ ਵਿੱਚ ਕੰਮ ਕੀਤਾ ਸੀ, 78 ਸਾਲ ਦੀ ਉਮਰ ਦੇ ਸੀ। ਸ਼ੁਰੂਆਤ ਦੇ ਦੌਰ ਚ ਜਿਹੜੀਆਂ ਤੁਸੀਂ ਜੁਰਾਸਿਕ ਪਾਰਕ ਫਿਲਮਾਂ ਦੇਖੀਆਂ ਸੀ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਕਿਰਦਾਰ ਸੀ ਉਹ ਬੜੇ ਲੋਕਾਂ ਨੂੰ ਪਸੰਦ ਆਇਆ ਸੀ ਕਿ ਕਿਸ ਤਰੀਕੇ ਦੇ ਨਾਲ ਉਹ ਡਾਇਨਾਸੌਰ ਨੂੰ ਕੰਟਰੋਲ ਕਰਦੇ ਨੇ। ਦੱਸ ਦਈਏ ਕਿ ਸੈਮ ਨੀਲ ਵੈਸੇ ਤਾਂ ਨਿਊਜ਼ੀਲੈਂਡ ਦੇ ਜੰਮੇ ਪਲੇ ਨੇ, ਪਰ ਉਹ ਮਗਰੋਂ ਆਸਟ੍ਰੇਲੀਆ ਦੇ ਵਿੱਚ ਰਹਿਣ ਲੱਗ ਪਏ ਸੀ। ਸਿਡਨੀ ਦੇ ਵਿੱਚ ਹੀ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਆਖਰੀ ਸਾਹ ਇੱਥੇ ਲਏ। ਸਾਲ 2023 ਦੇ ਵਿੱਚ ਸੈਮ ਨੀਲ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੂੰ ਕੈਂਸਰ ਹੋਇਆ। ਹਾਲਾਂਕਿ ਇਸ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਕੈਂਸਰ ਮੁਕਤ ਹੋ ਗਏ ਨੇ। ਉੱਤਰੀ ਆਇਰਲੈਂਡ ਦੇ ਵਿੱਚ ਜਨਮੇ ਸੈਮ ਨੀਲ 7 ਸਾਲ ਦੇ ਸੀ ਜਦੋਂ ਉਹਨਾਂ ਦਾ ਪੂਰਾ ਪਰਿਵਾਰ ਨਿਊਜ਼ੀਲੈਂਡ ਚਲਾ ਗਿਆ ਸੀ ਤੇ ਉੱਥੋਂ ਫਿਰ ਉਹਨਾਂ ਨੇ ਅਲੱਗ ਅਲੱਗ ਫਿਲਮਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸਾਲ 1993 ਚ ਰਿਲੀਜ਼ ਹੋਈ ਪਹਿਲੀ ਜੁਰਾਸਿਕ ਪਾਰਕ ਫਿਲਮ ਦੇ ਵਿੱਚ ਡਾਕਟਰ ਐਲਨ ਗ੍ਰਾਂਟ ਦਾ ਕਿਰਦਾਰ ਜਿਹੜਾ ਉਹਨਾਂ ਨੇ ਨਿਭਾਇਆ ਸੀ ਉਹ ਤਾਂ ਸਭ ਨੂੰ ਯਾਦ ਹੋਏਗਾ। ਬਾਅਦ ਦੇ ਵਿੱਚ ਉਹਨਾਂ ਨੇ ਬੜੀ ਲੋਕਪ੍ਰਿਯ ਜਿਹੜੀ ਬੜੀ ਪ੍ਰਸਿੱਧ ਸੀਰੀਜ਼ ਹੋਈ ਹੈ ਪੀਕੀ ਬਲਾਈਂਡਰਸ, ਉਹਦੇ ਵਿੱਚ ਬੈਲਫਾਸਟ ਦੇ ਇੱਕ ਪੁਲਿਸ ਪ੍ਰਮੁੱਖ ਦੀ ਵੀ ਭੂਮਿਕਾ ਨਿਭਾਈ ਹੈ, ਤੇ ਦੀ ਪਿਆਨੋ, ਦੀ ਹੰਟ ਫਾਰ ਰੈਡ ਅਕਤੂਬਰ, ਇਵੈਂਟ ਹੋਰਾਈਜ਼ਨ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਉੱਥੇ ਭਾਰਤ ਦੇ ਗੁਆਂਢੀ ਮੁਲਕ ਨੇਪਾਲ ਤੋਂ ਵੀ ਅਗਲੀ ਖਬਰ ਲੈਂਦੇ ਚੱਲੀਏ, ਜਿੱਥੇ ਨੇਪਾਲ ਦੇ ਵਿੱਚ ਸੱਤਾ ਪਰਿਵਰਤਨ ਇਸ ਕਰਕੇ ਹੋਇਆ ਸੀ ਕਿਉਂਕਿ ਉੱਥੇ ਜੈਨਜ਼ੀ ਸੜਕਾਂ ਦੇ ਉੱਤੇ ਆ ਗਏ ਸੀ। ਨੇਪਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਸੜਕਾਂ ਦੇ ਉੱਤੇ ਜੈਨਜ਼ੀ ਆਏ ਨੇ। ਵਿਰੋਧ ਪ੍ਰਦਰਸ਼ਨ ਦੇ ਇਸ ਦੌਰ ਦੇ ਵਿੱਚ ਪਿਛਲੇ ਹਫਤੇ 25 ਸਾਲ ਦੇ ਰਾਈਡ ਸ਼ੇਅਰਿੰਗ ਡਰਾਈਵਰ ਗਣੇਸ਼ ਨੇਪਾਲੀ ਦੀ ਮੌਤ ਹੋਣ ਤੋਂ ਬਾਅਦ ਇਹ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਹੋ ਰਹੇ ਨੇ। ਦਰਅਸਲ ਕਠਮਾਂਡੂ ਦੇ ਨਗਰ ਪੁਲਿਸ ਦੀ ਤਰਫ ਤੋਂ ਪਾਰਕਿੰਗ ਵਿਵਾਦ ਨੂੰ ਲੈ ਕੇ ਗਣੇਸ਼ ਦੀ ਮੋਟਰਸਾਈਕਲ ਦਾ ਪਹੀਆ ਲੌਕ ਕਰਨ ਤੇ ਚਲਾਨ ਕੱਟਣ ਤੋਂ ਬਾਅਦ ਉਸਨੂੰ ਪਾਸਪੋਰਟ ਵਿਭਾਗ ਦੇ ਕੋਲ ਖੁਦ ਨੂੰ ਬਾਹਰ ਅੱਗ ਲਗਾਉਣ ਦੇ ਲਈ ਜ਼ਿੰਮੇਦਾਰ ਠਹਿਰਾਇਆ ਗਿਆ ਸੀ। ਔਰ ਫਿਰ ਨੌਜਵਾਨਾਂ ਦਾ ਗੁੱਸਾ ਬਾਲਨ ਸਰਕਾਰ ਦੇ ਉੱਤੇ ਆ ਫੁੱਟਿਆ। ਦੱਸ ਦਈਏ ਕਿ ਬਾਲਨ ਜਿਹੜੇ ਕਿ ਨੇਪਾਲ ਦੇ ਨਵੇਂ ਜੈਨਜ਼ੀ ਪ੍ਰਧਾਨ ਮੰਤਰੀ ਨੇ, ਇਹ ਇਸੇ ਹੀ ਅੰਦੋਲਨ ਦੀ ਪੈਦਾਇਸ਼ ਨੇ, ਯਾਨੀ ਇਸ ਅੰਦੋਲਨ ਦੇ ਵਿੱਚੋਂ ਇਹਨਾਂ ਨੇ ਉੱਥੋਂ ਦੀਆਂ ਰਵਾਇਤੀ ਪਾਰਟੀਆਂ ਨੂੰ ਪੁੱਟ ਕੇ ਖੁਦ ਸਰਕਾਰ ਬਣਾਈ ਹੈ। ਦੀ ਕਠਮਾਂਡੂ ਪੋਸਟ ਦੀ ਰਿਪੋਰਟ ਦੇ ਮੁਤਾਬਕ ਗਣੇਸ਼ ਨੇਪਾਲੀ ਵੀਰਵਾਰ ਦੇ ਦਿਨ ਕਠਮਾਂਡੂ ਸਟਰੀਟ ਦੇ ਉੱਤੇ ਇੱਕ ਕਲਾਇੰਟ ਦਾ ਇੰਤਜ਼ਾਰ ਕਰ ਰਹੇ ਸੀ ਜਦੋਂ ਪੁਲਿਸ ਉਹਨਾਂ ਦੇ ਕੋਲ ਆਉਂਦੀ ਹੈ ਤੇ ਅਚਾਨਕ ਉਸਦੀ ਮੋਟਰਸਾਈਕਲ ਦਾ ਪਹਿਲਾ ਪਹੀਆ ਲੌਕ ਕਰ ਦਿੰਦੀ ਹੈ ਮੂਹਰਲਾ। ਤੇ ਫਿਰ ਕੁਝ ਮੌਕੇ ਦੇ ਪ੍ਰਤੱਖ ਦਰਸ਼ੀ ਨੇ ਉਹਨਾਂ ਨੇ ਦੱਸਿਆ ਕਿ ਗੁੱਸੇ ਚ ਨੇਪਾਲੀ ਨੇ ਆਪਣੇ ਸਰੀਰ ਦੇ ਉੱਤੇ ਪੈਟਰੋਲ ਸੁੱਟ ਲਿਆ ਤੇ ਖੁਦ ਨੂੰ ਅੱਗ ਲਗਾ ਲਈ ਜਿੱਥੇ ਉਸਦੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਹਿੰਸਾ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਕਾਫੀ ਭਰ ਗਿਆ ਤੇ ਜਿਹੜਾ ਪ੍ਰਦਰਸ਼ਨ ਸੀ ਇਹ ਹਿੰਸਾਤਮਕ ਹੁੰਦਾ ਗਿਆ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ ਜਿਸ 'ਚ ਲਿਖਿਆ ਹੋਇਆ ਸੀ ਕਿ ਗਰੀਬਾਂ ਦੇ ਉੱਤੇ ਅਤਿਆਚਾਰ ਕਰਨਾ ਬੰਦ ਹੋਣਾ ਚਾਹੀਦਾ, ਮਨੁੱਖੀ ਅਧਿਕਾਰਾਂ ਦੀ ਕਦਰ ਹੋਣੀ ਚਾਹੀਦੀ ਹੈ। ਔਰ ਨੌਜਵਾਨ ਹੀ ਜ਼ਿਆਦਾਤਰ ਇਸ ਪ੍ਰਦਰਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼ਾਮਲ ਹੋਏ। ਨੇਪਾਲ ਦੇ ਸੰਵਿਧਾਨ ਸਥਾਨਕ ਸਰਕਾਰਾਂ ਨੂੰ ਜਾਂ ਉੱਥੋਂ ਦੀ ਜਿਹੜੀਆਂ ਨਗਰ ਕੌਂਸਲਸ ਨੇ ਉਹਨਾਂ ਨੂੰ ਆਪਣੀ ਪੁਲਿਸ ਗਠਿਤ ਕਰਨ ਦਾ ਜਿਹੜਾ ਇਜਾਜ਼ਤ ਦਿੰਦਾ ਹੈ ਔਰ ਉਸਨੂੰ ਸੰਭਾਲਣ ਦਾ ਅਧਿਕਾਰ ਵੀ ਦਿੰਦਾ ਹੈ। ਇਸੇ ਦੇ ਤਹਿਤ ਬਾਲਨ ਸ਼ਾਹ ਦੇ ਕਾਰਜਕਾਲ ਦੇ ਵਿੱਚ ਕਾਠਮਾਂਡੂ ਮੈਟਰੋਪੋਲੀਟਨ ਸਿਟੀ ਮਿਊਂਸੀਪਲ ਪੁਲਿਸ ਐਕਟ 2023 ਨੂੰ ਪਾਸ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਖੁਦ ਇਸ ਕਾਨੂੰਨ ਦੇ ਵਿੱਚ ਵੀ ਨਗਰ ਕੌਂਸਲ ਨੂੰ ਪੁਲਿਸ ਦੇ ਉੱਤੇ ਨਾਗਰਿਕਾਂ ਦੇ ਉੱਤੇ ਲਾਠੀਚਾਰਜ ਕਰਨ ਜਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ। ਪਰ ਬਾਵਜੂਦ ਇਸ ਦੇ ਜਦੋਂ ਇਸ ਕਿਸਮ ਦੀਆਂ ਇੱਥੇ ਘਟਨਾਵਾਂ ਵਾਪਰਦੀਆਂ ਨੇ ਤਾਂ ਲੋਕਾਂ ਦਾ ਰੋਹ ਜਾਇਜ਼ ਲੱਗਦਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਥੋੜਾ ਅੱਗੇ ਤੋਰੀਏ ਤੇ ਭਾਰਤ ਦੇ ਵਿੱਚ ਜੰਮੂ ਕਸ਼ਮੀਰ ਸੂਬੇ ਦੇ ਨਾਲ ਜੁੜੀ ਖਬਰ, ਜਿੱਥੇ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਨੇ ਉਥੋਂ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਕਾਨੂੰਨੀ ਨੋਟਿਸ ਭੇਜਿਆ। ਇਹ ਨੋਟਿਸ ਉਮਰ ਅਬਦੁੱਲਾ ਦੇ ਉਸ ਦਾਅਵੇ ਤੋਂ ਬਾਅਦ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੌਮੀ ਪਾਰਟੀ ਭਾਜਪਾ ਉਹਨਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਦੇ ਤਹਿਤ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਨੂੰ ਨਕਦੀ ਤੇ ਮੰਤਰੀ ਅਹੁਦਿਆਂ ਦੀ ਪੇਸ਼ਕਸ਼ ਕਰਕੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਦੋਸ਼ਾਂ ਦੇ ਝੂਠੇ ਤੇ ਬੇਬੁਨਿਆਦ ਤੇ ਮਾਨਹਾਨੀ ਵਾਲੇ ਕਰਾਰ ਦਿੰਦਿਆਂ ਹੋਇਆਂ ਭਾਜਪਾ ਨੇ 7 ਦਿਨਾਂ ਦੇ ਅੰਦਰ ਲਿਖਤੀ ਰੂਪ ਦੇ ਵਿੱਚ ਬਿਆਨ ਵਾਪਸ ਲੈਣ ਤੇ ਬਿਨਾਂ ਸ਼ਰਤ ਜਨਤਕ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਆ ਕੇ ਮਾਫ਼ੀ ਮੰਗਣ ਦੀ ਗੱਲ ਉਮਰ ਅਬਦੁੱਲਾ ਨੂੰ ਕਹੀ ਹੈ। ਨਹੀਂ ਹੁੰਦਾ ਤਾਂ ਉਹਨਾਂ ਨੂੰ 100 ਕਰੋੜ ਦਾ ਮਾਨਹਾਨੀ ਦਾ ਇੱਕ ਦਾਅਵਾ ਜਿਹੜਾ ਉਹ ਕਰਨਾ ਹੋਏਗਾ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਭਾਜਪਾ ਵੱਲੋਂ ਕਾਨੂੰਨੀ ਨੋਟਿਸ ਦੇ ਰੂਪ ਦੇ ਵਿੱਚ ਭੇਜਿਆ ਗਿਆ ਪ੍ਰੇਮ ਪੱਤਰ ਪ੍ਰਾਪਤ ਕਰਕੇ ਮਾਣ ਮਹਿਸੂਸ ਕਰ ਰਹੇ ਨੇ। ਇਹ ਸਾਬਤ ਕਰਦਾ ਹੈ ਕਿ ਉਹ ਅਜਿਹੀ ਸਿਆਸੀ ਤਾਕਤ ਕਰਦੇ ਨੇ ਜਿਸ ਨੂੰ ਭਾਜਪਾ ਅਣਗੌਲਿਆ ਨਹੀਂ ਕਰ ਸਕਦੀ ਤੇ ਐਸੀ ਤਾਕਤ ਰੱਖਦੇ ਨੇ। ਉਹਨਾਂ ਇਹ ਵੀ ਕਿਹਾ ਕਿ ਮੈਂ ਇਸ ਨੂੰ ਬਹੁਤ ਵੱਡਾ ਸਨਮਾਨ ਮੰਨਦਾ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਮੈਂ ਇਕੱਲਾ ਹੀ ਸਿਆਸਤਦਾਨ ਹਾਂ ਜਿਸ ਨੂੰ ਭਾਜਪਾ ਨੇ ਇਹ ਪ੍ਰੇਮ ਪੱਤਰ ਦਿੱਤਾ ਹੈ। ਉੱਥੇ ਸੁਪਰੀਮ ਕੋਰਟ ਨੇ ਅਯੋਧਿਆ ਦੇ ਵਿੱਚ ਰਾਮ ਮੰਦਿਰ ਚੜਾਵੇ ਦੇ ਵਿੱਚ ਕਥਿਤ ਗੜਬੜੀ ਤੇ ਚੋਰੀ ਦੀ ਘਟਨਾ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਈ ਗਈ ਜਿਹੜੀ SIT ਸੀ, ਵਿਸ਼ੇਸ਼ ਜਾਂਚ ਟੀਮ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨਾਂ ਤੋਂ ਹੁਣ ਸਟੇਟਸ ਰਿਪੋਰਟ ਮੰਗੀ ਹੈ। ਚੀਫ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜਮੀਲੀਆ ਬਾਗਚੀ, ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇਸ ਪੂਰੇ ਮਾਮਲੇ ਦੇ ਵਿੱਚ ਨਿਰਪੱਖ ਤੇ ਨਿਰਧਾਰਿਤ ਸਮੇਂ ਦੇ ਵਿੱਚ ਜਾਂਚ ਕਰਨ ਦੀ ਮੰਗ ਕਰਦੀਆਂ 4-4 ਪਟੀਸ਼ਨਾਂ ਦੇ ਉੱਤੇ ਕੱਲ ਦੇ ਦਿਨ ਸੁਣਵਾਈ ਕੀਤੀ ਸੀ। ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ। ਉਧਰ ਫੈਜ਼ਾਬਾਦ ਕੋਰਟ ਨੇ ਇਸ ਮਾਮਲੇ 'ਚ ਗ੍ਰਿਫ਼ਤਾਰ 8 ਮੁਲਜ਼ਮਾਂ ਦੀ ਨਿਆਇਕ ਹਿਰਾਸਤ 14 ਦਿਨਾਂ ਦੇ ਲਈ ਵਧਾ ਦਿੱਤੀ ਹੈ। ਦੱਸ ਦਈਏ ਕਿ ਇਹਨਾਂ ਦੇ 4 ਪਟੀਸ਼ਨਾਂ 'ਚੋਂ ਇੱਕ ਪਟੀਸ਼ਨ ਇਹ ਵੀ ਸੀ ਕਿ ਇਸ ਦੀ ਜਿਹੜੀ ਜਾਂਚ ਹੈ ਉਹ CBI ਨੂੰ ਦਿੱਤੀ ਜਾਵੇ। ਹਾਲ ਫਿਲਹਾਲ ਇਸ ਮਸਲੇ ਦੇ ਉੱਤੇ ਕੋਈ ਵੀ ਜਵਾਬ ਜਿਹੜਾ ਉਹ ਕੋਰਟ ਦਾ ਸਾਹਮਣੇ ਨਹੀਂ ਆਇਆ, ਪਰ ਇਸ ਦਰਮਿਆਨ ਕੋਰਟ ਨੇ ਸਾਰੀ ਦੀ ਸਾਰੀ ਕਾਰਵਾਈ ਨੂੰ ਇੱਕ ਤੈਅਸ਼ੁਦਾ ਸਮੇਂ ਦੇ ਅੰਦਰ ਮੁਕੰਮਲ ਕਰਕੇ ਇਸ ਦੀ ਮੰਗ ਜਿਹੜੀ ਉਹ ਅਦਾਲਤ ਨੇ ਸੂਬਾਈ ਸਰਕਾਰ ਤੋਂ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ, ਪਰ ਅਤੀਤ ਦੀਆਂ ਘਟਨਾਵਾਂ ਦੇ ਵਿੱਚ ਮੌਜੂਦਾ ਸਮੇਂ ਦੇ ਅੰਦਰ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਦਾ ਕੰਮ ਵੀ ਨਹੀਂ ਕੀਤਾ ਜਾਣਾ ਚਾਹੀਦਾ। ਅਸਲ 'ਚ ਇਹ ਪੰਜਾਬੀ ਟ੍ਰਿਬਿਊਨ ਅਖਬਾਰ ਦੀ ਖ਼ਬਰ ਹੈ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਦੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਕਲੀਨ ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ, ਵੀਡੀਓ ਸ਼ੇਅਰ ਕਰਕੇ ਇਸ ਮੁੱਦੇ ਦੇ ਵਿੱਚ ਉਹਨਾਂ ਨੂੰ ਹਿੰਦੂ ਦੱਸ ਕੇ ਤੇ ਇਸ ਨੂੰ ਬੇਵਜ੍ਹਾ ਉਭਾਰਨ ਦਾ ਦੋਸ਼ ਮੜਿਆ। ਹਾਲਾਂਕਿ ਇਹ ਸਾਰਾ ਵਿਵਾਦ ਫਿਲਮ ਸਤਲੁਜ ਨੂੰ ਲੈ ਕੇ ਚੱਲ ਰਿਹਾ ਹੈ, ਪਰ ਇਸ ਦਰਮਿਆਨ ਵੱਖ ਵੱਖ ਆਗੂਆਂ ਨੇ ਬਿੱਟੂ ਨੂੰ ਘੇਰਿਆ। ਕਾਂਗਰਸ ਦੇ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਨੇ ਵੀ ਰਵਨੀਤ ਸਿੰਘ ਬਿੱਟੂ ਨੂੰ ਇੱਕ ਏਜੰਡੇ ਦੇ ਤਹਿਤ ਘੇਰਨ ਦੀ ਗੱਲ ਕੀਤੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਫਿਲਮ ਦੇ ਉੱਤੇ ਹੋਏ ਵਿਵਾਦ ਨੇ ਪੰਜਾਬ ਦੀ ਸਿਆਸਤ ਨੂੰ ਹੋਰ ਵੀ ਜ਼ਿਆਦਾ ਭੜਕਾ ਦਿੱਤਾ ਹੈ। ਉਧਰ ਮਨੁੱਖੀ ਅਧਿਕਾਰ ਕਾਰਕੁਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੰਜਾਬ ਦੇ ਵਿੱਚ 1980 ਤੋਂ 90ਵੇਂ ਦੇ ਦਹਾਕਿਆਂ ਦੇ ਦਰਮਿਆਨ ਲਾਪਤਾ ਹੋਏ ਲੋਕਾਂ ਦੀਆਂ ਲਵਾਰਸ ਲਾਸ਼ਾਂ ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਦੇ ਲਈ ਇੱਕ ਲੋਕ ਕਮਿਸ਼ਨ ਬਣਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਘਰਾਂ ਦੇ ਵਿੱਚ ਲਗਾਉਣ ਦੀ ਵੀ ਗੱਲ ਕੀਤੀ ਹੈ। ਇੱਧਰ ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਉਸ ਸਰਵੇਖਣ ਤੋਂ ਸ਼ੁਰੂਆਤ ਕਰਦੇ ਹਾਂ ਜਿਨ੍ਹਾਂ ਨੂੰ ਹੁਣ ਤੋਂ ਕੁਝ ਹਫ਼ਤਿਆਂ ਪਹਿਲਾਂ ਕਾਫ਼ੀ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ ਸੀ ਜਦੋਂ ਪੌਲਿਨ ਹੈਨਸਨ ਦੀ ਚੜ੍ਹਾਈ ਹੋ ਰਹੀ ਸੀ। ਰਿਜ਼ਰਵ ਪੋਲੀਟੀਕਲ ਮੋਨੀਟਰ ਪੋਲ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਚੜ੍ਹਾਈ ਨੀ ਉਤਰਾਈ ਹੋ ਰਹੀ ਹੈ। 26% ਦੇ ਉੱਤੇ ਉਹਨਾਂ ਦੀ ਰੈਂਕਿੰਗ ਹੁਣ ਆ ਚੁੱਕੀ ਹੈ, ਜਿਹੜੀ ਕਹਿ ਰਹੇ ਸੀ ਕਿ ਇੱਕ ਸਮੇਂ 'ਚ 31% ਤੇ ਚਲੀ ਗਈ ਸੀ। ਹਾਲਾਂਕਿ ਅਲੱਗ ਅਲੱਗ ਪੋਲ ਅਲੱਗ ਅਲੱਗ ਰੈਂਕਿੰਗ ਉਹਨਾਂ ਦੀ ਦੱਸ ਰਹੇ ਸੀ, ਪਰ ਇਸ ਦਾ ਫਾਇਦਾ ਕਿਹਨੂੰ ਮਿਲਿਆ? ਲੇਬਰ ਨੂੰ ਨਹੀਂ, ਇਸ ਦਾ ਫਾਇਦਾ ਤੀਜੇ ਨੰਬਰ ਤੇ ਚਲੀ ਗਈ ਧਿਰ, ਯਾਨੀ ਕਿ ਗਠਜੋੜ, ਲਿਬਰਲ ਨੈਸ਼ਨਲ ਗਠਜੋੜ ਨੂੰ ਮਿਲਿਆ, ਜਿਹੜੀ ਕਿ ਹੁਣ 3 ਅੰਕ ਉੱਛਲ ਕੇ 23% ਦੇ ਉੱਤੇ ਆ ਗਏ ਨੇ। ਜਿਵੇਂ ਕਿ ਅਸੀਂ ਤੁਹਾਨੂੰ ਆਪਣੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਕਿ ਮੁੱਖ ਮੁਕਾਬਲਾ ਆਸਟ੍ਰੇਲੀਆ ਦੇ ਵਿੱਚ ਲੇਬਰ ਤੇ ਲਿਬਰਲ ਨੈਸ਼ਨਲ ਦੇ ਦਰਮਿਆਨ ਹੀ ਰਹਿਣ ਦੀ ਪੂਰੀ ਪੂਰੀ ਸੰਭਾਵਨਾ ਹੈ ਜਦੋਂ ਵੀ ਫੈਡਰਲ ਚੋਣਾਂ ਹੋਈਆਂ ਉਦੋਂ ਅਜਿਹੇ ਦੇ ਵਿੱਚ ਗ੍ਰੀਨਸ ਪਾਰਟੀ ਹਾਲੇ ਉਨੇ ਹੀ ਰੈਂਕਿੰਗ ਦੇ ਉੱਤੇ ਹੈ ਜਿੰਨੇ ਦੇ ਉੱਤੇ ਉਹ ਪਹਿਲਾਂ ਸੀ, ਪਰ ਜਿਹੜਾ ਵਨ ਨੇਸ਼ਨ ਦਾ ਨੁਕਸਾਨ ਹੈ ਉਹ ਲਿਬਰਲ ਨੈਸ਼ਨਲ ਗਠਜੋੜ ਨੂੰ ਇਸ ਪੋਲ ਦੇ ਵਿੱਚ ਦਿਖਾਇਆ ਗਿਆ। ਇੱਕ ਵਾਰ ਫਿਰ ਤੋਂ ਇਹ ਪੋਲ ਕੁਝ ਕੁ ਹਜ਼ਾਰ ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਨੇ, ਇਹ ਦੇਸ਼ ਦੀ ਅਸਲ ਤਸਵੀਰ ਵੀ ਨਹੀਂ ਨੇ। ਆਮ ਤੌਰ ਦੇ ਉੱਤੇ ਤਾਂ ਇਹ ਪੋਲ ਦੇਸ਼ ਦੀ ਅਸਲ ਤਸਵੀਰ ਦਰਸਾਉਂਦੇ ਵੀ ਨਹੀਂ। ਜਦੋਂ ਜਿਵੇਂ ਕਿ ਜਿਹੜਾ ਇਹ ਪੋਲ ਹੈ ਪੋਲੀਟੀਕਲ ਪੋਲ, ਜੇਕਰ ਤੁਹਾਨੂੰ ਯਾਦ ਹੋਵੇ ਪੋਲੀਟੀਕਲ ਮੋਨੀਟਰ ਪੋਲ ਨੇ ਪਿਛਲੇ ਵਾਰ ਜਦੋਂ ਫੈਡਰਲ ਚੋਣਾਂ ਹੋਈਆਂ ਸੀ ਤਾਂ ਪੀਟਰ ਡਟਨ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਲੋਕਾਂ ਦੀ ਪਸੰਦ ਦਰਸਾਇਆ ਸੀ, ਜਦਕਿ ਅਸਲੀਅਤ ਦੇ ਵਿੱਚ ਜਦੋਂ ਚੋਣਾਂ ਹੋ ਕੇ ਮੁਕੰਮਲ ਹੋਈਆਂ ਤਾਂ ਪੀਟਰ ਡਟਨ ਆਪਣੀ ਵੀ ਚੋਣ ਜਿਹੜੀ ਸੀ ਉਹ ਹਾਰ ਗਏ ਸੀ। ਇਸ ਕਰਕੇ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਅੱਖਾਂ ਮੀਟ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ। ਹਾਂ, ਖ਼ਬਰਾਂ ਦਾ ਹਿੱਸਾ ਇਹ ਪੋਲ ਜ਼ਰੂਰ ਬਣਾਏ ਜਾ ਸਕਦੇ ਨੇ। ਇਸੇ ਤਰੀਕੇ ਦੇ ਨਾਲ ਇਸ ਪੋਲ ਦੇ ਵਿੱਚ ਹੁਣ ਜੇਕਰ ਪਰਸਨਲ ਰੈਂਕਿੰਗ ਦੀ ਗੱਲ ਕਰੀਏ ਤਾਂ ਐਂਥਨੀ ਅਲਬਨੀਜ਼ ਨੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਆਪਣਾ ਮੁਕਾਮ ਹਾਸਲ ਕੀਤਾ ਮੁੜ ਤੋਂ, ਜਿਹੜੇ ਜਿੱਥੇ ਪੋਲ ਪਿਛਲੇ ਹਫ਼ਤੇ ਦੱਸ ਰਹੇ ਸੀ, ਪਿਛਲੇ ਪੰਦਰਵਾੜੇ ਦੇ ਵਿੱਚ ਦੱਸ ਰਹੇ ਸੀ, ਐਂ ਕਹਿ ਲਈਏ ਕਿ ਹੁਣ ਜੁਲਾਈ ਮਹੀਨਾ ਹੈ, ਉਦੋਂ ਜੂਨ ਮਹੀਨਾ ਸੀ, ਜੂਨ ਮਹੀਨੇ 'ਚ ਇਹ ਪੋਲ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਕਾਬਲੀਅਤ ਦੇਸ਼ ਦੇ ਵਿੱਚ ਘਟਦੀ ਜਾ ਰਹੀ ਹੈ। ਹੁਣ ਉਹ 33% ਦੇ ਉੱਤੇ ਕਾਇਮ ਨੇ। ਸੈਨੇਟਰ ਹੈਨਸਨ ਹਾਲੇ ਵੀ 25% ਦੇ ਉੱਤੇ ਨੇ, ਪਰ ਉਹਨਾਂ ਦੀ 8% ਕਾਬਲੀਅਤ ਘਟੀ ਹੈ ਜੇਕਰ ਤੁਹਾਨੂੰ ਯਾਦ ਹੋਵੇ, ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੋਂ ਵੀ ਉੱਪਰ ਇਹ ਪੋਲ ਦਰਸਾ ਰਹੇ ਸੀ। ਐਂਗਸ ਟੇਲਰ ਨੇ ਆਪਣੀ ਕਾਬਲੀਅਤ ਦੇ ਵਿੱਚ ਇਜ਼ਾਫਾ ਕੀਤਾ, ਉਹ 16% ਤੋਂ ਹੁਣ 21% ਦੇ ਉੱਤੇ ਆਏ ਨੇ। ਔਰ ਇਸ ਦੇ ਵਿੱਚ ਹਾਲੇ ਫਿਲਹਾਲ ਕਿਸੇ ਜਿਹੜੇ ਪੋਲ ਹੁੰਦੇ ਨੇ ਇਹਨਾਂ ਦੇ ਉੱਤੇ ਪੋਲੀਟੀਕਲ ਜਿਹੜੀਆਂ ਟਿੱਪਣੀਆਂ ਨੇ ਉਹ ਵੀ ਸਾਹਮਣੇ ਨਹੀਂ ਆਉਂਦੀਆਂ, ਪਰ ਇੰਨਾ ਜ਼ਰੂਰ ਹੈ ਕਿ ਇਹ ਪੋਲ ਹੁੰਦਿਆਂ ਹੀ ਬਾਨਬੀ ਜੋਇਸ ਚੁੱਪ ਕਿਵੇਂ ਰਹਿ ਸਕਦੇ ਸੀ। ਉਹਨਾਂ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਪੌਲਿਨ ਹੈਨਸਨ ਹਾਲੇ ਵੀ ਲੋਕਾਂ ਦੀ ਪਸੰਦ ਹੈਗੇ ਨੇ। ਹਾਂ, ਕੁਝ ਇੱਕ ਮਸਲੇ ਹੋ ਸਕਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਆਸਟ੍ਰੇਲੀਆ ਨੂੰ ਜਾ ਕੇ ਗੱਲ ਕਰਨਾ ਚਾਹਾਂਗੇ। ਉਦਾਹਰਨ ਦੇ ਤੌਰ ਦੇ ਉੱਤੇ ਇਹਨਾਂ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਅਸੀਂ ਮਲਟੀਕਲਚਰਿਜ਼ਮ ਦੀ ਜਿਹੜੀ ਗੱਲ ਰੱਖਣੀ ਚਾਹੁੰਦੇ ਸੀ ਉਹ ਸਹੀ ਢੰਗ ਦੇ ਨਾਲ ਨਹੀਂ ਰੱਖੀ ਗਈ। ਆਸਟ੍ਰੇਲੀਆ ਦੇ ਵਿੱਚ ਕਲਚਰ ਇੱਕ ਹੀ ਰਹੇਗਾ, ਉਹ ਆਸਟ੍ਰੇਲੀਅਨ ਕਲਚਰ ਦੇ ਤਹਿਤ ਲੋਕ ਆਪੋ ਆਪਣੇ ਸੱਭਿਆਚਾਰਾਂ ਨੂੰ ਮਨਾ ਸਕਣਗੇ, ਸਮਝ ਸਕਣਗੇ। ਹਾਲਾਂਕਿ ਪੌਲਿਨ ਹੈਨਸਨ ਨੇ ਬਿਲਕੁਲ ਵੀ ਇਸ ਕਿਸਮ ਦੀ ਕੋਈ ਗੱਲ ਨਹੀਂ ਸੀ ਕਹੀ, ਪਰ ਇਸ ਤੋਂ ਇਲਾਵਾ ਹੋਰ ਵੀ ਕਈ ਮਸਲੇ ਸੀ। ਜਦੋਂ ਬਾਨਬੀ ਜੋਇਸ ਤੋਂ ਇਹ ਪੁੱਛਿਆ ਗਿਆ ਕਿ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਪੇਡ ਪੇਰੈਂਟਲ ਲੀਵ ਘੱਟ ਕਰਨ ਦੇ ਉੱਤੇ ਵੀ ਸੈਨੇਟਰ ਹੈਨਸਨ ਨੇ ਟਿੱਪਣੀ ਦਿੱਤੀ ਸੀ, ਤਾਂ ਇਸ ਤੋਂ ਉਹਨਾਂ ਨੇ ਬਚਾਈ ਕੀਤਾ ਇਸ ਦੇ ਉੱਤੇ ਕੋਈ ਵੀ ਬਿਆਨ ਦੇਣ ਤੋਂ ਜਿਹੜਾ ਉਹ ਗੁਰੇਜ਼ ਹੀ ਕਰ ਗਏ। ਬਹਿਰਾਲ ਜਦੋਂ ਇਸ ਕਿਸਮ ਦੇ ਪੋਲ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਫੈਡਰਲ ਚੋਣਾਂ ਤਾਂ ਜਦੋਂ ਹੋਣਗੀਆਂ ਉਦੋਂ ਹੋਣਗੀਆਂ। ਵਿਕਟੋਰੀਆ ਦੀਆਂ ਚੋਣਾਂ ਇਸ ਸਾਲ ਹੋਣੀਆਂ ਨੇ ਨਵੰਬਰ ਮਹੀਨੇ ਦੇ ਵਿੱਚ, ਸੋ ਇੱਥੇ ਦੇ ਇੱਕ ਪੋਲ ਦੀ ਗੱਲ ਤੁਹਾਡੇ ਨਾਲ ਜ਼ਰੂਰ ਕਰਦੇ ਚੱਲਦੇ ਹਾਂ। ਯੂਨੀਅਨਸ ਦੀ ਤਰਫ ਤੋਂ ਰਲ ਕੇ ਜਿਹੜੀ ਪ੍ਰਧਾਨ ਪ੍ਰੀਮੀਅਰ ਨੇ ਜੈਸਿੰਟਾ ਐਲਨ ਤੇ ਇੱਥੋਂ ਦੀ ਲੇਬਰ ਪਾਰਟੀ ਦੀ ਸਰਕਾਰ ਹੈ ਉਸ ਨੂੰ ਬਚਾਉਣ ਦੇ ਲਈ ਪੂਰੀ ਵਾਹ ਲਗਾਈ ਜਾਏਗੀ। ਟ੍ਰੇਡਸ ਹਾਲ ਦੇ ਵਿੱਚ 6500 ਦੇ ਕਰੀਬ

ਹਾਂ ਹੋਣਗੀਆਂ। ਇਹ ਬਿਲਕੁਲ ਵੀ ਸਪਸ਼ਟ ਨਹੀਂ ਹੈ ਕਿ ਲੇਬਰ ਪਾਰਟੀ ਆਪਣੀ ਸਰਕਾਰ ਬਣਾ ਸਕੇਗੀ, ਏਦਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਪੱਥਰ ਤੇ ਲਕੀਰ ਹੈ। ਚਮਤਕਾਰੀ ਹੋਣਗੇ ਕਿਉਂਕਿ ਬਹੁਤੀਆਂ ਸੀਟਾਂ ਦੇ ਉੱਤੇ ਤਾਂ ਮੁਕਾਬਲੇ ਦਵੱਲੇ ਨਹੀਂ ਤ੍ਰਿਕੋਣੇ ਹੋ ਗਏ ਨੇ, ਯਾਨੀ ਕਿ ਵਨ ਨੇਸ਼ਨ ਪਾਰਟੀ ਫੈਡਰਲ ਚੋਣਾਂ ਦੇ ਵਿੱਚ ਕੋਈ ਚੁਣੌਤੀ ਦੇਵੇ ਨਾ ਦੇਵੇ, ਪਰ ਵਿਕਟੋਰੀਆ ਦੀਆਂ ਚੋਣਾਂ ਦੇ ਵਿੱਚ ਚੁਣੌਤੀ ਜ਼ਰੂਰ ਦੇਣ ਦੇ ਲਈ ਤਿਆਰ ਬੈਠੀ ਹੈ। ਇੱਕ ਰਿਸਰਚ ਤੇ ਸਟ੍ਰੈਟਜੀ ਗਰੁੱਪ ਹੈ ਰੈੱਡ ਬ੍ਰਿਜ, ਉਹਨਾਂ ਦੀ ਤਰਫ ਤੋਂ ਵੀ ਵਿਕਟੋਰੀਆ ਤੋਂ ਪੁੱਛੇ ਗਏ ਜਿਹੜੇ ਵੋਟਰ ਨੇ ਉਹਨਾਂ ਤੋਂ ਜਿਹੜੇ ਸਵਾਲ ਸੀ ਉਸ ਦੇ ਆਧਾਰ ਦੇ ਉੱਤੇ ਇੱਕ ਸਰਵੇਖਣ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇਕਰ ਜਿਹੜੀਆਂ ਨਵੰਬਰ ਮਹੀਨੇ ਦੀਆਂ ਚੋਣਾਂ ਜਦੋਂ ਹੁੰਦੀਆਂ ਨੇ ਤਾਂ ਲੇਬਰ ਪਾਰਟੀ ਤੇ ਗਠਜੋੜ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਮਾਰਜਨਲ ਹੀ ਰਹਿ ਸਕਦੀਆਂ ਨੇ, ਔਰ ਜੇ ਵਨ ਨੇਸ਼ਨ ਪਾਰਟੀ ਥੋੜਾ ਜਿਹਾ ਧੱਕਾ ਹੋੜ ਲਾਵੇ ਤੇ ਉਹ ਲੇਬਰ ਤੇ ਗਠਜੋੜ ਦੋਹਾਂ ਤੋਂ ਸੀਟਾਂ ਖੋ ਕੇ ਲਿਜਾ ਸਕਦੇ ਨੇ। ਗ੍ਰੀਨਸ ਪਾਰਟੀ ਹਾਲਾਂਕਿ 12% ਦੇ ਉੱਤੇ ਦਿਖਾਈ ਦੇ ਰਹੇ ਨੇ, ਜਿਹੜੇ ਕਿ ਫਿਲਹਾਲ ਮੁਕਾਬਲੇ ਦੇ ਵਿੱਚ ਨਹੀਂ ਨੇ, ਹਾਲੇ ਗੱਲ 26-27-28% ਵਾਲੀਆਂ ਸੀਟਾਂ ਦੀ ਇੱਥੇ ਕੀਤੀ ਜਾ ਰਹੀ ਹੈ। ਔਰ ਇਹ ਕਿਉਂਕਿ ਸੀਟ ਬਾਈ ਸੀਟ ਕੰਪੈਰੀਜ਼ਨ ਸੀ ਤਾਂ ਇਸ ਦੇ ਲਈ ਪ੍ਰੀਮੀਅਰ ਜੈਸਿੰਟਾ ਐਲਨ ਤੱਕ ਇਹ ਰਿਪੋਰਟ ਜ਼ਰੂਰ ਪਹੁੰਚ ਗਈ ਹੋਣੀ ਹੈ, ਡੇਢ ਸਾਲ ਦੇ ਵਿੱਚ ਹੋਈ ਸੀਗੀ, ਤੇ ਦੱਸਿਆ ਗਿਆ ਹੈ ਕਿ ਹੁਣ ਇਹਨਾਂ ਨੂੰ ਥੋੜਾ ਜਿਹਾ ਹੋਰ ਸਖਤੀ ਕਰਨੀ ਹੋਏਗੀ। ਸਿਰਫ ਇੱਕੋ ਹੀ ਸਮੱਸਿਆ ਹੈ, ਵਨ ਨੇਸ਼ਨ ਪਾਰਟੀ ਜੇਕਰ ਸੀਟਾਂ ਜਿੱਤ ਵੀ ਜਾਂਦੀ ਹੈ, ਜਿਹਦੇ ਕੋਲ ਹਾਲ ਫਿਲਹਾਲ ਵਿਕਟੋਰੀਆ ਦੇ ਵਿੱਚ ਕੋਈ ਆਪਣਾ ਵੱਡਾ ਕੱਦਾਵਰ ਨੇਤਾ ਵੀ ਨਹੀਂ ਹੈ, ਤੇ ਇਹ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਵਨ ਨੇਸ਼ਨ ਪਾਰਟੀ ਇੱਥੇ ਸਰਕਾਰ ਬਣਾ ਲਏਗੀ, ਕਿਉਂਕਿ ਸਰਕਾਰ ਬਣਾਉਣ ਦੇ ਰੌਂ ਦੇ ਵਿੱਚ ਤਾਂ ਨਹੀਂ ਹੈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਸਰਕਾਰ ਕਿਹਦੀ ਬਣੇਗੀ ਉਸ ਦਾ ਕੰਮ ਖਰਾਬ ਜ਼ਰੂਰ ਵਨ ਨੇਸ਼ਨ ਪਾਰਟੀ ਕਰ ਸਕਦੀ ਹੈ। ਟੋਇਆਂ ਦੀਆਂ ਖਬਰਾਂ ਕੱਲ ਦੇ ਦਿਨ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ ਟੋਏ। ਹੁਣ ਇਹ ਕੱਲ ਦੇ ਦਿਨ ਵੀ ਖਬਰ ਆਈ ਸੀ, ਅੱਜ ਵੀ ਖਬਰ, ਔਰ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਹੁਣ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਕਟੋਰੀਆ ਦਾ ਸੜਕੀ ਨੈਟਵਰਕ ਇੰਨਾ ਵੱਡਾ ਨਹੀਂ ਹੈ ਜਿੰਨਾ NSW ਦਾ ਤੇ ਕੁਇਨਜ਼ਲੈਂਡ ਵਰਗੀਆਂ ਵੱਡੀਆਂ ਸਟੇਟਾਂ ਦਾ ਹੈ, ਜਿਨ੍ਹਾਂ ਦਾ ਦਾਇਰਾ ਵੀ ਵੱਡਾ ਹੈ, ਇਲਾਕਾ ਵੀ ਵੱਡਾ ਹੈ, ਔਰ ਪੇਂਡੂ ਇਲਾਕੇ ਵੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਜੁੜਦੇ ਨੇ। ਪਰ ਬਾਵਜੂਦ ਇਸ ਦੇ ਵਿਕਟੋਰੀਆ ਵਰਗੇ ਸੂਬੇ ਦੇ ਵਿੱਚ ਇੱਕ ਛੋਟੀ ਸਟੇਟ ਦੇ ਅੰਦਰ ਖੇਤਰੀ ਸੜਕਾਂ ਦੀ ਹਾਲਤ ਇੰਨੀ ਖਰਾਬ ਕਿਉਂ ਹੈ, ਇੰਨੀ ਖਸਤਾ ਹਾਲਤ ਕਿਉਂ ਹੋ ਜਾਂਦੀ ਹੈ ਕਿ ਦੇਸ਼ ਭਰ ਦੇ ਵਿੱਚ ਕਿਸੇ ਵੀ ਹੋਰ ਦੂਸਰੇ ਸੂਬੇ ਦੇ ਵਿੱਚ ਇੰਨੀ ਖਰਾਬ ਸੜਕਾਂ ਦੀ ਹਾਲਤ ਨਹੀਂ ਦਿਖ ਰਹੀ। ਹੁਣ ਹੈਰਾਲਸਨ ਨੇ ਇੱਕ ਖਬਰ ਲਗਾਈ ਹੈ ਕਿ ਇਹ ਪੈਚ ਵਰਕ, ਜਾਂ ਜਿਵੇਂ ਕੱਲ ਦੇ ਦਿਨ ਵੀ ਜੈਸ ਵਿਲਸਨ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਵੀ ਕਿਹਾ ਕਿ ਉਹ ਵੀ ਸਰਫੇਸ ਵਰਕ ਕਰਵਾਉਣਗੇ। ਸਰਫੇਸ ਵਰਕ ਵੀ ਇੱਕ ਕਿਸਮ ਦਾ ਉਹੀ ਪੈਚ ਵਰਕ ਹੀ ਮੰਨ ਕੇ ਚੱਲੋ ਤੁਸੀਂ, ਕਿ ਟੋਏ ਟਿੱਬੇ ਭਰਾ ਦੇਣਗੇ ਕਿ ਥੋੜਾ ਜਿਹਾ ਹਿੱਸਾ ਜਿਹੜਾ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਭਰ ਦਿੱਤਾ, ਸੜਕ ਦਾ ਉਨਾ ਕੇ ਹਿੱਸਾ ਨਵਾਂ ਕਰ ਦਿੱਤਾ, ਪਰ ਬਾਕੀ ਦੀ ਸੜਕ ਫੇਰ ਪੁਰਾਣੀ ਦੀ ਪੁਰਾਣੀ। ਕੰਟਰੈਕਟਰਸ ਦੇ ਹਵਾਲੇ ਦੇ ਨਾਲ ਹੈਰਾਲਸਨ ਨੇ ਖਬਰ ਸਾਂਝੀ ਕੀਤੀ ਹੈ ਕਿ 11% ਸਟੇਟ ਦੀਆਂ ਸੜਕਾਂ ਜਿਹੜੀਆਂ ਖੇਤਰੀ ਇਲਾਕਿਆਂ ਚ ਨੇ, ਪੇਂਡੂ ਇਲਾਕਿਆਂ ਚ ਨੇ, ਕੁੱਲ 173 million ਸਕੁਏਅਰ ਮੀਟਰ ਦਾ ਨੈਟਵਰਕ ਹੈ ਪੂਰੇ ਵਿਕਟੋਰੀਆ ਦੇ ਵਿੱਚ, ਉਹਦੇ ਚੋਂ 11% ਸੜਕਾਂ ਜਿਹੜੀਆਂ ਨੇ ਉਹ ਐਸੀਆਂ ਨੇ ਕਿ ਸਰਫੇਸ ਵਰਕ ਦੇ ਨਾਲ ਜਾਂ ਪੈਚ ਵਰਕ ਦੇ ਨਾਲ ਕੰਮ ਨਹੀਂ ਸੜਨਾ, ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਦੁਬਾਰਾ ਬਣਾਉਣਾ ਹੋਏਗਾ, ਔਰ ਇੰਨੀਆਂ ਉਹ ਮਾੜੀ ਹਾਲਤ ਦੇ ਵਿੱਚ ਨੇ। ਔਰ ਇਹਦਾ ਮਤਲਬ ਇਹ ਹੈ ਕਿ ਜਿੰਨਾ ਖਰਚ ਜੈਸ ਵਿਲਸਨ ਦੀ ਗੱਠਜੋੜ ਜਾਂ ਸੱਤਾਧਾਰੀ ਲੇਬਰ ਦੱਸ ਰਹੀ ਹੈ, ਉਹਦੇ ਨਾਲੋਂ $2 billion ਹੋਰ ਲੱਗੇਗਾ, ਯਾਨੀ ਕਿ ਜਿੰਨਾ ਤੁਸੀਂ ਖਰਚ ਕਰਨਾ ਕਰ ਦਿਓ ਪੈਚ ਵਰਕ ਦੇ ਉੱਤੇ, ਪਰ ਇਹ ਜਿਹੜੀਆਂ ਸੜਕਾਂ ਨੇ ਇਹਨਾਂ ਦਾ ਮੁੜ ਨਿਰਮਾਣ ਕਰਨਾ ਪੈਣਾ। ਹੁਣ ਸਾਲ 2026-27 ਦਾ ਜਿਹੜਾ ਐਨੂਅਲ ਵਰਕ ਲੋਡ ਹੈ ਉਹ ਤਾਂ ਪਹਿਲਾਂ ਹੀ ਪ੍ਰੀਮੀਅਰ ਜਾਰੀ ਕਰ ਚੁੱਕੇ ਨੇ, ਉਹਦੇ ਖਾਤਰ $1 billion ਉਹ ਦੇ ਚੁੱਕੇ ਨੇ, ਦੱਸ ਚੁੱਕੇ ਨੇ ਕਿ $1 billion ਤੋਂ ਥੋੜਾ ਜਿਹਾ ਉੱਪਰ ਰਕਮ ਖਰਚ ਕਰਕੇ ਉਹਨਾਂ ਨੇ ਖੇਤਰੀ ਇਲਾਕੇ ਦੀਆਂ ਇਹ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਸਰਫੇਸ ਵਰਕ ਕਰਵਾ ਦੇਣਾ, ਪੈਟਹੋਲਸ ਜਿਹੜੇ ਨੇ, ਟੋਏ ਜਿਹੜੇ ਨੇ ਉਹ ਭਰਵਾ ਦੇਣੇ ਨੇ ਤੇ ਕੰਮ ਖਤਮ। ਪਰ ਇਹ ਰੀਸਰਫੇਸਿੰਗ ਦਾ ਜਿਹੜਾ ਕੰਮ ਹੈ ਇਹ ਇਸ ਨਾਲੋਂ 10 ਗੁਣਾ ਵਧੇਰੇ ਦੱਸਿਆ ਜਾ ਰਿਹਾ ਹੈ। ਕਿਵੇਂ, ਉਹਦਾ ਵੀ ਇੱਕ ਅੰਦਾਜ਼ਾ ਦੱਸਿਆ ਗਿਆ। ਕੰਟਰੈਕਟਰਸ ਨੇ ਦੱਸਿਆ ਹੈ ਕਿ ਇਹ ਕਿਉਂਕਿ ਬਿਓਂਡ ਰਿਪੇਅਰ ਹੋ ਚੁੱਕੀਆਂ ਨੇ ਸੜਕਾਂ, ਸੋ ਇਹਨਾਂ ਦੇ ਉੱਤੇ ਖਰਚਾ $100 ਤੋਂ ਲੈ ਕੇ $120 ਪਰ ਸਕੁਏਅਰ ਮੀਟਰ ਦਾ ਹੁੰਦਾ ਹੈ, ਤੇ ਜੇਕਰ ਇਸ ਪੂਰੇ ਨੈਟਵਰਕ ਦਾ ਜੇ 173 million ਸਕੁਏਅਰ ਮੀਟਰ ਦੇ 11% ਦਾ ਖਰਚਾ ਕੱਢੀਏ ਤਾਂ ਲਗਭਗ $2 billion ਦੇ ਆਸ ਪਾਸ ਇਹ ਰਕਮ ਬਣਦੀ ਹੈ। ਇਹ ਸਿਰਫ ਇਸ ਦੀ ਭਰਾਈ ਦੀ ਹੀ ਰਕਮ ਨਹੀਂ ਹੈ ਬਲਕਿ ਰੀਸਰਫੇਸਿੰਗ ਦੇ ਕੰਮ ਦੇ ਵਿੱਚ
ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ, ਜਿਵੇਂ ਪਲਾਂਟੇਸ਼ਨ ਵੀ ਉੱਥੇ, ਵੈਜੀ ਪਲਾਂਟੇਸ਼ਨ ਵੀ

ਜਿਹੜੀ ਉੱਥੇ ਆਲੇ ਦੁਆਲੇ ਉੱਗ ਪਈ ਹੈ, ਔਰ ਟੋਇਆਂ ਦੇ ਵਿੱਚੋਂ ਬੂਟੇ ਉੱਗਣ ਲੱਗ ਪਏ ਨੇ, ਤੇ ਉਹਦਾ ਕੰਮ ਜਿਹੜਾ ਉਹ ਅਲੱਗ ਤੋਂ ਕੰਟਰੈਕਟਰਸ ਨੂੰ ਦਿੱਤਾ ਜਾਂਦਾ ਹੈ, ਤੇ ਉਹਦਾ ਵੀ $150 million ਦਾ ਇੱਕ ਅਲੱਗ ਦਾ ਬਿੱਲ ਜਿਹੜਾ ਉਹ ਆ ਸਕਦਾ ਹੈ, ਕਿਉਂਕਿ ਉਹ 12.5 ਤੋਂ 15 square meter ਤੱਕ ਦਾ, $15 ਪਰ ਸਕੁਅਰ ਮੀਟਰ ਤੱਕ ਦਾ ਉਹ ਕੰਮ ਹੁੰਦਾ ਹੈ। ਤੇ ਫਿਰ ਇਸ ਤੋਂ ਇਲਾਵਾ ਹੋਰ ਜਿਹੜੇ ਨਾਲ ਦੇ ਕੰਮ ਜਿਹੜੇ ਜੁੜੇ ਹੋਏ ਹੋਣਗੇ, ਕਿਉਂਕਿ ਸੜਕਾਂ ਜਦੋਂ ਪੁਨਰ ਨਿਰਮਾਣ ਹੋਣਗੀਆਂ ਤਾਂ ਫਿਰ ਉਹਨਾਂ ਤੋਂ ਜਿਹੜੇ ਰੋਡ ਸਾਈਨਸ ਪੱਟਣੇ, ਦੁਬਾਰਾ ਲਗਾਉਣੇ, ਉਹਨਾਂ ਦੇ ਉੱਤੇ ਕਲੀ ਪੇਂਟ, ਦੁਬਾਰਾ ਪੋਚਾ ਫੇਰਨਾ, ਇਹ ਸਾਰੇ ਕੰਮ ਵੀ ਅਲੱਗ ਤੋਂ ਸ਼ਾਮਿਲ ਹੋ ਜਾਂਦੇ ਨੇ। ਇਹਨਾਂ ਦੇ ਖਰਚੇ ਸਰਕਾਰ ਨੇ ਵਿੱਚ ਲਗਾ ਕੇ ਨਹੀਂ ਰੱਖੇ ਹੋਏ। ਫਿਲਹਾਲ ਵਿਕਟੋਰੀਆ ਦੀ ਲਿਬਰਲ ਨੈਸ਼ਨਲ ਗੱਠਜੋੜ ਨੇ ਇੱਕ ਵਾਅਦਾ ਕੀਤਾ ਹੋਇਆ ਕਿ ਜੇ ਉਹ ਜਿਹੜੀਆਂ 28 November ਨੂੰ ਚੋਣਾਂ ਮੰਨੀਆਂ ਜਾ ਰਹੀਆਂ ਨੇ ਵਿਕਟੋਰੀਆ ਦੀਆਂ ਹੋਣਗੀਆਂ, ਜਦੋਂ ਉਸ ਤੋਂ ਬਾਅਦ ਨਤੀਜੇ ਆਣਗੇ ਤੇ ਜੇ ਉਹ ਸੱਤਾ ਦੇ ਵਿੱਚ ਆਏ ਤਾਂ ਸੂਬੇ ਦੀਆਂ ਸੜਕਾਂ ਨੂੰ ਰੀਬਿਲਡ ਰੀਪੇਅਰ ਕਰਨ ਦਾ ਕੰਮ, ਔਰ ਇਹ ਲੱਖਾਂ ਦੇ ਕਰੀਬ ਟੋਏ, 10 lakh ਟੋਏ ਦੱਸੇ ਜਾ ਰਹੇ ਨੇ ਵਿਕਟੋਰੀਆ ਚ, 10 lakh ਟੋਏ ਇਹਨਾਂ ਨੂੰ ਰਿਪੇਅਰ ਕਰਨ ਦਾ ਕੰਮ ਹੈ, ਜਿਹੜਾ ਘੱਟੋ ਘੱਟ ਇਹਦੇ ਤੇ $1.5-2 billion ਆ ਕੇ ਉਹ ਲਗਾ ਦੇਣਗੇ ਤੇ ਇਹਨਾਂ ਸੜਕਾਂ ਨੂੰ ਚਗਾ ਚੱਕ ਕਰ ਦੇਣਗੇ। ਤੇ ਫਿਲਹਾਲ ਜਿਹੜਾ ਵਿਕਟੋਰੀਆ ਸਰਕਾਰ ਦਾ ਜਿਹੜਾ ਟੀਚਾ ਮਿਥਿਆ ਹੋਇਆ, ਦੇਖੋ ਉਹ ਨਵੰਬਰ ਮਹੀਨੇ ਤੱਕ ਕਿੰਨੀਆਂ ਕੁ ਸੜਕਾਂ, ਕਿੰਨੇ ਕੁ ਟੋਇਆਂ ਨੂੰ ਭਰ ਪਾਉਂਦਾ। ਪਰ ਹਾਲ ਫਿਲਹਾਲ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਪਾਰਟੀ ਹੈ ਉਹਦੇ ਤੇ ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਨੇ। ਹਾਲੇ ਤੱਕ ਉਹਨਾਂ ਨੇ ਆਪਣੀ ਜਿਹੜੀ ਇਸ ਜਿਹੜੀਆਂ ਵੋਟਾਂ ਨੇ ਉਹਨਾਂ ਦੀ ਆਪਣੀ ਪਾਲਿਸੀ ਅਨਾਊਂਸਮੈਂਟ ਨਹੀਂ ਕੀਤੀ। ਮੰਨਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਲਿਸੀ ਅਨਾਊਂਸਮੈਂਟ ਹੋ ਜਾਣੀ ਹੈ, ਤੇ ਉਧਰ ਲੇਬਰ ਪਾਰਟੀ ਦੀ ਤਰਫ ਤੋਂ ਵੀ ਜਿਹੜੇ 28 July ਤੋਂ ਬਾਅਦ ਕੌਕਸ ਦੀ ਬੈਠਕ ਹੋ ਜਾਣੀ ਹੈ ਤੇ ਇੱਕ ਇੱਕ ਕਰਕੇ ਉਮੀਦਵਾਰ ਵੀ ਨਿਕਲਣੇ ਸਾਹਮਣੇ ਆਉਣ ਲੱਗ ਪੈਣਗੇ ਪ੍ਰੀ ਸਿਲੈਕਸ਼ਨ ਦੇ ਵਿੱਚ, ਕਿਹੜੇ ਵਿਕਟੋਰੀਆ ਦੇ ਅੰਦਰ ਕਿਹੜੇ ਇਹਨਾਂ ਨੇ ਲੋਕ ਚੁਣੇ ਨੇ। ਤੇ ਇਸ ਤੋਂ ਇਲਾਵਾ ਦੂਜੀਆਂ ਪਾਰਟੀਆਂ ਵੀ ਜਿਹੜੀਆਂ ਨੇ ਉਹ ਆਪਣਾ ਏਜੰਡਾ ਤੇ ਆਪਣੇ ਉਮੀਦਵਾਰ ਇੱਕ ਇੱਕ ਕਰਕੇ ਸਾਹਮਣੇ ਰੱਖਣ ਲੱਗ ਪੈਣਗੇ ਤੇ ਤਸਵੀਰ ਕਾਫੀ ਹੱਦ ਤੱਕ ਸਪਸ਼ਟ ਹੋ ਜਾਏਗੀ। ਤੇ ਤੁਸੀਂ ਵੇਟ ਕਰੋ, ਹਾਲੇ ਉਡੀਕੋ, ਦੇਖੋ ਪੱਤੇ ਕਿਸ ਪਾਸੇ ਨੂੰ ਸਿਆਸੀ ਪਾਰਟੀਆਂ ਸਿੱਟਦੀਆਂ ਨੇ ਤੇ ਫਿਰ ਉਸ ਮੁਤਾਬਕ ਤੁਸੀਂ ਆਪਣਾ ਮਨ ਬਣਾਇਓ ਤੇ ਵੋਟ ਪਾਇਓ ਵਿਕਟੋਰੀਆ ਦੇ ਵਿੱਚ। ਉੱਥੇ ਆਸਟ੍ਰੇਲੀਆ ਦੇ ਵਿੱਚ ਰੀਅਲ ਐਸਟੇਟ ਦੀਆਂ ਕੀਮਤਾਂ ਜਿਹੜੀਆਂ ਨੇ, ਖਾਸ ਤੌਰ ਦੇ ਉੱਤੇ ਦੋ ਵੱਡੇ ਸ਼ਹਿਰ ਮੈਲਬਨ ਤੇ ਬ੍ਰਿਸਬੇਨ, ਮਾਫ ਕਰਨਾ, ਮੈਲਬਨ ਤੇ ਸਿਡਨੀ ਦੇ ਵਿੱਚ ਡਿੱਗੀਆਂ ਸੀ, ਇਹਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਪਰ ਉਸ ਤੋਂ ਬਾਅਦ ਹੁਣ ਇਹ ਰੀਅਲ ਐਸਟੇਟ ਦੇ ਵਿੱਚ ਕੀਮਤਾਂ ਦੇ ਅੰਦਰ ਇੱਕ ਸਟੈਗਨਿਟੀ ਜਿਹੜੀ ਉਹ ਆਈ ਦੱਸੀ ਗਈ ਹੈ ਅੰਗਰੇਜ਼ੀ ਦੇ ਵਿੱਚ, ਯਾਨੀ ਕਿ ਸਥਿਰਤਾ ਆਈ ਦੱਸੀ ਗਈ ਹੈ। ਰਿਜ਼ੋਲਵ ਪੋਲੀਟੀਕਲ ਮੋਨੀਟਰ ਪੋਲ, ਹੁਣ ਤੱਕ ਤਾਂ ਇਹੀ ਲੱਗ ਰਿਹਾ ਸੀ ਕਿ ਇਹ ਸਿਰਫ ਸਿਆਸਤ ਦੇ ਨਾਲ ਜੁੜੇ ਸਰਵੇਖਣ ਕਰਦੇ ਨੇ, ਪਰ ਇਹਨਾਂ ਨੇ ਇੱਕ ਸਰਵੇਖਣ ਰੀਅਲ ਅਸਟੇਟ ਦੇ ਵਿੱਚ ਵੀ ਕੀਤਾ ਹੈ। 61% ਲੋਕ ਇਹਨਾਂ ਦੇ ਸਰਵੇਖਣ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਉਹ ਚਾਹੁੰਦੇ ਨੇ ਕਿ ਘਰਾਂ ਦੀਆਂ ਕੀਮਤਾਂ ਡਿੱਗ ਪੈਣ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਘਰਾਂ ਦੀਆਂ ਕੀਮਤਾਂ ਬੇਲੋੜੀਆਂ ਨੇ। ਔਰ 54% ਲੋਕਾਂ ਨੇ ਜੂਨ ਮਹੀਨੇ ਦੇ ਵਿੱਚ ਇਸ ਦੀ ਇਸ ਦੇ ਹੱਕ ਦੇ ਵਿੱਚ ਸੀ ਕਿ ਆਸਟ੍ਰੇਲੀਆ 'ਚ ਘਰਾਂ ਦੀਆਂ ਕੀਮਤਾਂ ਡਿੱਗਣੀਆਂ ਚਾਹੀਦੀਆਂ ਨੇ ਰਿਜ਼ੋਲਵ ਪੋਲ ਦੇ ਮੁਤਾਬਕ। ਉਹਦੇ ਮੁਕਾਬਲੇ ਹੁਣ 61% ਲੋਕ ਇਹ ਮੰਨਣ ਲੱਗ ਪਏ ਨੇ। ਆਕਸ਼ਨ ਕਲੀਅਰੈਂਸ ਜਿਹੜੀਆਂ ਨੇ ਉਹ ਵੀ ਸਿਰੇ ਨਹੀਂ ਚੜ ਰਹੀਆਂ, ਯਾਨੀ ਕਿ ਇਸ ਹਫ਼ਤੇ, ਹਾਲਾਂਕਿ ਕੱਲ ਦੇ ਦਿਨ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ ਮੈਲਬਨ ਬ੍ਰਿਸਬੇਨ ਦੇ ਵਿੱਚ ਇੱਕ ਵਾਰ ਫਿਰ ਤੋਂ 50-55% ਦੇ ਉੱਤੇ ਆਕਸ਼ਨ ਕਲੀਅਰੈਂਸ ਜਾ ਚੁੱਕੀ ਹੈ, ਯਾਨੀ ਕਿ ਆਸਟ੍ਰੇਲੀਆ 'ਚ ਜਿੰਨੀਆਂ ਘਰਾਂ ਦੀਆਂ ਬੋਲੀਆਂ ਲੱਗਦੀਆਂ ਨੇ ਉਹਨਾਂ 'ਚੋਂ 50-55% ਸਿਰੇ ਚੜ ਜਾਂਦੀਆਂ ਨੇ, ਬਾਕੀ ਦੇ ਅਗਲੇ ਹਫ਼ਤੇ ਦੇ ਵਿੱਚ ਫਿਰ ਤੋਂ ਬੋਲੀ ਦੇ ਉੱਤੇ ਪਾ ਦਿੱਤੇ ਜਾਂਦੇ ਨੇ। ਇਸ ਦਰਮਿਆਨ ਬੈਂਕਾਂ ਦੀ ਤਰਫ ਤੋਂ ਹੁਣ ਦਾਅਵਾ ਇਹ ਕੀਤਾ ਗਿਆ ਹੈ ਕਿ ਘਰਾਂ ਦੀਆਂ ਕੀਮਤਾਂ ਸਾਲ 2027 ਦੇ ਅਖੀਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਧਣੀਆਂ ਸ਼ੁਰੂ ਹੋ ਜਾਣਗੀਆਂ ਔਰ ਦੇਸ਼ ਭਰ ਦੇ ਵਿੱਚ ਇੱਕ ਔਸਤ ਜਿਹੜੀ ਹੈ 6-10% ਦੇ ਹਿਸਾਬ ਦੇ ਨਾਲ ਵਧੇਗੀ। ਹਾਲਾਂਕਿ ਇਹ ਮੈਲਬਨ ਔਰ ਸਿਡਨੀ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਕਰਦਾ ਹੈ, ਕਿਉਂਕਿ ਇਹ ਦੋ ਸ਼ਹਿਰ ਦੇਸ਼ ਦੀ ਰੀਅਲ ਐਸਟੇਟ ਮਾਰਕੀਟ ਨੂੰ ਇੱਕ ਤਰੀਕੇ ਦੇ ਨਾਲ ਇੰਜਨ ਦੇ ਤੌਰ ਦੇ ਉੱਤੇ ਤੋਰ ਕੇ ਅੱਗੇ ਲੈ ਜਾਂਦੇ ਨੇ। ਪਰ ਜਿਵੇਂ ਤੁਹਾਡੇ ਨਾਲ ਪਿਛਲੇ ਹਫ਼ਤੇ ਵੀ ਖ਼ਬਰ ਸਾਂਝੀ ਕੀਤੀ ਸੀ ਕਿ ਪਰਥ, ਬ੍ਰਿਸਬੇਨ, ਐਡੀਲੇਡ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਅੰਦਰ ਨਾ ਤਾਂ ਕੋਈ ਗਿਰਾਵਟ ਆਈ ਹੈ, ਨਾ ਹੀ ਆਕਸ਼ਨ ਕਲੀਅਰੈਂਸ ਦੇ ਵਿੱਚ ਕੋਈ ਫਰਕ ਪਿਆ, ਬਲਕਿ ਉੱਥੇ ਇਜ਼ਾਫਾ ਹੀ ਹੋ ਰਿਹਾ ਹੈ। ਉਧਰ ਬੈਂਕ HSBC ਦੀ ਪਿਛਲੇ ਹਫ਼ਤੇ ਦੀ ਰਿਪੋਰਟ ਨੇ ਇਹ ਗੱਲ ਦੱਸੀ ਸੀ ਕਿ ਬ੍ਰਿਸਬੇਨ ਤੇ ਪਰਥ ਦੇ ਵਿੱਚ ਮਾਰਕੀਟ ਹੋਰ ਜ਼ਿਆਦਾ ਬਿਜ਼ੀ ਹੋ ਗਈ ਦੱਸੀ ਗਈ ਹੈ। ਇੰਟਰਸਟ ਰੇਟ ਨੂੰ ਲੈ ਕੇ ਵੀ ਹਾਲ ਫਿਲਹਾਲ
ਜਿਹੜੀ ਲਗਾਤਾਰ ਵੱਧ ਰਹੇ ਨੇ ਜਾਂ ਫਿਰ ਸਥਿਰ ਰਹਿ ਰਹੇ ਨੇ, ਦੂਸਰੇ ਪਾਸੇ ਨੈਗੇਟਿਵ ਗੇਰਿੰਗ, ਤੇ ਤੀਸਰਾ ਕੈਪੀਟਲ ਗੇਨਸ ਡਿਸਕਾਊਂਟ ਦੇ ਵਿੱਚ ਤਬਦੀਲੀ ਕਰਨੀ ਇਹਨਾਂ ਇਸ ਫੈਡਰਲ ਬਜਟ ਦੇ ਵਿੱਚ। ਇਹ ਸਾਰੇ ਉਹ ਕਾਰਨ ਨੇ ਜਿਨ੍ਹਾਂ ਦੇ ਚੱਲਦਿਆਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਇਹ ਜਿਹੜੇ ਦੋ ਪ੍ਰਮੁੱਖ ਸ਼ਹਿਰ ਨੇ ਇਹਨਾਂ ਦੇ ਵਿੱਚ ਗਿਰਾਵਟ ਆਈ ਦੱਸੀ ਗਈ ਹੈ। ਉੱਥੇ ਅਗਲੀਆਂ ਕੁਝ ਖਬਰਾਂ NSW ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਵੈਸਟਰਨ ਸਿਡਨੀ ਏਅਰਪੋਰਟ ਜਿਹੜਾ ਇਹ ਨਵਾਂ ਕੌਮਾਂਤਰੀ ਹਵਾਈ ਅੱਡਾ, ਇੱਥੋਂ ਪਹਿਲੀ ਉਡਾਨ ਜਿਹੜੀ ਸੀਗੀ ਉਹ ਕੱਲ ਦੇ ਦਿਨ ਲੇਟ ਹੋ ਗਈ, ਪਹਿਲੀ ਉਡਾਨ ਡੇਢ ਘੰਟਾ ਲੇਟ ਹੋ ਗਈ। ਔਰ ਇਹ ਉਡਾਨ ਦੱਸਦੀ ਹਾਲੇ ਯਾਤਰੀ ਜਹਾਜ਼ ਇੱਥੋਂ ਉੱਡਣ ਜਾਂ ਲੈਂਡ ਕਰਨ ਨਹੀਂ ਲੱਗੇ ਨੇ। ਇੱਥੇ ਉਹ ਉਡਾਨ ਸੀ ਜਿਹੜੀ ਸ਼ੰਘਾਈ ਤੋਂ ਆਇਆ ਜਹਾਜ਼ ਸੀ, ਮਾਲ ਢੋਆ ਢੁਆਈ ਵਾਲੇ ਜਹਾਜ਼ ਜਿਨ੍ਹਾਂ ਨੂੰ ਕਾਰਗੋ ਫਲਾਈਟਸ ਕਹਿ ਦਿੰਦੇ ਨੇ, ਉਹ ਹਲੇ ਆ ਜਾ ਰਹੀਆਂ ਨੇ। ਪਰ ਇਹ ਜਿਹੜੀ ਕੱਲ ਦੇ ਦਿਨ ਫਲਾਈਟ ਸੀ ਇਹ ਟੈਸਟ ਫਲਾਈਟ ਸੀ, ਇਹ ਸ਼ੰਘਾਈ ਤੋਂ ਆਇਆ ਸੀ ਸਮਾਨ। ਜੇਕਰ ਇੱਥੇ ਨਾ ਹਵਾਈ ਅੱਡੇ ਦੇ ਉੱਤੇ ਉਤਰਦਾ ਜਾਂ ਕੋਈ ਬਹੁਤ ਵੱਡੀ ਸਮੱਸਿਆ ਹੁੰਦੀ ਤਾਂ ਫਿਰ ਇਸ ਨੂੰ ਦੂਸਰੇ ਹਵਾਈ ਅੱਡਿਆਂ ਦੇ ਉੱਤੇ ਉਤਾਰ ਲਿਆ ਜਾਣਾ ਸੀ। ਪਰ ਕਿਉਂਕਿ ਸ਼ੰਘਾਈ ਦੇ ਵਿੱਚ ਪਹਿਲਾਂ ਤੂਫਾਨ ਚੱਲ ਰਿਹਾ ਸੀ, ਉਸ ਦੇ ਕਰਕੇ ਇਹ ਜਹਾਜ਼ ਲੇਟ ਹੋ ਗਿਆ, ਫਿਰ ਇਸ ਜਹਾਜ਼ ਨੂੰ ਜੋ ਏਅਰਪੋਰਟ ਨੂੰ ਦੱਸਿਆ ਗਿਆ ਸੀ A330 ਆਣਾ, ਉਹਦੀ ਬਜਾਏ A321 ਆਇਆ, ਤੇ ਫਿਰ ਕੋਈ ਟੈਕਨੀਕਲ ਇਸ਼ੂ ਵੀ ਆਏ ਲੈਂਡਿੰਗ ਦੇ ਵੇਲੇ। ਸੋ ਇਹ ਆਪਣੇ ਤੈਅਸ਼ੁਦਾ ਸਮੇਂ ਤੋਂ ਡੇਢ ਘੰਟੇ ਡਿਲੇ ਦੇ ਨਾਲ ਇਹ ਪਹਿਲੀ ਜਹਾਜ਼, ਜਿਵੇਂ ਕਹਿ ਦਿੰਦੇ ਹਾਂ ਪੰਜਾਬੀ ਚ ਕਿ ਬੋਣੀਓ ਖਰਾਬ ਹੋਈ ਹੈ ਨਵੇਂ ਕੌਮਾਂਤਰੀ ਹਵਾਈ ਅੱਡੇ ਦੀ। ਤੇ ਹੁਣ ਹੁਣ ਤੋਂ 14 ਦਿਨਾਂ ਦੇ ਬਾਅਦ ਪ੍ਰੋਪਰ ਇੱਥੋਂ ਫਲਾਈਟਸ ਉੱਡਣਗੀਆਂ। ਯਾਤਰੀ ਉਡਾਨਾਂ ਹਾਲੇ ਨਹੀਂ ਨੇ, ਇੱਕ ਵਾਰ ਫਿਰ ਤੋਂ ਚੇਤੇ ਕਰਵਾ ਦਈਏ ਕਿ ਅਕਤੂਬਰ ਮਹੀਨੇ ਤੱਕ ਜਿਹੜੇ ਯਾਤਰੀਆਂ ਨੂੰ ਲੈ ਕੇ ਜਹਾਜ਼ ਨੇ ਉਹ ਅਕਤੂਬਰ ਮਹੀਨੇ ਤੋਂ ਬਾਅਦ ਉੱਡਣਗੇ, ਪਰ ਹਾਲੇ ਸਿਰਫ ਕਾਰਗੋ ਫਲਾਈਟਸ ਲੈਂਡ ਕਰਨਗੀਆਂ ਜਾਂ ਟੇਕ ਆਫ ਕਰਨਗੀਆਂ। ਹੁਣ ਤੋਂ 14 ਦਿਨ ਦੇ ਬਾਅਦ ਇੱਕ ਪਹਿਲੀ ਫਲਾਈਟ ਨੇ ਟੇਕ ਆਫ ਕਰਨਾ ਇਸ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਜਾਣ ਵਾਲੀਆਂ, ਤੇ ਫਿਰ ਡੋਮੈਸਟਿਕ ਜਿਹੜੇ ਜਹਾਜ਼ ਨੇ ਉਹਨਾਂ ਦੀ ਵੀ ਜਿਹੜੀ ਹੈ ਆਵਾਜਾਈ ਵੱਧ ਜਾਏਗੀ। ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਦਾ ਇਹ ਕਹਿਣਾ ਹੈ ਕਿ ਜਿਹੜੀ ਇਹਨਾਂ ਦੀ ਕਾਰਗੋ ਫੈਸਿਲਿਟੀ ਹੈ ਇਹ ਹਾਲੇ ਸ਼ੁਰੂਆਤ ਦੇ ਵਿੱਚ ਹੀ ਘੱਟੋ ਘੱਟ ਸਿਡਨੀ ਦੇ 33% ਕਾਰਗੋ ਕਪੈਸਿਟੀ ਨੂੰ ਅਪਣਾ ਲਏਗੀ, ਯਾਨੀ ਕਿ ਜਿਹੜਾ ਦੂਸਰੇ ਹਵਾਈ ਅੱਡੇ ਦੇ ਉੱਤੇ ਜਾਂ ਸਿਰਫ ਕਿੰਗਸਮਿਥ ਇੰਟਰਨੈਸ਼ਨਲ ਏਅਰਪੋਰਟ ਦੀ ਗੱਲ ਨਹੀਂ ਕਰ ਰਹੇ ਅਸੀਂ, ਜਿੰਨੇ ਬੰਦਰਗਾਹਾਂ ਦੇ ਉੱਤੇ ਵੀ ਸਮਾਨ ਉਤਰਦਾ ਹੈ ਜਾਂ ਜਿਹੜੇ ਦੂਸਰੇ ਵੀ ਜਿਵੇਂ ਨਿਊ ਕਾਸਲ ਦੇ ਹਵਾਈ ਅੱਡੇ ਦੇ ਉੱਤੇ ਵੀ ਜਿਹੜਾ ਕਾਰਗੋ ਪਰਨਿਕਟ ਹੈ ਜਾਂ ਹੋਰ ਵੀ ਵਾਲੰਗੋਂਗ ਦੇ ਉੱਤੇ, ਇਹ ਸਾਰ ਕੁੱਲ ਮਿਲਾ ਕੇ ਸਿਡਨੀ ਦੀ ਹੀ 33% ਕਾਰਗੋ ਸਪਲਾਈ ਸਿਰਫ ਇਸ ਨਵੇਂ ਹਵਾਈ ਅੱਡੇ ਦੇ ਉੱਤੇ ਆਇਆ ਕਰੇਗੀ। ਯਾਨੀ ਕਿ 19,000 ਨਵੀਆਂ ਸਪਲਾਈ ਚੇਨ ਦੇ ਨਾਲ ਜੁੜੀਆਂ ਹੋਈਆਂ ਨੌਕਰੀਆਂ ਸਿੱਧੀਆਂ ਅਸਿੱਧੀਆਂ, ਚਾਹੇ ਉਹ ਟਰਾਂਸਪੋਰਟ ਸੈਕਟਰ ਚ ਨੇ, ਚਾਹੇ ਉਹ ਲੌਜਿਸਟਿਕ ਸੈਕਟਰ ਚ, ਚਾਹੇ ਵੇਅਰ ਹਾਊਸਿੰਗ ਦੇ ਵਿੱਚ, ਇਹ ਪੈਦਾ ਹੋਣਗੀਆਂ। ਔਰ 27 ਜੁਲਾਈ ਨੂੰ ਪਹਿਲੀ ਫਲਾਈਟ ਜਿਹੜੀ ਹੈ ਕਾਰਗੋ ਫਲਾਈਟ ਜਦੋਂ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਤੋਂ ਟੇਕ ਆਫ ਕਰਨੀ ਹੈ, ਤਾਂ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਫਲਾਈਟ ਹੋਏਗੀ। ਉੱਥੇ ਪੈਰਾਮੈਡਾ ਕੌਂਸਲ ਨੇ ਜਿਹੜੇ ਟੈਕਸਪੇਅਰਸ ਨੇ, ਆਮ ਲੋਕ ਜਿਹੜੇ ਆਪਣੀ ਜੇਬ ਦੇ ਵਿੱਚੋਂ ਮਿਹਨਤ ਮੁਸ਼ਕਤ ਕਰਕੇ ਕਮਾਈ ਕਰਦੇ ਨੇ ਤੇ ਫਿਰ ਟੈਕਸ ਭਰਦੇ ਨੇ, ਉਹਨਾਂ ਦੀ ਜੇਬ ਦਾ $5,00,000 ਆਪਣੇ ਕਰਮਚਾਰੀਆਂ ਨੂੰ ਛੁੱਟੀਆਂ ਦੇਣ ਦੇ ਉੱਤੇ ਉਡਾ ਦਿੱਤਾ ਹੈ ਪਿਛਲੇ 5 ਸਾਲਾਂ ਦੇ ਵਿੱਚ। ਇਹ ਕਿਵੇਂ ਹੋਇਆ ਇਹ ICAC ਦੀ ਇੱਕ ਰਿਪੋਰਟ ਦੇ ਵਿੱਚ ਹੁਣ ਪਤਾ ਚੱਲਿਆ। ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ICAC ਨੇ ਇੱਕ ਇਨਕੁਆਇਰੀ ਪੈਰਾਮੈਟਾ ਕੌਂਸਲ ਦੇ ਖਿਲਾਫ ਤੋਰੀ ਹੋਈ ਹੈ। ਸਿਡਨੀ ਦੀ ਸਭ ਤੋਂ ਵੱਡੀਆਂ ਤੇ ਸਭ ਤੋਂ ਅਮੀਰ ਕੌਂਸਲ ਦੇ ਵਿੱਚੋਂ ਇਹ ਇੱਕ ਆਂਦੀ ਹੈ। ਦੱਸ ਦਈਏ ਕਿ ਇਸ ਦੇ 25 ਕਰਮਚਾਰੀਆਂ ਨੂੰ $3,99,344 ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੀ ਸਪੈਸ਼ਲ ਲੀਵ ਦੇ ਵਿੱਚ ਦੇ ਦਿੱਤੇ ਗਏ ਨੇ। ਸਪੈਸ਼ਲ ਲੀਵ ਯਾਨੀ ਕਿ ਇੱਕ ਖਾਸ ਕਿਸਮ ਦੀ ਛੁੱਟੀ ਉਦੋਂ ਦਿੱਤੀ ਜਾਂਦੀ ਹੈ ਕੌਂਸਲ ਦੀ ਤਰਫ ਤੋਂ ਜਾਂ NSW ਦੇ ਸਰਕਾਰੀ ਵਿਭਾਗਾਂ ਦੇ ਵਿੱਚ, ਜਦੋਂ ਉਸ ਛੁੱਟੀ ਨੂੰ ਕਿਸੇ ਕਿਸਮ ਦੀ ਇਨਵੈਸਟੀਗੇਸ਼ਨ ਦੇ ਲਈ ਕਰਮਚਾਰੀ ਨੇ ਵਰਤਣਾ ਹੋਵੇ ਜਾਂ ਫੈਮਿਲੀ ਤੇ ਡੋਮੈਸਟਿਕ ਵਾਇਲੈਂਸ ਦੇ ਲਈ ਵਰਤਣਾ ਹੋਵੇ ਤਾਂ ਉਸ ਦੇ ਵਿੱਚ ਉਸਨੂੰ ਭੱਤਾ ਵੀ ਜੋੜ ਕੇ ਦਿੱਤਾ ਜਾਂਦਾ, ਜਾਂ ਐਮਰਜੈਂਸੀ ਵਾਲੰਟੀਅਰਿੰਗ ਲਈ ਜਾਣਾ ਹੁੰਦਾ, ਯਾਨੀ ਕਿ ਕਿਸੇ ਹਨੇਰੀ ਤੂਫਾਨ ਜਾਂ ਕਿਸੇ ਅੱਗ ਲੱਗਣ ਦੀ ਸੰਭਾਵਨਾ ਦੇ ਵਿੱਚ ਕਿਸੇ ਐਮਰਜੈਂਸੀ ਅਦਾਰੇ ਦੇ ਨਾਲ ਵਾਲੰਟੀਅਰ ਕਰਨ ਦੇ ਲਈ ਜਾਣਾ, ਜਾਂ ਫਿਰ ਕੰਪੈਸ਼ਨੇਟ ਸਰਕਮਸਟਾਂਸਿਸ ਦੇ ਵਿੱਚ ਵੀ ਦਿੱਤੀ ਜਾਂਦੀ ਹੈ। ਤੇ ਇੱਕ ਹੋਰ ਵੀ ਕਾਰਨ ਹੁੰਦਾ ਸਪੈਸ਼ਲ ਲੀਵ ਦਾ, ਜੇਕਰ ਤੁਸੀਂ ਆਸਟ੍ਰੇਲੀਆ ਨਿਊ ਸਾਊਥ ਵੇਲਸ ਦੇ ਕਿਸੇ ਸਰਕਾਰੀ ਵਿਭਾਗ ਚ ਕੰਮ ਕਰ ਰਹੇ ਹੋ ਤੇ ਨਾਲ ਡਿਫੈਂਸ ਫੋਰਸਿਸ ਦੀਆਂ ਡਿਊਟੀਜ਼ ਵੀ ਕਰ ਰਹੇ ਹੋ ਤਾਂ ਉਦੋਂ ਵੀ ਸਪੈਸ਼ਲ ਲੀਵ ਉਸ ਅਦਾਰੇ ਦੀ ਤਰਫ ਤੋਂ ਤੁਹਾਨੂੰ ਦਿੱਤੀ ਜਾਂਦੀ ਹੈ।
ਹੁਣ ਹੋਇਆ ਇਹ ਹੈ ਕਿ ਪਿਛਲੇ 12 ਮਹੀਨਿਆਂ ਚ ਜੂਨ ਇਸ ਸਾਲ ਦੇ ਜੂਨ ਮਹੀਨੇ ਤੋਂ ਲੈ ਕੇ ਪਿਛਲੇ ਸਾਲ ਦੇ ਜੂਨ ਮਹੀਨੇ ਤੱਕ ਸਭ ਤੋਂ ਜ਼ਿਆਦਾ ਸਪੈਸ਼ਲ ਲੀਵ ਦਿੱਤੀ ਗਈ ਹੈ। ਆਈਕੈਕ ਦੀ ਇਨਕੁਆਇਰੀ ਚ ਪਤਾ ਚੱਲਿਆ 1,34,710 ਖਰਚੇ ਗਏ ਨੇ ਕੁਝ ਇੱਕ ਕਰਮਚਾਰੀਆਂ ਨੂੰ ਸਪੈਸ਼ਲ ਲੀਵ ਦੇ ਕੇ ਘਰਾਂ ਨੂੰ ਭੇਜਿਆ ਗਿਆ। ਔਰ ਇਹ ਉਦੋਂ ਹੋਇਆ ਜਦੋਂ ਆਈਕੈਕ ਦੀ ਇਨਕੁਆਇਰੀ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਸ਼ੁਰੂ ਹੋ ਗਈ ਸੀ। ਯਾਨੀ ਕਮਿਸ਼ਨ ਨੇ ਇਸ ਕੌਂਸਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਇਨਕੁਆਇਰੀ ਸ਼ੁਰੂ ਕੀਤੀ ਹੈ ਤੇ ਚੀਫ ਐਗਜ਼ੈਕਟਿਵ ਜਿਹੜੇ ਨੇ ਗੇਲ ਕੌਨਲੀ, ਕੋਰ ਸਟਾਫ ਮੈਂਬਰ ਐਂਜਲਾ ਜੋਨਸ, ਰੌਕਸਨ ਥੌਰਟਨ, ਇਹਨਾਂ ਸਾਰੇ ਲੋਕਾਂ ਨੂੰ ਸਪੈਸ਼ਲ ਲੀਵ ਦੇ ਉੱਤੇ ਭੇਜ ਦਿੱਤਾ ਗਿਆ। ਕੌਂਸਲ ਦੇ ਬਿਜ਼ਨਸ ਪੇਪਰ ਦੇ ਉੱਤੇ ਪਤਾ ਚੱਲਦਾ ਹੈ ਕਿ ਸਾਲ 2021-22 ਦੇ ਵਿੱਚ ਕਿਸੇ ਨੂੰ ਵੀ ਸਪੈਸ਼ਲ ਲੀਵ ਨਹੀਂ ਸੀ ਦਿੱਤੀ ਗਈ ਜਾਂ ਪੇ ਨਹੀਂ ਸੀ ਕੀਤਾ ਗਿਆ ਤੇ 2022-23 ਦੇ ਵਿੱਚ 5 ਸਟਾਫ ਮੈਂਬਰਸ ਨੂੰ ਸਪੈਸ਼ਲ ਲੀਵ ਦਿੱਤੀ ਗਈ ਸੀ ਔਰ ਉਹਦਾ ਖਰਚਾ $11,129 ਸੀ। ਫਿਰ 2023-24 ਦੇ ਵਿੱਚ ਜਿਹੜੀ ਸਪੈਸ਼ਲ ਲੀਵ ਦੇ ਲਈ ਇੱਕ ਵਿਅਕਤੀ ਨੂੰ ਦਿੱਤੀ ਗਈ ਸੀ $1,049 ਉਹਨੂੰ ਪੇ ਕੀਤੇ ਗਏ ਸੀ ਤੇ ਫਿਰ ਇਸੇ ਤਰੀਕੇ ਦੇ ਨਾਲ 2024-25 ਦੇ ਵਿੱਚ 15 ਕਰਮਚਾਰੀਆਂ ਨੂੰ ਸਪੈਸ਼ਲ ਲੀਵ ਦਿੱਤੀ ਗਈ $43,371 ਪੇ ਕੀਤੇ ਗਏ। ਇਸ ਦਰਮਿਆਨ ਪੈਰਾਮੈਟਾ ਕੌਂਸਲ ਜਿਹੜੀ ਪਹਿਲਾਂ ਹੀ ਵਿਵਾਦਾਂ ਚ ਘਿਰੀ ਹੋਈ ਹੈ ਆਈਕੈਕ ਦੀ ਪਬਲਿਕ ਇਨਕੁਆਇਰੀ ਔਰ ਇਹਨੂੰ ਆਪਰੇਸ਼ਨ ਨਵਾਰਾ ਦਾ ਨਾਮ ਦਿੱਤਾ ਗਿਆ 2025-26 ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿੰਨੀਆਂ ਗੜਬੜੀਆਂ ਨੇ ਪੈਰਾਮੈਟਾ ਕੌਂਸਲ ਦੀਆਂ ਸਭ ਸਾਹਮਣੇ ਆ ਜਾਣਗੀਆਂ। ਅਖੀਰ ਦੇ ਵਿੱਚ ਇੱਕ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਭਾਰਤ ਦੀਆਂ ਮਹਿਲਾਵਾਂ ਦਾ ਇੰਗਲੈਂਡ ਦੀ ਮਹਿਲਾਵਾਂ ਦੇ ਨਾਲ ਕ੍ਰਿਕਟ ਦੇ ਵਿੱਚ ਟਾਕਰਾ ਹੋਇਆ। ਲਾਰਡਸ ਦੇ ਮੈਦਾਨ ਦੇ ਉੱਤੇ, ਇਤਿਹਾਸਕ ਮੈਦਾਨ ਦੇ ਵਿੱਚ ਸਿਰਫ ਇਕਲੌਤਾ ਟੈਸਟ ਮੈਚ ਖੇਡਿਆ ਗਿਆ ਔਰ ਇਸ ਨੂੰ ਭਾਰਤ ਦੀ ਮਹਿਲਾਵਾਂ ਨੇ ਜਿੱਤ ਵੀ ਲਿਆ। ਪਹਿਲੀ ਪਾਰੀ ਚ 285, ਦੂਸਰੀ ਪਾਰੀ ਚ 341 ਦੌੜਾਂ ਬਣਾਉਣ ਵਾਲੀ ਭਾਰਤ ਦੀ ਟੀਮ ਨੇ ਵਧੀਆ ਗੇਂਦਬਾਜ਼ੀ ਦਾ ਮੁਜ਼ਾਹਰਾ ਵੀ ਕੀਤਾ। ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਚ 170 ਤੇ ਦੂਸਰੀ ਪਾਰੀ ਚ 186 ਦੌੜਾਂ ਦੇ ਉੱਤੇ ਆਲ ਆਊਟ ਕਰ ਦਿੱਤਾ। ਇਸ ਤਰੀਕੇ ਦੇ ਨਾਲ ਭਾਰਤ ਨੇ ਇਹ ਇਕਲੌਤਾ ਟੈਸਟ ਮੈਚ 270 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਇਸ ਟੈਸਟ ਮੈਚ ਦੇ ਵਿੱਚ ਭਾਰਤ ਦੀ ਤਰਫ ਤੋਂ ਜਿਹੜੀ ਪਹਿਲੀ ਪਾਰੀ ਦੇ ਵਿੱਚ ਗੇਂਦਬਾਜ਼ੀ ਕਰਦਿਆਂ ਹੋਇਆ ਕ੍ਰਾਂਤੀ ਗੌੜ ਨੇ 5 ਵਿਕਟਾਂ ਹਾਸਲ ਕੀਤੀਆਂ ਸੀ। ਸਿਆਲੀ ਤੇ ਸਨੇਹ ਰਾਣਾ ਨੇ 2-2 ਵਿਕਟਾਂ ਲਈਆਂ ਸੀ। ਦੀਪਤੀ ਸ਼ਰਮਾ ਨੂੰ 1 ਵਿਕਟ ਹਾਸਲ ਹੋਈ ਸੀ। ਉੱਥੇ ਹੀ ਦੂਜੀ ਪਾਰੀ ਦੇ ਵਿੱਚ ਭਾਰਤ ਦੀ ਗੇਂਦਬਾਜ਼ਾਂ ਦੀ ਤਰਫ ਤੋਂ ਕ੍ਰਾਂਤੀ ਗੌੜ ਨੂੰ 2, ਸਨੇਹ ਰਾਣਾ ਨੂੰ 4, ਸਿਆਲੀ ਸਤਗੜੇ ਨੂੰ 2 ਵਿਕਟਾਂ ਮਿਲੀਆਂ ਤੇ ਦੀਪਤੀ ਸ਼ਰਮਾ ਨੂੰ 2 ਵਿਕਟਾਂ ਹਾਸਲ ਹੋਈਆਂ। ਇਸ ਤਰੀਕੇ ਦੇ ਨਾਲ ਭਾਰਤ ਦੀ ਇਹ ਵਧੀਆ ਗੇਂਦਬਾਜ਼ੀ ਤੇ ਵਧੀਆ ਬੱਲੇਬਾਜ਼ੀ ਨੇ ਵੀ ਇੰਗਲੈਂਡ ਦੇ ਖਿਲਾਫ ਇਤਿਹਾਸਕ ਟੈਸਟ ਮੈਚ ਦੇ ਵਿੱਚ ਇਤਿਹਾਸਕ ਜਿੱਤ ਜਿਹੜੀ ਹੈ ਭਾਰਤ ਨੂੰ ਦਿਲਵਾਈ। ਉਧਰ ਫੀਫਾ ਵਿਸ਼ਵ ਕੱਪ ਦੇ ਵਿੱਚ ਅਲੱਗ ਅਲੱਗ ਸਰਵੇਖਣ ਅਸੀਂ ਪਾਈ ਛੱਡੇ ਨੇ ਤੇ ਤੁਸੀਂ ਦੱਸੋ ਕਿ ਹੁਣ ਤੁਹਾਡੀਆਂ ਕਿਹੜੀਆਂ ਪਸੰਦੀਦਾ ਟੀਮਾਂ ਨੇ ਜਿਹੜੀਆਂ ਜਦੋਂ ਸੈਮੀਫਾਈਨਲ ਖੇਡਣਗੀਆਂ। ਕੱਲ ਦੇ ਦਿਨ ਫਰਾਂਸ ਤੇ ਸਪੇਨ ਦੇ ਦਰਮਿਆਨ ਮੁਕਾਬਲਾ ਹੋਣਾ ਤੇ ਫਿਰ ਉਸ ਤੋਂ ਬਾਅਦ 16 ਜੁਲਾਈ ਨੂੰ ਇੰਗਲੈਂਡ ਤੇ ਅਰਜਨਟੀਨਾ ਦਾ ਮੁਕਾਬਲਾ ਹੋਏਗਾ ਤੇ 20 ਜੁਲਾਈ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਇਹਨਾਂ ਚਾਰਾਂ ਟੀਮਾਂ ਦੇ ਵਿੱਚੋਂ ਜਿੱਤਣ ਵਾਲੀਆਂ 2 ਬਿਹਤਰੀਨ ਟੀਮਾਂ ਦੇ ਦਰਮਿਆਨ ਹੋਏਗਾ। ਸਰਵੇਖਣ ਜਾਂ ਇੱਕ ਪੋਲ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ facebook.com/radio ਹਾਂਜੀ ਤੋਂ ਪਾ ਛੱਡਿਆ। ਉੱਥੇ ਜਾ ਕੇ ਦੱਸੋ ਤੇ ਚੁਣੋ ਕਿ ਕਿਹੜੀਆਂ 2 ਟੀਮਾਂ ਨੂੰ ਤੁਸੀਂ ਆਪਸ ਚ ਭਿੜਦੇ ਹੋਏ ਦੇਖਣਾ ਚਾਹੁੰਦੇ ਹੋ। ਖਬਰਾਂ ਦੇ ਇਸ ਬੁਲੇਟਿਨ ਚ ਫਿਲਹਾਲ ਇਹਨਾਂ ਹੀ। ਦਿਓ ਇਜਾਜ਼ਤ, ਧੰਨਵਾਦ।

0: ਕਾਰਾਂ ਚਲਾਈ ਨੂੰ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: सोना चाहिदा,
1: भरोसा चाहिदा,
0: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042। ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपने आदा एक मजबूत कर। हाउस एंड लैंड एक्सपर्ट्स ओपिट होम्स अपने 44 वरियां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252 ते।
2: की चाहिदा, ऑस्ट्रेलिया दा वीजा लोना जा वीजे ले मशवरा चाहिदा, मिल जुगा। सिद्धे आओ गरेवाल वीजा सॉल्यूशंस, ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596, गरेवाल वीजा सॉल्यूशंस .com.au ते जाओ। आओ थोड़ा कोई हल करिए।
3: बलजीत व्याह वास्ते ज्वेलरी देखन तुन्ना ज्वेलर्स चलिए।
4: यार उना दा डेंडी नॉग वाला स्टोर ना बड़ा ही दूर है।
3: ओ हुन टेंशन नहीं, हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडी नॉग। फॉर मोर इन्फो कॉल 0499-25-45 ते।
5: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
6: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business plate lai gal karo, vehicle experts Tim Forbes ya Corey Nal, Radio Hanji re hawale nal pao, 10 saal di free service. Chadston Ford, ready, set, Ford.
10: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ।
11: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
10: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਰੇਡੀਓ ਹਾਂਜੀ 1674 ਐਮ ਦੋਸਤੋ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਰਾਮ ਮੰਦਿਰ ਚੜ੍ਹਾਵੇ ਦਾ ਜਿਹੜਾ ਮਾਮਲਾ ਹੈ ਹੋਰ ਗੰਭੀਰ ਹੋ ਗਿਆ। ਸੁਪਰੀਮ ਕੋਰਟ ਨੇ SIT ਤੋਂ ਜਾਂਚ ਰਿਪੋਰਟ ਮੰਗੀ ਹੈ ਤੇ ਨਾਲ ਟਰੱਸਟ ਨੂੰ ਵੀ ਜਿਹੜਾ ਹੈਗਾ ਨੋਟਿਸ ਜਾਰੀ ਕੀਤਾ। ਉਧਰ ਕਾਂਗਰਸ ਨੇ ਦੋਸ਼ ਲਾਇਆ ਕਿ ਸੰਘ ਨੇ ਜਿਹੜਾ ਹੈਗਾ ਮੰਦਿਰਾਂ ਨੂੰ ਕਲੈਕਸ਼ਨ ਸੈਂਟਰ ਬਣਾਇਆ ਹੋਇਆ। ਤੇ ਇੱਧਰ ਪੰਜਾਬ 'ਚ ਪ੍ਰਾਈਵੇਟ ਸਕੂਲਾਂ ਤੇ ਜਿਹੜਾ ਹੈ ਫੀਸਾਂ 'ਚ ਵਾਧੇ ਦੀ ਸੀਮਾ ਤੈਅ ਕਰਨ ਵਾਲਾ ਕਾਨੂੰਨ ਲਾਗੂ ਹੋ ਗਿਆ, ਕਿਉਂਕਿ ਗਵਰਨਰ ਸਾਹਿਬ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਪ੍ਰਾਈਵੇਟ ਸਕੂਲ 5% ਤੋਂ ਵੱਧ ਜਿਹੜੀਆਂ ਫੀਸਾਂ ਸਾਲ 'ਚ ਨਹੀਂ ਵਧਾ ਸਕਦੇ। ਉੱਧਰ BJP ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 100 ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਿਆ। ਉਮਰ ਨੇ ਉਹਨਾਂ ਦੀ ਸਰਕਾਰ ਡਿੱਗਣ ਦਾ ਜਿਹੜਾ ਸੀ ਉਹ ਦੋਸ਼ ਲਾਇਆ ਸੀ। ਤੇ ਕਿਸਾਨ ਜਥੇਬੰਦੀਆਂ ਨੇ ਕੱਲ ਚੰਡੀਗੜ੍ਹ 'ਚ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਰੋਸ ਮਾਰਚ ਜਿਹੜਾ ਹੈਗਾ ਉਹ ਕੀਤਾ। ਤੇ ਉੱਧਰ BJP ਦੇ ਲੀਡਰ ਤੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਨੇ, ਕਿਉਂਕਿ ਉਹਨਾਂ ਦੇ ਬਿਆਨਾਂ ਦੇ ਉੱਪਰ ਹੁਣ BJP ਦੇ ਜਿਹੜੇ ਸੀਨੀਅਰ ਆਗੂ ਨੇ ਉਹ ਵੀ ਉਹਨਾਂ ਨੂੰ ਘੂਰਨ ਲੱਗੇ ਨੇ। ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਸਾਹਿਬ ਨੇ ਕਿਹਾ ਕਿ ਜਿਹੜਾ ਉਹਨਾਂ ਨੂੰ ਇਹ ਦੱਬੇ ਮੁਰਦੇ ਨਹੀਂ ਉਖਾੜਨੇ ਚਾਹੀਦੇ। ਤੇ ਨਾਲ ਹੀ ਜਿਹੜਾ ਹੈਗਾ ਕਾਂਗਰਸ ਦੇ ਆਗੂਆਂ ਨੇ ਵੀ ਜਿਹੜਾ ਹੈਗਾ ਉਹਨੂੰ ਬਿੱਟੂ ਦੇ ਇਹਨਾਂ ਬਿਆਨਾਂ ਦੀ ਨੁਕਤਾਚੀਨੀ ਕੀਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ ਇੱਧਰ। ਸਭ ਤੋਂ ਪਹਿਲੀ ਖਬਰ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਇਹ ਵੀ ਮਸਲਾ ਜਿਹੜਾ ਭਖ ਰਿਹਾ ਵਾ, ਜਿੱਦਾਂ ਕਿ ਰਾਮ ਮੰਦਿਰ ਚੜ੍ਹਾਵੇ ਦੇ ਵਿੱਚ ਜਿਹੜਾ ਗਬਨ ਹੋਇਆ ਸੀ ਉਸੇ ਸੰਬੰਧ ਵਿੱਚ ਹੁਣ ਜਿਹੜਾ ਸੁਪਰੀਮ ਕੋਰਟ ਦੀ ਜਿਹੜੀ ਇੰਟਰਵੈਂਸ਼ਨ ਹੈ ਇੱਕ ਵਾਰੀ ਫਿਰ ਦੁਬਾਰਾ ਤੋਂ ਕਾਫੀ ਜ਼ਿਆਦਾ ਚਰਚੇ ਦੇ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਨੇ ਪਹਿਲੇ ਪੇਜ ਦੇ ਉੱਤੇ ਖਬਰ ਜਿਹੜੀ ਆ ਵੱਡੇ ਰੂਪ ਦੇ ਵਿੱਚ ਛਪੀ ਆ। ਕੀ ਹੁਣ ਆਪਾਂ ਅੱਗੇ ਵੇਖ ਰਹੇ ਹਾਂ, ਕਿਹੜੇ ਕਿਹੜੇ ਬੰਦੇ ਵਿੱਚ ਇਹਦੇ ਫਸ ਰਹੇ ਨੇ, ਕਿਹਨੂੰ ਕਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਾਂ ਫਿਰ ਸਰਕਾਰ ਦੀ ਇਹਦੇ ਵਿੱਚ ਕੀ ਇੰਟਰਵੈਂਸ਼ਨ ਹੈ, ਕੀ ਸਥਿਤੀ ਆ, ਜਾਂ ਫਿਰ ਕੀ ਹੋਣ ਦੇ ਆਸਾਰ ਨੇ?
1: ਦੇਖੋ, ਸਰਕਾਰ ਤਾਂ ਜਿੱਥੋਂ ਤੱਕ ਕੋਸ਼ਿਸ਼ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿੱਧੇ ਰੂਪ ਦੇ ਵਿੱਚ ਕਿਤੇ ਸਰਕਾਰ ਤੇ ਜਿਹੜੀ ਹੈ ਇਹ ਗੱਲ ਨਾ ਆਵੇ। ਤੇ ਪਰ ਕਿਉਂਕਿ ਮਾਮਲਾ ਦਿਨ ਦਿਨ ਹੋਰ ਜਿਹੜਾ ਗੰਭੀਰ ਇਸ ਕਰਕੇ ਹੁੰਦਾ ਜਾ ਰਿਹਾ ਕਿ ਜਿਹੜੇ ਵਕੀਲ ਨੇ ਜਾਂ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਇਹਦੇ ਕਾਫੀ ਜਿਹੜਾ ਹੈਗਾ ਇਸ ਮੁੱਦੇ ਨੂੰ ਹੁਣ ਉਠਾ ਰਹੀਆਂ ਨੇ। ਤੇ ਉਧਰ ਕਾਂਗਰਸ ਨੇ ਕਹਿ ਕੇ ਜਿਹੜਾ RSS ਨੇ ਮੰਦਿਰਾਂ ਨੂੰ ਆਪਣਾ ਫੰਡਾਂ ਦੀ ਕਲੈਕਸ਼ਨ ਵਾਸਤੇ ਕਲੈਕਸ਼ਨ ਸੈਂਟਰ ਬਣਾਇਆ ਹੋਇਆ। ਤੇ ਨਾਲ ਹੀ ਉਧਰ ਇੱਕ ਹੋਰ ਨਵਾਂ ਮੁੱਦਾ ਬਦਰੀਨਾਥ ਦੇ ਵਿੱਚ ਵੀ ਜਿਹੜਾ ਪੁਰਾਣਾ ਪ੍ਰਾਚੀਨ ਮੰਦਿਰ ਹੈ ਉੱਥੇ ਵੀ ਇਹ ਮਸਲਾ ਜਿਹੜਾ ਸਾਹਮਣੇ ਆ ਗਿਆ। ਉੱਥੋਂ ਦੇ ਵੀ ਜਿਹੜਾ ਹੈਗਾ ਇੱਕ ਬੰਦੇ ਨੂੰ ਗ੍ਰਿਫ਼ਤਾਰ ਕੀਤਾ ਹੁਣ ਪੁਲਿਸ ਨੇ ਇਸੇ ਚੱਕਰ 'ਚ, ਚੜ੍ਹਾਵੇ ਚੋਰੀ ਦੇ ਚੱਕਰ 'ਚ। ਤੇ ਇੱਧਰ ਸੁਪਰੀਮ ਕੋਰਟ ਨੇ ਬੜਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਬੈਂਚ ਨੇ ਤੇ ਬੜਾ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ SIT ਤੋਂ ਵੀ ਜਾਂਚ ਰਿਪੋਰਟ ਮੰਗੀ ਹੈ ਤੇ ਨਾਲ ਹੀ ਜਿਹੜਾ ਹੈਗਾ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਹੈ ਉਹਨੂੰ ਵੀ ਨਾਲ ਨੋਟਿਸ ਜਾਰੀ ਕੀਤਾ। ਤੇ ਉਧਰ ਜਿਹੜੇ 8 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਹੋਏ ਨੇ ਪੁਲਿਸ ਵੱਲੋਂ ਤੇ ਜਿਹਦੇ ਤੇ SIT ਜਾਂਚ ਕਰ ਰਹੀ ਹੈ। ਉਧਰ ਜਿਹੜੀ ਹੈਗੀ ਫੈਜ਼ਾਬਾਦ ਦੀ ਜਿਹੜੀ ਅਦਾਲਤ ਹੈ ਉਹਨੇ ਹੁਣ ਉਹਨਾਂ ਦਾ ਜਿਹੜਾ 14 ਦਿਨਾਂ ਦਾ ਅਦਾਲਤੀ ਰਿਮਾਂਡ ਦੇ ਦਿੱਤਾ। ਪਹਿਲਾਂ ਉਹਨਾਂ ਨੂੰ ਪੁਲਿਸ ਰਿਮਾਂਡ ਤੇ ਭੇਜਿਆ ਹੋਇਆ ਸੀਗਾ। ਤੇ ਨਾਲ ਹੀ ਜਿਹੜੇ ਵਕੀਲ ਨੇ ਜਿਹੜੇ ਉੱਥੋਂ ਦੇ ਫੈਜ਼ਾਬਾਦ ਦੇ ਤੇ ਨਾਲ ਹੀ ਫਿਰ ਜਿਹੜਾ ਹੈਗਾ ਲਖਨਊ ਜਿਹੜੀ ਹੈਗੀ ਹੈ ਹਾਈ ਕੋਰਟ ਦੇ ਜਿਹੜੀ ਉਹ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਚੰਪਤ ਰਾਏ ਤੇ ਹੋਰਾਂ ਦੇ ਖਿਲਾਫ ਜਿਹੜੇ ਹੈਗੇ ਕੇਸ ਦਰਜ ਕਰਾਉਣ ਵਾਸਤੇ ਅਦਾਲਤ ਦੇ ਵਿੱਚ ਜਾਣਗੇ, ਕਿਉਂਕਿ ਚੰਪਤ ਰਾਏ ਇਹਦੇ ਚੋਂ ਮੁੱਖ ਤੌਰ ਤੇ ਉਹ ਆ ਜਿਹੜਾ ਇਹਦਾ ਸਕੱਤਰ ਸੀ। ਤੇ ਪਹਿਲਾਂ ਜਦੋਂ ਰਾਮ ਮੰਦਿਰ ਜਿਹੜਾ ਅੰਦੋਲਨ ਚੱਲਦਾ ਸੀ, ਸੰਘਰਸ਼ ਚੱਲਦਾ ਸੀ, ਉਹਦੇ ਚ ਉਹ ਕਾਫੀ ਮੋਹਰੀ ਰਹੇ ਆ, ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਰਹੇ ਆ। ਤੇ ਸੋ ਉਹ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਬਾਅਦ ਚ ਅਸਤੀਫਾ ਜਿਹੜਾ ਮੰਨ ਵੀ ਲਿਆ। ਹੁਣ ਉਹ ਕਹਿ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਇਹਦੇ ਚ ਲਿਆਂਦਾ ਜਾਵੇ, ਜਾਂਚ ਦੇ ਘੇਰੇ ਚ ਤੇ ਪੁੱਛ ਗਿੱਛ ਕੀਤੀ ਜਾਵੇ। ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਹੈ ਹੁਣ ਕਾਫੀ ਅੱਗੇ ਜਿਹੜਾ ਹੈ ਵੱਧ ਗਿਆ। ਤੇ ਜਿੱਦਾਂ ਤੁਸੀਂ ਕਿਹਾ ਸੀ ਕਿ ਵੀ ਸਰਕਾਰ ਦਾ ਕੀ ਸਟੈਂਡ ਹੈ, ਤੇ ਕਿਉਂਕਿ ਮੁੱਖ ਮੰਤਰੀ ਦਾ ਇਹ ਤੇ ਪਹਿਲਾਂ ਹੀ ਬਿਆਨ ਆਇਆ ਸੀ ਕਿ ਜਿਹੜੀ ਇਹਦੀ ਨਿਰਪੱਖ ਜਾਂਚ ਹੋਏਗੀ, ਤੇ ਕਿਉਂਕਿ ਉਹ ਜਿਹੜੀ ਸਟੇਟ ਲੈਵਲ ਦੀ ਜਿਹੜੀ ਉਹਨਾਂ ਦੀ ਇੱਕ ਪੁਲਿਸ ਦੀ ਜਿਹੜੀ SIT ਹੈ ਉਹੀ ਇਹਦੀ ਜਿਹੜੀ ਉਹ ਜਾਂਚ ਕਰ ਰਹੀ ਹੈ। ਤੇ ਨਾਲ ਹੀ ਦੇਖੋ ਇੱਕ ਨਾਲ ਨਾਲ ਜਿਹੜਾ ਇਹ ਚੱਲ ਰਿਹਾ ਕਿ CO ਲਾਉਣ ਵਾਸਤੇ, ਚੀਫ ਐਗਜੀਕਿਊਟਿਵ ਆਫਿਸਰ ਲਾਉਣ ਵਾਸਤੇ ਟਰੱਸਟ ਦਾ, ਤੇ ਉਹ ਵੀ ਨਾਲ ਨਾਲ ਇਹ ਗੱਲ ਚੱਲ ਰਹੀ ਹੈ ਕਿਉਂਕਿ 3 ਮੈਂਬਰੀ ਪੈਨਲ ਬਣਾਇਆ ਗਿਆ ਸੀਗਾ ਤੇ ਉਹਨਾਂ ਨੇ ਹੁਣ ਜਿਹੜੀਆਂ ਟਰੱਸਟ ਨੇ ਇਹਦੇ ਵਾਸਤੇ ਅਰਜ਼ੀਆਂ ਮੰਗੀਆਂ ਨੇ, ਉਹ ਪੈਨਲ ਇੰਟਰਵਿਊ ਕਰੇਗਾ। ਤੇ ਕਿਉਂਕਿ ਇਹ ਇੰਪ੍ਰੈਸ਼ਨ ਟਰੱਸਟ ਵੱਲੋਂ, ਸਰਕਾਰ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੋਈ ਵੱਡੀ ਖਾਸ ਘਟਨਾ ਨਹੀਂ ਹੈ, ਤੇ ਨਾਲ ਨਾਲ ਜਿਹੜਾ ਹੈਗਾ ਬਾਕੀ ਕੰਮ ਇਸ ਕਰਕੇ ਉਹ ਚਲਾਇਆ ਜਾ ਰਿਹਾ ਹੈਗਾ। ਤੇ ਦੂਜੇ ਪਾਸੇ ਕਾਂਗਰਸ ਤੇ ਜਿਹੜੀਆਂ ਹੋਰ ਪਾਰਟੀਆਂ ਨੇ, ਖਾਸ ਕਰਕੇ ਅਖਿਲੇਸ਼ ਯਾਦਵ ਜਿਹੜੀ ਸਮਾਜਵਾਦੀ ਪਾਰਟੀ ਹੈ, ਤੇ ਉਹ ਇਸ ਮਾਮਲੇ ਨੂੰ ਜਿਹੜਾ ਹੈਗਾ ਉਹ ਸਾਰਾ ਇੱਕ ਪੋਲੀਟੀਕਲ ਤੌਰ ਤੇ ਉਹ ਦੇਖ ਰਹੀਆਂ ਨੇ ਕਿ ਮੰਦਿਰ ਨੂੰ ਜਿਹੜਾ ਹੈਗਾ ਕਿਸ ਤਰ੍ਹਾਂ ਰਾਜਨੀਤੀ ਲਈ ਵਰਤਿਆ ਗਿਆ ਹੈ ਜਾਂ ਰਾਜਨੀਤੀ ਲਈ ਵਰਤਿਆ ਜਾ ਰਿਹਾ, ਉਹ ਇਸ ਜਿਹੜਾ ਹੈਗਾ ਐਂਗਲ ਤੋਂ ਗੱਲ ਕਰ ਰਹੀਆਂ ਨੇ। ਤੇ BJP ਦੀ ਜਿਹੜੀ ਸੂਬਾ ਯੂਨਿਟ ਹੈ ਜਾਂ ਜਿਹੜੀ BJP ਦੀ ਜਿਹੜੀ ਕੇਂਦਰ ਦੀ ਜਿਹੜੀ ਹੈਗੀ ਹੈ ਹਾਈ ਕਮਾਂਡ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤੇ ਨਿਤਿਨ ਨਵੀਨ ਹੁਣ ਪ੍ਰਧਾਨ ਨੇ ਜਿਹੜੇ ਇਹਦੇ ਨੈਸ਼ਨਲ ਪ੍ਰੈਜੀਡੈਂਟ ਨੇ, ਉਹ ਇਸ ਮਾਮਲੇ ਤੇ ਬਿਲਕੁਲ ਉਹਨਾਂ ਨੇ ਚੁੱਪ ਧਾਰੀ ਹੋਈ ਹੈ, ਕੋਈ ਬਿਆਨ ਇਦਾਂ ਦਾ ਨਹੀਂ ਦੇ ਰਹੇ, ਜਾਂ ਉਹ ਤਾਂ ਸਮਝਦੇ ਨੇ ਕਿ ਇਹਦੇ ਚੋਂ ਕੋਈ ਹੋਰ ਨਵੀਂ ਗੱਲ ਨਾ ਨਿਕਲ ਆਵੇ ਜਾਂ ਬਿਆਨ ਦੇਣ ਵੇਲੇ ਕੋਈ ਗਲਤੀ ਜਿਹੜੀ ਹੈ ਨਾ ਕਿਸੇ ਕਿਸਮ ਦੀ ਇਹ ਕਰ ਬੈਠਣ। ਸੋ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਹੁਣ ਸਾਰਾ ਇੱਕ ਮਾਮਲਾ ਜਿਹੜਾ ਇਸ਼ੂ ਬਣਿਆ ਹੋਇਆ। ਤੇ ਇੱਕ ਇਹਦੇ ਚ ਰਣਜੋਤ ਜੀ ਹੈ ਕਿ 2027 ਦੇ ਵਿੱਚ ਕਿਉਂਕਿ ਇਲੈਕਸ਼ਨ ਹੋਣੀ ਆ ਉੱਥੇ ਵੀ ਲਾਸਟ ਦੇ ਵਿੱਚ, ਤੇ ਉਹ ਵੀ ਜਿਹੜਾ ਹੈਗਾ ਖਾਸ ਵੱਡਾ ਮਸਲਾ ਕਿਉਂਕਿ BJP ਲਈ ਇਹ ਜਿਹੜੀ ਸਮੱਸਿਆ ਹੋ ਸਕਦੀ ਹੈ। ਜਦੋਂ ਰਾਮ ਮੰਦਿਰ ਦਾ ਜਦੋਂ ਅੰਦੋਲਨ ਚੱਲਿਆ, ਜਦੋਂ ਤੋਂ ਜਿਹੜਾ ਬਾਬਰੀ ਮਸਜਿਦ ਢਾਈ ਗਈ ਆ ਉੱਥੇ, ਤੇ ਉਦੋਂ ਉੱਥੇ ਕਲਿਆਣ ਸਿੰਘ ਮੁੱਖ ਮੰਤਰੀ BJP ਦਾ ਸੀ ਕੇਂਦਰ ਦੇ ਵਿੱਚ, ਭਾਵੇਂ ਉਦੋਂ ਨਰਸਿਮਹਾ ਰਾਓ ਦੀ ਅਗਵਾਈ ਵਾਲੀ ਜਿਹੜੀ ਕਾਂਗਰਸ ਦੀ ਸਰਕਾਰ ਸੀ, ਤੇ ਉਦੋਂ ਤੋਂ BJP ਦਾ ਇਹ ਇੱਕ ਇਲੈਕਸ਼ਨ ਦਾ ਏਜੰਡਾ ਰਿਹਾ ਤੇ ਬਕਾਇਦਾ ਉਹਨਾਂ ਦੇ ਚੋਣ ਮੈਨੀਫੈਸਟੋ ਦਾ ਇਹ ਪਾਰਟ ਰਿਹਾ, ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹੋਣ, ਭਾਵੇਂ ਵਿਧਾਨ ਸਭਾ UP ਦੀਆਂ ਚੋਣਾਂ ਹੋਣ, ਕਿ ਰਾਮ ਮੰਦਿਰ ਹਾਲਤ ਚ ਬਣਾਵਾਂਗੇ, ਤੇ ਉਹ ਸਾਰਾ ਕੁਛ ਹੋਇਆ ਵੀ ਬਣਿਆ ਵੀ। ਤੇ ਉਹਦਾ ਜਿਹੜਾ ਸਰਕਾਰ ਨੇ, ਕੇਂਦਰ ਸਰਕਾਰ ਨੇ ਕਿੰਨਾ ਵੱਡਾ ਜਿਹੜਾ ਉਹਦਾ ਇਨੀਸ਼ੀਏਟਿਵ ਲਿਆ ਜਦੋਂ ਉਹ ਸਾਰਾ ਕੁਛ ਉੱਥੇ ਮੂਰਤੀਆਂ ਦੀ ਸਥਾਪਨਾ ਕੀਤੀ ਗਈ, ਇਹ ਸਾਰਾ ਪ੍ਰਧਾਨ ਮੰਤਰੀ ਖੁਦ ਉੱਥੇ ਪਹੁੰਚੇ, ਉਹ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਜਿਹੜਾ ਸੀ ਉਹ ਲਿਆ ਕੇ ਜਿਹੜੇ ਬਾਕੀ ਜਿਹੜੇ ਸ਼ੰਕਰਾਚਾਰੀਆ ਸੀ ਜਾਂ ਪੁਜਾਰੀ ਸੀ ਜਾਂ ਜਿਹੜੇ ਹੋਰ ਧਾਰਮਿਕ ਆਗੂ ਸੀ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਗਈ, ਹਾਲਾਂਕਿ ਉਹ ਕਹਿੰਦੇ ਰਹੇ ਕਿ ਏਦਾਂ ਮੰਦਿਰ ਅਜੇ ਅਧੂਰਾ ਕੰਪਲੀਟ ਨਹੀਂ ਹੋਇਆ, ਤੇ ਪਰ ਉਹਨਾਂ ਦੀ ਪਰਵਾਹ ਕਰੇ ਬਿਨਾਂ ਜਿਹੜਾ ਸੀ ਉਹ ਉੱਥੇ ਮੂਰਤੀ ਸਥਾਪਨਾ ਦਾ ਜਿਹੜਾ ਉਹ ਸਾਰਾ ਕਰਕੇ, ਤੇ ਇੱਕ ਵੱਡਾ ਇਸ ਰੂਪ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੇ ਬਾਹਰਲੇ ਮੁਲਕਾਂ ਚ ਜਿੱਥੇ ਹਿੰਦੂ ਭਾਈਚਾਰਾ ਰਹਿੰਦਾ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਕਿ ਬਹੁਤ ਵੱਡੀ ਜਿਹੜੀ ਹੈ ਗੱਲ ਉਹ ਹੋ ਗਈ ਹੈ ਦੇਸ਼ ਦੇ ਵਿੱਚ, ਤੇ ਹੁਣ ਜਿਹੜੀ ਹੈ ਜੋ ਕੇਂਦਰ ਦੀ ਸਰਕਾਰ ਹੈ ਜਾਂ BJP ਹੈ ਜਾਂ ਹੋਰ ਆ ਉਹਨਾਂ ਨੇ ਉਹ ਪ੍ਰਾਪਤੀ ਕਰ ਰਹੀ ਹੈ ਜਿਹਦੇ ਵਾਸਤੇ ਉਹ ਲੰਬੇ ਸਮੇਂ ਤੋਂ ਜਿਹੜਾ ਸੀ ਉਹ ਸੰਘਰਸ਼ ਕਰ ਰਹੇ ਸੀ, ਹਾਲਾਂਕਿ ਇਹਨੂੰ ਕਈ ਕਈ ਤਰੀਕੇ ਦੇ ਨਾਲ ਜਿਹੜਾ ਪੋਲੀਟੀਕਲੀ ਕੀਤਾ ਗਿਆ ਕਿ ਇੰਨੇ ਸਾਲ ਤੋਂ ਭਗਵਾਨ ਰਾਮ ਆਪਣੇ ਘਰ ਚ ਪ੍ਰਵੇਸ਼ ਦੀ ਜਿਹੜੇ ਉਡੀਕ ਕਰ ਰਹੇ ਸੀ ਉਹ ਸਾਰਾ ਇਸ ਤਰ੍ਹਾਂ ਦਾ ਇਹਨੂੰ ਇੱਕ ਪ੍ਰਵਚਨ ਦੇ ਰੂਪ ਦੇ ਵਿੱਚ ਜਾਂ ਇੱਦਾਂ ਦਾ ਇੱਕ ਨੈਰੇਟਿਵ ਸਿਰਜਿਆ ਗਿਆ। ਪਰ ਦੇਖੋ ਲਗਾਤਾਰ ਸਭ ਤੋਂ ਪਹਿਲਾਂ ਜਦੋਂ ਇਹ ਹੋਇਆ ਤੇ ਉਦੋਂ ਜਿੰਨੇ ਵੀ ਜਿਹੜੇ ਸ਼ੰਕਰਾਚਾਰੀ ਸੀ ਜਾਂ ਹੋਰ ਧਾਰਮਿਕ ਆਗੂ ਸੀ ਉਹਦੇ ਚ ਸ਼ਾਮਿਲ ਨਹੀਂ ਹੋਏ, ਰਾਦਰ ਉਹਨਾਂ ਨੇ ਕਿਹਾ ਕਿ ਇਹ ਗਲਤ ਕੀਤਾ ਜਾ ਰਿਹਾ। ਤੇ ਉਦੋਂ ਬਾਅਦ ਜਿਹੜੀਆਂ ਅਗਲੀਆਂ ਬਾਰਿਸ਼ਾਂ ਆਈਆਂ ਤੇ ਉਹ ਪਹਿਲੀਆਂ ਬਾਰਿਸ਼ਾਂ ਦੇ ਵਿੱਚ ਹੀ ਜਿਹੜੀ ਉੱਥੇ ਸੀਪੇਜ ਸ਼ੁਰੂ ਹੋ ਗਈ, ਪਾਣੀ ਅੰਦਰ ਭਰ ਗਿਆ, ਤੇ ਉਦੋਂ ਜਿਹੜਾ ਹੈ ਇਹ ਕਾਫੀ ਚਰਚਾ 'ਚ ਰਿਹਾ। ਤੇ ਆਹ ਹੁਣ ਉਸ ਤੋਂ ਬਾਅਦ ਇਹ ਤੀਜੀ ਵੱਡੀ ਘਟਨਾ ਹੋ ਗਈ ਜਦੋਂ ਆ ਚੜਾਵਾ ਚੋਰੀ ਵਾਲਾ ਤੇ ਗਬਨ ਵਾਲਾ ਮਾਮਲਾ, ਤੇ ਇਹ ਸੋਸ਼ਲ ਮੀਡੀਆ ਤੇ ਤਾਂ ਖੈਰ ਕਾਫੀ ਇਹਦਾ ਚੱਲ ਰਿਹਾ ਕਿ ਕਿਸ ਤਰ੍ਹਾਂ ਗਹਿਣੇ ਉੱਥੋਂ ਖੁਰਦ ਬੁਰਦ ਹੋ ਗਏ ਜਾਂ ਚਾਂਦੀ ਦੀਆਂ ਇੱਟਾਂ ਹੋ ਗਈਆਂ, ਪਤਾ ਹੀ ਨੀ ਲੱਗਿਆ ਕਿੱਥੇ ਹੈ, ਕਰੋੜਾਂ ਰੁਪਇਆਂ ਦਾ ਇੱਦਾਂ ਦੀ ਉਹ ਗੱਲ ਕਰ ਰਹੇ ਆ। ਚਲੋ ਹੁਣ ਉਹਦੀ ਜਾਂਚ ਚੱਲ ਰਹੀ ਹੈ, ਜਾਂਚ ਚੋਂ ਕੀ ਨਿਕਲਦਾ ਤੇ ਜਾਂ ਕਦੋਂ ਤੱਕ ਇਹ ਚੱਲੇਗੀ ਇਹ ਅਲੱਗ ਗੱਲ ਹੈ। ਹੁਣ ਦੋ ਗੱਲਾਂ ਇੱਥੇ ਜਿਹੜੀਆਂ ਨੇ ਬੜੀਆਂ ਮਹੱਤਵਪੂਰਨ ਨੇ ਜਿਹੜੀਆਂ ਡਿਸਕਸ ਕਰਨ ਵਾਲੀਆਂ, ਇੱਕ ਤਾਂ ਧਾਰਮਿਕ ਆਸਥਾ ਤੁਹਾਡੀ ਜਿਹੜਾ ਟੋਟਲ ਦੇਸ਼ ਦਾ ਜਾਂ ਸਾਰੀ ਦੁਨੀਆਂ ਚ ਬੈਠਾ ਜਿਹੜਾ ਹਿੰਦੂ ਭਾਈਚਾਰਾ, ਤੇ ਜਾਂ ਬਾਕੀ ਵੀ ਸੱਭਿਆਚਾਰਕ ਤੌਰ ਤੇ ਵੀ ਜਿਹੜਾ ਭਗਵਾਨ ਰਾਮ ਇੱਕ ਨਾਇਕ ਹੈ, ਇੱਕ ਰਮਾਇਣ ਕਰਕੇ ਵੀ ਜਾਂ ਉਹ ਸਾਰੀ ਜਿਹੜੀ ਉਹ ਕਹਾਣੀ ਜਿਹੜੀ ਸਾਡੇ ਕੋਲ ਇੱਕ ਚੱਲਦੀ ਆ ਰਹੀ ਹੈ, ਤੇ ਇਸ ਕਰਕੇ ਇੱਕ ਜਿਹੜੀ ਸ਼ਰਧਾ ਦਾ ਜਿਹੜਾ ਵੱਡਾ ਇਸ਼ੂ ਹੈ, ਤੇ ਉਹ ਜਿਹੜੀ ਠੇਸ ਜਿਹੜੀ ਪਹੁੰਚੀ ਹੈ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਜਾਂ ਉਹਨਾਂ ਦੀ ਸ਼ਰਧਾ ਨੂੰ ਜਾਂ ਆਸਥਾ ਨੂੰ ਜਿਹੜੀ ਠੇਸ ਲੱਗੀ ਹੈ ਉਹਨੂੰ ਕੰਪਨਸੇਟ ਕਰਨਾ ਬਹੁਤ ਔਖਾ ਹੈ। ਉਹ ਛੇਤੀ ਕੀਤੇ ਠੀਕ ਹੈ, ਲੋਕ ਜਾਂਦੇ ਆ ਮੱਥਾ ਟੇਕਦੇ ਆ ਉਹ ਅਲੱਗ ਗੱਲ ਹੈ, ਪਰ ਜਿਹੜਾ ਉਹਨੂੰ ਕੰਪਨਸੇਟ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੇ ਜਿਹੜੇ ਉਹਦੇ ਅੰਦਰ ਹੀ ਬੈਠੇ ਨੇ ਤੇ ਉਹ ਇਹ ਸਾਰਾ ਕੁਛ ਕਰ ਰਹੇ ਨੇ, ਤੇ ਇੱਕ ਤਾਂ ਇਹ ਵੀ ਚਲੋ ਭਗਵਾਨ ਨਾਲ ਜਾਂ ਉਹ ਤਾਂ ਉੱਥੇ ਤਾਂ ਉਹ ਧੋਖਾ ਕਰ ਹੀ ਰਹੇ ਨੇ ਜਾਂ ਭਗਵਾਨ ਦੇ ਘਰ ਚ ਜਾਂ ਰੱਬ ਦੇ ਘਰ ਦੇ ਵਿੱਚ ਤਾਂ ਉਹ ਦੋਸ਼ੀ ਹੈ ਹੀ ਹੈ, ਤੇ ਉਹ ਤਾਂ ਉਹਨਾਂ ਦੀ ਅੰਦਰਲੀ ਜਿਹੜੀ ਉਹਨਾਂ ਦੀ ਅੰਤਰਾਤਮਾ ਉਹ ਕੀ ਕਹਿੰਦੀ ਹੈ ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਕਿਉਂਕਿ ਉਹੀ ਜਾਣਦੇ ਆ, ਪਰ ਜਿਹੜੇ ਲੋਕਾਂ ਦੀ ਆਮ ਲੋਕਾਂ ਦੀ ਆਸਥਾ ਨੂੰ ਜਿਹੜੀ ਠੇਸ ਲੱਗੀ ਹੈ ਤੇ ਉਹ ਵੀ ਜਿਹੜਾ ਹੈ ਉਹਨੂੰ ਕੰਪਨਸੇਟ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਨਹੀਂ ਜਿਹੜਾ ਕੀਤਾ ਜਾ ਸਕਦਾ। ਤੇ ਦੂਸਰੇ ਪਾਸੇ ਇਹਦੀ ਹੁਣ ਇਹ ਰਾਜਨੀਤੀ ਹੈ ਕਿਉਂਕਿ ਮੰਦਿਰ ਦੀ ਉਸਾਰੀ ਸਾਰਾ ਉਹਦੇ ਪਿੱਛੇ ਵੀ ਇੱਕ ਰਾਜਨੀਤੀ ਸੀ ਜਿਸ ਤਰੀਕੇ ਨਾਲ ਉਹ ਹੋਇਆ, ਤੇ ਉਹ ਫਿਰ ਹੁਣ ਇਹ ਰਾਜਨੀਤੀ ਕਿੱਧਰ ਨੂੰ ਚੱਲੇਗੀ, ਤੇ ਇਹਦੇ ਚੋਂ ਕਾਂਗਰਸ ਆਪਣੇ ਤੌਰ ਤੇ ਇਹਨੂੰ ਕਰ ਰਹੀ ਹੈ, ਅਖਿਲੇਸ਼ ਯਾਦਵ ਆਪਣੇ ਤਰੀਕੇ ਨਾਲ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਹੁਣ ਝੰਡਾ ਚੁੱਕ ਲਿਆ, ਉਹਨੇ ਦਿੱਲੀ ਦੇ ਉੱਤੋਂ ਹਨੂੰਮਾਨ ਚਾਲੀਸਾ ਦਾ ਪਾਠ ਕਰਾਉਣਾ ਜਾਂ ਉੱਥੋਂ ਇਹ ਸਾਰੀ ਕੰਪੇਨ ਚਲਾਉਣੀ ਕਿ ਇਹ ਜਿਹੜੀ ਹੈ ਉਹ ਸੱਚ ਸਾਹਮਣੇ ਲਿਆਉਣਗੇ ਤੇ ਏਦਾਂ ਦੀਆਂ ਗੱਲਾਂ, ਤੇ ਸੋ ਇੱਕ ਸਿਆਸੀ ਤੌਰ ਤੇ ਵੀ ਜਿਹੜਾ ਹੁਣ ਇੱਕ ਵੱਡਾ ਇਸ਼ੂ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਹੋਰ ਬਣੇਗਾ, ਤੇ ਇਹਦੇ ਚ ਅਦਾਲਤਾਂ SIT ਉਹ ਕਿੰਨਾ ਕਿਸ ਲੈਵਲ ਤੇ ਆਪਣੇ ਪਹੁੰਚ ਸਕਦੀਆਂ ਨੇ ਜਾਂ ਵਿਸ਼ਵਾਸ ਉਹਨਾਂ ਦੀ ਗੱਲ ਤੇ ਕਿੰਨਾ ਕੁ ਲੋਕ ਕਰ ਸਕਦੇ ਨੇ ਜਿਹੜੀ ਜਾਂਚ ਹੁੰਦੀ ਹੈ, ਜਾਂ ਕੀ ਇਹ ਹੈ ਕਿ ਜਿਵੇਂ ਚੰਪਤ ਰਾਏ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ, ਜਾਂ ਕੀ BJP ਜਾਂ ਵਿਸ਼ਵ ਹਿੰਦੂ ਪਰਿਸ਼ਦ ਜਾਂ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਅਫੋਰਡ ਕਰ ਸਕਣਗੀਆਂ ਕਿ ਏਦਾਂ ਦੇ ਕਿਸੇ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ ਚ ਲਿਆ ਕੇ ਉਹਦੇ ਖਿਲਾਫ ਉਹ ਕੀਤੀ ਜਾਵੇ, ਤੇ ਫਿਰ ਵੀ ਇਹ ਗੱਲ ਨਿਕਲੇਗੀ ਕਿ ਜੇ ਇਹੋ ਜਿਹੇ ਵਿਅਕਤੀ ਜਿਹਨਾਂ ਦੇ ਖਿਲਾਫ਼ ਹੁਣ ਕਾਨੂੰਨ ਦੇ ਵਿੱਚ ਐਕਸ਼ਨ ਹੁੰਦਾ ਭਾਵੇਂ ਉਹਨਾਂ ਨੂੰ ਜੁਰਮਾਨਾ ਹੁੰਦਾ ਸਜ਼ਾ ਹੁੰਦੀ ਹੈ ਜਾਂ ਕੁਛ ਵੀ ਹੈ, ਤੇ ਵੀ ਪਹਿਲਾਂ ਪਾਰਟੀ ਨੂੰ ਕਿਉਂ ਨੀ ਪਤਾ ਲੱਗਿਆ ਇਸ ਗੱਲ ਦਾ, ਜਾਂ ਵੀ ਕੀ ਪਾਰਟੀਆਂ ਦੇ ਵਿੱਚ ਏਦਾਂ ਦੇ ਜਾਂ ਜਥੇਬੰਦੀਆਂ ਦੇ ਵਿੱਚ ਧਾਰਮਿਕ ਜਥੇਬੰਦੀਆਂ ਚ ਏਦਾਂ ਦੇ ਆਗੂ ਨੇ ਜਿਹੜੇ ਆਹ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਨੇ। ਸੋ ਇਹ ਜਿਹੜਾ ਮਸਲਾ ਹੁਣ ਅੱਗੇ ਦੀ ਅੱਗੇ ਖੈਰ ਅਜੇ ਰਿੜੇਗਾ ਕਿਉਂਕਿ ਇਸ ਦੇਸ਼ ਦੇ ਵਿੱਚ ਇਹ ਤਾਂ ਹੈ ਨੀ ਕਿ ਦੂਜੇ ਦਿਨ ਜਾਂ ਬੜੀ ਛੇਤੀ ਕਿਤੇ ਟਾਈਮ ਬਾਉਂਡ ਕਿਸੇ ਗੱਲ ਦੀ ਗੱਲ ਐ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਕ ਹੋ ਗਿਆ ਹੋਵੇ, ਪਰ ਇਹ ਚ ਰਾਜਨੀਤੀ ਹੈ ਜਿਹੜੀ ਉਹ ਹੋਰ ਤੇਜ਼ ਹੋਏਗੀ।
0: ਸੋ ਇੱਧਰ ਜਿਹੜੇ ਜਿਹੜੇ ਵੀ ਬੰਦਿਆਂ ਦੇ ਉੱਤੇ ਹੁਣ ਤੱਕ ਸੂਈ ਧਰੇਗੀ ਆ, ਸੋ ਕੀ ਆਪਾਂ ਵੇਖ ਰਹੇ ਹਾਂ ਕਿ ਸਹੀ ਦਿਸ਼ਾ ਦੇ ਵਿੱਚ ਇਨਵੈਸਟੀਗੇਸ਼ਨ ਜਾ ਰਹੀ ਹੈ ਜਾਂ ਉਹਦੇ ਵਿੱਚ ਵੀ ਕਈਆਂ ਨੂੰ ਲੁਕਾਉਣ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਹਾਲੇ ਘੇਰਾ ਹੋਰ ਵੀ ਵੱਡਾ ਹੋਣ ਵਾਲਾ, ਹਾਲੇ ਹੋਰ ਵੀ ਕਈ ਨਾਂ ਸ਼ਾਇਦ ਇਹਦੇ ਵਿੱਚ ਸ਼ਾਮਿਲ ਹੋਣ ਦੇ ਆਸਾਰ ਹੋਣ, ਜਾਂ ਫਿਰ ਲੱਗ ਰਿਹਾ ਵੀ ਕਈ ਬੰਦੇ ਹਾਲੇ ਜਿਹੜੇ ਨੇ ਉਹ ਇਹਦੇ ਵਿੱਚੋਂ ਪਰੇ ਰੱਖੇ ਗਏ ਨੇ। ਚਲੋ ਚੰਪਤ ਰਾਏ ਦੀ ਤਾਂ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਸਲਾ ਜਿਹੜਾ ਲਮਕਾਇਆ ਜਾ ਰਿਹਾ ਵਾ, ਇਹ ਖਾਸ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਕਈ ਆਪਾਂ ਪੜ੍ਹ ਰਹੇ ਹਾਂ ਸੁਣ ਰਹੇ ਹਾਂ ਰਿਪੋਰਟਾਂ ਦੇ ਵਿੱਚ ਕਿ ਇਹਨਾਂ ਨੂੰ ਕੀਤੀ ਜਾ ਰਹੀ ਹੈ, ਬਚਦੇ ਜਾਂ ਨਹੀਂ ਬਚਦੇ ਉਹ ਬਾਅਦ ਦੀ ਗੱਲ ਹੈ, ਪਰ ਕੀ ਸਹੀ ਦਿਸ਼ਾ ਦੇ ਵਿੱਚ ਜਾ ਰਿਹਾ?
1: ਨਹੀਂ ਦੇਖੋ, ਜਿਹੜੇ ਬੰਦੇ ਪੁਲਿਸ ਨੇ SIT ਨੇ ਜਾਂਚ ਦੇ ਘੇਰੇ ਚ ਲਿਆਂਦੇ ਆ, ਅਰੈਸਟ ਕੀਤੇ ਆ, ਜਾਂ ਜਿਹਨਾਂ ਨੂੰ ਹੁਣ ਜਿਹੜਾ ਹੈਗਾ ਅਦਾਲਤੀ ਹਿਰਾਸਤ ਦੇ ਵਿੱਚ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ, ਉਹ ਉਹੀ ਲੋਕ ਨੇ ਜਿਹੜੇ ਇਹਨੂੰ ਹੈਂਡਲ ਕਰਦੇ ਸੀ ਸਾਰਾ ਜੋ ਵੀ ਚੜਾਵਾ, ਜਿਸ ਤਰੀਕੇ ਨਾਲ ਅਕਾਊਂਟਿੰਗ ਹੋਣੀ ਹੈ, ਜਮ੍ਹਾਂ ਹੋਣਾ ਹੈ, ਕਿੱਥੇ ਕੀ ਜਮ੍ਹਾਂ ਕਰਾਉਣਾ, ਬੈਂਕ ਚ ਕਿੱਥੇ ਕਰਾਉਣਾ, ਉਹ ਸਾਰੀ ਗੱਲ, ਤੇ ਉਹ ਤਾਂ ਖੈਰ ਇੱਕ ਤਰੀਕੇ ਦੇ ਜਾਂ ਤਾਂ ਇਹ ਕਹਿ ਲਓ ਕਿ ਆਮ ਪੁਜਾਰੀ ਨੇ ਜਾਂ ਮੁਲਾਜ਼ਮ ਨੇ ਜਾਂ ਬੰਦੇ ਹਾਇਰ ਕੀਤੇ ਹੋਏ ਨੇ ਉਹ ਉਸ ਕਿਸਮ ਦੇ ਬੰਦੇ ਨੇ, ਪਰ ਜਿਹੜੀ ਮੈਨੇਜਮੈਂਟ ਹੈ ਤੇ ਉਹ ਕਿਸ ਲੈਵਲ ਤੱਕ, ਕਿਉਂਕਿ ਅਜੇ ਤੱਕ ਮੈਨੇਜਮੈਂਟ ਦੇ ਉੱਪਰ ਕੋਈ ਜਿਹੜੀ ਹੈ, ਕਿਉਂਕਿ SIT ਤਾਂ ਸਟੇਟ ਗੌਰਮੈਂਟ ਨੇ ਬਣਾਈ ਹੈ, ਸਟੇਟ ਗੌਰਮੈਂਟ ਜਿਹੜੀ ਹੈਗੀ ਉਹ ਉੱਥੇ BJP ਦੀ ਹੈ, ਜਿਹੜੀ ਮੈਨੇਜਮੈਂਟ ਉਹ ਵੀ BJP ਦੀ ਹੈ, ਤੇ ਉਹ ਉਹਨਾਂ ਨੂੰ ਨੈਚੁਰਲੀ ਕੁਦਰਤੀ ਵੀ ਬਚਾਉਣ ਦੀ ਕੋਸ਼ਿਸ਼ ਕਰੇਗੀ ਵੱਧ ਤੋਂ ਵੱਧ, ਤੇ ਹੁਣ ਹੋ ਸਕਦਾ ਕਿਉਂਕਿ ਜਦੋਂ ਜਦੋਂ ਇਹਦਾ ਜਿਹੜਾ ਇਹਦਾ ਪ੍ਰੈਸ਼ਰ ਵੱਧ ਰਿਹਾ, ਜਿਵੇਂ ਹੁਣ ਵਕੀਲਾਂ ਨੇ ਵੀ ਕਹਿਤਾ ਕਿ ਉਹ ਸੁਪਰੀਮ ਕੋਰਟ 'ਚ ਜਾਣਗੇ ਕਿ ਚੰਪਤ ਰਾਏ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ, ਕਿਉਂ ਨਹੀਂ ਕੀਤਾ ਗਿਆ, ਤੇ ਇਹ ਸਾਰੀ ਗੱਲ, ਤੇ ਪੋਲੀਟੀਕਲ ਪਾਰਟੀਆਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਜੇ ਵਿੱਚੋਂ ਇੱਕ ਅੱਧੇ ਬੰਦੇ ਦੀ ਇੱਦਾਂ ਦੀ ਸਿਆਸੀ ਤੌਰ ਤੇ ਬਲੀ ਦੇਣੀ ਪਵੇ ਜਾਂ ਹੋਰ, ਉਹਨਾਂ ਨੂੰ ਕੋਈ ਖਾਸ ਨਹੀਂ ਲੱਗਦਾ ਕਿਉਂਕਿ ਸਿਆਸਤ ਦੇ ਵਿੱਚ ਸਕਾ ਤਾਂ ਕੁਛ ਹੁੰਦਾ ਹੀ ਨੀਗਾ, ਤੇ ਪਰਮਾਨੈਂਟ ਕੋਈ ਸਿਆਸਤ ਦੇ ਵਿੱਚ ਇਹ ਨੀ ਹੁੰਦਾ ਕਿ ਅਲਾਇੰਸ ਜਿਹੜਾ ਪਰਮਾਨੈਂਟ ਹੈ, ਅਲਾਇੰਸ ਟੁੱਟਦੇ ਰਹਿੰਦੇ ਆ ਤੇ ਉਹ ਬਣਦੇ ਰਹਿੰਦੇ ਆ। ਉਹ ਕਹਿੰਦੇ ਹੁੰਦੇ ਆ ਨਾ ਕਿ ਪਿਆਰ ਤੇ ਜਿਹੜਾ ਹੈਗਾ ਰਾਜਨੀਤੀ ਦੇ ਵਿੱਚ ਸਭ ਕੁਛ ਜਾਇਜ਼ ਆ, ਤੇ ਉਹ ਉਸ ਤਰ੍ਹਾਂ ਦੀ ਫਿਰ ਗੱਲ ਹੈ ਕਿ ਹੁਣ ਬੀਜੇਪੀ ਆਪਣੀ ਪਾਰਟੀ ਦੀ ਸਾਖ ਬਚਾਉਣ ਵਾਸਤੇ ਕਿਸ ਲੈਵਲ ਤੱਕ ਜਾਂ ਕਿਸ ਨੂੰ ਅੱਗੇ ਕਿੰਨਾ ਕੁ ਕਰ ਸਕਦੀ ਹੈ, ਕਿਉਂਕਿ ਕੇਂਦਰ ਦੇ ਵਿੱਚ ਸੂਬੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਤੇ ਜਾਂ ਅਦਾਲਤਾਂ ਦੇ ਵਿੱਚ ਅਦਾਲਤਾਂ ਦੇ ਕਿੰਨੇ ਕੁ ਫੈਸਲੇ ਨਿਰਪੱਖ ਆਉਂਦੇ ਆ, ਜਾਂ ਫਿਰ ਇਹ ਹੈ ਵੀ ਕਈ ਵਾਰੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਹੈ ਕਿ ਹਾਂ ਇਹਨੂੰ ਇੱਕ ਨੂੰ ਆਹ ਕਰ ਦਿਓ ਏਦਾਂ ਤੇ ਇੰਨੇ ਠੰਡੀ ਪੈ ਜੂ ਗੱਲ, ਤੇ ਇਹ ਹੁਣ ਸਾਰਾ ਇਹ ਨਿਰਭਰ ਕਰਦਾ। ਪਰ ਜਿਹੜੀ ਗੱਲ ਮੈਂ ਪਹਿਲਾਂ ਵੀ ਕੀਤੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਕਿਸ ਤਰ੍ਹਾਂ ਘਰ ਕਰਦੀ ਹੈ ਜਾਂ ਕਿਸ ਲੈਵਲ ਤੱਕ ਉਹ ਜਾਂਦੀ ਹੈ, ਤੇ ਉਹਦੇ ਤੇ ਜਿਹੜਾ ਹੈ ਉਹ ਕਾਫੀ ਗੱਲ ਫਿਰ ਨਿਰਭਰ ਕਰਦੀ ਹੈ।
0: ਇੱਧਰ ਜੇ ਆਪਾਂ ਰਵਨੀਤ ਬਿੱਟੂ ਦੀ ਗੱਲ ਕਰੀਏ ਤੇ ਹੁਣ ਆਪਣੀ ਪਾਰਟੀ ਦੇ ਅੰਦਰੋਂ ਇਹਨਾਂ ਨੂੰ ਘੇਰੇ ਪੈਣੇ ਸ਼ੁਰੂ ਹੋ ਗਏ ਨੇ, ਜਿੱਦਾਂ ਕੈਪਟਨ ਸਾਹਿਬ ਦੀ ਤੁਸੀਂ ਗੱਲ ਕੀਤੀ ਆ, ਜਾਖੜ ਸਾਹਿਬ ਇਸ ਚੀਜ਼ ਦੇ ਉੱਤੇ ਟੋਕਾ ਟੋਕੀ ਕਰ ਰਹੇ ਨੇ। ਸੋ ਜਿਨ੍ਹਾਂ ਨੇ ਉਹ ਪੁਰਾਣਾ ਸਮਾਂ ਉਹ ਮਾਹੌਲ ਚੱਲ ਵੇਖਿਆ ਵਾ, ਉਹ ਸਮਝ ਸਕਦੇ ਨੇ ਕਿ ਕਿਹੜੇ ਪਾਸੇ ਨੂੰ ਗੱਲਾਂ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਕੱਲ੍ਹ ਦੇ ਦਿਨ ਜੋ ਲਾਈਵ ਹੋ ਕੇ ਰਵਨੀਤ ਬਿੱਟੂ ਨੇ ਕੀਤਾ ਵਾ, ਉਸ ਚੀਜ਼ ਨੂੰ ਲੈ ਕੇ ਹੋਰ ਵੀ ਕਈ ਚਿਹਰੇ ਮੂਹਰੇ, ਈਵਨ ਰਾਜਨੀਤੀ ਤੱਕ ਹੀ ਸੀਮਤ ਜੇ ਗੱਲ ਕਰੀਏ ਤਾਂ ਰਾਜਨੀਤੀ 'ਚੋਂ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਸ ਚੀਜ਼ ਦੀ ਨਿਖੇਧੀ ਕੀਤੀ ਹੈ। ਬਿੱਟੂ ਕੀ ਕਰਨ ਦੀ ਕੋਸ਼ਿਸ਼ ਕੀ ਕਰ ਰਹੇ ਨੇ?
1: ਦੇਖੋ ਇੱਕ ਤਾਂ ਰਣਜੋਤ ਜੀ, ਜਿਹੜੀ ਜਿਹੜੀ ਗੱਲ ਬੀਜੇਪੀ ਦੇ ਲੀਡਰਾਂ ਨੇ ਵੀ ਕੀਤੀ ਹੈ, ਕਾਂਗਰਸ ਦੇ ਲੀਡਰਾਂ ਨੇ ਵੀ ਕੀਤੀ ਹੈ, ਉਹ ਗੱਲ ਬੜੀ ਇੱਕ ਸਾਫ਼ ਹੈ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਨੇ ਜਿਹੜਾ 1947 ਦੇ ਵਿੱਚ ਸੰਤਾਪ ਭੋਗਿਆ ਤੇ ਉਹਦੇ ਜ਼ਖਮ ਅਜੇ ਵੀ ਕਿਤੇ ਨਾ ਕਿਤੇ ਹਰੇ ਨੇ, ਤੇ ਪੰਜਾਬ ਦੇ ਵਿੱਚ ਅੱਜ ਤੱਕ ਇੰਨਾ ਕੁਛ ਹੋਇਆ, ਸਾਰਾ ਕੁਛ ਕਮਿਊਨਲ ਇੱਥੇ ਸਿਚੁਏਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਅੰਮ੍ਰਿਤਸਰ ਚ ਬੜਾ ਕੁਛ ਹੋਇਆ, ਅੰਮ੍ਰਿਤਸਰ ਚ ਕਦੇ ਮੰਦਿਰਾਂ ਦੇ ਬਾਹਰ ਗਊ ਦੀਆਂ ਪੂਛਾਂ ਵੱਢ ਕੇ ਸੁੱਟਤੀਆਂ, ਕਦੇ ਗੁਰਦੁਆਰੇ ਦੇ ਸਾਹਮਣੇ ਬੀੜੀਆਂ ਸਿਗਰਟਾਂ ਸੁੱਟਤੀਆਂ, ਤੇ ਜਾਂ ਫਿਰ ਕਦੇ ਤਰਸੂਲਾਂ ਦੇ ਨਾਲ ਇਹ ਬੀੜੀਆਂ ਦੇ ਟੰਗ ਕੇ ਸਿਗਰਟਾਂ ਦੇ ਬੰਡਲ ਕੇ ਅਸੀਂ ਸ਼ਾਨ ਨਾਲ ਜਿਹੜਾ ਹੈਗਾ ਉਹ ਪੀਵਾਂਗੇ, ਜਦੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਚੱਲ ਰਹੀ ਸੀ। ਇੱਥੋਂ ਤੱਕ ਕਿ ਜਿਹੜਾ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ ਮਾਡਲ ਸੀ ਉਹਦੀ ਭੰਨ ਤੋੜ ਜਿਹੜੀ ਆ ਉਹ ਕੀਤੀ ਗਈ, ਤੇ ਉਹ ਵੀ ਬੀਜੇਪੀ ਦੇ ਲੀਡਰ ਸੀ, ਬੀਜੇਪੀ ਦੇ ਸਿਟਿੰਗ ਜਿਹੜੇ ਸੀ MLA ਸੀ ਉਹਦੇ ਚ, ਤੇ ਪਰ ਉਦੋਂ ਵੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਦਾਂ ਦੀ ਜਿਹੜਾ ਕਮਿਊਨਲ ਜਿਹੜੀ ਟੈਨਸ਼ਨ ਹੈ ਜਿਹੜੀ ਉਹ ਨਹੀਂ ਬਣੀ, ਤੇ ਕੋਈ ਇਸ ਤਰ੍ਹਾਂ ਦਾ ਆਪਸ ਦੇ ਵਿੱਚ ਕਿਤੇ ਭਾਈਚਾਰਕ ਕੋਈ ਲੋਕਾਂ ਚ ਇੱਦਾਂ ਦੀ ਗੱਲ ਆਈ ਹੋਵੇ, ਤੇ ਉਵੇਂ ਜਿਹੜਾ ਹੈਗਾ ਇੱਥੇ ਸਾਰੇ ਭਾਈਚਾਰੇ ਇਕੱਠੇ ਰਹਿੰਦੇ ਰਹੇ, ਇਕੱਠੇ ਸਾਰਾ ਪਾਠ ਪੂਜਾ ਦੀ ਹੋਰ, ਤੇ ਇਹ ਗੱਲਾਂ ਅੱਜ ਵੀ ਨੇ। ਖੈਰ ਉਹ ਤਾਂ ਕਿਉਂਕਿ ਉਦੋਂ ਬਾਅਦ ਤਾਂ ਜਿਹੜਾ ਹੈਗਾ 84 ਦਾ ਦੌਰ ਉਹ ਬੜਾ ਹੰਢਾਇਆ ਲੋਕਾਂ ਨੇ, ਤੇ ਉੱਥੇ ਦੋਵੇਂ ਪਾਸਿਓਂ ਗੱਲ ਹੋਈ ਜਿਹੜੀ ਫਿਲਮ ਜਿਹੜੀ ਜਿਹੜਾ ਅਸਲ ਜਿਹਨੂੰ ਮੁੱਦਾ ਬਣਾ ਕੇ ਬਿੱਟੂ ਗੱਲ ਕਰ ਰਿਹਾ ਉਹਦੇ ਚ ਕਾਫੀ ਕੁਛ ਦੱਸ ਹੀ ਦਿੱਤਾ ਕਿ ਕੁਛ ਪੁਲਿਸ ਦੀਆਂ ਜ਼ਿਆਦਤੀਆਂ ਜਿਹੜੀਆਂ ਕਿੱਦਾਂ ਦੀਆਂ ਰਹੀਆਂ, ਤੇ ਦੂਜੇ ਪਾਸੇ ਮਿਲੀਟੈਂਸ ਦੇ ਦੌਰ ਦੇ ਵਿੱਚ ਜਿਹੜੀਆਂ ਬੇਗੁਨਾਹਾਂ ਦੀਆਂ ਹੱਤਿਆਵਾਂ ਵੀ ਹੁੰਦੀਆਂ ਰਹੀਆਂ, ਇਹ ਸਾਰਾ ਕੁਛ ਜਿਹੜਾ ਸੀ, ਤੇ ਇਹ ਉਸ ਪਰ ਉਹਦੇ ਬਾਵਜੂਦ ਵੀ ਜਿਹੜਾ ਹੈ ਕਿਤੇ ਜਿਹੜੀ ਕਮਿਊਨਲ ਉਦਾਂ ਦੀ ਉਹ ਨਹੀਂ ਬਣੀ। ਹੁਣ ਜਿਹੜਾ ਰਵਨੀਤ ਬਿੱਟੂ ਨੇ ਜਿਹੜਾ ਰੱਥ ਫੜਿਆ, ਜਾਂ ਇੱਥੇ ਚਲੋ ਇੱਕ ਦੋ ਹੋਰ ਬੰਦੇ ਉਹ ਤਾਂ ਸ਼ਰਾਰਤੀ ਸ਼ਰਾਰਤਾਂ ਕਰਦੇ ਰਹਿੰਦੇ ਆਪਣੇ ਲੈਵਲ ਤੇ, ਤੇ ਉਹ ਸਾਰਾ ਉਹਦੇ ਤੇ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਬੋਲੇ ਜਾਂ ਜਾਖੜ ਸਾਹਿਬ ਬੋਲੇ ਜਾਂ ਕਾਂਗਰਸ ਵਾਲੇ, ਉਹ ਕਹਿੰਦੇ ਵੀ ਉਹ ਜਾਣ ਬੁੱਝ ਕੇ ਜਿਹੜਾ ਹੈਗਾ ਕਲੀਨ ਸ਼ੇਵਨ ਬੰਦਿਆਂ ਦੀਆਂ ਬੋਡੀਜ਼ ਦੀਆਂ ਇੱਦਾਂ ਦੀਆਂ ਕੋਈ ਉਹ ਆਪਣਾ ਪਾ ਰਿਹਾ, ਤੇ ਇਹ ਕੋਸ਼ਿਸ਼ ਕਰ ਰਿਹਾ ਕਿ ਗੱਲ ਇਸ ਪਾਸੇ ਨੂੰ ਜਿਹੜੀ ਆ ਉਹ ਤੋਰੀ ਜਾਵੇ ਜਾਂ ਇਸ ਪਾਸੇ ਨੂੰ ਤੁਰੇ, ਤੇ ਉਹ ਕੈਪਟਨ ਨੇ ਵੀ ਇਹ ਗੱਲ ਕਹੀ ਆ, ਹਾਲਾਂਕਿ ਕੈਪਟਨ ਦੀ ਹੁਣ ਕੋਈ ਬਹੁਤੀ ਉਵੇਂ ਗੱਲ ਕਿਤੇ ਉਹ ਚੱਲਦੀ ਨੀ ਸਿਆਸਤ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ ਜਦੋਂ ਤੋਂ ਬੀਜੇਪੀ ਚ ਗਏ ਆ, ਪਰ ਇਹਦੇ ਬਾਵਜੂਦ ਵੀ ਮੀਡੀਆ ਨੇ ਜਦੋਂ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਉਹ ਬਿਨਾਂ ਵਜ੍ਹਾ ਜਿਹੜੇ ਹੈਗੇ ਆ ਉਹ ਦੱਬੇ ਮੁਰਦੇ ਜਿਹੜੇ ਉਖਾੜ ਰਹੇ ਆ, ਤੇ ਇਹਨਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਵੰਡੀਆਂ ਪਾਉਣ ਲਈ ਨਹੀਂ ਵਰਤਣਾ ਚਾਹੀਦਾ। ਤੇ ਹੁਣ ਇਹ ਸਮਝ ਨੀ ਆਉਂਦੀ ਕਿ ਬਿੱਟੂ ਨੂੰ ਇਹਦੇ ਵਿੱਚੋਂ ਕੀ ਲੱਭਣਾ, ਇੱਥੋਂ ਤੱਕ ਕਿ ਇਹ ਕਹੀ ਕਿ ਇਹ ਸਾਰਾ ਕੁਛ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਹੱਥਾਂ ਚ ਖੇਡਣ ਵਾਲੀ ਗੱਲ ਹੈ, ਏਦਾਂ ਦੀ ਗੱਲ ਵੀ ਜਿਹੜੀ ਉਹ ਕੀਤੀ ਹੈ। ਚਲੋ ਖੁਫੀਆ ਏਜੰਸੀਆਂ ਭਾਵੇਂ ਪਾਕਿਸਤਾਨ ਦੀਆਂ ਹੋਣ, ਭਾਵੇਂ ਭਾਰਤ ਦੀਆਂ ਹੋਣ, ਭਾਵੇਂ ਹੋਰ ਦੇਸ਼ ਦੀਆਂ, ਉਹਨਾਂ ਨੇ ਆਪਣੇ ਲੈਵਲ ਤੇ ਆਪਣੀ ਐਕਟੀਵਿਟੀ ਉਵੇਂ ਕਰਨੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵੀ ਆਪਣੇ ਫੰਡਸ ਜਾਂ ਹੋਰ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੁੰਦਾ ਤੇ ਉਹ ਏਦਾਂ ਦੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਪਰ ਤੁਸੀਂ ਕੀ ਉਹਨਾਂ ਦੇ ਹੱਥਾਂ ਚ ਖੇਡਣਾ ਹੈ ਜਾਂ ਤੁਹਾਡੀ ਇਹਦੇ ਤੇ ਕੋਈ ਅਲੱਗ ਰਾਜਨੀਤੀ ਹੈ? ਇਹ ਤਾਂ ਬਿੱਟੂ ਅਜੇ ਤੱਕ ਕਿਤੇ ਕਲੀਅਰ ਕਰ ਹੀ ਨਹੀਂ ਸਕਿਆ ਵੀ ਉਹਦੀ ਇਹਦੇ ਤੇ ਰਾਜਨੀਤੀ, ਉਹਦੀ ਪੋਲੀਟਿਕਸ ਕੀ ਹੈ, ਜਾਂ ਉਹਦੀ ਕੀ ਇਹ BJP ਦੀ ਪੋਲਿਸੀ ਨੂੰ ਦੱਸ ਰਿਹਾ ਜਾਂ BJP ਦੇ ਪ੍ਰੋਗਰਾਮ ਨੂੰ ਦੱਸ ਰਿਹਾ ਕਿ ਕੀ ਹੈ? ਹਾਲਾਂਕਿ BJP ਦੇ ਜਿਹੜੇ ਦੂਜੇ ਸਟੇਟ ਦੇ ਲੀਡਰ ਨੇ ਉਹ ਤਾਂ ਚੁੱਪ ਕਰੇ ਬੈਠੇ ਨੇ, ਉਹ ਹੋਰ ਕੋਈ ਬੋਲ ਹੀ ਨਹੀਂ ਰਿਹਾ ਇਸ ਫਿਲਮ ਦੇ ਉੱਪਰ, ਉਹ ਸਭ ਤੋਂ ਵੱਧ ਜਿਹੜਾ ਹੈ ਰੌਲਾ ਪਾ ਰਹੇ। ਫਿਰ ਦਲੀਲ ਇਹ ਦੇ ਰਿਹਾ ਕਿ ਉਹਨਾਂ ਦੀ ਗੱਲ ਕਿਉਂ ਨੀ ਕੀਤੀ ਗਈ, ਉਹਨੂੰ ਨਾ ਇਸ ਗੱਲ ਦੀ ਸਮਝ ਹੈ ਨਾ ਫਿਲਮ ਦੀ ਸਮਝ ਹੈ। ਤੇ ਇਹ ਤਾਂ ਮੇਰਾ ਖਿਆਲ ਹੈ ਜਦੋਂ ਇਹ ਸਾਰੀਆਂ ਇਹ ਘਟਨਾਵਾਂ ਜਾਂ 84 ਦਾ ਦੌਰ ਵਾਪਰਿਆ ਜਾਂ ਜਿਹੜੀ ਖਾਲੜੇ ਵਾਲੀ ਜਿਹੜੀ ਘਟਨਾ ਇਹ ਵਾਪਰੀ ਹੈ ਜਾਂ ਉਹਦੇ ਦਾਦੇ ਦਾ ਜਦੋਂ ਤੇ ਜਿਹੜਾ ਸੀ ਕਤਲ ਹੋਇਆ ਜਾਂ ਉਹਦੇ ਦਾਦਾ ਜਿਹੜਾ ਸੱਤਾ ਚ ਆਇਆ ਜਾਂ ਉਹਦੇ ਦਾਦੇ ਦੀ ਜਿਹੜੀ ਸੀ ਰਜੀਮ ਦੇ ਦੌਰਾਨ ਨਿਜ਼ਾਮ ਦੇ ਦੌਰਾਨ ਇੱਥੇ ਪੁਲਿਸ ਨੇ ਨਜਾਇਜ਼ ਫੜ ਫੜ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ, ਉਦੋਂ ਤਾਂ ਉਹ ਮੇਰਾ ਖਿਆਲ ਹੈ ਜੀ ਸਕੂਲ ਦਾ ਬੱਚਿਆਂ ਵਾਲੀ ਉਹਦੀ ਪੋਜੀਸ਼ਨ ਹੋਣੀ ਹੈ। ਤੇ ਸੋ ਉਹ ਗੱਲ ਹੁਣ ਕਿਸ ਲੈਵਲ ਤੱਕ ਜਿਹੜਾ ਹੈ ਇਹ ਅੱਗੋਂ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਵੀ ਕੀ ਇਹ ਉਹ BJP ਦੇ ਏਜੰਡੇ ਤੇ ਚੱਲ ਰਿਹਾ ਤੇ ਜਾਂ ਕਿਸੇ ਹੋਰ ਦੇ ਏਜੰਡੇ ਤੇ ਚੱਲ ਰਿਹਾ। ਕਿਉਂਕਿ ਅਕਸਰ ਇਹ ਕਿਹਾ ਜਾਂਦਾ ਨਾ ਕਿ ਜਿਹੜਾ ਹੈਗਾ ਰਵਨੀਤ ਬਿੱਟੂ ਨੂੰ ਹਮੇਸ਼ਾ ਅਮਿਤ ਸ਼ਾਹ ਨੇ ਕਿਹਾ ਕਿ ਉਹਦਾ ਛੋਟਾ ਭਾਈ ਹੈ, ਏਦਾਂ ਦੀਆਂ ਗੱਲਾਂ ਚੱਲਦੀਆਂ ਆ ਰਹੀਆਂ। ਤੇ ਕੀ ਫਿਰ ਜਿਹੜਾ ਹੈਗਾ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਹੈ ਉਹਦੇ ਇਸ਼ਾਰੇ ਤੇ ਜਿਹੜਾ ਇਹ ਸਾਰਾ ਕੁਛ ਇਹ ਹੋ ਰਿਹਾ? ਪਰ ਕਿਉਂਕਿ ਪੋਲੀਟੀਕਲੀ ਇਹ ਬੜਾ ਡੈਮੇਜ ਕਰ ਰਿਹਾ BJP ਨੂੰ, ਖਾਸ ਕਰਕੇ ਕਿਉਂਕਿ ਹੁਣ ਉਹ BJP ਦਾ ਲੀਡਰ ਹੈ। ਤੇ ਉਸ ਤਰ੍ਹਾਂ ਦੀ ਜਿਹੜੀ ਸਾਰੀ ਇਸ ਗੱਲ ਵੱਲ ਉਂਗਲ ਕਰਦੇ ਕਿ ਇਹ ਇੱਕ ਕਮਿਊਨਲ ਸਿਚੁਏਸ਼ਨ ਜਾਂ ਇੱਕ ਕਮਿਊਨਲ ਜਿਹੜੀ ਆ ਉਦਾਂ ਦੇ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਿਉਂ ਕੀਤੀ ਜਾ ਰਹੀ ਹੈ? ਇਹ ਸਾਰਾ ਕੁਛ ਇਹ ਤਾਂ ਜੇ ਰਵਨੀਤ ਬਿੱਟੂ ਨੂੰ ਕੋਈ ਪੁੱਛੇ ਕਿ ਤੁਹਾਡੀ ਜਿਹੜੀ ਹੈਗੀ ਹੈ ਇੱਥੇ ਤੇਰੇ ਦਾਦਾ ਜੀ ਮੁੱਖ ਮੰਤਰੀ ਰਹੇ ਨੇ ਤੇ ਜਾਂ ਉਸ ਤੋਂ ਬਾਅਦ ਤੁਹਾਡੀ ਪਾਰਟੀ ਜਿਹੜੀ BJP ਤੋਂ ਉਹਨਾਂ ਨੂੰ ਪੁੱਛ BJP ਨੂੰ ਵੀ ਅਕਾਲੀਆਂ ਨਾਲ ਸਾਂਝੀ ਉਹਨਾਂ ਦੀ ਸਰਕਾਰ ਰਹੀ ਹੈ ਕਿੰਨੇ ਸਾਲ, 1997 ਤੋਂ ਲੈ ਕੇ 5 ਸਾਲ ਉਦੋਂ ਰਹੀ 2002 ਤੱਕ, ਫਿਰ 2007 ਤੋਂ ਲੈ ਕੇ ਜਿਹੜਾ ਹੈ 2017 ਤੱਕ 10 ਸਾਲ ਫਿਰ BJP ਦੀ ਇੱਥੇ ਸਰਕਾਰ ਰਹੀ ਹੈ, ਉਦੋਂ ਉਹਨਾਂ ਨੇ ਇਹ ਮਾਮਲੇ ਜਿਹੜੇ ਆ ਕਿਉਂ ਨੀ ਉਹਨਾਂ ਦੀ ਪ੍ਰੋਬ ਕੀਤੀ, ਕਿਉਂ ਨੀ ਇਹ ਮਾਮਲੇ ਉਠਾਏ ਕਿ ਇੱਥੇ ਜਿਹੜਾ ਸੀ ਕਿੱਥੇ ਕੀ ਹੋਇਆ, ਕਿੱਥੇ ਕੀ ਹੋਇਆ, ਜਿਹੜਾ ਨਿਰਪੱਖ ਕਿਸੇ ਤਰੀਕੇ ਨਾਲ ਜਾਂਚ ਕਿਉਂ ਨੀ ਕੀਤੀ? ਹੁਣ ਜਿਹੜਾ ਹੈਗਾ ਉਹਦੇ ਕੋਲ ਕਿੱਥੋਂ ਇਹ ਤਸਵੀਰਾਂ ਆ ਗਈਆਂ, ਕਿੱਥੇ ਸਾਰਾ ਕੁਛ ਹੋ ਗਿਆ ਵੀ ਆਹ ਬੰਦੇ ਮਾਰੇ ਗਏ ਸੀ? ਸੋ ਨਾਲੇ ਜਿਹੜੇ ਜਸਵੰਤ ਖਾਲੜਾ ਦੇ ਉੱਤੇ ਉਂਗਲ ਧਰਨੀ ਜਾਂ ਜਸਵੰਤ ਖਾਲੜਾ ਦੇ ਬਾਰੇ ਫਿਲਮ ਤੇ ਉਂਗਲ ਧਰਨੀ, ਤੇ ਇਹ ਤਾਂ ਜਾਂ ਤਾਂ ਉਹਨੇ ਫਿਲਮ ਦੇਖੀ ਨੀ, ਜਸਵੰਤ ਖਾਲੜਾ ਨੇ ਤਾਂ ਖੁਦ ਉਹ ਵੀ ਉਠਾਏ ਨੇ, ਉਹ ਬੰਦਿਆਂ ਦੀ ਲਿਸਟ ਵੀ ਹੈਗੀ ਹੈ ਜਿਹੜੇ ਬੰਦੇ ਹਿੰਦੂ ਭਾਈਚਾਰੇ ਨਾਲ ਜਿਹੜੇ ਸੰਬੰਧ ਸੀ। ਇਹ ਗੱਲ ਮੈਂ ਪਹਿਲਾਂ ਵੀ ਇੱਕ ਵਾਰੀ ਕੀਤੀ ਸੀ ਕਿ ਉਹ ਵੀ ਉਹਦੀ ਲਿਸਟ 'ਚ ਸ਼ਾਮਿਲ ਹੈ, ਉਹ ਵੀ ਪੁਲਿਸ ਵੱਲੋਂ ਮਾਰੇ ਗਏ ਨੇ, ਤੇ ਜਾਂ ਫਿਰ ਕੀ ਜਿਹੜਾ ਹੈਗਾ ਇੱਕ ਪੁਲਿਸ ਤੰਤਰ ਨੂੰ ਜਿਹੜਾ ਹੈਗਾ ਉਹ ਪ੍ਰੋਟੈਕਟ ਕਰਨ ਦੀ ਇਹ ਸਾਰੀ ਗੱਲ ਹੈ ਕਿ ਪੁਲਿਸ ਨੂੰ ਕੁਛ ਨਾ ਕਹੋ, ਉਹ ਭਾਵੇਂ ਜੋ ਕੁਛ ਮਰਜ਼ੀ ਕਰੀ ਜਾਵੇ ਤੇ ਜਿਹੜੇ ਆਮ ਬੇਗੁਨਾਹ ਬੰਦੇ ਆ ਤੇ ਉਹ ਭਾਵੇਂ ਮਾਰੇ ਜਾਣ, ਜਾਂ ਜੇ ਉਹਨਾਂ ਬਾਰੇ ਕੋਈ ਗੱਲ ਕਰਦਾ ਜਾਂ ਕੋਈ ਜਮਹੂਰੀ ਜਥੇਬੰਦੀ ਕਰਦੀ ਹੈ ਜਾਂ ਸਿਵਲ ਸੁਸਾਇਟੀ ਚੋਂ ਕੋਈ ਉੱਠਦਾ ਜਾਂ ਇਹ ਕਲਾਤਮਕ ਰੂਪ ਜਿਵੇਂ ਫਿਲਮ ਸਿਨੇਮਾ ਹੈ ਜਾਂ ਨਾਟਕ ਉਹਦੇ ਚ ਕੋਈ ਉੱਠਦਾ, ਉਹ ਨਾ ਉਠਾਉਣ, ਉਹਨੂੰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰੋ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਇੱਕ ਖਲਨਾਇਕ ਵਾਲੀ ਜਿਹੜੀ ਹੈ ਉਹ ਭੂਮਿਕਾ ਜਿਹੜੀ ਹੈ ਉਹ ਅਦਾ ਕਰ ਰਿਹਾ, ਕੋਈ ਵੀ ਐਪਰੀਸ਼ੀਏਟ ਨਹੀਂ ਕਰ ਰਿਹਾ ਗੱਲ ਨੂੰ।
0: ਜੀ ਬਿਲਕੁਲ, ਐਪਰੀਸ਼ੀਏਟ ਕਰ ਵੀ ਨਹੀਂ ਸਕਦਾ ਕਿਉਂਕਿ ਭਾਵੇਂ ਕੋਈ ਉਸ ਐਪੀਸੋਡ ਨੂੰ ਨਹੀਂ ਵੀ ਜਾਣਦਾ, ਪਰ ਫਿਰ ਵੀ ਉਹ ਚੀਜ਼ ਸ਼ਾਇਦ ਵੇਖ ਰਿਹਾ ਵਾ ਵੀ ਇਹ ਗੱਲਬਾਤ

0: ਕਹਿ ਲਓ ਕਹਿਣ 'ਤੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਹੋ ਰਹੀਆਂ ਨੇ ਜਾਂ ਵੈਸੇ ਹੀ ਹੋ ਰਹੀਆਂ ਨੇ, ਪਰ ਇਸ ਤਰੀਕੇ ਦੇ ਨਾਲ ਤਾਂ ਹੋਰ ਲੋਕਾਂ ਦੇ ਵਿੱਚ ਸਗੋਂ ਆਪਾਂ ਕਹਾਂਗੇ ਕਿ ਆਪਣਾ ਵਕਾਰ ਖਰਾਬ ਹੀ ਕਰ ਰਿਹਾ।
1: ਨਹੀਂ ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਉਹਨੇ ਲਾਈਵ ਕਰਕੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਤੇ, ਪਰ ਹੁਣ ਇਹ ਜਿਹੜਾ ਉਹਨੇ ਸਾਰਾ ਕੁਝ ਪਹਿਲਾਂ ਸੋਸ਼ਲ ਮੀਡੀਆ ਤੇ ਪਾਇਆ ਤੇ ਉਹ ਕਿਵੇਂ ਉਹਦੇ ਨਾਲ ਲੁਕ ਜੂਗਾ ਇਹ ਕਹਿ ਕੇ ਕਿ ਮੇਰਾ ਧਰਮ ਜਾਂ ਭਾਈਚਾਰੇ ਨਾਲ ਵਿਰੋਧ ਨਹੀਂ, ਮੇਰਾ ਤਾਂ ਅੱਤਵਾਦ ਤੇ ਖੂਨ ਖਰਾਬੇ ਨਾਲ ਹੈ। ਹੁਣ ਅੱਤਵਾਦ ਨੂੰ ਡਿਫਾਈਨ ਬਿੱਟੂ ਕਰੂਗਾ ਕਿ ਅੱਤਵਾਦ ਕੀ ਹੁੰਦਾ ਤੇ ਜਿਹੜਾ ਜਿਹੜੀਆਂ ਪੁਲਿਸ ਨੇ ਜਾਇਦਾਦਾਂ ਕੀਤੀਆਂ ਫਿਰ ਉਹਨੂੰ ਉਹ ਕਿਹੜੇ ਉਹ ਅੱਤਵਾਦ ਸ਼ਾਮਿਲ ਹੋਣਗੀਆਂ ਜਾਂ ਕਿੱਥੇ ਸ਼ਾਮਿਲ ਹੋਣਗੀਆਂ, ਇਹ ਜਿਹੜਾ ਮਸਲਾ ਹੈ। ਮਤਲਬ ਕਿ ਇੱਦਾਂ ਦੇ ਅਨਾੜੀ ਜਿਹੜਾ ਸਿਆਸੀ ਆਗੂ ਐਵੇਂ ਕਿਸੇ ਉਂਗਲ 'ਚ ਆ ਕੇ ਤੇ ਆ ਕੇ ਜਿਹੜਾ ਉਹ ਗੱਲ ਕਰਦਾ ਉਹ ਨਹੀਂ ਉਹਨੂੰ ਇਸ ਗੱਲ ਨੂੰ ਜਿਹੜਾ ਉਹ ਪਤਾ। ਤੇ ਹੁਣ ਨਾਲ ਉਹਨੇ ਕਹਿਤਾ ਵੀ ਕਿਉਂਕਿ ਪਰਮਜੀਤ ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ ਜਿਹੜੀ ਹੈ ਪਤਨੀ ਉਹ ਬਾਹਰ ਨੇ, ਉਹਨਾਂ ਨੇ ਅਕਾਲ ਤਖ਼ਤ ਤੋਂ ਮੰਗ ਕੀਤੀ ਹੈ ਲੋਕ ਕਮਿਸ਼ਨ ਦੀ, ਤੇ ਉਹ ਕਹਿੰਦਾ ਮੈਂ ਉਹ ਜਿਹੜੀ ਹੈਗੀ ਆ ਉਹਦਾ ਮੈਂ ਸਮਰਥਨ ਕਰਦਾ। ਤੋ ਹੋ ਸਕਦਾ ਹੈ ਉਹਨੂੰ ਹਾਈ ਕਮਾਂਡ ਨੇ ਘੂਰਿਆ ਹੋਵੇ ਵੀ ਕਿਸ ਤਰ੍ਹਾਂ ਦੀ ਤੂੰ ਗੱਲ ਕਰ ਰਿਹਾ, 27 ਦੇ ਵਿੱਚ ਚੋਣਾਂ ਹੋਣੀਆਂ ਨੇ, ਤੂੰ ਇਹ ਕਿਹੜੀ ਰਾਜਨੀਤੀ ਫੜੀ ਹੈ। ਤੇ ਇਹ ਵੀ ਹੋ ਸਕਦਾ ਹੈ ਕਿ ਇੰਨੀ ਕੁ ਗੱਲ ਛੇੜ ਕੇ ਤੇ ਉਹਨਾਂ ਸਫ਼ਾ 'ਚ ਜਿਹੜਾ ਹੈ ਉਹ ਗੱਲ ਪਹੁੰਚਾਈ ਜਾਵੇ ਜੋ ਬੀਜੇਪੀ ਅੰਦਰ ਖਾਤੇ ਜੋ ਸੋਚਦੀ ਹੈ ਕਿ ਚਲੋ ਇਹਦੇ ਰਾਹੀਂ ਇੱਕ ਪੱਗ ਵਾਲੇ ਬੰਦੇ ਰਾਹੀਂ ਉਹ ਗੱਲ ਪਹੁੰਚਾਓ ਤੇ ਉਸ ਤੋਂ ਬਾਅਦ ਉਹਦੇ 'ਤੇ ਮਿੱਟੀ ਪਾ ਦਿਓ, ਤੇ ਇਹ ਵੀ ਜਿਹੜਾ ਹੈ ਪਿੱਛੇ ਗੱਲ ਹੋ ਸਕਦੀ
0: ਜੀ। ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਸ਼ੁਕਰੀਆ ਜੀ।
0: ਜੀ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
3: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
3: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਕਰਾਂ ਚ ਇਸ ਤਰ੍ਹਾਂ ਜੁਲਾਈ ਨੂੰ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885 7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
6: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chetston Ford. Ready, set, Ford.
7: Tension, tension, nidhi.

0: ਦਾਦਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654492
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596 ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਸੋਨਾ ਚਾਹੀਦਾ
3: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042 ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ

0: ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਪਾਲ ਸਿੰਘ ਐਂਡ ਸਰਬਜੀਤ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: सबसे दमदार और रोमांचक कहानी
5: अल्फा प्रोग्राम उसका जुनून है
4: शानदार एक्शन एंटरटेनर 3 जुलाई को
5: मैं जो बना रहा हूँ वो इतिहास है
4: आलिया भट्ट शर्वरी अनिल कपूर और बॉबी देओल स्टारर
6: शुरू करो अग्नि परीक्षा
4: 3 जुलाई को आपके नजदीकी सिनेमा घरों में अल्फा
7: वो वेट कर रहा है तुम्हारा।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ, ਸਰਪੰਚ ਅਜੇ

ਮਾਫ ਕਰਨਾ, ਪਹਿਲੀ ਖਬਰ ਇਰਾਨ ਦੇ ਨਾਲ ਜੁੜੀ ਹੋਈ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਕਾਰਗੋ ਜਹਾਜ਼ਾਂ ਦੇ ਉੱਤੇ 20% ਟੈਰਿਫ ਲਗਾਉਣ ਦੇ ਬਿਆਨ ਤੋਂ ਬਾਅਦ ਇਰਾਨ ਦੀ ਟਿੱਪਣੀ ਸਾਹਮਣੇ ਆਈ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਸੈਯਦ ਅਬਾਸ ਅਰਾਕਚੀ ਨੇ ਟਰੰਪ ਦੇ ਬਿਆਨ ਦੇ ਉੱਤੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਗੱਲ ਸਹੀ ਹੈ, ਸਿਰਫ 20% ਟੈਰਿਫ ਬਹੁਤ ਜ਼ਿਆਦਾ। ਉਨ੍ਹਾਂ ਕਿਹਾ ਕਿ ਇਰਾਨ ਉਚਿਤ ਤੇ ਸੰਤੁਲਿਤ ਟੈਕਸ ਵਸੂਲੇਗਾ। ਅਸਲ ਦੇ ਵਿੱਚ ਇਹ ਇੱਕ ਕਿਸਮ ਦਾ ਤੰਜ ਸੀ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦੇ ਉੱਤੇ। ਅਬਾਸ ਅਰਾਕਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਲਿਖਿਆ ਕਿ ਅਮਰੀਕੀ ਰਾਸ਼ਟਰਪਤੀ ਸ਼ਿਪਸ ਕਾਰਗੋ ਸ਼ਿਪਸ ਦੇ ਉੱਤੇ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਸੁਰੱਖਿਅਤ ਤੇ ਆਸਾਨ ਰਾਹ ਦੇਣ ਦੇ ਲਈ ਜਿਹੜਾ ਹੁਣ ਤੱਕ ਟੈਕਸ ਨਹੀਂ ਸੀ ਲੱਗਦਾ ਉਹ ਲਗਾਉਣਾ ਚਾਹੁੰਦੇ ਨੇ। ਔਰ ਇਰਾਨ ਹਮੇਸ਼ਾ ਇਸ ਸਟ੍ਰੇਟ ਦਾ, ਇਸ ਰਾਹਦਾਰੀ ਦਾ ਰਾਖਾ ਰਿਹਾ, ਹਮੇਸ਼ਾ ਰਹੂਗਾ ਵੀ। 20% ਟੈਕਸ ਬਹੁਤ ਜ਼ਿਆਦਾ ਹੈ ਪਰ ਅਸੀਂ ਇਸ ਤੋਂ ਘੱਟ ਵਸੂਲਾਂਗੇ। ਦਰਅਸਲ ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਦੇ ਦਿਨ ਕਿਹਾ ਸੀ ਕਿ ਅਮਰੀਕਾ ਬਹੁਤ ਹੀ ਨਾਕਾਫੀ ਟੈਕਸ ਵਸੂਲਣਾ ਚਾਹੁੰਦਾ ਹੈ। ਅਮਰੀਕਾ ਦਾ ਦਾਅਵਾ ਸੀ ਕਿ ਇਸ ਰਾਹ ਤੋਂ ਜਿਹੜਾ ਇਰਾਨ ਹੈ ਉਹ ਅਕਸਰ ਹਮਲੇ ਕਰਦਾ ਰਹਿੰਦਾ ਔਰ ਇਸ ਹੋਰਮੁਜ਼ ਸਟ੍ਰੇਟ ਦੇ ਵਿੱਚ ਇਰਾਨ ਦੇ ਹਮਲਿਆਂ ਦਾ ਜਵਾਬ ਅਮਰੀਕਾ ਨੇ ਦਿੱਤਾ ਹੈ। ਅਮਰੀਕਾ ਨੇ ਹੀ ਇਹਨਾਂ ਦੇਸ਼ਾਂ ਦੀ ਮਦਦ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਜਦੋਂ ਵੀ ਸੁਰੱਖਿਆ ਦੀ ਲੋੜ ਹੁੰਦੀ ਹੈ ਤਾਂ ਅਸੀਂ ਦੁਨੀਆ ਦੇ ਰਾਖੇ ਬਣ ਕੇ ਹਮੇਸ਼ਾ ਆਪਣਾ ਪੈਸਾ ਖਰਚ ਕਰਦੇ ਹਾਂ। ਜਿਨ੍ਹਾਂ ਦੇਸ਼ਾਂ ਦੀ ਹੁਣ ਅਸੀਂ ਰੱਖਿਆ ਕਰ ਵੀ ਰਹੇ ਹਾਂ ਉਹਨਾਂ ਤੋਂ ਪੈਸਾ ਮਿਲਣਾ ਵੀ ਚਾਹੀਦਾ, ਜਿਵੇਂ ਸਾਊਦੀ ਅਰਬ, UAE, ਕਤਰ, ਬਹਿਰੀਨ, ਕੁਵੈਤ ਤੇ ਦੂਸਰੇ ਦੇਸ਼ ਵੀ ਨੇ। ਸਾਨੂੰ ਇਹਨਾਂ ਦੇਸ਼ਾਂ ਦੀ ਲੋੜ ਨਹੀਂ ਹੈ, ਸਾਡੀਆਂ ਲੋੜਾਂ ਤਾਂ ਆਪਣੇ ਆਪ ਪੂਰੀਆਂ ਹੋ ਰਹੀਆਂ ਨੇ। ਵੈਨਜ਼ੂਏਲਾ ਨੂੰ ਰਲਾ ਕੇ ਸਾਡੇ ਕੋਲ ਆਪਣਾ ਤੇਲ ਬਹੁਤ ਹੈ। ਇਸ ਤੋਂ ਇਲਾਵਾ ਡੋਨਲਡ ਟਰੰਪ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਮਰੀਕਾ ਇਰਾਨ ਦੀਆਂ ਬੰਦਰਗਾਹਾਂ ਦੇ ਉੱਤੇ ਨਾਕਾਬੰਦੀ ਕਰੇਗਾ। ਨਾਲ ਹੀ ਉਹਨਾਂ ਨੇ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਸਾਰੇ ਕਾਰਗੋ ਜਹਾਜ਼ਾਂ ਦੇ ਉੱਤੇ 20% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਸੀ, ਜਿਸ ਦੇ ਜਵਾਬ ਦੇ ਵਿੱਚ ਹੁਣ ਜਿਹੜੇ ਇਰਾਨ ਦੀ ਤਰਫ ਤੋਂ ਇਹ ਟਿੱਪਣੀਆਂ ਸਾਹਮਣੇ ਆਈਆਂ ਨੇ। ਉੱਥੇ ਅਗਲੀ ਖਬਰ ਯਮਨ ਤੋਂ, ਜਿੱਥੇ ਯਮਨ ਦੇ ਹੁਤੀ ਵਿਰੋਧੀਆਂ ਨੇ, ਵਿਦਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਸਾਊਦੀ ਅਰਬ ਦੇ ਅਭਾ ਇੰਟਰਨੈਸ਼ਨਲ ਏਅਰਪੋਰਟ ਨੂੰ ਨਿਸ਼ਾਨਾ ਬਣਾਇਆ। ਹੁਤੀ ਸੰਗਠਨ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਬਲੈਸਟਿਕ ਮਿਜ਼ਾਈਲ ਤੇ ਡਰੋਨ ਦਾ ਇਸਤੇਮਾਲ ਕੀਤਾ ਗਿਆ। ਹੁਤੀ ਵਿਦਰੋਹੀਆਂ ਨੇ ਦੱਸਿਆ ਹੈ ਕਿ ਉਹਨਾਂ ਦੀ ਇਹ ਕਾਰਵਾਈ ਸਾਊਦੀ ਅਰਬ ਦੀ ਤਰਫ ਤੋਂ ਸਨਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਕੀਤੇ ਗਏ ਹਮਲੇ ਦੇ ਜਵਾਬ ਦੇ ਵਿੱਚ ਹੈ। ਖ਼ਬਰ ਏਜੰਸੀ ਰੋਇਟਰਸ ਦੇ ਮੁਤਾਬਕ ਹੁਤੀ ਵਿਦਰੋਹੀਆਂ ਦੇ ਬੁਲਾਰੇ ਯਾਹਿਆ ਸਾਰਿਆ ਨੇ ਬਿਆਨ ਜਾਰੀ ਕਰ ਦੱਸਿਆ ਕਿ ਸਾਰੀਆਂ ਏਅਰਲਾਈਨਸ ਨੂੰ ਸਾਊਦੀ ਹਵਾਈ ਖੇਤਰ ਤੋਂ ਦੂਰ ਰਹਿਣ ਦੀ ਚੇਤਾਵਨੀ ਹੈ। ਉਹਨਾਂ ਕਿਹਾ ਕਿ ਏਅਰਲਾਈਨਸ ਨੂੰ ਇਸ ਚੇਤਾਵਨੀ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਹੁਤੀ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ ਕਦੋਂ ਤੱਕ ਜਾਰੀ ਰਹੇਗੀ ਇਹ ਨਹੀਂ ਦੱਸਿਆ ਜਾ ਸਕਦਾ, ਪਰ ਜਦੋਂ ਤੱਕ ਯਮਨ ਦੀ ਰਾਜਧਾਨੀ ਸਨਾ ਸਥਿਤ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਲੱਗੀਆਂ ਪਾਬੰਦੀਆਂ ਖਤਮ ਨਹੀਂ ਹੋ ਜਾਂਦੀਆਂ ਅਸੀਂ ਤਾਂ ਇਹ ਜੰਗ ਜਾਰੀ ਰੱਖਾਂਗੇ। ਉੱਥੇ ਹੀ ਸਾਊਦੀ ਅਰਬ ਦੀ ਹਮਾਇਤ ਵਾਲੀ ਯਮਨੀ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਨੇ ਸਨਾ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਕਿ ਇੱਕ ਇਰਾਨੀ ਜਹਾਜ਼ ਨੂੰ ਉੱਥੇ ਉਤਰਨ ਤੋਂ ਰੋਕਿਆ ਜਾ ਸਕੇ। ਉਧਰ ਇਸ ਮਾਮਲੇ ਦੇ ਵਿੱਚ UAE ਦੀ ਤਰਫ ਤੋਂ ਵੀ ਇੱਕ ਦਾਅਵਾ ਸਾਹਮਣੇ ਆਇਆ। UAE ਨੇ ਹੋਰਮੁਜ਼ ਸਟ੍ਰੇਟ ਦੇ ਵਿੱਚ ਉਸਦੇ 2 ਤੇਲ ਟੈਂਕਰਾਂ ਦੇ ਉੱਤੇ ਹੋਏ ਹਮਲੇ ਦੇ ਲਈ ਇਰਾਨ ਨੂੰ ਜ਼ਿੰਮੇਦਾਰ ਠਹਿਰਾਇਆ। ਅਮੀਰਾਤ ਤੇ ਬਹਿਰੀਨ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 8 ਹੋਰ ਜ਼ਖਮੀ ਹੋਏ ਨੇ। ਬਹਿਰੀਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਮੁੰਬਾਸਾ ਤੇ ਬਾਹੀਆ ਨਾਮ ਦੇ 2 ਤੇਲ ਟੈਂਕਰਾਂ ਨੂੰ ਇਰਾਨ ਦੀ ਤਰਫ ਤੋਂ ਦਾਗੀਆਂ ਗਈਆਂ 2 ਕਰੂਜ਼ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਮੰਤਰਾਲੇ ਦੇ ਮੁਤਾਬਕ ਹਮਲਾ ਹੋਰਮੁਜ਼ ਸਟ੍ਰੇਟ ਦੇ ਦੱਖਣੀ ਹਿੱਸੇ ਤੇ ਓਮਾਨ ਦੇ ਸਮੁੰਦਰੀ ਖੇਤਰ ਦੇ ਵਿੱਚ ਹੋਇਆ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਨੇ ਇੱਕ ਬਿਆਨ ਜਾਰੀ ਕਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਹਮਲੇ ਦਾ ਸ਼ਿਕਾਰ ਹੋਏ ਜਹਾਜ਼ਾਂ ਦੇ ਉੱਤੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਮੜਿਆ। ਇਸ ਤੋਂ ਪਹਿਲਾਂ ਬਰਤਾਨੀਆ ਦੀ UK ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ ਯਾਨੀ UK MTO ਨੇ ਮੰਗਲਵਾਰ ਸਵੇਰ ਵੇਲੇ ਯਾਨੀ ਅੱਜ ਦੇ ਦਿਨ ਓਮਾਨ ਦੇ ਕਲਹਾਤ ਤੋਂ 40 ਨੋਟੀਕਲ ਮਾਈਲ ਦੂਰ ਉੱਤਰ ਪੂਰਬ ਦੇ ਵਿੱਚ ਇੱਕ ਸਮੁੰਦਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ। UK MTO ਦੇ ਮੁਤਾਬਕ ਇੱਕ ਤੇਲ ਟੈਂਕਰ ਦੇ ਕਪਤਾਨ ਨੇ ਦੱਸਿਆ ਕਿ ਇੱਕ ਅਣਜਾਣ ਪ੍ਰੋਜੈਕਟਾਈਲ ਜਹਾਜ਼ ਦੇ ਇੰਜਨ ਰੂਮ ਦੇ ਦੱਖਣੀ ਹਿੱਸੇ ਦੇ ਵਿੱਚ ਜਾ ਟਕਰਾਈ ਹੈ। ਸੰਗਠਨ ਨੇ ਇਹ ਵੀ ਕਿਹਾ ਹੈ ਕਿ ਘਟਨਾ ਦੇ ਵਿੱਚ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਨੇ ਜਿਹੜੇ ਜਹਾਜ਼ ਦੇ ਉੱਤੇ ਮੌਜੂਦ ਸੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ ਗਿਆ।
ਉੱਥੇ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ 2 ਦਿਨਾਂ ਦੇ ਲਈ ਤੁਰਕੀ ਦੇ ਅਧਿਕਾਰਕ ਦੌਰੇ ਦੇ ਉੱਤੇ ਨੇ। ਪਾਕਿਸਤਾਨ ਫੌਜ ਦੇ ਪ੍ਰਮੁੱਖ ਹਾਲਾਂਕਿ ਇਸ ਦੌਰੇ ਨੂੰ ਕਾਫੀ ਲੋਅ ਪ੍ਰੋਫਾਈਲ ਰੱਖ ਰਹੇ ਨੇ। ਪਾਕਿਸਤਾਨ ਨੂੰ ਲੈ ਕੇ ਤੁਰਕੀ ਦੇ ਇਸ ਇੱਕ ਦੌਰੇ ਦੀ ਖਾਮੋਸ਼ੀ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਚੁੱਪ ਚਾਪ ਤਰੀਕੇ ਦੇ ਨਾਲ ਅੱਗੇ ਵੱਧ ਰਹੇ ਨੇ। ਅਜਿਹੇ ਚ ਸਵਾਲ ਉੱਠ ਰਿਹਾ ਹੈ ਕਿ ਤੁਰਕੀ ਵੀ ਸਾਊਦੀ ਅਰਬ ਦੀ ਤਰ੍ਹਾਂ ਪਾਕਿਸਤਾਨ ਦੇ ਨਾਲ ਰੱਖਿਆ ਸਮਝੌਤਾ ਕਰਨ ਦੀ ਦਿਸ਼ਾ ਦੇ ਵਿੱਚ ਅੱਗੇ ਵੱਧ ਰਿਹਾ, ਕਿਉਂਕਿ ਆਸਿਮ ਮੁਨੀਰ ਨੇ ਸੋਮਵਾਰ ਦੇ ਦਿਨ 2 ਦਿਨ ਦੇ ਸਰਕਾਰੀ ਦੌਰੇ ਤੋਂ ਜਿਹੜਾ ਤੁਰਕੀ ਦਾ ਦੌਰਾ ਸੀ ਉਸ ਤੋਂ ਆਪਣੀ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ਉਹ ਸਾਊਦੀ ਅਰਬ ਵੀ ਗਏ ਸੀ। ਜਦੋਂ ਸਾਊਦੀ ਅਰਬ ਗਏ ਸੀ ਤਾਂ ਉਦੋਂ ਸਾਊਦੀ ਅਰਬ ਦੇ ਨਾਲ ਇੱਕ ਕਿਸਮ ਦਾ ਐਸਾ ਸਮਝੌਤਾ ਹੋਇਆ ਸੀ ਜਿਸ ਨੂੰ ਨਾਟੋ ਸਮਝੌਤਾ ਮੰਨਿਆ ਜਾਂਦਾ ਹੈ। ਉਸ ਸਮਝੌਤੇ 'ਚ ਇਹ ਲਿਖਿਆ ਗਿਆ ਸੀ ਕਿ ਜਦੋਂ ਇੱਕ ਦੇਸ਼ ਦੇ ਉੱਤੇ ਹਮਲਾ ਹੁੰਦਾ ਤਾਂ ਉਸਨੂੰ ਦੂਸਰੇ ਦੇਸ਼ 'ਤੇ ਵੀ ਹਮਲਾ ਮੰਨਿਆ ਜਾਵੇ। ਹਾਲਾਂਕਿ ਦੋਹਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਖੁੱਲ੍ਹ ਕੇ ਬਿਆਨ ਦੇਣ ਤੋਂ ਹਮੇਸ਼ਾ ਬਚਾਅ ਕੀਤਾ, ਪਰ ਦੋਹਾਂ ਦੇ ਹਿੱਤ ਇਸ ਦੇ ਨਾਲ ਜੁੜੇ ਹੋਏ ਨੇ। ਹੁਣ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਅਬ ਅਰਦੋਗਾਨ ਦੀ ਸਭ ਤੋਂ ਵੱਡੀ ਤਮੰਨਾ ਇਹ ਹੈ ਕਿ ਮੁਸਲਿਮ ਦੇਸ਼ ਉਹਨਾਂ ਨੂੰ ਖਲੀਫਾ ਮੰਨ ਲੈਣ। ਉਹ ਮੁਸਲਿਮ ਦੇਸ਼ਾਂ ਦੀ ਅਗਵਾਈ ਕਰਨਾ ਚਾਹੁੰਦੇ ਨੇ, ਕੁਝ ਕੁਝ ਓਟਮਾਨ ਸਾਮਰਾਜ ਦੀ ਤਰ੍ਹਾਂ। ਪਰ ਦਿੱਕਤ ਇਹ ਹੈ ਕਿ ਈਰਾਨ ਦੀ ਤਰਫ ਤੋਂ ਇੱਕ ਪਾਸੇ ਸ਼ੀਆ ਮੁਸਲਮਾਨਾਂ ਦਾ ਵੱਡਾ ਨੇਤਾ ਤੇ ਦੂਸਰੇ ਪਾਸੇ ਸਾਊਦੀ ਅਰਬ ਸੁੰਨੀ ਮੁਸਲਮਾਨਾਂ ਦਾ ਵੱਡਾ ਨੇਤਾ ਮੁਲਕ ਬਣੇ ਹੋਏ ਨੇ। ਅਜਿਹੇ ਦੇ ਵਿੱਚ ਦੋਹਾਂ ਦੇ ਸਾਹਮਣੇ ਪੈਸੇ ਕਮਾਉਣ ਦੀ ਵੀ ਇੱਕ ਹੋੜ ਹੈ ਤੇ ਤਾਕਤ ਬਣਾਈ ਰੱਖਣ ਦੀ ਵੀ ਹੋੜ ਹੈ। ਤੁਰਕੀ ਮੁਸਲਿਮ ਦੇਸ਼ਾਂ ਦੇ ਲਈ ਕੋਈ ਖਾਸ ਮਹੱਤਵ ਵੈਸੇ ਵੀ ਨਹੀਂ ਰੱਖਦਾ, ਜਿਵੇਂ ਇੰਡੋਨੇਸ਼ੀਆ ਨਹੀਂ ਰੱਖਦਾ, ਪਰ ਟਰੰਪ ਦੇ ਦੁਬਾਰਾ ਸੱਤਾ ਦੇ ਵਿੱਚ ਵਾਪਸ ਆਉਂਦਿਆਂ ਹੀ ਤੁਰਕੀ ਨੂੰ ਮੌਕਾ ਮਿਲਣ ਲੱਗਿਆ ਸੀ। ਉਂਝ ਵੀ ਤੁਰਕੀ ਜਿਹੜਾ ਉਹ ਨੇਟੋ ਦਾ ਮੈਂਬਰ ਹੈ, ਪਰ ਤੁਰਕੀ ਨੇਟੋ ਦਾ ਮੈਂਬਰ ਹੋਣ ਦੇ ਨਾਲ ਨਾਲ ਬਾਕੀ ਮੁਸਲਿਮ ਦੇਸ਼ਾਂ ਦੀ ਰੱਖਿਆ ਕਿਵੇਂ ਕਰ ਸਕਦਾ, ਇਹ ਇੱਕ ਸਵਾਲ ਹੈ। ਇਸ ਕਰਕੇ ਤੁਰਕੀ ਨੂੰ ਪ੍ਰਧਾਨ ਕੋਈ ਮੰਨ ਹੀ ਨਹੀਂ ਰਿਹਾ। ਪਰ ਪਾਕਿਸਤਾਨ ਦੇ ਜਿਹੜੇ ਫੌਜ ਪ੍ਰਮੁੱਖ ਨੇ ਉਹ ਪਹਿਲਾਂ ਤੋਂ ਹੀ ਜਿਹੜੇ ਤੁਰਕੀ ਦੇ ਨਾਲ ਆਪਣੇ ਸੰਬੰਧਾਂ ਨੂੰ ਗਹਿਰੇ ਕਰਨ ਦੀ ਇੱਛਾ ਜਤਾ ਚੁੱਕੇ ਨੇ, ਔਰ ਭਾਰਤ ਦੇ ਉਲਟ ਪਾਕਿਸਤਾਨ ਦੇ ਹੱਕ ਦੇ ਵਿੱਚ ਤੁਰਕੀ ਪਹਿਲਾਂ ਵੀ ਬਿਆਨ ਦੇ ਚੁੱਕੇ ਹੈ, ਕਸ਼ਮੀਰ ਪ੍ਰੇਮ ਦਿਖਾ ਚੁੱਕੇ ਹੈ। ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਮਨਮੁਟਾ ਨਹੀਂ ਮੁੱਕਿਆ ਤਾਂ ਪਾਕਿਸਤਾਨ ਨੇ ਤੁਰੰਤ ਤੁਰਕੀ ਦੇ ਨਾਲ ਸਮਝੌਤਾ ਕਰਨ ਦੀ ਦਿਸ਼ਾ ਦੇ ਵਿੱਚ ਕਦਮ ਅੱਗੇ ਵਧਾਇਆ, ਜਿਸ ਨੂੰ ਕਿ ਇੱਕ ਚੰਗਾ ਕੂਟਨੀਤਿਕ ਕਦਮ ਮੰਨਿਆ ਜਾ ਸਕਦਾ, ਪਰ ਭਾਰਤ ਦੇ ਹਵਾਲੇ ਦੇ ਨਾਲ ਇਹ ਇੱਕ ਫੇਲੀਅਰ ਵੀ ਮੰਨਿਆ ਜਾਣਾ ਚਾਹੀਦਾ। ਉਧਰ ਭਾਰਤ ਦੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਅਮਰੀਕੀ ਰਾਜਦੂਤ ਸਰਜੀਓ ਗੋੜ ਨੇ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਆਈ ਰੂਟਰ ਨਿਊਜ਼ ਏਜੰਸੀ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰ ਦਿੱਤਾ। ਅਸਲ 'ਚ ਤੁਹਾਡੇ ਨਾਲ ਅਸੀਂ ਵੀ ਇਹ ਖਬਰ ਸਾਂਝੀ ਕੀਤੀ ਸੀ। ਦਰਅਸਲ ਖਬਰ ਏਜੰਸੀ ਰੂਟਰਸ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਸੀ ਕਿ ਭਾਰਤ ਨੇ ਅਮਰੀਕਾ ਦੇ ਨਾਲ ਜਲਦਬਾਜ਼ੀ ਦੇ ਵਿੱਚ ਕੋਈ ਵੀ ਵਪਾਰ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਔਰ ਡੀਲ ਦੇ ਵਿੱਚ ਬਿਹਤਰ ਸ਼ਰਤਾਂ ਦੇ ਉੱਤੇ ਕੰਮ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਹੁਣ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਝੂਠੀ ਬੇਬੁਨਿਆਦ ਤੇ ਭਰਮਾਊ ਖਬਰ ਹੈ। ਜੂਨ ਮਹੀਨੇ ਦੇ ਵਿੱਚ ਨਵੀਂ ਦਿੱਲੀ ਦੌਰੇ ਦੇ ਉੱਤੇ ਆਏ ਅਮਰੀਕੀ ਵਪਾਰ ਵਫਦ ਦੇ ਜੈਮਜ਼ਿਨ ਕਰੀਅਰ ਦੇ ਨਾਲ ਪਿਊਸ਼ ਗੋਇਲ ਦੀਆਂ ਮੁਲਾਕਾਤਾਂ ਹੋਈਆਂ। ਉਨ੍ਹਾਂ ਨੇ ਲਿਖਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਦੋਹਾਂ ਧਿਰਾਂ ਨੇ ਇੱਕ ਅਜਿਹੇ ਵਪਾਰ ਸਮਝੌਤੇ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ ਜੋ ਸੰਤੁਲਿਤ ਹੋਵੇ, ਦੋਹਾਂ ਦੇਸ਼ਾਂ ਦੇ ਹਿੱਤ ਦੇ ਵਿੱਚ ਹੋਵੇ, ਸਾਰਥਕ ਹੋਵੇ, ਕਿਸਾਨਾਂ ਤੇ ਕੰਮਕਾਜੀ ਲੋਕਾਂ ਦੇ ਤੇ ਖਾਸ ਤੌਰ ਦੇ ਉੱਤੇ ਗ੍ਰਾਹਕਾਂ ਦੇ ਹੱਕ ਦੀ ਗੱਲ ਕਰਦਾ ਹੋਵੇ। ਅਸੀਂ ਇਸ ਨੂੰ ਹਾਸਲ ਕਰਨ ਦੇ ਲਈ ਲਗਾਤਾਰ ਸਰਗਰਮ। ਉਧਰ ਰੂਟਰਸ ਦੀ ਰਿਪੋਰਟ ਨੂੰ ਕੋਟ ਕਰਦਿਆਂ ਹੋਇਆਂ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋੜ ਨੇ ਵੀ ਐਕਸ ਦੇ ਉੱਤੇ ਲਿਖਿਆ ਕਿ ਫੇਕ ਨਿਊਜ਼ ਅਲਰਟ ਕਿਸੇ ਵੀ ਪ੍ਰਸਤਾਵ ਨੂੰ ਖਾਰਜ ਨਹੀਂ ਕੀਤਾ। ਦੋਹੇ ਧਿਰਾਂ ਦੀਆਂ ਬੈਠਕਾਂ ਸਕਾਰਾਤਮਕ ਮਾਹੌਲ ਦੇ ਵਿੱਚ ਮੁਕੀਆਂ ਨੇ। ਟ੍ਰੇਡ ਡੀਲ ਨੂੰ ਬਲਕਿ ਅੰਤਮ ਦਿਸ਼ਾ ਦੇਣ ਦੇ ਲਈ ਲਗਾਤਾਰ ਕੰਮ ਅੱਗੇ ਵੱਧ ਰਿਹਾ। ਦੱਸ ਦਈਏ ਕਿ ਭਾਰਤ ਅਮਰੀਕਾ ਦਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਫਰੇਮਵਰਕ ਜੂਨ ਮਹੀਨੇ ਦੇ ਅਖੀਰ ਦੇ ਵਿੱਚ ਨਵੀਂ ਦਿੱਲੀ ਦੇ ਅੰਦਰ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਗੱਲਬਾਤ ਅੱਗੇ ਨਹੀਂ ਵਧੀ। ਸਮਾਂ ਹੋਰ ਲੱਗੇਗਾ, ਪਰ ਇਹ ਭਾਰਤ ਅਮਰੀਕਾ ਦਾ ਸਮਝੌਤਾ ਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਚਰਚੇ ਭਾਰਤ ਦੇ ਵਿੱਚ ਹੋ ਰਹੇ ਨੇ। ਭਾਰਤ ਸਰਕਾਰ ਦੇ ਉੱਤੇ ਦਬਾਅ ਬਣ ਰਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਦੀ ਮੌਜੂਦਾ ਮੋਦੀ ਸਰਕਾਰ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਨੂੰ ਛਿੱਕੇ ਟੰਗ ਰਹੀ ਹੈ। ਉੱਥੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਕਾਕਰੋਚ ਜਨਤਾ ਪਾਰਟੀ ਦੀਆਂ ਮੰਗਾਂ ਦੀ ਹਮਾਇਤ ਦੇ ਵਿੱਚ 17 ਦਿਨ ਤੋਂ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਹੈ ਕਿ ਸੋਨਮ ਵਾਂਗਚੁਕ ਦਾ ਸਿਹਤ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ। 17 ਦਿਨ ਤੋਂ ਹੜਤਾਲ ਤੇ ਬੈਠੇ ਹੋਣ ਦੇ ਚਲਦਿਆਂ ਉਹਨਾਂ ਦੀਆਂ ਮਾਸਪੇਸ਼ੀਆਂ ਦਾ ਵਜ਼ਨ ਘੱਟ ਹੋਣਾ ਸ਼ੁਰੂ ਹੋ ਗਿਆ ਤੇ ਉਹ ਬੇਹੱਦ ਦਰਦ ਦੇ ਵਿੱਚ ਨੇ। ਦੀਪਕੇ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ
ਕਿ ਬਾਕੀ ਸਾਰੇ ਲੋਕਾਂ ਦੀ ਤਰ੍ਹਾਂ ਮੈਂ ਵੀ ਉਹਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਨੇ ਸ਼ਾਂਤ ਭਾਵ ਦੇ ਨਾਲ ਜਵਾਬ ਦਿੱਤਾ ਕਿ ਮੈਨੂੰ ਭੁੱਖ ਹੜਤਾਲ ਖਤਮ ਕਰਨ ਦੇ ਲਈ ਨਾ ਕਹੋ, ਸਰਕਾਰ ਤੋਂ ਇਹ ਪੁੱਛੋ ਕਿ ਗੱਲਬਾਤ ਤੱਕ ਕਿਉਂ ਨਹੀਂ ਉਹ ਪਹੁੰਚ ਰਹੀ। ਸੋਨਮ ਵਾਂਗਚੁਕ ਦੀ ਹਮਾਇਤ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਵੀ ਬਿਆਨ ਜਾਰੀ ਕੀਤਾ। ਉਹਨਾਂ ਨੇ ਪੋਸਟਕਾਰਡ ਲਿਖਿਆ ਹੈ ਕਿ ਸੋਨਮ ਸਰ, ਤੁਹਾਡੀ ਭੁੱਖ ਹੜਤਾਲ ਨੇ ਨਿਆਂ ਦੀ ਲੜਾਈ ਦੇ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਇਕਜੁੱਟ ਕਰ ਦਿੱਤਾ, ਤੁਹਾਡਾ ਟੀਚਾ ਪੂਰਾ ਹੋ ਗਿਆ। ਮਹੁਆ ਮੋਇਤਰਾ ਨੇ ਲਿਖਿਆ ਕਿ ਸਰਕਾਰ ਨੂੰ ਤੁਹਾਡੀ ਜ਼ਿੰਦਗੀ ਜਾਂ ਕਰੋੜਾਂ ਨੌਜਵਾਨਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਹੈ, ਪਰ ਆਪਣੀ ਜ਼ਿੰਦਗੀ ਆਪਣੇ ਲਈ ਮਾਇਨੇ ਜ਼ਰੂਰ ਰੱਖਦੀ ਹੈ। ਕਿਰਪਾ ਕਰਕੇ ਭੁੱਖ ਹੜਤਾਲ ਖਤਮ ਕਰੋ ਤੇ ਲੜਾਈ ਜਾਰੀ ਰੱਖੋ। ਜ਼ਿਕਰਯੋਗ ਹੈ ਕਿ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਬੀਤੇ ਕਈ ਦਿਨਾਂ ਤੋਂ ਕਾਂਗਰਸ ਜਨਤਾ ਪਾਰਟੀ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਇਹੀ ਹੈ ਕਿ ਭਾਰਤ ਦੇ ਵਿੱਚ ਲਗਾਤਾਰ ਲੀਕ ਹੋ ਰਹੀ ਪ੍ਰੀਖਿਆਵਾਂ ਔਰ ਅਲੱਗ ਅਲੱਗ CBSE ਵਰਗੇ ਬੋਰਡਾਂ ਦੇ ਵਿੱਚ ਹੋ ਰਹੀਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਹੁਦਾ, ਇਸ ਅਹੁਦੇ ਤੋਂ ਆਪਣੇ ਅਸਤੀਫਾ ਦੇ ਦੇਣ। ਭਾਰਤ ਸਰਕਾਰ ਇਸ ਮੁੱਦੇ ਦੇ ਉੱਤੇ ਹਾਲੇ ਤੱਕ ਇੱਕ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕਰ ਸਕੀ ਹੈ, ਬਲਕਿ ਇਸ ਹੜਤਾਲ ਨੂੰ ਲੈ ਕੇ ਵੀ ਭਾਰਤ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਸਿੱਖਿਆ ਮੰਤਰੀ ਤਰਫ ਤੋਂ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ। ਉਧਰ ਭਾਰਤੀ ਸ਼ੇਅਰ ਬਾਜ਼ਾਰ ਅੱਜ ਦੇ ਦਿਨ ਯਾਨੀ 14 ਜੁਲਾਈ ਨੂੰ ਗਿਰਾਵਟ ਦੇ ਨਾਲ ਖੁੱਲੇ। ਨਿਫਟੀ ਕਰੀਬ 24,100 ਅੰਕ ਥੱਲੇ ਡਿੱਗਿਆ, ਜਦਕਿ ਸੈਂਸੈਕਸ 70,200 ਅੰਕ ਦੇ ਕਾਰੋਬਾਰ ਦੇ ਉੱਤੇ ਰਿਹਾ ਹੈ। ਬੰਬੇ ਸਟਾਕ ਐਕਸਚੇਂਜ ਦੇ ਸੂਚਕ ਸੈਂਸੈਕਸ ਦੇ ਵਿੱਚ 450 ਤੋਂ ਵੀ ਵੱਧ ਅੰਕਾਂ ਦੀ ਗਿਰਾਵਟ ਹੈ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਯਾਨੀ ਨਿਫਟੀ 100 ਅੰਕਾਂ ਤੋਂ ਵੀ ਵੱਧ ਗਿਰਾਵਟ ਦੇ ਨਾਲ ਕੰਮ ਕਰ ਰਿਹਾ। ਬਾਜ਼ਾਰ ਦੇ ਵਿੱਚ TCS, ਰਿਲਾਇੰਸ ਇੰਡਸਟਰੀ, ਭਾਰਤੀ ਏਅਰਟੈਲ, ਟਾਟਾ ਸਟੀਲ, ਸਨ ਫਾਰਮਾ ਵਰਗੇ ਸ਼ੇਅਰ ਨੂੰ ਛੱਡ ਦਈਏ ਤਾਂ ਬਾਕੀ ਸ਼ੇਅਰਾਂ ਦੀ ਬਿਕਾਵਲੀ ਨੇ ਦਬਾਅ ਬਣਾ ਰੱਖਿਆ। ਦੂਜੇ ਪਾਸੇ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ 2% ਵਾਧਾ ਹੋਇਆ, ਹੁਣ $85 ਦੇ ਆਸ ਪਾਸ ਪ੍ਰਤੀ ਬੈਰਲ ਦੇ ਕੋਲ ਬ੍ਰੈਂਡ ਕਰੂਡ ਆਇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਚਲੀਆਂ ਗਈਆਂ ਨੇ। ਆਸਟ੍ਰੇਲੀਆ ਦੇ ਵੀ ਸ਼ੇਅਰ ਬਾਜ਼ਾਰ ਦੀ ਖਬਰ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਪਰ ਹਾਲੇ ਖਬਰਾਂ ਭਾਰਤ ਦੀਆਂ ਹੋਰ ਨੇ, ਜਿੱਥੇ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਹੁਣ ਅਯੋਧਿਆ ਦਾ ਰਾਮ ਮੰਦਿਰ ਦੇ ਚੜਾਵੇ ਦਾ ਜਿਹੜਾ ਮਾਮਲਾ ਉਸ ਨੂੰ ਠੰਡਾ ਕਰਨ ਦੇ ਲਈ ਇੱਕ ਹੋਰ ਮਸਲੇ ਨੂੰ ਜ਼ਿਆਦਾ ਤੂਲ ਦਿੱਤੀ ਜਾ ਰਹੀ ਹੈ, ਔਰ ਇਹ ਹੈ ਕਿ ਵਾਰਾਣਸੀ ਦੀ ਕਾਸ਼ੀ ਦੀ ਗਿਆਨਵਾਪੀ ਮਸਜਿਦ, ਮਥੁਰਾ ਦੀ ਸ਼੍ਰੀ ਕ੍ਰਿਸ਼ਨ ਜਨਮ ਭੂਮੀ, ਸ਼ਾਹੀ ਈਦਗਾਹ ਦੀ ਸਾਂਭ ਸੰਭਾਲ ਸ਼ਾਹੀ ਜਾਮਾ ਮਸਜਿਦ ਦੇ ਨਾਲ ਸੰਬੰਧਿਤ ਹੈ, ਔਰ ਇਸੇ ਵਿਵਾਦ ਨੂੰ ਲੈ ਕੇ ਤਿੰਨ ਵਿਵਾਦ ਦੇ ਉੱਤੇ ਹਿੰਦੂ ਤੇ ਮੁਸਲਿਮ ਧਿਰਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸੁਪਰੀਮ ਕੋਰਟ ਦੀ ਵਿਚੋਲਗੀ ਦੀ ਪੇਸ਼ਕਸ਼ ਨੂੰ ਸੋਮਵਾਰ ਦੇ ਦਿਨ ਠੁਕਰਾ ਦਿੱਤਾ। ਬਾਰ ਐਂਡ ਬੈਂਚ ਨਾਮ ਦੇ ਅਦਾਰੇ ਦੇ ਮੁਤਾਬਕ ਸੁਪਰੀਮ ਕੋਰਟ ਨੇ ਸਮਾਧਾਨ ਸਮਾਰੋਹ 2026 ਦੀ ਪਹਿਲਕਦਮੀ ਦੇ ਅਧੀਨ ਇਹਨਾਂ ਮਾਮਲਿਆਂ 'ਚ ਸ਼ਾਂਤੀਪੂਰਨ ਹੱਲ ਦੇ ਲਈ ਹਿੰਦੂ ਤੇ ਮੁਸਲਿਮ ਦੋਵਾਂ ਧਿਰਾਂ ਦੇ ਕੋਲੋਂ ਵਿਚੋਲਗੀ ਤੇ ਸਹਿਮਤੀ ਮੰਗਣ ਵਾਲਾ ਇੱਕ ਪੱਤਰ ਭੇਜਿਆ ਸੀ। ਕੋਈ ਵੀ ਧਿਰ ਇਸ ਪ੍ਰਸਤਾਵ ਦੇ ਨਾਲ ਸਹਿਮਤ ਨਹੀਂ ਹੈ। ਦੋਹਾਂ ਧਿਰਾਂ ਨੇ ਕਿਹਾ ਹੈ ਕਿ ਅਸੀਂ ਕੇਸ ਲੜਨ ਦਾ ਹੀ ਫੈਸਲਾ ਲੈਣਾ ਚਾਹੁੰਦੇ ਹਾਂ। ਸਮਾਧਾਨ ਸਮਾਰੋਹ ਦੇ ਹਿੱਸੇ ਵਜੋਂ 21 ਤੋਂ 23 ਅਗਸਤ ਤੱਕ ਸੁਪਰੀਮ ਕੋਰਟ ਦੇ ਕੰਪਲੈਕਸ ਦੇ ਵਿੱਚ ਇੱਕ ਮੀਡੀਏਸ਼ਨ ਬੈਠਕ ਆਯੋਜਿਤ ਕੀਤੀ ਗਈ ਸੀ। ਇਸ ਦਾ ਮੰਤਵ ਕਾਨੂੰਨੀ ਲੜਾਈ ਲੰਮਾ ਚਿਰ ਲੜਨ ਦੀ ਬਜਾਏ ਇਸ ਵਿਵਾਦ ਨੂੰ ਬੈਠ ਕੇ ਸੁਲਝਾ ਲੈਣ ਦੇ ਨਾਲ ਹੱਲ ਕਰਨ ਦੇ ਨਾਲ ਹੀ ਜੇਕਰ ਮਸਲਾ ਨਿਬੇੜਿਆ ਜਾ ਸਕਦਾ ਤਾਂ ਇਸ ਦੇ ਉੱਤੇ ਜ਼ੋਰ ਦਿੱਤਾ ਗਿਆ ਸੀ, ਪਰ ਦੋਹਾਂ ਧਿਰਾਂ ਨੂੰ ਇਹ ਪਸੰਦ ਨਹੀਂ ਹੈ। ਉਧਰ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਕਰੀਬ 2 ਹਫ਼ਤਿਆਂ ਤੋਂ ਚੱਲ ਰਹੀ ਅੰਦਰੂਨੀ ਕਾਟੋ ਕਲੇਸ਼ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਸੀਨੀਅਰ ਜਿਹੜੇ ਮੰਤਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਨਵੀਂ ਦਿੱਲੀ ਦੇ ਵਿੱਚ ਇੱਕ ਬੈਠਕ ਕਰ ਰਹੀ। ਚੰਡੀਗੜ੍ਹ ਦੇ ਵਿੱਚ ਵੀ ਹੋ ਰਹੀ ਹੈ, ਪਰ ਖ਼ਬਰਾਂ ਇਹ ਨੇ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਵੀਂ ਦਿੱਲੀ ਦੇ ਵਿੱਚ ਕਾਂਗਰਸ ਪ੍ਰਧਾਨ ਮਲਲਿਕਾ ਅਰਜੁਨ ਦੇ ਨਾਲ ਅੱਜ ਪੰਜਾਬ ਮਸਲੇ ਨੂੰ ਲੈ ਕੇ ਚਰਚਾ ਕਰਨ ਦੇ ਵਾਸਤੇ ਮੁਲਾਕਾਤ ਕਰ ਸਕਦੇ ਨੇ। ਦੱਸ ਦਈਏ ਕਿ ਰਾਹੁਲ ਗਾਂਧੀ ਵਿਦੇਸ਼ ਦੌਰੇ ਤੋਂ ਪਰਤ ਆਏ ਨੇ। ਖੜਗੇ ਦੇ ਨਾਲ ਹੋਣ ਵਾਲੀ ਉਹਨਾਂ ਦੀ ਸੰਭਾਵਿਤ ਮੀਟਿੰਗ ਨੂੰ ਲੈ ਕੇ ਪੰਜਾਬ ਦੇ ਸਿਆਸੀ ਹਾਲਾਤਾਂ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਪਾਰਟੀ ਅੰਦਰ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਈ ਰੱਖਣ ਦੇ ਫੈਸਲੇ ਤੋਂ ਬਾਅਦ ਬਣੀ ਨਾਰਾਜ਼ਗੀ ਦਾ ਮਾਹੌਲ ਤੇ ਮੀਡੀਆ ਦੇ ਵਿੱਚ ਹੋਈ ਇਸ ਦੀ ਚਰਚਾ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ। ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁੱਲ੍ਹ ਕੇ ਨਾਰਾਜ਼ ਆਏ ਨੇ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਹਮਾਇਤੀ ਆਗੂਆਂ ਦੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਆਪਣਾ ਪੱਖ ਹਾਈਕਮਾਂਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਚੰਨੀ ਧੜੇ ਵੱਲੋਂ ਸੰਗਠਨ ਦੇ ਵਿੱਚ ਸੰਤੁਲਿਤ ਨੁਮਾਇੰਦਗੀ ਦੀ ਵੀ ਮੰਗ ਉਠਾਈ ਗਈ ਹੈ। ਉੱਥੇ ਅਗਲੀ ਖਬਰ ਦੀ ਵੀ ਸਾਂਝ ਪਾਈਏ ਤੇ
ਜਲੰਧਰ ਦੇ ਨਾਲ ਜੁੜੀ ਹੋਈ ਜਿੱਥੇ 125 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਮੁੜ ਵਿਕਾਸ ਕਰ ਦਿੱਤਾ ਗਿਆ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਰੈਨੋਵੇਸ਼ਨ ਇਸ ਟ੍ਰੇਨ ਸਟੇਸ਼ਨ ਦੀ ਕੀਤੀ ਗਈ ਔਰ ਬੜਾ ਸੋਹਣਾ ਬੜਾ ਸ਼ਾਨਦਾਰ ਇਹ ਟ੍ਰੇਨ ਸਟੇਸ਼ਨ ਭਾਰਤ ਸਰਕਾਰ ਦੀ ਤਰਫ ਤੋਂ ਬਣਾ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਯਾਤਰੀਆਂ ਦੀਆਂ ਸਾਰੀਆਂ ਆਧੁਨਿਕ ਸੁੱਖ ਸਹੂਲਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇੱਥੇ ਜਿਹੜੀਆਂ ਆਧੁਨਿਕ ਸਹੂਲਤਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਇਸ ਯੋਜਨਾ ਦੇ ਚੱਲਦਿਆਂ ਉਹਦੇ ਰੇਲਵੇ ਸਟੇਸ਼ਨਾਂ ਨੂੰ ਨੇੜਲੇ ਇਲਾਕਿਆਂ ਦੇ ਨਾਲ ਜੋੜਨਾ, ਯਾਤਰੀਆਂ ਦੀ ਪਹੁੰਚ ਨੂੰ ਆਸਾਨ ਬਣਾਉਣਾ ਤੇ ਇਸ ਯੋਜਨਾ ਦੇ ਵਿੱਚ ਸੰਪਰਕ ਤੇ ਪਹੁੰਚ, ਸੜਕਾਂ, ਫੁੱਟਪਾਥ ਤੇ ਹੋਰ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਸ਼ਾਮਲ ਹੈ। ਦੱਸ ਦਈਏ ਕਿ ਇਸ ਰੇਲਵੇ ਸਟੇਸ਼ਨ ਦੇ ਅੰਦਰ ਦੇ ਨਾਲ ਨਾਲ ਨਵੇਂ ਓਵਰਫੁੱਟ ਬ੍ਰਿਜ, ਲਿਫਟ, ਐਸਕਾਲੇਟਰ, ਏਅਰ ਕੰਡੀਸ਼ਨ, ਵੇਟਿੰਗ ਏਰੀਆ, ਡਿਜੀਟਲ ਜਿਹੜੀ ਇਨਫੋਰਮੇਸ਼ਨ ਸਕਰੀਨ, ਆਧੁਨਿਕ ਅਨਾਊਂਸਮੈਂਟ ਸਿਸਟਮ ਤੇ ਦੋਵਾਂ ਪਾਸਿਆਂ ਤੋਂ ਪਹੁੰਚਯੋਗ ਐਂਟਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ। ਵੈਸੇ ਇੱਕ ਹੋਰ ਟ੍ਰੇਨ ਸਟੇਸ਼ਨ ਦੀ ਪੰਜਾਬ ਦੇ ਨਾਲ ਗੱਲ ਕਰੀਏ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਕਟਰੋਲੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਪਰ ਵਰਚੁਅਲ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਵੇਂ ਸਟੇਸ਼ਨ ਦੇ ਸ਼ੁਰੂ ਹੋਣ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਵੱਡੀ ਸਹੂਲਤ ਮਿਲੇਗੀ। ਤਲਵਾੜਾ ਇਲਾਕੇ ਦੇ ਨੇੜੇ ਬਣੇ ਇਸ ਟ੍ਰੇਨ ਸਟੇਸ਼ਨ ਦੇ ਚੱਲਦਿਆਂ ਜਿਹੜਾ 2 ਮੰਜ਼ਿਲਾ ਟ੍ਰੇਨ ਸਟੇਸ਼ਨ ਹੈ ਉਸ ਨੂੰ ਇਸ ਦੀ ਦਿੱਖ ਦੇ ਲਈ ਵੀ ਕਾਫੀ ਪ੍ਰਸਿੱਧ ਇਹ ਹੋ ਗਿਆ। ਦੱਸ ਦਈਏ ਕਿ ਟ੍ਰੇਨ ਨੰਬਰ 14502 ਕਟਰੋਲੀ ਤੋਂ 8:30 ਵਜੇ ਅੰਬਾਲਾ ਦੇ ਲਈ ਰਵਾਨਾ ਹੋਏਗੀ ਜੋ ਕਿ ਦੌਲਤਪੁਰ ਚੌਂਕ, ਅੰਬ ਦੌਰਾ, ਉਨਾ ਹਿਮਾਚਲ ਦੇ ਵਿੱਚ ਤੇ ਨੰਗਲ ਡੈਮ, ਅਨੰਦਪੁਰ ਸਾਹਿਬ, ਰੋਪੜ, ਮੋਰਿੰਡਾ, ਸਰਹੰਦ, ਰਾਜਪੁਰਾ ਹੁੰਦਿਆਂ ਹੋਇਆਂ ਅੰਬਾਲਾ ਪਹੁੰਚੇਗੀ। ਦੱਸ ਦਈਏ ਕਿ ਕਟਰੋਲੀ ਪੰਜਾਬ ਦੇ ਆਧੁਨਿਕ ਟ੍ਰੇਨ ਸਟੇਸ਼ਨਾਂ ਦੇ ਵਿੱਚ ਹੁਣ ਸ਼ਾਮਲ ਹੋ ਗਿਆ। ਹਾਲਾਂਕਿ ਕੋਈ ਵੱਡਾ ਸ਼ਹਿਰ ਨਹੀਂ ਹੈ ਪਰ ਤਲਵਾੜਾ ਇਲਾਕੇ ਨੂੰ ਬਾਕੀ ਇਲਾਕਿਆਂ ਦੇ ਨਾਲ ਆਪਸ ਦੇ ਵਿੱਚ ਜੋੜਦਾ ਹੈ। ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਜਿਵੇਂ ਦੱਸਿਆ ਸੀ ਕਿ

4.2% ਦੀ ਮਾਮੂਲੀ ਜਿਹੜੀ ਬੜਤ ਹੋਈ ਹੈ, ਇਜ਼ਾਫਾ ਹੋਇਆ। ਹੁਣ ਇੱਕ ਜਿਹੜਾ ਅਮਰੀਕੀ ਇੱਕ ਆਸਟ੍ਰੇਲੀਅਨ ਡਾਲਰ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 69 ਆਸਟ੍ਰੇਲੀਅਨ ਸੈਂਟ ਜਿਹੜੇ ਨੇ ਉਹ ਪਹੁੰਚ ਗਏ ਨੇ। ਏਸ਼ੀਆ ਦੇ ਨਿਕਈ ਬਾਜ਼ਾਰ ਦੇ ਵਿੱਚ 0.5% ਦੀ ਗਿਰਾਵਟ ਹੋਈ ਹੈ। ਇਸੇ ਤਰੀਕੇ ਦੇ ਨਾਲ ਹੈਂਗਸੈਂਗ ਤੇ ਕੋਸਪੋਲ ਦੇ ਵਿੱਚ ਵੀ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ। ਪਰ ਆਸਟ੍ਰੇਲੀਆ ਦੇ ਵਿੱਚ ਆਇਰਨ ਔਰ ਮਜ਼ਬੂਤ ਹੋਈ ਹੈ, ਬਿਟਕੋਇਨ ਹੋਰ ਮਜ਼ਬੂਤ ਹੋਇਆ। ਜ਼ਿਆਦਾਤਰ ਇੰਡਸਟਰੀਜ਼ ਦੀ ਜੇ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜੀਆਂ ਸਰਵਿਸ ਸੈਕਟਰ ਦੀਆਂ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਉੱਥੇ ਹੀ ਨੈਬ ਬੈਂਕ ਦੀ ਤਰਫ ਤੋਂ ਇੱਕ ਦਾਅਵਾ ਕੀਤਾ ਗਿਆ ਹੈ ਕਿ ਭਾਵੇਂ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਹੋਵੇ ਔਰ ਪਿਛਲੇ ਮਹੀਨੇ ਵੀ ਵਿਆਜ ਦਰਾਂ ਦਾ ਫੈਸਲਾ ਜੋ ਵੀ ਰਿਹਾ ਹੋਵੇ ਉਸ ਦੇ ਚੱਲਦਿਆਂ ਬਿਜ਼ਨਸਿਸ ਦੀ ਕੰਡੀਸ਼ਨ ਦੇ ਉੱਤੇ ਕੋਈ ਖਾਸ ਫਰਕ ਨਹੀਂ ਪਿਆ। ਜ਼ਿਆਦਾਤਰ ਆਸਟ੍ਰੇਲੀਆ ਭਰ ਦੇ ਵਿੱਚ ਬਿਜ਼ਨਸ ਜਿਹੜੇ ਨੇ ਉਹ ਉਸੇ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਕਰਨਾ ਚਾਹੀਦਾ ਸੀ, ਯਾਨੀ ਕਿ ਇਸ ਦੇ ਵਿੱਚ ਕੋਈ ਖਾਸ ਗਿਰਾਵਟ ਨਹੀਂ ਆਈ ਹੈ। ਪਰ ਬਿਜ਼ਨਸ ਦੀ ਗਿਰਾਵਟ ਦੇ ਨਾਲ ਜੁੜੀ ਹੀ ਇੱਕ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਸਾਊਥ ਆਸਟ੍ਰੇਲੀਆ ਦੀ ਮਿੱਟੀ ਨੂੰ ਵਾਈਨ ਦੀ ਖੇਤੀ ਦੇ ਲਈ ਕਾਫੀ ਵਧੀਆ ਲਾਹੇਵੰਦ ਮੰਨਿਆ ਜਾਂਦਾ। ਇੱਥੇ ਰੈੱਡ ਵਾਈਨ ਦੇ ਇੱਕ ਪ੍ਰੋਡਿਊਸਰ ਕੰਪਨੀ ਜਿਹੜੀ ਐਡੀਲੇਡ ਦੇ ਈਸਟ ਦੇ ਵਿੱਚ ਨੌਰਵੁੱਡ ਤੋਂ ਆਪਣਾ ਵਾਈਨਰੀ ਚਲਾਉਂਦੀ ਹੈ, ਉਸਦਾ ਨਾਮ ਹਾਰਟਲੈਂਡ ਵਾਈਨਸ ਹੈ। ਆਸਟ੍ਰੇਲੀਆ ਦੇ ਬਹੁਤ ਸਾਰੇ ਲਿਕੁਅਰ ਸਟੋਰਸ ਦੇ ਉੱਤੇ ਇਹਨਾਂ ਦੀਆਂ ਅਲੱਗ ਅਲੱਗ ਕਿਸਮ ਦੀਆਂ ਜਿਹੜੀਆਂ ਰੈੱਡ ਵਾਈਨਸ ਨੇ ਉਹ ਤੁਸੀਂ ਦੇਖ ਸਕਦੇ ਹੋ। ਕਿਹਾ ਜਾ ਰਿਹਾ ਹੈ ਕਿ 3.5 ਮਿਲੀਅਨ ਡਾਲਰ ਦੇ ਜਿਹੜੇ ਡੈਟ ਨੇ ਅਤੇ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਚੱਲਦਿਆਂ ਇਹ ਕੰਪਨੀ ਆਪਣੇ ਆਪ ਨੂੰ ਬਾਜ਼ਾਰ ਦੇ ਵਿੱਚੋਂ ਬਾਹਰ ਕਰਨ ਜਾ ਰਹੀ ਹੈ। ਕੰਪਨੀ ਨੇ ਡੈਨੀਅਲ ਲੋਪ੍ਰੇਸਿਤੀ ਅਤੇ ਐਨਾ ਅਗਸਤੀਨੋ ਨੂੰ ਆਪਣੇ ਜਿਹੜਾ ਐਡਮਿਨਿਸਟ੍ਰੇਟਰ ਉਹ ਅਪੁਆਇੰਟ ਕੀਤਾ। ਹਾਲਾਂਕਿ ਐਡਮਿਨਿਸਟ੍ਰੇਟਰਸ ਦੇ ਤਰਫ ਤੋਂ ਇਹ ਕੰਪਨੀ ਚਲਾਈ ਜਾਏਗੀ, ਪਰ ਉਹਨਾਂ ਦਾ ਇਹ ਦਾਅਵਾ ਹੈ ਕਿ ਕੰਪਨੀ ਦੇ ਕਰਮਚਾਰੀਆਂ ਨੂੰ ਨਹੀਂ ਕੱਢਿਆ ਜਾਏਗਾ, ਉਹਨਾਂ ਨੂੰ ਰਿਟੇਨ ਰੱਖਿਆ ਜਾਏਗਾ। ਨਾਲ ਹੀ ਇਹ ਕਿਹਾ ਗਿਆ ਹੈ ਕਿ ਕੰਪਨੀ ਦੀ ਬਾਜ਼ਾਰੀ ਵੈਲਿਊ 3.13 ਮਿਲੀਅਨ ਦੱਸੀ ਗਈ ਹੈ। ਇਸ ਦੇ ਵਿੱਚ ਡਾਇਰੈਕਟਰਸ ਅਤੇ ਕੰਪਨੀ ਦੇ ਦਰਮਿਆਨ ਜਿਹੜੀ DOCA ਯਾਨੀ ਡੀਡ ਆਫ ਕੰਪਨੀ ਅਰੇਂਜਮੈਂਟ ਉਹ ਹਾਲੇ ਫਿਲਹਾਲ ਪ੍ਰਪੋਜ਼ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜਿਹੜੀ ਇਸ ਵਾਈਨ ਕੰਪਨੀ ਹੈ ਇਹ ਆਸਟ੍ਰੇਲੀਆ ਦੇ ਵਿੱਚੋਂ ਹੁਣ ਡਾਇਰੈਕਟਰਸ ਨੂੰ ਆਪਣੇ ਆਪ ਨੂੰ ਸੌਂਪ ਕੇ ਇਸ ਕਾਰੋਬਾਰ ਦੇ ਵਿੱਚੋਂ ਬਾਹਰ ਹੋ ਜਾਏਗੀ। ਉੱਥੇ ਹੀ ਇੱਕ ਸਿਡਨੀ ਦੇ ਚਾਈਲਡ ਕੇਅਰ ਵਰਕਰ ਦੇ ਉੱਤੇ 1, 2, 50, 10, 100 ਨਹੀਂ ਬਲਕਿ 329 ਅਲੱਗ ਅਲੱਗ ਦੋਸ਼ ਆਇਦ ਕੀਤੇ ਗਏ ਨੇ ਬਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੇ ਮਾਮਲੇ ਦੇ ਵਿੱਚ। ਆਸਟ੍ਰੇਲੀਆ ਦੇ ਸਭ ਤੋਂ ਭਿਆਨਕ ਹੈਵਾਨਾਂ ਦੇ ਵਿੱਚੋਂ ਇੱਕ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਪਿਛਲੇ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਚਾਈਲਡ ਕੇਅਰ ਸੈਂਟਰ ਦੇ ਵਿੱਚ ਅਜਿਹੀ ਦਰਿੰਦਗੀ ਦਿਖਾ ਰਿਹਾ ਸੀ। 35 ਸਾਲ ਦੇ ਇਸ ਸ਼ਖਸ ਨੂੰ ਫਿਲਹਾਲ ਗ੍ਰਿਫਤਾਰ ਕਰਕੇ 158 ਜਿਹੜੇ ਵਿਕਟਮਸ ਨੇ ਉਹਨਾਂ ਦੀ ਦੁਬਾਰਾ ਉਹਨਾਂ ਦੇ ਉੱਤੇ ਗੁਨਾਹ ਕਰਨ ਦਾ ਇਸ ਦੇ ਉੱਤੇ ਇਲਜ਼ਾਮ ਲਗਾ ਕੇ ਅਤੇ 136 ਦੇ ਦੁਆਰਾ ਆਈਡੈਂਟੀਫਾਈ ਕਰਨ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਨੇ 2009 ਤੋਂ 2025 ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਅਲੱਗ ਅਲੱਗ 62 ਚਾਈਲਡ ਕੇਅਰ ਸੈਂਟਰਸ ਦੇ ਵਿੱਚ ਕੰਮ ਕੀਤਾ, ਜਿਸ ਦਰਮਿਆਨ ਇਹਨੇ ਆਪਣਾ ਵੈਸ਼ੀਪਣਾ ਫੈਲਾਉਣਾ ਜਾਰੀ ਰੱਖਿਆ। ਉਂਝ ਵੀ ਆਸਟ੍ਰੇਲੀਆ ਦੇ ਵਿੱਚ ਚਾਈਲਡ ਕੇਅਰ ਸੈਂਟਰਸ ਦੇ ਅੰਦਰ ਬਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੇ ਦੇ ਵਿੱਚ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਸ ਕਿਸਮ ਦੇ ਕੇਸ ਦੇ ਵਿੱਚੋਂ ਗੁਜ਼ਰਿਆ ਤਾਂ ਲਾਈਫਲਾਈਨ ਕ੍ਰਾਈਸਿਸ ਦੇ ਨਾਲ 13 11 14 ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਕਿਡਜ਼ ਹੈਲਪਲਾਈਨ 1800 55 1800 ਯਾਨੀ 1855 1800 ਦੇ ਉੱਤੇ ਵੀ ਸੰਪਰਕ ਕੀਤਾ ਜਾਣਾ ਚਾਹੀਦਾ। ਉੱਥੇ ਅਗਲੀ ਖਬਰ ਆਸਟ੍ਰੇਲੀਆ ਦੇ ਜਿਹੜੇ ਡਿਟੈਂਸ਼ਨ ਸੈਂਟਰਾਂ ਦੇ ਕੰਮਕਾਜ ਕਿਸ ਤਰੀਕੇ ਦੇ ਨਾਲ ਚੱਲਦੇ ਨੇ ਉਸ ਦੇ ਨਾਲ ਜੁੜੀ ਹੋਈ। ਇੱਕ ਚੀਨੀ ਮੂਲ ਦੀ ਮਹਿਲਾ ਜਿਸ ਨੂੰ ਇਮੀਗ੍ਰੇਸ਼ਨ ਦੇ ਵਿੱਚ ਗੜਬੜੀਆਂ ਹੋਣ ਦੇ ਚੱਲਦਿਆਂ ਆਸਟ੍ਰੇਲੀਅਨ ਬਾਰਡਰ ਫੋਰਸ ਦੀ ਤਰਫ ਤੋਂ ਗ੍ਰਿਫਤਾਰ ਕਰਕੇ ਮੈਲਬਰਨ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਜਿਹੜਾ ਬ੍ਰੌਡਮੀਡੋਜ਼ ਦੇ ਵਿੱਚ ਪੈਂਦਾ ਉੱਥੇ ਨਜ਼ਰਬੰਦ ਕਰ ਦਿੱਤਾ ਗਿਆ ਸੀ। ਪਿਛਲੇ ਹਫ਼ਤੇ ਇਸ ਦੇ ਉੱਤੇ ਦੋਸ਼ ਲੱਗੇ ਸੀ, ਪਰ ਉਸ ਤੋਂ ਬਾਅਦ ਇਸ ਮਹਿਲਾ ਦੀ ਮ੍ਰਿਤਕ ਦੇ ਸ਼ੁੱਕਰਵਾਰ ਸਵੇਰ ਵੇਲੇ ਬਰਾਮਦ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਹੁਣ ਜਿਹੜਾ ਇਸ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੀ ਸੁਰੱਖਿਆ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਔਰ ਇਹ ਵੀ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਉਸ ਦੇ ਕੇਸ ਦੇ ਵਿੱਚ ਕੀ ਕਿਸੇ ਕਿਸਮ ਦੀ ਕੋਈ ਮਨੁੱਖੀ ਹਮਾਇਤ ਜਿਹੜੀ ਉਹ ਕੀਤੀ ਗਈ ਸੀ ਜਾਂ ਨਹੀਂ।
वैसे मनुखी हिमायत की जो गल आती है एक इंसानियत की गल आती है तो आस्ट्रेलिया के टीनेजर अजकल की सोच रहे हैं कि अपनी

10 ਅਗਸਤ ਨੂੰ ਇਹਦੀ ਫਿਲਮ ਵੀ ਜਿਹੜੀ ਆ ਰਹੀ ਹੈ ਹੁਣ ਤੱਕ ਤਾਂ OTT ਦੇ ਉੱਤੇ ਇਹ ਆਈ ਸੀਗੀ ਫਿਲਮ ਔਰ ਨਵੇਂ ਨਵੇਂ ਮੁੰਡੇ ਸੀ ਪੁਖਰਾਜ ਭੱਲਾ ਜਸਵਿੰਦਰ ਭੱਲਾ ਦਾ ਮੁੰਡਾ ਅੰਮ੍ਰਿਤ ਐਂਬੀ ਵੱਡਾ ਕਲਾਕਾਰ ਬਣ ਗਿਆ ਹੁਣ ਪਵਨ ਜੌਲ ਹਸ਼ਨੀਨ ਚੌਹਾਨ ਉਹ ਵੀ ਵੱਡੀ ਕਲਾਕਾਰਾ ਬਣ ਗਈ ਹੈ ਹੁਣ ਕਰਨ ਸੰਧਾਵਾਲੀ ਆ ਕਿਸੇ ਕਿਸੇ ਫਿਲਮ ਦੇ ਵਿੱਚ ਦਿਖ ਜਾਂਦੇ ਨੇ ਪਰ ਬਾਕੀ ਦੇ ਕਲਾਕਾਰ ਹਲੇ ਉਦਾਂ ਹੀ ਨੇ ਜੈਸਮੀਨ ਬਾਜਵਾ ਇਹਦੇ 'ਚ ਨਹੀਂ ਹੈਗੀ ਕਿਉਂਕਿ ਉਹ ਸਭ ਤੋਂ ਵੱਡੀ ਬਣ ਗਈ ਹੈਗੀ ਹੈ ਪਰ ਇਸ ਫਿਲਮ ਦੇ ਨਾਲ ਇਹ ਜਿਹੜੀ ਨਵੀਂ ਫਿਲਮ ਆ ਰਹੀ ਹੈ ਇਸਦਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਇਹ ਗਾਣਾ ਤੁਸੀਂ ਸੁਣ ਲਓ ਮੰਗਲਵਾਰ ਦਾ ਦਿਨ ਹੈ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ ਦਾ ਅੱਜ ਦਿਨ ਹੈ ਪ੍ਰੋਗਰਾਮ ਕਾਫੀ ਭਾਰਾ ਹੈ ਇਸ ਕਰਕੇ ਹਲਕੇ ਹਲਕੇ ਗਾਣੇ

ਗਾਣਾ ਆਇਆ ਹੋਇਆ ਵੈਸੇ ਹੋਰ ਵੀ ਬੜੇ ਸਾਰੇ ਗਾਣੇ ਆਏ ਹੈਗੇ ਨੇ ਦੇਖਦਾ ਜੇ ਅੱਗੇ ਟਾਈਮ ਲੱਗਦਾ ਹੈਗਾ ਪਰ ਦੇਵ ਖਰੋੜ ਦੀ ਫਿਲਮ ਆ ਰਹੀ ਹੈਗੀ ਹੈ ਸਰਪੰਚ ਹੈ ਤੇ ਉਹਦੇ ਚ ਸਾਨਵੀ ਧੀਮਾਨ ਆਈ ਹੈ ਨਾ ਆਈ ਡੋਂਟ ਨੋ ਅੱਜ ਕੱਲ੍ਹ ਦੇ ਯੂਥ ਨੂੰ ਤਾਂ ਪਤਾ ਨਹੀਂ ਹੋਣਾ ਇਹ ਵੀ ਇੱਕ ਹੀਰੋਇਨ ਹੁੰਦੀ ਸੀਗੀ ਤੇ ਮੇਰੇ ਖਿਆਲ ਦੇ ਨਾਲ ਰੋਸ਼ਨ ਪ੍ਰਿੰਸ ਦੇ ਨਾਲ ਇਹਨਾਂ ਨੇ ਡੈਬਿਊ ਕੀਤਾ ਸੀ ਕਿਹੜੀ ਸੀ ਫਿਲਮ ਰਿਫਿਊਜੀ ਵਗੈਰਾ ਆਈ ਡੋਂਟ ਨੋ ਮੇਰੇ ਸਿਰਫ ਔਨ ਦਿਮਾਗ ਦੇ ਵਿੱਚ ਹੀ ਆਇਆ ਪਰ ਬੜੇ ਚਿਰ ਬਾਅਦ ਸਾਨਵੀ ਧੀਮਾਨ ਆਈ ਹੈਗੀ ਆ ਲੈਟਸ ਸੀ ਇਹਨੂੰ ਮੇਨ ਰੋਲ ਦਿੱਤਾ ਮੇਨ ਤਾਂ ਨਹੀਂ ਹੈਗਾ ਵੈਸੇ ਟ੍ਰੇਲਰ 'ਚ ਪਤਾ ਚੱਲ ਗਿਆ

0: ਦੋਈ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

ਕਰੀ ਦੀ ਹੈ ਪੈਕੇਜਿੰਗ ਸਟਾਰ ਕਿਵੇਂ ਬਣਦਾ ਹੈਗਾ ਏਦਾਂ ਪਤਾ ਲੱਗਦਾ ਹੈ ਵੀ ਇੱਕ ਤਾਂ ਵੈਸੇ ਵੀ ਸ਼ਰਬਰੀ ਬਾਗ ਨੇ ਆਪਣੇ ਉੱਤੇ ਕੰਮ ਕੀਤਾ ਪਰ ਕਿਹਨੇ ਕੀਤੀ ਹੈ ਮੈਨੂੰ ਲੈਟ ਮੀ ਸੀ ਲਿਟਰਲੀ ਇਹ ਜਿਹੜਾ ਸੌਂਗ ਡਿਜ਼ਾਇਨ ਕੀਤਾ ਹੈਗਾ ਇੱਕ ਵੀ ਮੂਵਮੈਂਟ ਇਹੋ ਜਿਹਾ ਨਹੀਂ ਹੈਗਾ ਇੱਕ

0: ਮਿੰਟ ਵੀ ਤੁਸੀਂ ਅੱਖਾਂ ਇੱਧਰ ਉੱਧਰ ਕਰੋ। ਹਾਂ ਅਕਸਾ ਨੇ ਗਾਇਆ ਠੀਕ ਹੈ ਗੁੱਡ ਹੋ ਗਿਆ, ਵਿੱਚ ਵਿੱਚ ਪੰਜਾਬੀ ਟੱਚ ਦਿੱਤੀ ਹੈ। ਅਨਵਿਤਾ ਦੱਤ ਨੇ ਲਿਖਿਆ ਮੈਂ ਆਈ ਡੋਂਟ ਨੋ ਹੂ ਬਟ ਡਾਇਰੈਕਟਰ ਆਫ ਕੋਰੀਓਗ੍ਰਾਫੀ ਹੈਗੇ ਵਿਜੇ ਗਾਂਗਲੀ। ਓਕੇ ਨਾਓ ਦਿਸ ਇਜ਼ ਸਮਥਿੰਗ। ਅਤੇ ਉਹਦੇ ਤੋਂ ਇਲਾਵਾ ਜਿਸ ਕਿਸਮ ਦੇ ਨਾਲ ਇਹਨੂੰ ਸ਼ੂਟ ਕੀਤਾ ਗਿਆ, ਜਿਸ ਕਿਸਮ ਦੀ ਇਹਦੇ 'ਚ ਡਾਇਰੈਕਸ਼ਨ ਦਿੱਤੀ ਗਈ ਹੈ ਡਾਂਸ ਦੀ ਔਰ ਲੋਕੇਸ਼ਨਸ ਦੀ, ਈਚ ਐਂਡ ਐਵਰੀਥਿੰਗ ਬਹੁਤ ਮਾਈਨਿਊਟ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਗਿਆ। ਔਰ ਆਈ ਡੋਂਟ ਨੋ, ਮੇਰਾ ਤਾਂ ਫਿਰ ਬਾਰ ਬਾਰ ਧਿਆਨ ਪੰਜਾਬੀ ਫਿਲਮਾਂ ਦੇ ਵਿੱਚ ਚਲਾ ਜਾਂਦਾ। ਆਈ ਡੋਂਟ ਨੋ ਪੰਜਾਬੀ ਫਿਲਮਾਂ 'ਚ ਕਦੇ ਕਿਸੇ ਹੀਰੋਇਨ ਨੂੰ ਜਾਂ ਕਦੇ ਕਿਸੇ ਹੀਰੋ ਨੂੰ ਇਸ ਤਰੀਕੇ ਦੇ ਨਾਲ ਪੇਸ਼ ਵੀ ਕੀਤਾ ਜਾ ਸਕੇਗਾ ਕਿ ਨਹੀਂ। ਇਟਸ ਟੂ ਗੁੱਡ ਟੂ ਗੁੱਡ। ਇਹੀ ਵਾਈ ਆਰ ਐਫ ਦੀ ਕਾਬਲੀਅਤ ਹੈਗੀ ਹੈ ਯਸ਼ ਰਾਜ ਫਿਲਮ ਦੀ, ਜਿੱਦਾਂ ਉਹ ਕਰ ਦਿੰਦੇ ਨੇ ਨਾ, ਇੱਦਾਂ ਕੋਈ ਹੋਰ ਕਰ ਨਹੀਂ ਸਕਦਾ ਹੈਗਾ। ਐਨੀਵੇਜ਼ ਅੱਜ ਦੇ ਪ੍ਰੋਗਰਾਮ ਇਨਸਾਈਟ ਰਿਪੋਰਟ ਨੂੰ ਅੱਗੇ ਤੱਕ ਅੱਗੇ 5 ਵਜੇ ਤੁਹਾਡੇ ਤੱਕ ਲੈ ਕੇ ਆਉਂਦੇ, ਕਿਹੜੇ ਕਿਹੜੇ ਵਿਸ਼ੇ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਹੁੰਦੇ ਹਾਂ ਹਾਜ਼ਰ। ਰੇਡੀਓ ਹਾਂਜੀ 1674 AM।
1: ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਸਿੰਘ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸਭਸੇ ਦਮਦਾਰ ਔਰ ਰੋਮਾਂਚਕ ਕਹਾਣੀ
5: ਅਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ।
4: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
5: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
4: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
6: ਸ਼ੁਰੂ ਕਰੋ ਅਗਨੀ ਪਰੀਕਸ਼ਾ
4: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
7: ਆਹੋ ਜੀ ਆਹੋ
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਯਾਰਾ ਪਤਾ ਨਹੀਂ ਕਦੋਂ ਮੁੱਕਣਾ ਇਹ ਹਰ ਪੰਜਾਬੀ ਗਾਣੇ 'ਚ ਖੱਬੀ ਸੀਟ ਖੱਬੀ ਵੀ ਜੇ ਖੱਬੀ ਸੀਟ 'ਤੇ ਨਹੀਂ ਬੈਠੂ ਪਿੱਛੇ ਬੈਠੂਗੀ ਫਿਰ ਤੂੰ ਡਰਾਈਵਰ ਲੱਗੇਗਾ ਭਰਾਵਾ ਜਾਂ ਫਿਰ ਜੇ ਖੱਬੀ 'ਤੇ ਨਹੀਂ ਬੈਠੂ ਫਿਰ ਸੱਜੀ 'ਚ ਬੈਠੂ ਸੱਜੀ ਦਾ ਮਤਲਬ ਇਹ ਹੈ ਵੀ ਜਿੱਥੇ ਤੂੰ ਡਰਾਈਵ ਕਰ ਰਿਹਾ ਹੁਣ ਤੇਰੀ ਗੋਦੀ 'ਚ ਤਾਂ ਕੋਈ ਬੈਠਣ ਤੁਰੇ ਆ ਚਾਹੁੰਦੇ ਕੀ ਹੋ ਤੁਸੀਂ ਮਤਲਬ ਲੌਜਿਕ ਹੀ ਨਹੀਂ ਹੈਗਾ ਕੋਈ ਗਾਣੇ ਦੇ ਪਿੱਛੇ ਐਨੀਵੇਜ਼ ਇਹ ਜੈਨੀ ਜੌਲ ਦਾ ਗਾਣਾ ਹੈ ਅਤੇ ਜੈਨੀ ਜੌਲ ਆਪ ਕਦੇ ਚੱਕਵੇਂ ਗਾਣੇ ਸੁਣਦੀ ਨਹੀਂ ਹੈਗੀ ਪਰ ਗਾਣ ਵੇਲੇ ਉਹਨੂੰ ਜ਼ਰੂਰ ਇੱਦਾਂ ਲੱਗਦਾ ਕਿ ਹਾਂ ਗਾਣੇ ਚਾਹੀਦੇ ਨੇ ਗਾਣ ਵੇਲੇ ਠੀਕ ਹੈ ਪਰ ਸੁਣਨ ਵੇਲੇ ਉਹਦੇ

ਆਪਣੀ ਇੱਜ਼ਤ ਇਹ ਹੈਗੀ ਹੈ ਕਿ ਜੇ ਇੰਟਰਨੈਟ ਚੱਲਦਾ ਚੱਲਦਾ ਵਿੱਚ ਬੰਦ ਨਾ ਹੋਵੇ, ਉਹੀ ਇੱਜ਼ਤ ਹੈ। ਐਨੀਵੇਜ਼, ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਸਾਈਟ ਰਿਪੋਰਟ ਨੂੰ ਹੁਣ ਅਗਲੇ 7-8 ਮਿੰਟ ਦੇ ਵਿੱਚ ਪੇਸ਼ ਕਰਨ ਲੱਗੇ ਹਾਂ ਤੁਹਾਡੇ ਤੱਕ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ। ਇਸ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਭਾਰਤ ਆਸਟ੍ਰੇਲੀਆ ਤੋਂ ਵੀ ਵੱਧ ਕੇ ਕਈ ਵਾਰ ਜੀਓ ਪੋਲੀਟਿਕਸ ਦੇ ਉੱਤੇ ਅਲੱਗ ਅਲੱਗ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ। ਇਨਸਾਈਟ ਰਿਪੋਰਟ ਇਸ ਕਰਕੇ ਹੈ ਕਿਉਂਕਿ ਬਹੁਤ ਵਾਰ ਬਹੁਤ ਸਾਰੀਆਂ ਖ਼ਬਰਾਂ ਦੇ ਉੱਤੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਲਿਮਿਟਿਡ 'ਚ ਗੱਲ ਕੀਤੀ ਜਾ ਸਕਦੀ ਹੈ, 2-3-4 ਜਾਂ ਵੱਧ ਤੋਂ ਵੱਧ 5 ਮਿੰਟ ਤੱਕ ਦੀ। ਪਰ ਇਸ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਇੱਕ ਖ਼ਬਰ ਨੂੰ ਫੜ ਕੇ ਅਤੇ ਉਹਦੀ ਪੂਰੀ ਦੀ ਪੂਰੀ ਅਗਲੀ ਪਿਛਲੀ ਪੜਤਾਲ ਜਾਂ ਇੰਝ ਕਹਿ ਲੈਂਦੇ ਹਾਂ ਕਿ ਉਹਦਾ ਪੋਸਟਮਾਰਟਮ ਕਰਕੇ ਤੁਹਾਡੇ ਤੱਕ ਰੱਖ ਦੀ ਦੇ ਇਨਸਾਈਟ ਹੁੰਦੀ ਹੈ, ਅੰਦਰਲੀਆਂ ਗੱਲਾਂ ਹੁੰਦੀਆਂ ਨੇ, ਬਹੁਤ ਵਾਰੀ ਸਕੂਪ ਵੀ ਤੁਹਾਡੇ ਨਾਲ ਸਾਂਝੇ ਕਰ ਲਈਦੇ ਨੇ। ਜਰਨਲਿਜ਼ਮ ਦੀ ਭਾਸ਼ਾ ਦੇ ਵਿੱਚ ਸਕੂਪ ਉਸ ਖ਼ਬਰ ਨੂੰ ਕਿਹਾ ਜਾਂਦਾ ਜਿਹੜੀ ਸਭ ਤੋਂ ਪਹਿਲਾਂ ਜਾਰੀ ਹੋ ਰਹੀ ਹੋਵੇ, ਉਦੋਂ ਜਾਰੀ ਜਦੋਂ ਉਸਨੂੰ ਜਾਰੀ ਕਰਨ ਵਾਲੇ ਵੀ ਉਸਨੂੰ ਜਾਰੀ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਅੱਜ ਕਿਹੜੇ ਕਿਹੜੇ ਸਕੂਪ ਤੁਹਾਡੇ ਤੱਕ ਲੈ ਕੇ ਆਏ ਹੈਗੇ, ਭਾਰਤ ਦੇ ਨਾਲ ਜੁੜੀ ਹੋਈ ਇਹ ਹੈਗੀ ਹੈ, ਇਹਦੇ 'ਚ ਇੱਕ ਆਸਟ੍ਰੇਲੀਆ ਦਾ ਵੀ ਐਂਕਲ ਹੈਗਾ ਇਸ ਖ਼ਬਰ ਦੇ ਵਿੱਚ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਜੇ ਮੌਕਾ ਲੱਗਦਾ ਹੋਇਆ ਤੇ ਆਸਟ੍ਰੇਲੀਆ ਦੇ ਐਂਗਲ ਨੂੰ ਥੋੜਾ ਜਿਹਾ ਵਿਸਤਾਰ ਦੇ ਨਾਲ ਸਮਝਾਂਗੇ। ਪਰ ਭਾਰਤ ਦੀ ਸਿਆਸਤ ਦੇ ਵਿੱਚ ਜ਼ਿਆਦਾਤਰ ਉਹਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ, ਕਿਉਂਕਿ ਸੋਚਿਆ ਕਿ ਭਾਰਤ ਦੀਆਂ ਪੰਜਾਬ ਦੀਆਂ ਜਦੋਂ ਖ਼ਬਰਾਂ ਕਰਦੇ ਨੇ ਪ੍ਰੀਤਮ ਸਿੰਘ ਰੁਪਾਲ ਹੋਣੀ ਸਾਡੇ ਦੁਪਹਿਰ ਵੇਲੇ ਜਿਹੜੇ ਹਾਂਜੀ ਮੈਲਬਨ ਸ਼ੋਅ ਤੋਂ ਬਾਅਦ ਜਿਹੜਾ ਬੁਲੇਟਿਨ ਆਉਂਦਾ ਉਹਦੇ 'ਚ ਵੀ ਸਿਰਫ ਉਹੀ ਪੰਜਾਬ ਦੀਆਂ ਹੀ ਖ਼ਬਰਾਂ ਤੱਕ ਮਹਿਦੂਦ ਰਹਿ ਜਾਂਦਾ, ਉਹ ਵੀ 1/2 ਘੰਟੇ ਦਾ ਹੀ ਪ੍ਰੋਗਰਾਮ ਹੁੰਦਾ। ਸੋ ਉਹਦੇ 'ਚ ਵੀ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾ ਸਕਦੇ। ਬਟ ਸੈਂਟਰਲ ਇੰਡੀਆ ਤੱਕ ਦੀਆਂ ਉਹ ਖ਼ਬਰਾਂ ਜਿਹੜੀਆਂ ਹਾਲੇ ਛਪੀਆਂ ਨਹੀਂ ਨੇ ਪਰ ਸਰਗੋਸ਼ੀਆਂ ਨੇ, ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਇੱਧਰੋਂ ਉੱਧਰੋਂ ਸੁਣ ਰਹੇ ਹਾਂ ਅਸੀਂ, ਕਨਸੋਆਂ ਹੋ ਰਹੀਆਂ ਨੇ ਉਹਨਾਂ ਦੀਆਂ, ਉਹ ਕਨਸੋਆਂ ਦੇ ਆਧਾਰ ਦੇ ਉੱਤੇ ਇਹ ਖ਼ਬਰ ਅੱਜ ਦੇ ਦਿਨ ਤੁਹਾਡੇ ਤੱਕ ਲੈ ਕੇ ਆਇਆ। ਭਾਰਤੀ ਰਾਜਨੀਤੀ ਦੇ ਵਿੱਚ ਆਹ ਅਗਲੇ 2-3 ਮਹੀਨੇ ਕਾਫ਼ੀ ਜ਼ਿਆਦਾ ਨਾਜ਼ੁਕ, ਬਹੁਤ ਵੱਡੀਆਂ ਤਬਦੀਲੀਆਂ ਵਾਲੇ ਹੋਣਗੇ। ਔਰ ਇਸ ਦਰਮਿਆਨ ਮੌਨਸੂਨ ਸੈਸ਼ਨ ਹੋਣਾ, ਕੈਬਨਿਟ ਦੇ ਵਿੱਚ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈਗੀ ਹੈ, ਔਰ ਅਲੱਗ ਅਲੱਗ ਸੰਕਟਾਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਘਿਰੀ ਹੋਈ ਹੈ ਉਹਦੇ 'ਤੇ ਵੀ ਚਰਚਾ ਹੋਣੀ ਹੈਗੀ ਹੈ। ਉਹਦੀ ਵਜ੍ਹਾ ਕੀ ਹੈ, ਇਸ ਸਾਰੇ ਪ੍ਰੋਗਰਾਮ ਦੀ ਮੁੱਖ ਵਜ੍ਹਾ ਪਹਿਲਾਂ ਸਮਝ ਲਓ, ਸੁਣ ਲਓ ਉਹ ਕੀ ਹੈ। ਇੱਕ ਨਿਚੋੜ ਕੱਢ ਦਿੰਦੇ ਹਾਂ ਅਤੇ ਫਿਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਿਨੋਪਸਿਸ ਇਹ ਹੈਗਾ 1 ਪੈਰਾਗ੍ਰਾਫ ਦੇ ਵਿੱਚ ਜਾਂ ਸ਼ੁਰੂਆਤ ਦੀਆਂ 3-4 ਲਾਈਨਾਂ ਦੇ ਵਿੱਚ ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਧਰਨਾ ਚੱਲ ਰਿਹਾ ਇਸ ਵਕਤ ਕਾਂਗਰਸ ਜਨਤਾ ਪਾਰਟੀ ਦਾ। ਕਾਂਗਰਸ ਜਨਤਾ ਪਾਰਟੀ ਇੱਕ ਸੋਸ਼ਲ ਮੀਡੀਆ ਮੂਵਮੈਂਟ ਤੋਂ ਸ਼ੁਰੂ ਹੋਈ ਸੀ, ਪੋਲੀਟੀਕਲ ਪਾਰਟੀ ਨਹੀਂ ਹੈ, ਬਟ ਭਾਰਤੀ ਜਨਤਾ ਪਾਰਟੀ ਦਾ ਮਜ਼ਾਕ ਬਣਾਉਣ ਵਾਲਾ ਇੱਕ ਜਾਂ ਉਹਦਾ ਇੱਕ ਉਹਨਾਂ ਨੂੰ ਮਿਰਰ ਦਿਖਾਉਣ ਵਾਲੀ ਇੱਕ ਜਮਾਤ ਜ਼ਰੂਰ ਬਣਦੀ ਜਾ ਰਹੀ ਹੈ। ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ, ਇਸ ਕਰਕੇ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਦਾ ਇੱਕ ਵਧੀਆ ਫੇਰ, ਇੱਕ ਵਧੀਆ ਬਦਲ, ਉਹਨਾਂ ਦੇ ਇੱਕ ਵਧੀਆ ਵਿਕਲਪ ਦੇ ਰੂਪ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਉਹ ਕੰਮ ਕਰ ਰਹੀ ਹੈ ਜੋ ਕਿ ਅਪੋਜੀਸ਼ਨਸ ਨੂੰ ਕਰਨਾ ਚਾਹੀਦਾ ਸੀ। ਨੀਟ ਦਾ ਪੇਪਰ ਲੀਕ ਹੁੰਦਾ ਹੈ, TTE ਦੇ ਪੇਪਰ ਮਹਾਰਾਸ਼ਟਰ 'ਚ ਲੀਕ ਹੁੰਦੇ ਨੇ, ਸਟੇਟ ਬੋਰਡਸ ਦੇ ਪੇਪਰ ਲੀਕ ਹੁੰਦੇ ਨੇ, CBSE ਐਗਜ਼ਾਮਸ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ, ਪੂਰੇ ਤਰੀਕੇ ਦੇ ਨਾਲ ਸਿੱਖਿਆ ਢਾਂਚਾ ਫੇਲ ਹੈਗਾ। ਧਰਮਿੰਦਰ ਪ੍ਰਧਾਨ ਅਸਤੀਫਾ ਕਿਉਂ ਨਹੀਂ ਦਿੰਦੇ, ਇਸ ਮੰਗ ਦੇ ਉੱਤੇ CJP ਧਰਨਾ ਦੇ ਰਹੀ ਹੈਗੀ ਹੈ। ਸੋਨਮ ਵਾਂਗਚੁੱਕ ਭੁੱਖ ਹੜਤਾਲ 'ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ। ਪ੍ਰਧਾਨ ਮੰਤਰੀ ਐਜ਼ ਯੂਜੁਅਲ ਕੁਛ ਨਹੀਂ ਬੋਲ ਰਹੇ, ਜਿਨ੍ਹਾਂ ਨੇ ਮਨੀਪੁਰ ਦੀ ਹਿੰਸਾ ਦੇ ਉੱਤੇ ਇੰਨੇ ਸਾਲਾਂ 'ਚ ਨਹੀਂ ਬੋਲਿਆ, ਇੱਥੇ ਕੀ ਬੋਲਣਗੇ। ਖੈਰ, ਉਹਨਾਂ ਦੀਆਂ ਕੁਝ ਖੂਬੀਆਂ ਵੀ ਨੇ, ਉਹਨਾਂ ਦੇ ਉੱਤੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਉਹ ਪ੍ਰੋਗਰਾਮ ਦੇ ਲਾਸਟ ਸੈਗਮੈਂਟ 'ਚ। ਦੂਸਰੀ ਚੀਜ਼, ਮਾਨਸੂਨ ਸੈਸ਼ਨ ਹੋਣ ਵਾਲਾ ਹੈ। ਪਿਛਲੀ ਵਾਰ ਤੁਹਾਨੂੰ ਪਤਾ ਹੈ ਕਿ ਸੱਤਾਧਾਰੀ ਧਿਰ ਨੂੰ ਮੂੰਹ ਦਿਖਾਉਣੀ ਪਈ ਸੀ ਜਦੋਂ ਉਸ ਸੈਸ਼ਨ ਦੇ ਵਿੱਚ ਇਹ ਗੱਲ ਤੁਰਨੀ ਸੀ, ਸਰਦ ਰੁੱਤ ਸੈਸ਼ਨ ਦੇ ਵਿੱਚ, ਕਿ ਡੀਲਿਮਿਟੇਸ਼ਨ ਦਾ ਬਿੱਲ ਪਾਸ ਹੋ ਜਾਵੇ। ਡੀਲਿਮਿਟੇਸ਼ਨ ਕੀ ਹੈ ਉਹਨੂੰ ਵੀ ਵਿਸਤਾਰ ਦੇ ਵਿੱਚ ਸਮਝਾਵਾਂਗੇ। ਵਿਸਤਾਰ ਹੋਣ ਲੱਗਿਆ ਹੈਗਾ ਲੋਕ ਸਭਾ ਦਾ, 543 ਜਿਹੜੇ ਮੈਂਬਰ ਹੈਗੇ ਨੇ, 42 ਉਹਨਾਂ ਦਾ ਵਿਸਤਾਰ ਹੋਣਾ ਹੈਗਾ, ਉਹਦੇ ਬਾਰੇ ਵੀ, ਮਾਨਸੂਨ ਸੈਸ਼ਨ ਬਾਰੇ ਵੀ ਗੱਲ ਕਰਾਂਗੇ। ਤੀਸਰੀ ਚੀਜ਼, ਇੱਕ ਦੁਨੀਆ ਭਰ ਦੇ ਵਿੱਚ ਇਹ ਹੋ ਰਹੀ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਹੋਈ ਹੈ। ਦੇਖੋ, ਦੁਨੀਆ 'ਚ ਹਰ ਇੱਕ ਚੀਜ਼ ਦਾ ਭਰੋਸਾ ਕਰ ਸਕਦੇ ਹੋ, ਮੈਲਬਨ ਦੇ 4 ਮੌਸਮਾਂ ਦਾ ਵੀ ਤੁਸੀਂ ਭਰੋਸਾ ਕਰ ਸਕਦੇ ਹੋ, ਪਰ ਡੋਨਲਡ ਟਰੰਪ ਦੇ ਬਿਆਨਾਂ ਦਾ ਭਰੋਸਾ ਕਦੇ ਨਾ ਕਰਿਓ। ਅੱਜ ਸ਼ਾਂਤੀ ਹੈ, ਕੱਲ੍ਹ ਨੂੰ ਜੰਗ ਹੋ ਜਾਵੇ, ਅਤੇ ਅੱਜ ਮੱਧ ਪੂਰਬ ਚੋਰੀ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਹੋ ਜਾਵੇ, ਕੁਝ ਨਹੀਂ ਪਤਾ ਹੈਗਾ, ਕੁਛ ਨਹੀਂ ਪਤਾ। ਜਿਹੜੇ ਆਪਣੇ ਨਾਲ ਰਹਿਣ ਵਾਲਿਆਂ ਨੂੰ ਨਹੀਂ ਬਖਸ਼ ਰਹੇ ਹੈਗੇ, ਜਿਨ੍ਹਾਂ ਨੇ ਜਰਮਨੀ ਦੇ ਚਾਂਸਲਰ ਨੂੰ ਆਪਣੇ ਆਫਿਸ 'ਚ ਬਿਠਾ ਕੇ ਫਜੀਹਤ ਕਰਤੀ, ਰਸ਼ੀਆ ਦੇ ਅਗੇਂਸਟ ਸਟੈਂਡ ਲਾਉਣ ਵਾਲੇ ਅਮਰੀਕਾ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਪਣੇ ਦਫ਼ਤਰ 'ਚ ਬਿਠਾ ਕੇ ਕਹਿਤਾ ਕਿ ਆਹ ਕੀ ਪਾਇਆ, ਅਤੇ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਨੇ ਕਿ ਮੇਰੇ ਨਾਲ ਫੋਟੋਆਂ ਖਿਚਾਉਣ ਨੂੰ ਤਰਸੀ ਪਈ ਹੈ, ਉਸ ਡੋਨਲਡ ਟਰੰਪ ਦੇ ਉੱਤੇ ਕਿੱਥੋਂ ਯਕੀਨ ਕਰ ਲਉਂਗੇ, ਜਿਹੜੇ ਆਪੇ ਕਹਿ ਦਿੰਦੇ ਨੇ ਕਿ ਈਰਾਨ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੀਟਿੰਗ ਕਰ ਲਓ, ਈਰਾਨ ਕਹਿੰਦਾ ਅਸਤਾ ਕੋਈ ਕੀਤੀ ਨਹੀਂ। ਅੱਛਾ, ਰਿਕੁਐਸਟ ਕਿੱਥੇ ਕੀਤੀ ਸੀ, ਉਹ ਕਹਿੰਦੇ ਕਤਰ ਦੇ ਵਿੱਚ ਕਰਨੀ ਹੈ, ਕਤਰ ਕਹਿੰਦਾ ਅਸਤਾ ਕੋਈ ਮੀਟਿੰਗ ਨਹੀਂ ਬੁਲਾਈ, ਸੋ ਲੋ ਕਰ ਲਓ ਗੱਲ। ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ, ਉਹਨਾਂ ਗੱਲਾਂ ਨੂੰ ਅੱਜ ਰਿਪੀਟ ਨਹੀਂ ਕਰਨ ਜਾ ਰਹੇ। ਪਰ ਚੱਕਰ ਇਹ ਹੈ ਕਿ ਜਦੋਂ ਡੋਨਲਡ ਟਰੰਪ ਦਾ ਆਪਦਾ ਹੀ ਕੁਛ ਨਹੀਂ ਪਤਾ ਕਿ ਰਾਤੀ ਸੌਂ ਕੇ ਕੁਛ ਹੋਰ ਸੋਚਦੇ ਨੇ, ਸੌਣ ਲੱਗੇ ਤੇ ਸਵੇਰੇ ਉੱਠ ਕੇ ਕੁਛ ਹੋਰ ਕਰ ਦਿੰਦੇ ਨੇ, ਤਾਂ ਇਹੋ ਜਿਹੇ ਅਸਥਿਰ ਹਾਲਾਤਾਂ ਦੇ ਵਿੱਚ, ਦੁਨੀਆ ਦੀ ਜਿਹੜੀ ਅਨਸਰਟਨ
ਇਨਸੈਨਿਟੀ ਬਣੀ ਹੋਈ ਹੈ ਜਸਟ ਬਿਕੋਜ਼ ਆਫ ਵਨ ਪਰਸਨ ਜਸਟ ਬਿਕੋਜ਼ ਦੈਟ ਵਨ ਪਰਸਨਸ ਕੰਟਰੀ ਇਕੋਨਮੀ ਇਜ਼ ਕੰਟਰੋਲਿੰਗ ਮੋਸਟ ਆਫ ਦੀ ਅਦਰ ਇਕੋਨਮੀਜ਼ ਇਸੇ ਕਰਕੇ ਜਿਹੜੀ ਇੱਕ ਦੁਨੀਆ ਦੇ ਵਿੱਚ ਰੂਸ ਹਮੇਸ਼ਾ ਗੱਲ ਕਰਦਾ ਰਿਹਾ ਕਿ ਬਦਲ ਹੋਣਾ ਚਾਹੀਦਾ ਇੱਕ ਤਾਕਤ ਦੇ ਕੋਲ ਸਾਰੀ ਤਾਕਤ ਨਹੀਂ ਹੋਣੀ ਚਾਹੀਦੀ ਹੈਗੀ ਰੂਸ ਕੋਲ ਹੋਵੇ ਚੀਨ ਕੋਲ ਹੋਵੇ ਭਾਰਤ ਕੋਲ ਹੋਵੇ ਬ੍ਰਾਜ਼ੀਲ ਕੋਲ ਹੋਵੇ ਇੱਕ ਬੈਲੈਂਸ ਜਿਹਾ ਦੁਨੀਆ ਦੇ ਵਿੱਚ ਬਣਿਆ ਰਹੇ ਖੈਰ ਉਹ ਤਾਕਤ ਅਮਰੀਕਾ ਦੇਣਾ ਨਹੀਂ ਚਾਹੁੰਦਾ ਡਾਲਰ ਦੀ ਤਾਕਤ ਹੱਥ ਦੇ ਵਿੱਚੋਂ ਖੁਸ ਗਈ ਤੇ ਬਚਿਆ ਕੀ ਪਿੱਛੇ ਠਣ ਠਣ ਗੋਪਾਲ ਸਾਰੀ ਗੱਲ ਅਸਲ ਦੇ ਵਿੱਚ ਡਾਲਰ ਦੀ ਹੈਗੀ ਹੈ ਕਿਵੇਂ ਹੈ ਇਹਦੇ ਬਾਰੇ ਜੁੜਿਆ ਹੋਇਆ ਇੱਕ ਪਿਛਲਾ ਇਨਸਾਈਟ ਰਿਪੋਰਟ ਦਾ ਪੋਡਕਾਸਟ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ ਸੁਣ ਸਕਦੇ ਹੋ ਫਿਰ ਗੱਲ ਉੱਥੇ ਆਉਂਦੀ ਹੈ ਜਦੋਂ ਇਹੋ ਜਿਹੀ ਅਨਸਰਟੈਨਿਟੀ ਬਣੀ ਹੋਈ ਹੈ ਜਦੋਂ ਵਰਲਡ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਜਦੋਂ ਭਾਰਤ ਦੀਆਂ ਊਰਜਾ ਲੋੜਾਂ ਦਾ 60% ਹੋਰਮਲ ਸਟੇਟ ਤੋਂ ਗੁਜ਼ਰਿਆ ਇਹੀ ਨਹੀਂ ਪਤਾ ਉੱਥੇ ਟੋਲ ਲਗਾਉਣਾ ਕਿ ਨਹੀਂ ਲਗਾਉਣਾ ਲਗਾਉਣਾ ਤਾਂ ਕਿਹਨੇ ਲਗਾਉਣਾ ਈਰਾਨ ਪੈਸੇ ਵਸੂਲੂਗਾ ਕਿ ਅਮਰੀਕਾ ਵਸੂਲੂਗਾ ਅਮਰੀਕਾ ਕਹਿੰਦਾ ਮੈਂ ਵਸੂਲਣਾ ਇੱਕ ਗੱਲ ਸੁਣ ਲਿਓ ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਨਹੀਂ ਕਰਨ ਲੱਗੇ ਪਰ ਇੱਕ ਸਲਾਹ ਦੇ ਦਿੰਦੇ ਦੁਬਈ ਦੇ ਵਿੱਚ ਫਲੈਟ ਨਾ ਲੈ ਲਿਓ ਕਿਤੇ ਕੁਛ ਨਹੀਂ ਪਤਾ ਹੈਗਾ ਕਦੋਂ ਤੱਕ ਇਹ ਲੜਾਈ ਚੱਲਣੀ ਹੈਗੀ UAE ਦੇ ਉੱਤੇ ਬੁਰੇ ਹਾਲ ਨੇ ਜਦੋਂ ਉੱਥੇ ਦੇ ਜਹਾਜ਼ਾਂ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ ਜਾਰਡਨ ਦੇ ਏਅਰਪੋਰਟਸ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ ਮਿਲਟਰੀ ਬੇਸਿਸ ਨਹੀਂ ਉਹਨਾਂ ਦੇ ਬਚੇ ਹੈਗੇ ਤੇ ਦੁਬਈ ਦੀਆਂ ਬਿਲਡਿੰਗਾਂ ਕਿੱਥੇ ਬਚਣਗੀਆਂ ਐਨੀਵੇਜ਼ ਨੋਟ ਅ ਸੇਫ ਮਾਰਕੀਟ ਇਸੇ ਕਰਕੇ ਤੁਸੀਂ ਅੱਜ ਇੰਸਟਾਗ੍ਰਾਮ ਤੋਂ ਲੈ ਕੇ ਯੂਟਿਊਬ ਤੱਕ ਬਹੁਤ ਸਾਰੀਆਂ ਐਡਵਰਟੀਜ਼ਮੈਂਟਸ ਦੇਖ ਰਹੇ ਹੋ ਹੜ ਆਇਆ ਹੋਇਆ ਕਿ ਘਰ ਲੈ ਲਓ ਘਰ ਲੈ ਲਓ ਘਰ ਲੈ ਲਓ ਲੋਕੀ ਮਿੰਨਤਾਂ ਕਰ ਰਹੇ ਨੇ ਜਿਨ੍ਹਾਂ ਨੇ ਉੱਥੇ ਇਨਵੈਸਟ ਕੀਤਾ ਪਿਆ ਉਹ ਛੱਡ ਛੱਡ ਕੇ ਜਾ ਰਹੇ ਨੇ ਕਿ ਇੱਥੋਂ ਛੱਡੀਏ ਅਸੀਂ ਆਸਟ੍ਰੇਲੀਆ 'ਚ ਲੈ ਲੈਂਦੇ ਕੀਨੀਆ 'ਚ ਲੈ ਲਾਂਗੇ ਯੁਗਾਂਡਾ 'ਚ ਲੈ ਲਾਂਗੇ ਘਾਨਾ 'ਚ ਲੈ ਲਾਂਗੇ ਪਰ ਦੁਬਈ 'ਚ ਨਹੀਂ ਲੈਣਾ ਹੈਗਾ ਇਹ ਵੀ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ ਸੋ ਗੱਲ ਇਹ ਹੈ ਕਿ ਜਿਹੜੀ ਇਸ ਅਨਸਰਟੈਨਿਟੀ ਇਸ ਅਨਿਸ਼ਚਿਤਤਾ ਦੇ ਮਾਹੌਲ ਦੇ ਵਿੱਚ ਭਾਰਤ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ ਫਿਊਲ ਦੀਆਂ ਲੋੜਾਂ ਸਪਲਾਈ ਚੇਨ ਦੀਆਂ ਲੋੜਾਂ ਉਹਨਾਂ ਨੂੰ ਲੈ ਕੇ ਵੀ ਇੱਕ ਕ੍ਰਾਈਸਿਸ ਹੈ ਔਰ ਫਿਊਲ ਦਾ ਇੱਕ ਬਦਲ ਤਾਂ ਹੁਣ ਗਵਰਨਮੈਂਟ ਨੇ ਹੋਰ ਤਾਂ ਕੀ ਕੱਢ ਇਹ ਤਾਂ ਕੀ ਕਹਿਣਾ ਸੀਗਾ ਕਿ ਰੂਸ ਤੋਂ ਅਸੀਂ ਕੱਚਾ ਤੇਲ ਸਸਤਾ ਖਰੀਦ ਰਿਹਾ ਆਹ ਚੱਕੋ ਇੰਡੀਆ ਵਾਲਿਓ ਸਸਤਾ ਸਸਤਾ ਤੇਲ ਆਹ ਦੋ ਵਾਲਾ ਇੱਕ 'ਚ ਦੋ ਵਾਲਾ ਇੱਕ 'ਚ ਇੱਦਾਂ ਦਾ ਕੀ ਕਹਿਣਾ ਸੀ ਪਰ ਉਲਟਾ ਇਹ ਕਹਿਣ ਲੱਗ ਗਏ ਕਿ ਤੇਲ ਘੱਟ ਖਰਚੋ ਜੀ ਘਰੇ ਬੈਠੇ ਰਹੋ ਜੀ ਯਾਤਰਾ ਨਾ ਕਰੋ ਜੀ ਆਪ ਚਾਹੇ ਅਸੀਂ ਇੱਕ ਦਰਜਨ ਮੁਲਕਾਂ 'ਚ ਘੁੰਮੇ ਆਈਏ ਬਟ ਇਹ ਵੀ ਮਾਹੌਲ ਇਹ ਵੀ ਗੱਲ ਨਹੀਂ ਹੈਗੀ ਅੱਜ ਦੀ ਕਹਿਣ ਇਹ ਲੱਗੀ ਹੈ ਸਰਕਾਰ ਕਿ E20 ਯੂਜ਼ ਕਰ ਲਓ E20 ਐਥਨੋਲ ਰਲਿਆ ਹੋਇਆ ਪੈਟਰੋਲ ਕਚਰਾ ਸਿੱਧੀ ਜਿਹੀ ਗੱਲ ਹੈ ਦੇਖੋ ਸੋਧਿਆ ਹੋਇਆ ਪੈਟਰੋਲ ਅਸੀਂ ਵੀ ਇੱਥੇ ਆਸਟ੍ਰੇਲੀਆ 'ਚ ਵਰਤਦੇ ਹਾਂ ਪ੍ਰੀਮੀਅਮ ਹੁੰਦਾ ਓਕਟੇਨ ਹੁੰਦਾ ਜਾਂ ਫਿਰ ਵੱਧ ਤੋਂ ਵੱਧ ਆਸਟ੍ਰੇਲੀਆ 'ਚ E10 ਦੁਨੀਆਂ ਦੇ ਭਰ ਦੇ ਵਿੱਚ ਵੀ ਅਲੱਗ ਅਲੱਗ ਕੈਟਾਗਰੀਆਂ ਜਰਮਨੀ 'ਚ E5 ਵੀ ਹੈ E10 ਵੀ ਹੈ ਵਿਕਲਪ ਵੀ ਹੈਗੇ ਨੇ ਦੁਨੀਆਂ ਭਰ 'ਚ ਅਮੈਰੀਕਾ ਤੋਂ ਲੈ ਕੇ ਜਾਪਾਨ ਤੱਕ ਤੁਸੀਂ ਵੱਧ ਤੋਂ ਵੱਧ ਗੰਦੀ ਤੋਂ ਗੰਦੀ ਕੁਆਲਿਟੀ ਦਾ ਜਿਹੜਾ ਤੇਲ ਹੈਗਾ ਉਹ E10 ਤੱਕ ਦਾ ਹੁੰਦਾ ਗੰਦੀ ਇਸ ਕਰਕੇ ਕਹਿ ਦਿੰਦੇ ਹਾਂ ਕਿਉਂਕਿ ਉਹ ਥੋੜ੍ਹਾ ਜਿਹਾ ਸਸਤਾ ਹੁੰਦਾ ਪ੍ਰੀਮੀਅਮ ਕੁਆਲਿਟੀ ਨਹੀਂ ਹੁੰਦੀ ਵੀ ਨੋ ਦੈਟ ਆਪਾਂ ਉਹਦੇ ਰੇਟ ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ E20 ਨੂੰ ਸਸਤਾ ਤਾਂ ਨਹੀਂ ਕਰਨਾ ਹੈਗਾ ਖੈਰ ਪਰ E20 ਨੂੰ ਵੇਚਣਾ ਜ਼ਰੂਰ ਚਾਹੁੰਦੀ ਔਰ ਉਹਨੂੰ ਲੈ ਕੇ ਬਹੁਤ ਸਾਰੀ ਜਿਹੜੀਆਂ ਰੀਲਾਂ ਤੁਸੀਂ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ ਸੋਚਿਆ ਕਿ ਅੱਜ ਉਹਦੇ 'ਤੇ ਵੀ ਗੱਲ ਕਰ ਲਈਏ ਕਿਉਂ ਨਿਤਿਨ ਗਡਕਰੀ ਅਤੇ ਉਹਨਾਂ ਦੀ ਕੁਰਸੀ ਖਤਰੇ ਦੇ ਵਿੱਚ ਹੈਗੀ ਹੈ ਅਤੇ ਇੱਥੋਂ ਹੀ ਗੱਲ ਤੁਰਦੀ ਹੈ ਕੈਬਨਿਟ ਰੀਸ਼ਫਲ ਦੀ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਨਿਤਿਨ ਗਡਕਰੀ ਟਰਾਂਸਪੋਰਟ ਔਰ ਰੋਡਸ ਮਿਨਿਸਟਰ ਔਰ ਇੱਥੋਂ ਤੱਕ ਕਿ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ ਜਿਹੜੀ ਪੈਟਰੋਲ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਪਾ ਰਹੇ ਅਤੇ ਸ਼ਾਇਦ ਹੋ ਸਕਦਾ ਨਿਰਮਲਾ ਸੀਤਾਰਮਨ ਐਜ਼ ਅ ਫਾਈਨੈਂਸ ਮਿਨਿਸਟਰ ਵੀ ਇਹ ਚਾਰ ਕੁਰਸੀਆਂ ਦੇ ਉੱਤੇ ਗਾਜ ਡਿੱਗ ਸਕਦੀ ਹੈ ਗਾਜ ਕੀ ਇਹਨਾਂ ਨੂੰ ਰੀਸ਼ਫਲ ਕੀਤਾ ਜਾ ਸਕਦਾ ਮੰਤਰਾਲਾ ਕੋਈ ਹੋਰ ਲੈ ਲਓ ਪਰ ਆਹ ਮੰਤਰਾਲੇ ਛੱਡ ਦਿਓ ਵਜ੍ਹਾ ਕੀ ਹੈਗੀ ਹੈ ਉੱਤਰ ਪ੍ਰਦੇਸ਼ ਜਿੱਥੋਂ ਕਹਿੰਦੇ ਹੈ ਕਿ ਦਿੱਲੀ ਦੀ ਕੁਰਸੀ ਦਾ ਰਸਤਾ ਉੱਤਰ ਪ੍ਰਦੇਸ਼ 'ਚੋਂ ਹੋ ਕੇ ਗੁਜ਼ਰਦਾ ਉਹ ਆਪ ਹੀ ਇਸ ਵਕਤ ਰਾਮ ਭਰੋਸੇ ਖੈਰ ਰਾਮ ਭਰੋਸੇ ਤਾਂ ਨਹੀਂ ਹੈਗੀ ਕਿਉਂਕਿ ਰਾਮ ਤਾਂ ਘੱਟੋ ਘੱਟ ਇਹਨਾਂ ਦੇ ਭਰੋਸੇ ਨਹੀਂ ਰਹਿ ਸਕਦੇ ਜਦੋਂ ਰਾਮ ਦੇ ਮੰਦਰ 'ਚ ਚੋਰੀਆਂ ਹੋਣ ਲੱਗ ਜਾਣ ਤਾਂ ਫਿਰ ਰਾਮ ਜੀ ਕਿਹਦੇ ਭਰੋਸੇ ਰਹਿਣ ਰਾਮ ਭਰੋਸੇ ਚੱਲਣ ਵਾਲਾ ਭਾਰਤ ਅੱਜ ਦੀ ਤਰੀਕ ਦੇ ਵਿੱਚ ਐਸੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਹੈ ਜਿਹਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਪੈ ਸਕਦੀ ਹੈ ਸਰਕਾਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਦੇਖੋ ਭਾਜਪਾ ਜਿਹੜੀ ਕਿ ਕਿਹਾ ਜਾਂਦਾ ਹੈ ਦਾਅਵੇ ਕੀਤੇ ਜਾਂਦੇ ਨੇ ਕਿ 20,000 ਕਰੋੜ ਰੁਪਏ ਦੀ ਸੰਪਤੀ ਰੱਖਦੀ ਹੈ ਇਹ ਪੋਲੀਟੀਕਲ ਪਾਰਟੀ ਅਤੇ ਇਹ ਤੋਂ ਬਾਅਦ ਕਾਂਗਰਸ ਵਰਗੀਆਂ ਜਾਂ ਹੋਰ ਦੂਜੀਆਂ ਪਾਰਟੀਆਂ ਰਲ ਕੇ ਵੀ ਆਪਣੀ ਜਿੰਨੇ ਇਲੈਕਟ੍ਰੋਨਿਕ ਫੰਡਸ ਨੇ ਜਿੰਨੇ ਚੰਦੇ ਨੇ ਜਿੰਨੀਆਂ ਡੋਨੇਸ਼ਨਾਂ ਜਿੰਨਾ ਵੀ ਪਾਰਟੀ ਫੰਡ ਆ ਜੋੜ ਲੈਣ ਤਾਂ ਬਰਾਬਰੀ ਨਹੀਂ ਕਰ ਸਕਦੇ ਬਰਾਬਰੀ ਕੀ ਅੱਧ 'ਚ ਵੀ ਨਹੀਂ ਆ ਸਕਦੇ ਹੈਗੇ ਭਾਜਪਾ ਦੇ ਇੰਨੀ ਅਮੀਰ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਇਹ ਹੋ ਚੁੱਕੀ ਹੈ ਸੋ ਅਜੇ ਇਹਦੇ ਵਿੱਚ ਮੰਤਰੀਆਂ ਦਾ ਤੋੜ ਵਿਛੋੜ ਹੋਊਗਾ ਇੱਧਰੋਂ ਉੱਧਰੋਂ ਖਰੀਦੇ ਜਾਣਗੇ ਤੋੜੇ ਜਾਣਗੇ TMC ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਨੇ ਉੱਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੇ ਵੀ ਇਲੈਕਸ਼ਨ ਹੈਗੇ ਨੇ ਸੋ ਉੱਤਰ ਪ੍ਰਦੇਸ਼ 'ਚੋਂ ਹੋ ਕੇ ਤਾਂ ਰਸਤਾ ਨਿਕਲਦਾ ਹੀ ਹੈ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਕਿਉਂ ਨਾ ਉਹ ਰਸਤਾ ਪੰਜਾਬ ਤੱਕ ਤੈਅ ਕਰ ਲਿਆ ਜਾਵੇ ਜਿੱਥੇ ਅੱਜ ਤੱਕ ਭਾਜਪਾ ਇਕੱਲੇ ਆਪਣੇ ਦਮ ਦੇ ਉੱਤੇ ਸੂਬੇ 'ਚ
ਸਰਕਾਰ ਨਹੀਂ ਬਣਾ ਸਕੀ ਹੈ। ਖੈਰ ਬੀਜੇਪੀ ਦਾ ਇਹ ਮਕਸਦ ਵੀ ਨਹੀਂ ਹੈਗਾ। ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਮਕਸਦ ਹੋਊਗਾ ਉਹ ਵੀ ਤੁਹਾਨੂੰ ਅੱਜ ਸਕੂਪ ਦੇ ਰੂਪ ਦੇ ਵਿੱਚ ਸ਼ੇਅਰ ਕਰਾਂਗੇ। ਉਮੀਦ ਹੈ ਕਿ ਅੱਜ ਦਾ ਇਹ ਇਨਸਾਈਟ ਰਿਪੋਰਟ ਸ਼ੋਅ ਜਿਹੜਾ ਹੈਗਾ ਇਹ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਤੇ ਆਖਿਰ ਦੇ ਵਿੱਚ ਜੇ ਸਮਾਂ ਲੱਗਿਆ ਨਾ ਵੀ ਲੱਗਿਆ ਤਾਂ ਵੀ ਕਰ ਦਾਂਗੇ। ਚਲੋ ਗੱਲ ਇਹ ਹੈਗੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਆਉਂਦੇ ਨੇ, ਆਸਟ੍ਰੇਲੀਆ ਆਉਂਦੇ ਨੇ, ਇੰਡੋਨੇਸ਼ੀਆ ਮੈਂ ਪੁੱਠਾ ਗੇੜਾ ਕਰਤਾ ਆਉਂਦੇ ਉਹ ਇੱਦਾਂ ਨੇ ਵੀ ਪਹਿਲਾਂ ਇੰਡੋਨੇਸ਼ੀਆ ਫਿਰ ਆਸਟ੍ਰੇਲੀਆ ਫਿਰ ਨਿਊਜ਼ੀਲੈਂਡ। ਉਹ ਤੋਂ ਪਹਿਲਾਂ ਜਾਪਾਨ ਦੀ ਪ੍ਰਧਾਨ ਮੰਤਰੀ ਸੁਣਾਈ ਤੱਕ ਆਈ ਸੀ ਇੰਡੀਆ ਜਾਂਦੀ ਹੈ। ਇੰਡੀਆ, ਜਾਪਾਨ, ਇੰਡੋਨੇਸ਼ੀਆ, ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਜੇ ਤੁਸੀਂ ਇਸ ਨੂੰ ਧਿਆਨ ਦੇ ਨਾਲ ਸਮਝੋ ਤੇ ਸਾਰੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਇੱਕ ਦੂਸਰੇ ਦੇ ਨਾਲ ਕਿਉਂ ਮਿਲ ਰਹੇ ਨੇ, ਔਰ ਚੀਨ ਜਦੋਂ ਐਸੇ ਸਮੇਂ ਦੇ ਵਿੱਚ ਇੰਟਰਕੋਂਟੀਨੈਂਟਲ ਮਿਜ਼ਾਈਲ ਪੈਸੀਫਿਕ ਸਮੁੰਦਰਾਂ ਦੇ ਵਿੱਚ ਦਾਗ ਰਿਹਾ, ਆਸਟ੍ਰੇਲੀਆ ਨੂੰ ਡਰਾ ਰਿਹਾ, ਜਦੋਂ ਆਸਟ੍ਰੇਲੀਆ ਫਿਜੀ 'ਚ ਬੈਠਾ ਜਾਂ ਦੂਸਰੇ ਆਈਲੈਂਡ ਦੇਸ਼ਾਂ ਦੇ ਨਾਲ ਸਮਝੌਤੇ ਕਰਨ ਦੇ ਲਈ ਤਿਆਰ ਹੈ, ਇੱਕ ਓਸ਼ਨ ਆਫ ਪੀਸ ਦੀ ਟ੍ਰੀਟੀ ਸਿਰੇ ਚੜ੍ਹ ਰਹੀ ਹੈ, ਜਿਹਦੇ ਬਾਰੇ ਪਿਛਲੇ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਉਹ ਕੀ ਹੈਗੀ ਹੈ ਟ੍ਰੀਟੀ, ਤੇ ਚਾਈਨਾ ਦਾ ਥ੍ਰੈਟ, ਇਜ਼ ਇਟ ਕਾਇੰਡ ਆਫ ਨੈਕਸਸ ਵਿੱਚ ਇੰਡੀਆ, ਇੰਡੋਨੇਸ਼ੀਆ, ਜਾਪਾਨ, ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਟਰਾਇੰਗ ਟੂ ਬਿਲਡ ਔਰ ਟਰਾਇੰਗ ਟੂ ਵੀਵ ਅਰਾਊਂਡ ਚਾਈਨਾ, ਕਿਉਂਕਿ ਜੇ ਤੁਸੀਂ ਜੀਓਗ੍ਰਾਫਿਕਲੀ ਦੇਖੋ ਤੇ ਚਾਈਨਾ ਦੀ ਘੇਰਾਬੰਦੀ ਤਾਂ ਇਹ ਕਰ ਪਾ ਰਹੇ ਨੇ। ਸਾਰੇ ਦੇਸ਼ ਵੀ ਰਲ ਕੇ ਜੇ ਇਕੱਠੇ ਹੋ ਜਾਣ ਤਾਂ ਚਾਈਨਾ ਨੂੰ ਘੇਰ ਤਾਂ ਸਕਦੇ ਨੇ, ਇਸ ਦਾ ਕੋਈ ਸ਼ੱਕ ਨਹੀਂ। ਕੀ ਹੈ ਇਹਦੀ ਅਸਲੀਅਤ, ਇਹ ਵੀ ਐਂਡ ਵਾਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ। ਸੋ ਦੋ ਸੈਗਮੈਂਟ ਹੈਗੇ ਨੇ, ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਇਨਸਾਈਟ ਰਿਪੋਰਟ ਦੀ। ਸਭ ਤੋਂ ਪਹਿਲਾਂ ਭਾਰਤ ਵਾਲੇ ਸੈਗਮੈਂਟ ਦੇ ਨਾਰੇ ਬਾਰੇ ਗੱਲ ਕਰਕੇ, ਲਗਾਤਾਰ ਬੋਲ ਰਿਹਾ ਸੀ ਪਾਣੀ ਪੀ ਲਵਾਂ, ਲਾਈਵ ਸ਼ੋਅ ਚੱਲ ਰਿਹਾ, ਰਿਪੀਟ ਸੁਣਦੇ ਹੋਏ ਬ੍ਰੌਡਕਾਸਟ ਪੋਡਕਾਸਟ ਤੋਂ ਹੋਏਗਾ। ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਜਾਣਾ ਇੰਡੀਆ ਦੇ ਵਿੱਚ। ਮਾਨਸੂਨ ਸੈਸ਼ਨ 13 ਅਗਸਤ ਤੱਕ ਚੱਲਣਾ, ਔਰ ਇਸ ਵਾਰ ਪਾਰਲੀਮੈਂਟ ਦੇ ਅੰਦਰ ਬੜਾ ਕੁਛ ਐਸਾ ਹੋਣਾ ਜਿਹਦੇ ਨਾਲ ਪੋਲੀਟੀਕਲ ਅਰਥਮੈਟਿਕ ਜਿਹਨੇ ਕਿ ਸਿਆਸੀ ਗਣਿਤ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਣਾ। ਬਦਲ ਰਹੇ ਸਿਆਸੀ ਸਮੀਕਰਨ ਕੀ ਨੇ, ਜਿਵੇਂ ਪਹਿਲਾਂ ਕੁਛ ਮਹੀਨੇ ਪਹਿਲਾਂ ਵਿਰੋਧੀ ਧਿਰ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਜਾਂ ਉਧਵ ਸੈਨਾ, ਉਹਦੇ 'ਚ ਜਿਹੜੀਆਂ ਬਗਾਵਤਾਂ ਹੋਈਆਂ ਨੇ, DMK ਤੇ ਕਾਂਗਰਸ ਦਾ ਗਠਜੋੜ, ਹਾਲਾਂਕਿ ਉਹ ਕਿਸੇ ਹੋਰ ਕਾਰਨ ਕਰਕੇ ਟੁੱਟਿਆ ਹੋਊਗਾ, ਉਹਦਾ ਵਜ੍ਹਾ ਇਹ ਵੀ ਹੈ ਕਿ ਕਾਂਗਰਸ ਜਿਹੜੇ ਅਦਾਕਾਰ ਵਿਜੇ ਨੇ ਉਹਨਾਂ ਦੇ ਨਾਲ ਜਾ ਕੇ ਰਲ ਗਏ ਸੀ, ਪਰ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ। ਇਸ ਤੋਂ ਪਹਿਲਾਂ DMK ਵੀ ਕਾਂਗਰਸ ਤੋਂ ਅੱਡ ਹੋ ਕੇ ਸਰਕਾਰ ਤੱਕ ਪਹੁੰਚਣ ਦੇ ਲਈ ਕੋਸ਼ਿਸ਼ ਕਰ ਚੁੱਕੀ ਹੈ, ਪਰ DMK ਕਿਉਂਕਿ ਇਸ ਵਾਰ ਸਰਕਾਰ ਨਹੀਂ ਬਣਾ ਸਕੀ ਤੇ ਕਾਂਗਰਸ ਉਹਦੇ ਤੋਂ ਅੱਡ ਹੋ ਕੇ ਉਸ ਗੱਠਜੋੜ ਚੋਂ ਅੱਡ ਹੋ ਕੇ ਵਿਜੇ ਦੀ ਪਾਰਟੀ ਦੇ ਨਾਲ ਜਾ ਜੁੜੀ, ਤਾਂ DMK ਦੇ ਕੋਲ ਬਹਾਨਾ ਆ ਗਿਆ। ਇਸ ਕਰਕੇ DMK ਦੇ ਵੀ ਕੁਛ MPs ਜਿਹੜੇ ਨੇ ਉਹ ਟੁੱਟਣਗੇ, ਔਰ ਸੱਤਾਧਾਰੀ NDA ਗੱਠਜੋੜ ਦੇ ਨਾਲ ਜਾ ਕੇ ਸਾਰੇ ਜੁੜ ਜਾਣਗੇ ਜਾਂ ਜੁੜ ਚੁੱਕੇ ਨੇ ਆਲਰੇਡੀ, ਜਿਵੇਂ TMC ਦੇ ਕੇਸ ਦੇ ਵਿੱਚ ਤ੍ਰਿਣਮੂਲ ਕਾਂਗਰਸ ਜਿਹੜੀ ਵੈਸਟ ਬੰਗਾਲ ਦੇ ਵਿੱਚੋਂ ਲਗਭਗ ਇੱਕ ਦਹਾਕੇ ਸੱਤਾ ਭੋਗਣ ਤੋਂ ਬਾਅਦ ਬਾਹਰ ਹੋ ਗਈ ਹੈ। ਪਰ ਇਸ ਸਾਰੇ ਦੇ ਵਿੱਚ ਸਪੀਕਰ ਜਿਹੜਾ ਦਾ ਰੋਲ ਹੈਗਾ ਉਹ ਵੀ ਬਹੁਤ ਇੰਪੋਰਟੈਂਟ ਹੈਗਾ। ਦੇਖੋ ਸਪੀਕਰ ਓਮ ਬਿਰਲਾ ਹੈਗੇ ਨੇ, ਹੁਣ ਉਹ ਪਾਰਲੀਮੈਂਟ ਦੇ ਵਿੱਚ ਹੀ ਰਲੇਵਾਂ ਕਰਵਾ ਦਿੰਦੇ ਨੇ। ਇਹ ਥੋੜ੍ਹੀ ਜਿਹੀ ਨਾ ਪੋਲੀਟੀਕਲ ਐਨਾਲਿਸਿਸ ਦੀ ਵੀ ਖਬਰ ਹੈਗੀ ਹੈ, ਪਰ ਇਹ ਥੋੜ੍ਹਾ ਜਿਹਾ ਤੁਹਾਨੂੰ ਕੌਨਸਟੀਟਿਊਸ਼ਨਲੀ ਵੀ ਸਮਝ ਜੇ ਹੋਵੇ ਕਿ ਭਾਰਤ ਦਾ ਸੰਵਿਧਾਨ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈਗਾ। ਦੋ ਤਰ੍ਹਾਂ ਦੀਆਂ ਵੋਟਾਂ ਹੁੰਦੀਆਂ ਨੇ, ਜਦੋਂ ਕਿਸੇ ਪ੍ਰਸਤਾਵ ਨੂੰ, ਕਿਸੇ ਪ੍ਰਪੋਜ਼ਲ ਨੂੰ ਬਿੱਲ ਦੇ ਰੂਪ ਦੇ ਵਿੱਚ ਗਵਰਨਮੈਂਟ ਜਾਂ ਇੰਡੀਪੈਂਡੈਂਟ ਮੈਂਬਰਸ ਜਿਹੜੇ ਨੇ ਲੈ ਕੇ ਆਉਂਦੇ ਨੇ, ਜਦੋਂ ਪ੍ਰਪੋਜ਼ਲ ਬਿੱਲ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਫਿਰ ਉਸ ਬਿੱਲ ਦੇ ਉੱਤੇ ਚਰਚਾ ਹੁੰਦੀ ਹੈ, ਬਹਿਸ ਹੁੰਦੀ ਹੈ, ਬਹਿਸ ਤੋਂ ਬਾਅਦ ਉਹਦੇ 'ਤੇ ਵੋਟਿੰਗ ਪਾਰਲੀਮੈਂਟ ਦੇ ਵਿੱਚ ਕਰਵਾਈ ਜਾਂਦੀ ਹੈ। ਵੋਟਿੰਗ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ, ਓਰਲ ਵੋਟਿੰਗ ਵੀ ਹੁੰਦੀ ਹੈ, ਬਹੁਤ ਸਾਰੇ, ਮੈਂ ਭਾਰਤ ਦੀ ਗੱਲ ਕਰ ਰਿਹਾ, ਅਲੱਗ ਅਲੱਗ ਕੰਟਰੀਜ਼ ਦੇ ਅਲੱਗ ਅਲੱਗ ਤਰੀਕੇ ਹੈਗੇ ਨੇ, ਔਰ ਹੱਥ ਚੱਕ ਕੇ ਵੀ ਹੋ ਜਾਂਦੀ ਹੈ ਵੀ ਹੱਥ ਖੜੇ ਕਰ ਦਿਓ ਕਿਹੜੇ ਕਿਹੜੇ ਇਸ ਦੇ ਹੱਕ 'ਚ ਹੈਗੇ ਨੇ, ਜਿਵੇਂ ਅਮੈਰੀਕਾ ਦੇ ਵਿੱਚ ਕਹਿੰਦੇ AYE ਤੇ ਇੱਥੇ ਇੰਡੀਆ 'ਚ ਨਹੀਂ ਕਹਿੰਦੇ ਹੈਗੇ, ਹੱਥ ਖੜੇ ਕਰਦੇ ਨੇ। ਜਿਵੇਂ ਫੋਰ ਐਗਜ਼ਾਮਪਲ ਬੜਾ ਚਰਚਿਤ ਬਿੱਲ ਰਿਹਾ ਸੀਗਾ, 3 ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਜੁੜੇ ਹੋਏ, ਖੇਤੀਬਾੜੀ ਦੇ ਨਾਲ ਜੁੜੇ ਹੋਏ, ਜਿਨ੍ਹਾਂ ਨੂੰ ਵਿਰੋਧੀ ਧਿਰ ਦੀ ਚਾਹੇ ਤਾਂ ਗੈਰ ਮੌਜੂਦਗੀ 'ਚ ਕਹਿ ਲਓ, ਚਾਹੇ ਜਿਵੇਂ ਮਰਜ਼ੀ, ਜਾਂ ਥੋੜ੍ਹੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ
ਧੱਕੇ ਨਾਲ ਹੀ ਪਾਸ ਕਰਵਾਤਾ ਸੀਗਾ ਤੇ ਬਾਅਦ ਦੇ ਵਿੱਚ ਉਹਨੂੰ ਕਾਨੂੰਨ ਬਣਨ ਤੱਕ ਉਹ ਚਲਾ ਗਿਆ ਸੀਗਾ ਅੰਟਿਲ ਔਰ ਅਨਲੈਸ ਸਰਕਾਰ ਨੂੰ ਉਦੋਂ ਅਕਲ ਆਈ ਤੇ ਬਾਅਦ ਚ ਕਹਿੰਦੇ ਕਿ ਕੋਈ ਨੀ ਮੋਦੀ ਸਾਹਿਬ ਤੋਂ ਕਦੇ ਕਦੇ ਗਲਤੀਆਂ ਵੀ ਹੋ ਜਾਂਦੀਆਂ ਐਨੀਵੇਜ਼ ਹੁਣ ਨਵਾਂ ਬਿੱਲ ਜਿਹਦੇ ਤੇ ਚਰਚਾ ਕਰਨ ਜਾ ਰਹੇ ਹਾਂ ਆਪਾਂ ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਜਾ ਰਿਹਾ ਇਹ ਕਿਉਂ ਪੋਲੀਟੀਕਲ ਅਰਥਮੈਟਿਕ ਬਦਲ ਦੇਗਾ ਕਿਉਂ ਭਾਰਤ ਦੀ ਸਿਆਸਤ ਦੇ ਇਹ ਸਮੀਕਰਨ ਬਦਲ ਕੇ ਰੱਖ ਦੇਗਾ ਇਹਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ 131ਵਾਂ ਸੰਵਿਧਾਨਕ ਸੋਧ ਬਿੱਲ ਇਹਨੂੰ ਕਿਹਾ ਜਾ ਰਿਹਾ ਅੰਗਰੇਜ਼ੀ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਕਿਹਾ ਜਾ ਰਿਹਾ ਸੈਸ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਰਚਾ ਹੋਣੀ ਹੈ ਜਿਹੜਾ ਮੌਨਸੂਨ ਸੈਸ਼ਨ ਹੋਣਾ ਉਹਦੇ 'ਚ ਇਹੀ ਇੱਕ ਸਭ ਤੋਂ ਵੱਡਾ ਵਿਸ਼ਾ ਹੋ ਸਕਦਾ ਕਿਉਂਕਿ ਪਿਛਲੀ ਵਾਰ ਸਰਕਾਰ ਨੂੰ ਮੂੰਹ ਦਿਖਾਉਣੀ ਪਈ ਸੀ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਨੰਬਰਸ ਨਹੀਂ ਸੀ ਨੰਬਰਸ ਦੀ ਗੇਮ ਕੀ ਹੈ ਉਹ ਅੱਗੇ ਚੱਲ ਕੇ ਸਮਝਾਉਣਾ ਪਹਿਲਾਂ ਇਹ ਸਮਝ ਲਓ ਕਿ ਸਰਕਾਰ ਇਹ ਚਾਹੁੰਦੀ ਹੈਗੀ ਹੈ ਭਾਜਪਾ ਇਹ ਚਾਹੁੰਦੀ ਹੈਗੀ ਹੈ ਕਿ ਪਾਰਲੀਮੈਂਟ ਦੇ ਵਿੱਚ ਸੀਟਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 850 ਕਰ ਦਿੱਤੀ ਜਾਵੇ ਯਾਨੀ 2011 ਦੀ ਜਿਹੜੀ ਜਨਗਣਨਾ ਸੀ ਉਹਦੇ ਆਧਾਰ ਦੇ ਉੱਤੇ 850 ਹੋਊਗੀ ਹੁਣ ਜਨਗਣਨਾ ਯਾਨੀ ਕਿ ਸੈਂਸਸ ਇੰਡੀਆ ਦੇ ਵਿੱਚ ਹਰ 10 ਸਾਲ ਬਾਅਦ ਹੁੰਦਾ ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇੱਦਾਂ ਹੋਇਆ ਹੈਗਾ ਆਸਟ੍ਰੇਲੀਆ ਦੇ ਵਿੱਚ 5 ਸਾਲਾਂ ਬਾਅਦ ਹੁੰਦਾ ਇੰਡੀਆ ਦੇ ਵਿੱਚ 10 ਸਾਲ ਬਾਅਦ ਹੁੰਦਾ ਯੂਰੋਪੀਅਨ ਨੇਸ਼ਨਸ ਵੀ ਬਹੁਤ ਸਾਰੀਆਂ ਹੈਗੀਆਂ ਅਮਰੀਕਾ ਵੀ 10 ਸਾਲ ਬਾਅਦ ਕਰਵਾ ਦਿੰਦਾ ਸੈਂਸਸ 2011 ਤੋਂ ਬਾਅਦ 2021 'ਚ ਹੋਣਾ ਚਾਹੀਦਾ ਸੀ ਟੈਕਨੀਕਲੀ ਪਰ ਸਰਕਾਰ ਨੇ ਉਦੋਂ ਬਹਾਨਾ ਮਾਰਿਆ ਕਿ ਕੋਵਿਡ ਚੱਲ ਰਿਹਾ ਇਸ ਕਰਕੇ ਸੈਂਸਸ ਨਹੀਂ ਕਰਵਾਉਣਾ ਔਰ ਭਾਰਤ ਵਰਗੇ ਮੁਲਕ ਦੇ ਵਿੱਚ ਜਿਹੜਾ ਓਡੀ ਵੱਡੇ ਪੱਧਰ 'ਤੇ ਡਿਜੀਟਲ ਹੈ ਵੀ ਨਹੀਂ ਸੀ ਹਾਲਾਂਕਿ ਦਾਅਵੇ ਕੀਤੇ ਜਾਂਦੇ ਆ ਡਿਜੀਟਲ ਇੰਡੀਆ ਪਰ ਉੱਥੇ ਸੈਂਸਸ ਕਰਵਾਉਣਾ ਪੋਸੀਬਲ ਵੀ ਨਹੀਂ ਔਰ ਹੋਇਆ ਵੀ ਨਹੀਂ ਉਹਦੇ ਇੱਕ ਦੇਖੋ ਆਪਾਂ ਚਲੋ ਮਜ਼ਾਕ ਇੱਕ ਪਾਸੇ ਪਰ ਭਾਰਤ ਜਿੱਥੇ ਝੁੱਗੀਆਂ ਝੌਂਪੜੀਆਂ ਤੋਂ ਲੈ ਕੇ ਵੱਡੇ ਵੱਡੇ ਵਿਲਾਸ ਤੱਕ ਅਨਿਲ ਅੰਬਾਨੀ ਦੇ ਮੁਕੇਸ਼ ਅੰਬਾਨੀ ਦੇ ਜਿਹੜੇ ਐਂਟੀਲਾ ਤੱਕ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕ ਰਹਿੰਦੇ ਹੈਗੇ ਨੇ ਸੋ ਸੈਂਸਸ ਜਿਹੜਾ ਡੋਰ ਟੂ ਡੋਰ ਹੀ ਹੋ ਸਕਦਾ ਪੋਸੀਬਲ ਨਹੀਂ ਹੈਗਾ ਡਿਜੀਟਲ ਪੂਰੇ ਤਰੀਕੇ ਦੇ ਨਾਲ ਕਰਵਾਉਣਾ ਸੋ ਐਨੀਵੇਜ਼ 2021 'ਚ ਹੋ ਨਹੀਂ ਸੀ ਸਕਦਾ ਪਰ ਬਾਅਦ 'ਚ ਫਿਰ ਕਾਂਗਰਸ ਨੇ ਇਹ ਵੀ ਕਿਹਾ ਕਿ 2022 'ਚ ਕਰਾ ਲਓ 23 'ਚ ਕਰਵਾ ਲਓ ਉਦੋਂ ਵੀ ਨਹੀਂ ਕੀਤਾ 24 'ਚ ਵੀ ਨਹੀਂ ਕਰਾਇਆ ਹੁਣ 26 ਦੇ ਅਖੀਰ ਦੇ ਉੱਤੇ ਜਾ ਕੇ ਹੋਣ ਲੱਗਿਆ ਤੁਹਾਨੂੰ ਪਤਾ ਹੈ ਕਿ ਹੁਣ ਮਾਸਟਰਾਂ ਤੋਂ ਲੈ ਕੇ ਬਿਜਲੀ ਮਹਿਕਮਿਆਂ ਤੱਕ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਤੀਆਂ ਕਹਿੰਦੇ ਪੜ੍ਹਾਈ ਪੜ੍ਹੂਈ ਤਾਂ ਫੇਰ ਜਾਇਓ ਆਹ ਬਿਜਲੀ ਬੁਜਲੀ ਤਾਂ ਫੇਰ ਦੇਈ ਜਾਇਓ ਤੁਸੀਂ ਚਲੋ ਡਿਊਟੀਆਂ ਲਗਾਓ ਦੇਖੋ ਇੰਡੀਆ ਦੇ ਵਿੱਚ ਇਹ ਸਿਸਟਮ ਕਦੇ ਵੀ ਨਹੀਂ ਬਣਨਾ ਕਿ ਬੇਰੁਜ਼ਗਾਰਾਂ ਨੂੰ ਕੰਮ ਦੇ ਉੱਤੇ ਲਗਾ ਦਿਓ ਤੁਸੀਂ ਉਹਨਾਂ ਤੋਂ ਡਿਊਟੀਆਂ ਕਰਵਾਓ ਉਹਨਾਂ ਨੂੰ ਕਹੋ ਕਿ ਵੋਟਾਂ ਦੀਆਂ ਡਿਊਟੀਆਂ ਭੁਗਤਾਓ ਉਹਨਾਂ ਨੂੰ ਕਹੋ ਕਿ ਸੈਂਸਸ ਦੀਆਂ ਡਿਊਟੀਆਂ ਭੁਗਤਾਓ ਖੈਰ ਉਹ ਵੀ ਗੱਲ ਨਹੀਂ ਹੈਗੀ ਇੱਥੇ ਗੱਲ ਹੁਣ ਇਹ ਹੈ ਕਿ ਇਹ ਜਿਹੜਾ ਡੀਲਿਮਿਟੇਸ਼ਨ ਬਿੱਲ ਹੈਗਾ ਇਹਨੂੰ 2011 ਦੇ ਸੈਂਸਸ ਦੇ ਆਧਾਰ ਦੇ ਉੱਤੇ ਸਰਕਾਰ ਕਰਨਾ ਚਾਹੁੰਦੀ ਹੈ ਨੰਬਰ 1 ਨੰਬਰ 2 ਇਸ ਬਿੱਲ ਦੇ ਨਾਲ 2011 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀਗੀ ਉਹ ਉੱਤਰੀ ਤੇ ਦੱਖਣੀ ਰਾਜਾਂ ਦੇ ਵਿੱਚ ਬਹੁਤ ਵੱਡਾ ਫਰਕ ਸੀ ਸਦਰਨ ਕਿਉਂਕਿ ਹੁੰਦਾ ਕੀ ਹੈ ਕਿ ਜਿਹੜੀਆਂ ਐਮਪੀਜ਼ ਨੇ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾਣਗੀਆਂ 850 ਕੀਤੀਆਂ ਜਾਣਗੀਆਂ ਹੁਣ ਉਹ ਐਮਪੀਜ਼ ਜਿਹੜੇ ਨੇ ਉਹ ਕਿਵੇਂ ਨੁਮਾਇੰਦਗੀ ਕਰਦੇ ਨੇ ਕਿ 2.5 ਤੋਂ 3 ਲੱਖ ਤੱਕ ਦੀ ਆਬਾਦੀ ਦਾ ਇੱਕ ਸੰਸਦੀ ਹਲਕਾ ਹੋ ਗਿਆ ਜਿਵੇਂ ਤੁਸੀਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹੋਵੋਗੇ ਤੁਸੀਂ ਅੰਮ੍ਰਿਤਸਰ ਤੋਂ ਹੋਵੋਗੇ ਤੁਸੀਂ ਲੁਧਿਆਣਾ ਈਸਟ ਤੋਂ ਜਾਂ ਆਤਮਨਗਰ ਤੋਂ ਹੋ ਸਕਦੇ ਹੋ ਤੁਸੀਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਹੋ ਸਕਦੇ ਹੋ ਫਤਿਹਗੜ੍ਹ ਸਾਹਿਬ ਤੋਂ ਹੋ ਸਕਦੇ ਹੋ ਰੋਪੜ ਤੋਂ ਹੋ ਸਕਦੇ ਹੋ ਕਿਸੇ ਵੀ ਲੋਕ ਸਭਾ ਹਲਕੇ ਤੋਂ ਤੁਸੀਂ ਹੋ ਸਕਦੇ ਹੋ ਇੱਦਾਂ ਹੀ ਭਾਰਤ ਭਰ ਦੇ ਵਿੱਚ ਅਲੱਗ ਅਲੱਗ 550 ਤੋਂ ਥੋੜ੍ਹੇ ਜਿਹੇ ਘੱਟ ਲੋਕ ਸਭਾ ਹਲਕੇ ਹੈਗੇ ਨੇ ਹੁਣ ਉਹ ਹਲਕੇ ਆਬਾਦੀ ਦੇ ਆਧਾਰ ਦੇ ਉੱਤੇ ਬਣੇ ਹੋਏ ਨੇ ਸਾਰਿਆਂ ਦੀ ਆਬਾਦੀ ਮੋਟੀ ਮੋਟੀ ਜੀ 3-3.5 ਲੱਖ ਹੈ ਏਰੀਆ ਕਿਸੇ ਦਾ ਬਹੁਤ ਜ਼ਿਆਦਾ ਹੋ ਸਕਦਾ ਜਿਵੇਂ ਲੱਦਾਖ ਵਾਲੇ ਪਾਸੇ ਤੁਸੀਂ ਆਬਾਦੀ ਇੰਨੀ ਨਹੀਂ ਬਣਦੀ ਹੈਗੀ ਪਰ ਏਰੀਆ ਬਹੁਤ ਜ਼ਿਆਦਾ ਅਤੇ ਕਿਸੇ ਦਾ ਬਹੁਤ ਘੱਟ ਏਰੀਆ ਹੋ ਸਕਦਾ ਪਰ ਕਿਉਂਕਿ ਪਾਪੂਲੇਸ਼ਨ ਇੰਨੀ ਜ਼ਿਆਦਾ ਇਸ ਕਰਕੇ ਉਸ ਐਮਪੀ ਨੂੰ ਉਸ ਪਾਪੂਲੇਸ਼ਨ ਨੂੰ ਕੇਟਰ ਕਰਨ ਦੇ ਲਈ ਉੰਨੀ ਕੁ ਹੀ ਏਰੀਏ ਨੂੰ ਦਿੱਤਾ ਜਾਂਦਾ ਜਿਵੇਂ ਯੂਪੀ ਵਰਗੇ ਜਾਂ ਬਿਹਾਰ ਵਰਗੀਆਂ ਸਟੇਟ ਜਿੱਥੇ ਆਬਾਦੀ ਜ਼ਿਆਦਾ ਹੈਗੀ ਹੈ ਪਰ ਏਰੀਆ ਘੱਟ ਹੈਗਾ ਔਰ ਇਹ ਇੰਬੈਲੈਂਸ ਭਾਰਤ ਦੇ ਵਿੱਚ ਸੀਗਾ ਹੈਗਾ ਤੇ ਰਹੂਗਾ ਕਿੰਨਾ ਕੁ ਚਿਰ ਰਹੂਗਾ ਕਹਿ ਨਹੀਂ ਸਕਦੇ ਪਰ ਸਦਰਨ ਸਟੇਟਸ ਦੇ ਵਿੱਚ ਬੜੀ ਬੈਲੈਂਸਡ ਜੀ ਪਾਪੂਲੇਸ਼ਨ ਹੈ ਹੁਣ ਸਦਰਨ ਸਟੇਟਸ ਨੂੰ ਆਲਰੇਡੀ 2011 ਦੇ ਵਿੱਚ ਜਿੰਨੇ ਐਮਪੀ ਸੀ ਅੱਜ ਦੀ ਤਰੀਕ 'ਚ ਜਿੰਨੇ ਐਮਪੀਜ਼ ਨੇ ਜੇ ਆਪਾਂ ਡਿਵਾਈਡ ਕਰ ਦਈਏ ਨਾ ਕਿਉਂਕਿ ਸਾਊਥ ਦੇ ਵਿੱਚ ਭਾਜਪਾ ਦੀ ਚੱਲ ਨਹੀਂ ਉੰਨੀ ਰਹੀ ਹੈਗੀ ਰੀਸੈਂਟ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਹੀ ਲਈ ਹੈਗੀ ਆਲਰੇਡੀ ਵਿਜੇ ਦੇ ਹਵਾਲੇ ਦੇ ਨਾਲ ਕਿ ਸਦਰਨ ਸਟੇਟ ਚਾਹੇ ਕੇਰਲਾ ਹੋਵੇ ਚਾਹੇ ਕਰਨਾਟਕ ਹੋਵੇ ਜਾਂ ਟੂ ਸਮ ਐਕਸਟੈਂਟ ਤਮਿਲਨਾਡੂ ਅਤੇ ਹੁਣ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ ਹਾਲਾਂਕਿ ਉੱਥੇ ਜ਼ਿਆਦਾਤਰ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ ਪਰ ਕਈ ਸੂਬਿਆਂ 'ਚ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ ਕੇਰਲ 'ਚ ਤਾਂ ਕਦੇ ਵੀ ਨਹੀਂ ਹੋਈ ਨਾ ਹੋ ਸਕਦੀ ਹੈਗੀ ਸੋ ਇਸ ਕਰਕੇ ਉਹਨਾਂ ਸਟੇਟਸ ਦੇ ਵਿੱਚ ਜ਼ਿਆਦਾ ਰਿਪ੍ਰੈਜੈਂਟੇਸ਼ਨ ਹੈ ਨਹੀਂ ਅਤੇ ਉਹਨਾਂ ਨੂੰ ਮਿਲਣੀ ਵੀ ਨਹੀਂ
ਨਾਰਦਰਨ ਸਟੇਟਸ ਦੇ ਵਿੱਚ ਟੂ ਔਨ ਦੀ ਅਦਰ ਸਾਈਡ ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਇਹ ਜਿਹੜੀ ਬੈਲਟ ਹੈ, ਮੱਧ ਪ੍ਰਦੇਸ਼, ਰਾਜਸਥਾਨ, ਹਿੰਦੀ ਭਾਸ਼ੀ ਬੈਲਟ, ਪੂਰੀ ਦੀ ਪੂਰੀ ਹਿੰਦੀ ਬੈਲਟ ਕਿਹਾ ਜਾਂਦਾ ਹੈ। ਇਹ ਸਭ ਤੋਂ ਜ਼ਿਆਦਾ ਐਮ ਪੀਜ਼ ਵੀ ਇੱਥੋਂ ਨੇ, ਨਾਟ ਹਰਿਆਣਾ, ਯੂਪੀ, ਬਿਹਾਰ, ਰਾਜਸਥਾਨ, ਮਹਾਰਾਸ਼ਟਰ ਚੋਂ ਹੈਗੇ ਨੇ, ਪਰ ਮਹਾਰਾਸ਼ਟਰ ਦੇ ਵਿੱਚ ਵੀ ਜੋੜ ਤੋੜ ਹੋ ਰਿਹਾ, ਤਾਂ ਦੇਖ ਹੀ ਲਿਆ ਤੁਸੀਂ ਉਧਵ ਸੈਨਾ ਵਾਲੀ ਯੂਬੀਟੀ ਦੇ ਵਿੱਚ ਕੀ ਹੋਇਆ। ਸੋ ਇੱਥੇ ਕੰਟਰੋਲ ਜਿਹੜਾ ਬੀਜੇਪੀ ਦਾ ਆਸਾਨ ਹੋ ਜਾਂਦਾ, ਇਸ ਕਰਕੇ ਵਿਰੋਧੀ ਧਿਰ ਨਹੀਂ ਚਾਹੁੰਦੀ ਹੈਗੀ ਕਿ ਡੀਲਿਮੀਟੇਸ਼ਨ ਹੋਵੇ। ਬਹਾਨੇ ਮਾਰੇ ਜਾ ਰਹੇ ਨੇ ਕਿ ਦੇਖੋ ਜੀ ਔਰਤਾਂ ਨੂੰ ਰਿਪ੍ਰੈਜੈਂਟੇਸ਼ਨ ਦੇਣੀ ਹੈਗੀ ਹੈ ਜ਼ਿਆਦਾ, 50% ਕਰਨੀ ਚਾਹੁੰਦੇ ਹਾਂ, 33% ਕਰਨੀ ਚਾਹੁੰਦੇ ਹਾਂ। ਕੋਈ ਕਹਿੰਦਾ ਜੀ ਕਿ ਇਹਦੇ ਨਾਲ ਹੁਣ ਕਦੇ ਤਾਂ ਵਧਣਗੀ, ਆਬਾਦੀ ਵੱਧ ਰਹੀ ਹੈਗੀ ਹੈ। ਸੋ ਇਹ ਇੱਕ ਰੀਜ਼ਨ ਬਣ ਰਿਹਾ ਹੈਗਾ, ਪਲੱਸ ਕੈਬਨਿਟ ਰੀਸ਼ਫਲ ਦਾ, ਇੱਕ ਵਿਕਸਿਤ ਭਾਰਤ

ਦੇ ਵਿੱਚ। ਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਵਾਰ ਡਿਲੀਵਰ ਨਹੀਂ ਨਾ ਕਰ ਸਕੀ ਇਹਨਾਂ ਅਗਲੇ ਜਿਹੜੇ ਬਚੇ 3 ਸਾਲ ਨੇ, ਤੇ ਫਿਰ ਉਸ ਤੋਂ ਬਾਅਦ ਭਾਜਪਾ ਦਾ ਸੱਤਾ ਦੇ ਉੱਤੇ ਆਉਣਾ ਥੋੜਾ ਮੁਸ਼ਕਲ ਹੋ ਜਾਊਗਾ। ਪੋਲੀਟੀਕਲ ਡਾਇਨਾਮਿਕਸ ਜਿਹੜੇ ਨੇ ਉਹ ਵਿਗੜ ਜਾਣਗੇ। ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸ ਰਿਹਾ ਹੈਗਾ, ਜਿਵੇਂ ਤਿਵੇਂ ਕਰਕੇ ਹੋਵੇ ਸਿਆਸਤ ਹੈ, ਕਿਉਂਕਿ ਇਹਦੇ ਵਿੱਚ ਇਹ ਬਹੁਤ ਜ਼ਰੂਰੀ ਹੈਗਾ ਕਿ ਇੱਕ ਕਹਿਣ ਦੀ ਗੱਲ ਅਤੇ ਇੱਕ ਕਰਨ ਦੀ ਗੱਲ। ਭਾਰਤ ਦੇ ਵਿੱਚ ਕਰਨ ਦੀ ਗੱਲ ਦੇ ਉੱਤੇ ਹੁਣ ਤੱਕ ਲੋਕ ਯਕੀਨ ਕਰ ਰਹੇ ਸੀ, ਤੁਸੀਂ ਦੇਖੋ ਮੀਡੀਆ ਦਾ ਸੁਰ ਵੀ ਬਦਲਣ ਲੱਗ ਗਿਆ ਇੰਡੀਆ 'ਚ, ਹੋਰ ਤਾਂ ਹੋਰ ਭਾਜਪਾ ਦੇ ਅੰਦਰੋਂ ਵੀ ਲੋਕ ਜਿਹੜੇ ਬੋਲਣ ਲੱਗ ਪਏ ਨੇ। RSS ਨੇ ਰਾਮ ਮੰਦਿਰ ਦੇ ਮੁੱਦੇ 'ਤੇ ਵੀ ਕਹਿ ਦਿੱਤਾ ਹੈਗਾ ਕਿ ਦੇਖੋ ਜੀ ਇਹ ਮਸਲਾ ਹੱਲ ਕਰੋ, ਲੋਕ ਸਾਡੇ ਗੁਲਾਮੇ ਨੂੰ ਹੱਥ ਨਾ ਪਾ ਲੈਣ। ਕਿੰਨੀਆਂ ਕੁ ਗੜਬੜਾਂ ਕਰੋਗੇ, ਕਿੰਨੇ ਕੁ ਟੋਏ ਪੁੱਟੋਗੇ, ਜਿੰਨੇ ਟੋਏ ਪੁੱਟੋਗੇ ਆਖਿਰਕਾਰ ਤਾਂ ਤੁਰਨਾ ਤੁਸੀਂ ਵੀ ਉਹਨਾਂ ਰਾਹਾਂ ਤੋਂ ਹੀ ਆ, ਉਹ ਕਿਤੇ ਆਪ ਹੀ ਨਾ ਡਿੱਗਦੇ ਜਾਇਓ ਉਹਨਾਂ ਟੋਇਆਂ ਦੇ ਵਿੱਚ। ਸੋ ਨਵਿਆਂ ਨੂੰ ਜੋੜਨ ਦੇ ਚੱਕਰ 'ਚ ਕਿਤੇ ਪੁਰਾਣੇ ਦੂਰ ਨਾ ਕਰ ਬੈਠੇ ਭਾਜਪਾ। ਇੱਕ ਮੇਰੀ ਸਲਾਹ ਵੀ ਹੈਗੀ ਹੈ, ਜੇ ਕੋਈ ਸੁਣ ਰਿਹਾ ਹੈਗਾ ਭਾਜਪਾ ਦਾ ਹਮਾਇਤੀ ਤਾਂ ਪਹੁੰਚਾ ਵੀ ਦਿਓ। ਖੈਰ ਇਸ ਸਾਰੇ ਮਸਲੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ, ਥੋੜ੍ਹੀ ਡਿਟੇਲ ਦੇ ਵਿੱਚ E20 ਦੇ ਉੱਤੇ ਵੀ ਗੱਲ ਕਰਾਂਗੇ। ਪਰ ਜਿਹੜਾ ਆਇਲ ਕ੍ਰਾਈਸਿਸ ਹੈ, ਜਿਹੜਾ ਐਜੂਕੇਸ਼ਨ ਕ੍ਰਾਈਸਿਸ ਹੈ, ਉਹਦੇ ਉੱਤੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰ ਲਈਏ, ਅਤੇ ਫਿਰ ਮੈਂ ਤੁਹਾਨੂੰ ਜੋੜ ਤੋੜ ਸਮਝਾਉਣਾ ਅਰਥਮੈਟਿਕਸ ਦਾ ਹੋ ਕੀ ਰਿਹਾ। ਸਭ ਤੋਂ ਪਹਿਲਾਂ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਿੱਖਿਆ ਘੁਟਾਲਾ ਇੱਕ ਕਿਸਮ ਦਾ ਇੱਕ ਅਨਸੈਡ ਘੁਟਾਲਾ ਹੋ ਚੁੱਕਿਆ, ਅਨਸੈਡ ਜਾਂ ਫਿਰ ਇੱਕ ਸਾਇਲੈਂਟ ਸਕੈਮ ਹੋ ਚੁੱਕਿਆ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਵਕਤ ਭਾਰਤ ਦੇ ਨੀਟ ਤੋਂ ਲੈ ਕੇ UGC ਨੈੱਟ ਤੱਕ ਦਾ ਵਿਵਾਦ ਜਿਹੜਾ ਇਸ ਵਕਤ, NEET UG ਦਾ ਪੇਪਰ ਲੀਕ ਹੋਇਆ ਸਾਰਿਆਂ ਨੂੰ ਪਤਾ, ਉਹ ਤੋਂ ਬਾਅਦ ਪ੍ਰੀਖਿਆ ਰੱਦ ਕਰਨੀ ਪਈ, ਕਈ ਬੱਚੇ ਸੁਸਾਈਡ ਕਰ ਗਏ, ਕਈ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਕਿੰਨਿਆਂ ਕੁ ਨੂੰ ਮੈਂਟਲੀ ਪਰੇਸ਼ਾਨੀ ਹੋਈ ਹੈ ਇਹਦਾ ਕੋਈ ਰਿਕਾਰਡ ਨਹੀਂ ਹੈਗਾ, ਕੋਈ ਰਿਕਾਰਡ ਨਹੀਂ, ਜ਼ੀਰੋ। ਨਾ ਸਰਕਾਰ ਨੂੰ ਕੋਈ ਲੱਥੀ ਚੜ੍ਹੀ ਹੈ, ਇਨਫੈਕਟ ਜੇ ਕੋਈ ਸਵਾਲ ਇਹਦੇ 'ਤੇ ਕਰਦਾ ਤਾਂ ਉਹਨੂੰ ਐਂਟੀ ਸੋਸ਼ਲ ਐਂਟੀ ਨੈਸ਼ਨਲ ਕਹਿ ਦਿੱਤਾ ਜਾਂਦਾ। CBI ਜਾਂਚ ਕਰ ਰਹੀ ਹੈਗੀ ਹੈ ਨੀਟ ਪ੍ਰੀਖਿਆ ਦੀ, ਕਦੋਂ ਹੋਊਗੀ, ਕਦੋਂ ਨਤੀਜਾ ਆਊਗਾ, ਨੋਬਡੀ ਨੋਜ਼। ਮਾਮਲਾ ਜਦ ਤੱਕ ਠੰਡਾ ਹੋ ਜਾਊਗਾ ਫਿਰ ਕਦੇ ਕਿਤੇ ਕੋਈ ਅੱਧੇ ਇੱਕ ਕਾਲਮ ਦੀ ਖਬਰ ਆ ਜੂਗੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਫਿਰ UGC ਨੈੱਟ ਦੀ ਪ੍ਰੀਖਿਆ ਜਿਹੜੀ ਹੈਗੀ ਹੈ ਸੋਸ਼ੋਲੋਜੀ ਵਾਲੀ, ਉਹਦੇ ਪੇਪਰ 'ਚ ਗੜਬੜੀਆਂ ਆਈਆਂ, ਇਸ ਕਰਕੇ ਪਹਿਲਾਂ ਰਾਹੁਲ ਗਾਂਧੀ ਫਿਰ ਹੋਰ ਅਲੱਗ ਅਲੱਗ ਵਿਰੋਧੀ ਧਿਰਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਰਹੀ ਕਿ NTA ਦੀ ਗੜਬੜੀ ਹੈ, NTA ਜਿਹੜੀ ਹੈਗੀ ਉਹ ਇੰਡੀਆ 'ਚ ਟੈਸਟ ਕਰਵਾਉਂਦੀ ਹੈ, ਐਗਜ਼ਾਮੀਨੇਸ਼ਨਸ ਕਰਵਾਉਂਦੀ ਹੈ, NTA ਨੈਸ਼ਨਲ ਟੈਸਟਿੰਗ ਏਜੰਸੀ, ਕਹਿੰਦੇ ਕਿ NTA ਨੂੰ ਭੰਗ ਕਰ ਦਿਓ ਜੀ, ਜਾਂ ਫਿਰ CBT ਜਿਹੜਾ ਹੈਗਾ ਹੈ ਸਰਕਾਰ ਦਾ ਜਿਹੜਾ ਕੰਪਿਊਟਰ ਬੇਸਡ ਟੈਸਟ ਹੈਗਾ ਉਹ ਵੀ ਫੇਲ ਹੋ ਗਿਆ। ਸੋ ਕਰ ਕਰਾ ਕੇ ਹੁਣ ਕਹਾਣੀ ਇਹ ਸਾਹਮਣੇ ਆਈ ਹੈ ਕਿ ਅੱਗੇ ਜਦੋਂ ਇੱਕ ਟ੍ਰੇਨ ਦੂਜੀ ਟ੍ਰੇਨ 'ਚ ਟਕਰਾ ਜਾਂਦੀ ਹੁੰਦੀ ਸੀ ਤਾਂ ਰੇਲ ਮੰਤਰੀ ਅਸਤੀਫਾ ਦੇ ਦਿੰਦੇ ਹੁੰਦੇ ਸੀ ਕਿ ਮੈਂ ਭਾਰਤ ਕਾ ਰੇਲ ਮੰਤਰੀ ਨੈਤਿਕ ਆਧਾਰ ਪਰ ਅਸਤੀਫਾ ਦੇਤਾ ਹੂੰ। ਹੁਣ ਅੱਜ ਕੱਲ੍ਹ ਨੈਤਿਕਤਾ ਰਹੀ ਓ ਨਹੀਂ, ਨੈਤਿਕਤਾ ਦੇ ਆਧਾਰ ਦੇ ਉੱਤੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਖੈਰ ਸਰਕਾਰ ਦਾ ਪੱਖ ਇਹ ਹੈ ਕਿ ਸਿੱਖਿਆ ਮੰਤਰੀ ਨੇ ਸਵੀਕਾਰ ਤਾਂ ਕਰ ਲਿਆ ਨਾ ਕਿ ਕਮਾਂਡ ਚੇਨ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਹੁਣ ਉਹਨਾਂ ਨੂੰ ਕਾਰਵਾਈ ਤਾਂ ਕਰਨ ਦਿਓ, ਉਹ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਮੌਕਾ ਤਾਂ ਦਿਓ। ਉਹ ਹੈਲੋ 12 ਈਅਰਸ ਬੜੀ 12 ਈਅਰਸ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਲਈ, 13 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਅਗਲੇ ਸਾਲ ਦੇਖ ਲੈਂਦੇ ਹਾਂ। ਦੂਸਰਾ ਜਿਹੜਾ ਐਨਰਜੀ ਕ੍ਰਾਈਸਿਸ ਚੱਲ ਰਿਹਾ ਪਿਛਲੇ ਕੁਛ ਮਹੀਨਿਆਂ ਤੋਂ, ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਇੰਡੀਅਨ ਗਵਰਨਮੈਂਟ ਨੇ ਬਣਾ ਕੇ ਰੱਖੇ ਹੋਏ ਨੇ, ਇੱਦਾਂ ਨਹੀਂ ਕਿ ਪੈਟਰੋਲ ਪੰਪ ਸੁੱਕ ਗਏ ਨੇ ਜਿਵੇਂ ਰਸ਼ੀਆ 'ਚ ਦਿਖ ਰਹੇ ਨੇ, ਖੈਰ ਉੱਥੋਂ ਦੇ ਤਾਂ ਰਿਫਾਈਨਰੀਜ਼ ਦੇ ਉੱਤੇ ਹੀ ਅਟੈਕ ਹੋ ਗਿਆ। ਜਿਉਂਦੀਆਂ ਰਹਿਣ ਭਾਰਤ ਦੀਆਂ ਰਿਫਾਈਨਰੀਆਂ ਜਾਂ ਇੱਥੋਂ ਦੇ ਅਮੀਰ ਤਰੀਨ ਲੋਕ, ਅਰਬਪਤੀ ਲੋਕ ਜਿਨ੍ਹਾਂ ਦੀਆਂ ਰਿਫਾਈਨਰੀਆਂ ਚੱਲ ਰਹੀਆਂ ਨੇ ਕਿਉਂਕਿ ਅਰਬਾਂ ਰੁਪਏ ਕਮਾ ਰਹੇ ਨੇ ਫਰੋਮ ਯੂਅਰ ਪੋਕਿਟ ਆਲ ਦੋ, ਬਟ ਬੰਦ ਨਹੀਂ ਹੋਈਆਂ ਹੈਗੀਆਂ, ਤੇਲ ਦੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਕੱਚਾ ਤੇਲ ਸਸਤਿਆਂ ਰੇਟਾਂ ਦੇ ਜੋ ਚੱਕ ਲਿਆ ਇੰਨਾ ਰਸ਼ੀਆ ਤੋਂ ਅਮਰੀਕਾ ਨੂੰ ਗੁੱਸੇ ਕਰਕੇ। ਸੋ ਮਿਡਲ ਈਸਟ ਦੇ ਵਿੱਚ ਜਿਸ ਕਿਸਮ ਦੇ ਇਰਾਨ ਇਜ਼ਰਾਈਲ ਅਮੈਰੀਕਾ ਟਕਰਾਅ ਚੱਲ ਰਹੇ ਨੇ, ਲਗਭਗ ਮੋਦੀ ਸਰਕਾਰ ਕਹਿ ਰਹੀ ਹੈ ਕਿ 40% ਦੁਨੀਆ ਦੇ ਦੇਸ਼ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਨੇ, ਇਕੱਲਾ ਇੰਡੀਆ ਨਹੀਂ ਕਰ ਰਿਹਾ। ਇਜ ਆਸਟ੍ਰੇਲੀਆ ਕੰਸਰਨ? ਫਿਰ ਇੱਥੇ ਸਾਡੇ ਦਾਅਵੇ ਇਹ ਆ ਜਾਂਦੇ ਨੇ ਕਿ ਨਹੀਂ ਜੀ ਨਹੀਂ, ਆਸਟ੍ਰੇਲੀਆ ਦੀ ਆਬਾਦੀ ਤਾਂ ਦੇਖੋ ਭਾਰਤ ਦੇ ਮੁਕਾਬਲੇ, ਉਹ ਯਾਰ ਰਿਸੋਰਸਿਸ ਵੀ ਘੱਟ ਨੇ। ਚਾਈਨਾ ਕੰਸਰਨ? ਆਬਾਦੀ ਤਾਂ ਉੱਥੇ ਦੀ ਵੀ ਜ਼ਿਆਦਾ। ਇੰਡੋਨੇਸ਼ੀਆ? ਅੱਛਾ ਅਮੈਰੀਕਾ, ਚਲੋ ਠੀਕ ਹੈ, ਅਮੈਰੀਕਾ ਦੇ ਕੋਲ ਆਪਣੇ ਵੀ ਹੈਗੇ ਨੇ ਤੇਲ ਭੰਡਾਰ, ਕੈਨੇਡਾ ਤੋਂ ਵੀ ਲੈ ਲੈਂਦੇ ਨੇ ਡਰਾ ਧਮਕਾ ਕੇ, ਅਤੇ ਵੈਨਜ਼ੁਏਲਾ 'ਤੇ ਚੱਲ ਉਹਨਾਂ ਨੇ ਕਬਜ਼ਾ ਹੀ ਲੈ ਰੱਖਿਆ ਹੈਗਾ, ਤੀਸਰਾ ਵੱਡਾ ਆਬਾਦੀ ਵਾਲਾ ਦੇਸ਼ ਤਾਂ ਅਮੈਰੀਕਾ ਹੀ ਹੈ। ਪਰ ਜਿਹੜੇ ਪਾਣੀ ਨੂੰ ਵੀ ਤਰਸਦੇ ਨੇ ਨਾ ਅਫਰੀਕਨ ਕੰਟਰੀਜ਼, ਸਭ ਤੋਂ ਵੱਡੀ ਆਬਾਦੀ ਕਿੱਥੇ ਦੀ ਹੈ? ਨਾਈਜੀਰੀਆ ਦੀ। ਉੱਥੇ ਵੀ ਫਿਊਲ ਦੀ ਕੋਈ ਪ੍ਰੋਬਲਮ ਨਹੀਂ ਹੈ।

ਚੱਕ ਕੇ ਦੇਖੋ ਖਬਰਾਂ, ਦੇਖੋ ABC ਨੂੰ ਤਾਂ ਡਰਾਤਾ ਹੀ ਜਿਹੜਾ ਐਂਟੀ ਸੈਮੀਟਿਕ ਰੋਇਲ ਕਮਿਸ਼ਨ ਹੈ, ਆਪਾਂ ਨੂੰ ਨਹੀਂ ਨਾ ਡਰਾਇਆ ਹੈਗਾ। ਸੋ ਆਪਾਂ ਨੂੰ ਪਤਾ ਹੈ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਫਿਊਲ ਕ੍ਰਾਈਸਿਸ ਤਾਂ ਫਿਲਹਾਲ ਨਹੀਂ ਦਿਖ ਰਿਹਾ ਹੈਗਾ। ਹਾਂ, ਉਹ ਦੇਸ਼ ਗਰੀਬ ਹੈਗੇ ਨੇ, ਉਹਨਾਂ ਦੀ ਡਿਮਾਂਡ ਹੀ ਨਹੀਂ ਵਧੀ ਹੈਗੀ। ਡਿਮਾਂਡ ਵੀ ਕਿਉਂ ਵਧੂਗੀ, ਕਿਉਂਕਿ ਉਨੀ ਉਹਨਾਂ ਦੀਆਂ ਲੋੜਾਂ ਹੀ ਨਹੀਂ ਹੈਗੀਆਂ, ਪਰ ਜਿੰਨੀਆਂ ਹੈਗੀਆਂ ਨੇ ਉਨੀਆਂ ਕਿਵੇਂ ਉਹਨਾਂ ਦੀਆਂ ਘੱਟ ਨਹੀਂ ਪੈ ਰਹੀਆਂ ਹੈਗੀਆਂ। ਸੋ ਮੁੱਕਦੀ ਜੀ ਗੱਲ ਇਹ ਹੈਗੀ ਆ ਕਿ ਜਿਹੜੇ ਆਬਾਦੀ ਵਾਲੇ ਦੇਸ਼ ਵੀ ਨੇ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਭਾਰਤ ਸਰਕਾਰ ਦਾ ਇਹ ਤਰਕ ਦਾ ਖਿਆਲ ਫੇਰ ਹੋ ਜਾਂਦਾ ਹੈਗਾ। ਪੈਟਰੋਲ ਡੀਜ਼ਲ ਤੇ ਜਿਹੜਾ ਏਅਰ ਫਿਊਲ ਜਿਹਨੂੰ ਕਹਿ ਲੈਂਦੇ ATF ਕਹਿ ਲੈਂਦੇ ਹੁੰਦੇ ਹਵਾਈ ਇੰਧਨ, ਉਹਦੇ ਇੰਡੀਆ ਦੇ ਕੋਲ ਇਨਫ ਯਕੀਨ ਮੰਨ ਕੇ ਚੱਲਿਓ ਇਨਫ ਸਟੋਰੇਜ ਹੈਗੀ ਹੈ, ਬਹੁਤ ਭੰਡਾਰ ਨੇ। ਏਦਾਂ ਨਹੀਂ ਕੋਈ ਕਮੀ ਹੈਗੀ ਹੈ, ਜ਼ੀਰੋ ਕਮੀ। ਬਟਸ ਉੱਦਾਂ ਹੀ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਪੈਦਾ, ਲੋਕਾਂ ਨੂੰ ਤੰਗ ਜੋ ਕਰਨਾ ਹੋਇਆ, ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਕਿ ਲੱਗੇ ਕਿ ਹਾਂ ਹੋ ਗਿਆ। E20 ਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਜਿਹੜਾ ਐਥਨੋਲ ਬਲੈਂਡਿੰਗ ਜਿਹੜੀ ਹੋ ਰਹੀ ਹੈ ਉਹਦੀ ਗੱਲ ਬਾਅਦ 'ਚ ਕਰਾਂਗੇ। ਨਿਤਿਨ ਗਡਕਰੀ ਨੇ ਇੰਟਰਵਿਊ ਦੇਣੀ ਨਹੀਂ ਹੈਗੀ, ਜਿਹਨਾਂ ਨੂੰ ਦਿੰਦੇ ਨੇ ਉਹਨਾਂ ਨੂੰ ਵੀ ਕਿਹੜਾ ਜਵਾਬ ਦਿੰਦੇ ਹੈਗੇ ਨੇ। ਪਹਿਲਾਂ ਡੀਲਿਮਿਟੇਸ਼ਨ ਵਾਲੀ ਬਿੱਲ ਦੀ ਗੱਲ ਸਮਝ ਲਓ, ਹੁਣ ਹੋਣਾ ਕੀ ਹੈ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਜਦੋਂ ਆਊਗਾ ਤਾਂ ਇਹਦਾ ਅਸਲ ਗਣਿਤ ਇਹ ਹੈਗਾ ਕਿ ਸੌਖੀ ਭਾਸ਼ਾ 'ਚ ਜੇ ਸਮਝੋ ਤੁਸੀਂ, ਡੀਲਿਮਿਟੇਸ਼ਨ ਦਾ ਇਹ ਹੈਗਾ ਕਿ ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲਾ, ਇਹ ਤੁਹਾਨੂੰ ਦੱਸਿਆ, ਔਰ ਇਲਾਕਿਆਂ ਦੀਆਂ ਹੱਦਾਂ ਦੁਬਾਰਾ ਤੈਅ ਕਰਨ ਵਾਲਾ। ਓਕੇ, ਹੁਣ ਪਹਿਲਾਂ ਇਸ ਬਿੱਲ ਦੇ ਵਿੱਚ ਕੀ ਸੀਗਾ, ਭਾਰਤ 'ਚ ਹੁਣ ਤੱਕ ਲੋਕ ਸਭਾ ਦੀਆਂ 1971 ਦੀ ਜਨਗਣਨਾ ਜਿਹੜੀ ਸੀਗੀ, 1971 ਦਾ ਜਿਹੜਾ ਸੈਂਸਸ ਹੋਇਆ ਸੀ, ਜਨਗਣਨਾ ਹੋਈ ਸੀ, ਮਰਦਮਸ਼ੁਮਾਰੀ ਹੋਈ ਸੀ, ਉਹਦੇ ਆਧਾਰ ਦੇ ਉੱਤੇ ਉਸੇ ਹਿਸਾਬ ਦੇ ਨਾਲ ਹੁਣ ਤੱਕ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਚੱਲ ਰਹੀਆਂ ਸੀ। 1971 ਤੋਂ ਲੈ ਕੇ ਹੁਣ ਤੱਕ ਆਬਾਦੀ ਵਧੀ ਹੈ, ਨੋ ਡਾਊਟ, ਔਰ ਵਧੀ ਨਹੀਂ ਬਹੁਤ ਜ਼ਿਆਦਾ ਵਧੀ ਹੈ, ਇਸ 'ਚ ਕੋਈ ਸ਼ੱਕ ਨਹੀਂ ਕਿ ਲੋਕ ਸਭਾ ਦੀ ਸੀਟਾਂ ਦੀ ਗਿਣਤੀ ਵੱਧ ਹੋਣੀ ਚਾਹੀਦੀ ਹੈ। ਕਿੱਦਾਂ ਹੋਣੀ ਚਾਹੀਦੀ ਉਹ ਇੱਕ ਅਲੱਗ ਗੱਲ ਹੈ, ਅੱਗੇ ਚੱਲ ਕੇ ਕਰਦੇ। ਪਰ 131ਵਾਂ ਸੰਵਿਧਾਨਕ ਸੋਧ ਬਿੱਲ, ਅੰਗਰੇਜ਼ੀ ਦੇ ਵਿੱਚ 131st ਅਮੈਂਡਮੈਂਟ ਬਿੱਲ, ਵਿਚ ਇਜ਼ ਰਿਲੇਟਿਡ ਟੂ ਡੀਲਿਮਿਟੇਸ਼ਨ, ਸੀਟਾਂ 'ਚ ਸਰਕਾਰ 50% ਦਾ ਵਾਧਾ ਕਰਨਾ ਚਾਹੁੰਦੀ ਹੈ, ਯਾਨੀ ਮੌਜੂਦਾ 843 ਤੋਂ ਵਧਾ ਕੇ 816 ਜਾਂ ਫਿਰ ਵੱਧ ਤੋਂ ਵੱਧ 850 ਕਹਿ ਰਹੀ ਹੈ ਗੌਰਮੈਂਟ ਕਿ ਵੱਧ ਤੋਂ ਵੱਧ 850 ਕਰ ਦਿਉ, ਉਹ ਹਲੇ ਚੈੱਕ ਕਰਨਾ। ਪਹਿਲਾਂ ਬਿੱਲ ਪਾਸ ਹੋ ਜਾਵੇ ਫਿਰ ਉਹਦਾ ਖਾਕਾ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਉਹਦਾ ਬਲੂ ਪ੍ਰਿੰਟ ਤਿਆਰ ਹੋਊਗਾ। ਬਿੱਲ ਪਾਸ ਕਰਵਾਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਸਰਕਾਰ ਦੇ ਲਈ, ਔਰ ਇਹਦੇ ਵਿੱਚ ਹੀ ਸਰਕਾਰ ਨੇ ਜੋੜਤਾ ਹੈ ਵੂਮੈਨਸ ਰਿਜ਼ਰਵੇਸ਼ਨ, ਯਾਨੀ ਔਰਤਾਂ ਦੇ ਲਈ ਰਾਖਵਾਂ ਕਰਨਾ। ਹੁਣ ਇਸ ਬਿੱਲ ਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਵੱਡਾ ਮਕਸਦ ਇਹ ਨਹੀਂ ਹੈਗਾ ਕਿ ਆਬਾਦੀ ਵੱਧ ਗਈ ਇਸ ਕਰਕੇ ਸੀਟਾਂ ਵਧਾ ਰਹੇ ਹਾਂ। ਡੀਲਿਮਿਟੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਮਹਿਲਾਵਾਂ ਦੇ ਲਈ ਭਾਰਤ ਭਰ ਦੇ ਵਿੱਚ 33% ਸੀਟਾਂ ਰਿਜ਼ਰਵ ਕਰ ਦਈਏ। ਹਾਲਾਂਕਿ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ 33% ਫਿਰ ਹਰ ਇੱਕ ਸਟੇਟ 'ਚ ਹੋਣ, ਏਦਾਂ ਨਹੀਂ ਕਿ ਟੋਟਲ 33% ਹੋਣ। ਹਾਲਾਂਕਿ 33% ਛੱਡੋ, ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਜਿਹੜੀ ਸਰਕਾਰ ਹੈਗੀ, ਜਿਹੜੀ ਗਵਰਨਮੈਂਟ ਆਫ ਇੰਡੀਆ, ਜਿਹੜੀ ਮੋਦੀ ਕੈਬਨਿਟ ਹੈ, ਉਹਦੇ 'ਚ ਵੀ 33% ਔਰਤਾਂ ਦੀ ਗਿਣਤੀ ਨਹੀਂ ਹੈਗੀ, ਪਰ ਸਰਕਾਰ ਫਿਕਰਮੰਦ ਹੈ। ਸੋ ਡੋਂਟ ਵਰੀ, ਸਰਕਾਰ ਨੂੰ ਫਿਕਰ ਹੈ ਔਰਤਾਂ ਦੀ। ਸਾਧਰਨ ਸਟੇਟਸ ਦਾ ਦਰ, ਤਮਿਲਨਾਡੂ ਕੇਰਲ ਨੂੰ ਇਹ ਡਰ ਹੈ ਕਿ ਉਹਨਾਂ ਦੀ ਆਬਾਦੀ, ਕਿਉਂਕਿ ਉਹਨਾਂ ਨੇ ਪਿਛਲੇ ਸਟੇਟ ਗਵਰਨਮੈਂਟਸ ਦੀ ਇਹ ਪੋਲਿਸੀ ਹੈ ਕਿ ਉਹ ਆਬਾਦੀ ਨੂੰ ਕੰਟਰੋਲ ਕਰ ਰਹੇ ਨੇ, ਚੰਗੀਆਂ ਸਟੇਟਾਂ ਨੇ, ਸਿਆਣੀਆਂ ਸਟੇਟਾਂ ਨੇ, ਸੋ ਉਹਨਾਂ ਨੇ ਕਾਫੀ ਪਹਿਲਾਂ ਤੋਂ ਹੀ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਤਾ। ਦੇਖੋ, ਤਮਿਲਨਾਡੂ ਕੇਰਲ ਦੇ ਵਿੱਚ ਜਿਹੜੇ ਸ਼ਹਿਰ ਨੇ, ਜਿਹੜੇ ਪਿੰਡ ਨੇ, ਉਹ ਸਾਡੇ ਨੌਰਥ ਦੇ ਨਾਲੋਂ, ਹਰਿਆਣਾ ਪੰਜਾਬ ਦੇ ਨਾਲੋਂ ਤਾਂ 100 ਗੁਣਾ ਬਿਹਤਰ ਹੈਗੇ ਨੇ। ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋਵੋਗੇ, ਜਿਹੜੇ ਜਿਹੜੇ ਗੇੜਾ ਕੱਢ ਕੇ ਆਏ ਨੇ, ਜਾ ਕੇ ਆਏ ਹੋਵੋਗੇ ਤਮਿਲਨਾਡੂ ਕੇਰਲ ਦੇ ਵਿੱਚ, ਕਦੇ ਪਿੰਡ ਪਿੰਡ ਜਾ ਕੇ ਆਏ ਨਹੀਂ ਕਿ ਚੇਨਈ ਜਾਇਆ ਹੈ ਜਾਂ ਫਿਰ ਬੈਂਗਲੁਰੂ ਜਾਇਆ ਹੈ ਜਾਂ ਫਿਰ ਕੋਚੀ ਜਾਇਆ, ਉੱਥੇ ਨਹੀਂ, ਦਿਹਾਤ ਦੇ ਵਿੱਚ ਜਾ ਕੇ ਆਓ। ਆਈ ਹੈਵ ਟਰੈਵਲਡ ਥਰੂ ਦੀ ਰੇਲਵੇ ਲਾਈਨ, ਮੈਂ ਦੇਖਿਆ ਸੜਕਾਂ ਤੋਂ ਜਾਂ ਰੇਲਵੇ ਲਾਈਨ ਤੋਂ ਵੀ ਜਾਂਦੇ ਹੋਏ, ਗੁਜ਼ਰਦੇ ਹੋਏ, ਜ਼ਮੀਨ ਆਸਮਾਨ ਦਾ ਫਰਕ ਹੈ ਹਰਿਆਣੇ ਅਤੇ ਪੰਜਾਬ ਦੇ ਵਿੱਚ। ਸੋ ਖੈਰ, ਐਨੀਵੇਜ਼, ਉਹ ਤੋਂ ਬਾਅਦ ਅਗਲੀ ਇਹਦੇ 'ਤੇ ਗੱਲ 'ਤੇ ਆਓ, ਡੀਲਿਮਿਟੇਸ਼ਨ 'ਤੇ ਆਓ। ਇਸ ਲਈ ਜਿਹੜੇ ਤਮਿਲਨਾਡੂ, ਕੇਰਲ, ਕਰਨਾਟਕ, ਇਹ ਸਟੇਟਾਂ ਨੇ, ਇਹ ਆਬਾਦੀ ਕੰਟਰੋਲ ਕਰਨਾ ਚਾਹੁੰਦੀਆਂ ਨੇ ਔਰ ਕਰ ਵੀ ਰਹੀਆਂ ਨੇ। ਇਸ ਲਈ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਮੁਕਾਬਲੇ ਹੁਣ ਉਹਨਾਂ ਦੀ ਆਬਾਦੀ ਉਨੀ ਵਧੀ ਵੀ ਨਹੀਂ। ਅਤੇ ਯੂਪੀ, ਬਿਹਾਰ ਵਰਗੇ ਸਟੇਟਾਂ ਨੇ ਜਿਹੜਾ ਆਬਾਦੀ ਗੰਢੋ, ਦਫਾ ਕਰੋ, ਉੱਥੇ ਹੋਰ ਮਸਲੇ ਨੇ, ਯੋਗੀ ਜੀ, ਮੋਦੀ ਜੀ, ਨਿਤੀਸ਼ ਬਾਬੂ, ਰਾਹੁਲ ਲਾਲੂ ਜੀ, ਇਹ ਉਹ, ਬਸ ਇਹਨਾਂ 'ਚ ਫਸੇ, ਮੁੱਦਿਆਂ ਦੀ ਰਾਜਨੀਤੀ ਨਹੀਂ ਹੈਗੀ ਇਹਨਾਂ ਸਟੇਟਾਂ 'ਚ। ਇਸ ਕਰਕੇ ਉੱਥੇ ਦੀ ਆਬਾਦੀ ਵੀ ਵੱਧ ਰਹੀ ਹੈ, ਜਿਵੇਂ ਜਿਵੇਂ ਉੱਥੇ ਦੇ ਲੋਕਾਂ ਦਾ ਬੌਧਿਕ ਸਤਰ ਘੱਟ ਰਿਹਾ, ਲੋਕਾਂ ਦਾ ਨਹੀਂ ਕਹਾਂਗੇ, ਸਿਆਸਤਦਾਨਾਂ ਦਾ। ਸਰਕਾਰ ਦਾ ਭਰੋਸਾ ਕੀ ਹੈ? ਹਾਲਾਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ
ਮੇਰੇ ਯਾਦ ਨਹੀਂ ਹੁਣ ਕਿਹੜੇ ਇੰਟਰਵਿਊ ਦੇ ਵਿੱਚ, ਬਟ ਹੀ ਸੈਡ ਇਟ ਕਿ ਸਦਰਨ ਸਟੇਟਸ ਦੀਆਂ ਵੀ ਸੀਟਾਂ ਵਧਣਗੀਆਂ, ਜਿਵੇਂ ਸਾਊਥ ਦੀਆਂ ਸੀਟਾਂ 129 ਤੋਂ ਵੱਧ ਕੇ 195 ਹੋ ਜਾਣਗੀਆਂ, ਐਗਜ਼ਾਮਪਲ ਦੇ ਰਹੇ ਸੀਗੇ ਉਹ, ਅਤੇ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਣਾ ਹੈਗਾ। ਪਰ ਪਾਰਲੀਮੈਂਟ ਦੀ ਅਰਥਮੈਟਿਕ ਕਿਵੇਂ ਕੰਮ ਕਰਦੀ ਹੈ ਇਹ ਵੀ ਤੁਸੀਂ ਸਮਝੋ। ਹੁਣ ਇਸ ਡੀਲਿਮੀਟੇਸ਼ਨ ਦੇ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਇੱਕ ਨੰਬਰ, ਇਹ ਬੜਾ ਇੰਟਰਸਟਿੰਗ ਹੈਗਾ, ਅਗਲੇ 5-10 ਮਿੰਟ ਜਿਹੜੇ ਨੇ ਉਹ ਧਿਆਨ ਦੇ ਨਾਲ ਸੁਣਿਓ, ਨੰਬਰਾਂ ਦੀ ਖੇਡ ਹੈ। ਸੰਵਿਧਾਨ ਦੇ ਵਿੱਚ ਬਦਲਾਅ ਕਰਨ ਦੇ ਲਈ ਸਰਕਾਰ ਨੂੰ ਆਮ ਬਹੁਮਤ ਨਹੀਂ ਬਲਕਿ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੁੰਦਾ ਸਪੈਸ਼ਲ ਮੈਜੋਰਿਟੀ, ਜੇ ਕੌਂਸਟੀਟਿਊਸ਼ਨ ਦੇ ਵਿੱਚ ਤਰਮੀਮ ਕਰਨੀ ਹੈ। ਸਮਝ ਰਹੇ ਹੋ, ਦੋ ਚੀਜ਼ਾਂ ਨੇ, ਇੱਕ ਤਾਂ ਕਾਨੂੰਨ ਪਾਸ ਕਰਵਾਉਣਾ, ਇੱਕ ਕੌਂਸਟੀਟਿਊਸ਼ਨ ਦੇ ਵਿੱਚ ਤਬਦੀਲੀ। ਦੋ ਤਿਹਾਈ ਬਹੁਮਤ ਦੀ ਸ਼ਰਤ ਰੱਖੀ ਹੋਈ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਸੋ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਜਿਹੜਾ ਕਿ ਮੈਂਬਰਾਂ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿੰਨੇ ਮੈਂਬਰਾਂ ਦੀ ਲੋੜ ਪਊਗੀ? ਦੋ ਤਿਹਾਈ ਹਿੱਸਾ, ਯਾਨੀ ਕਿ ਘੱਟੋ ਘੱਟ 360 MP, 360, 362, 365 ਜਿੰਨੇ ਮਰਜ਼ੀ ਹੋਣ, ਦੋ ਤਿਹਾਈ ਹਿੱਸਾ ਜਿਹੜਾ ਹੈ ਉਹ ਹੱਕ ਦੇ ਵਿੱਚ ਹੋਣਾ ਚਾਹੀਦਾ ਹੈਗਾ, ਜੇ ਸਰਕਾਰ ਜਾਂ BJP ਉਹ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਜਿਹੜਾ ਕਿ ਸੰਵਿਧਾਨ ਦੇ ਵਿੱਚ ਫੇਰ ਬਦਲ ਕਰੂਗਾ। ਹੁਣ ਸਰਕਾਰ ਕਿੱਥੇ ਖੜੀ ਹੈ? ਪਿਛਲਾ ਤੁਹਾਨੂੰ ਦੱਸਿਆ ਸੀ ਵਿੰਟਰ ਸੈਸ਼ਨ, ਉਹ 'ਚ ਤਾਂ ਇਹਨਾਂ ਨੂੰ ਮੂੰਹ ਦਿਖਾਉਣੀ ਪਈ ਸੀਗੀ। NDA ਸਰਕਾਰ ਦੇ ਕੋਲ 292 ਸੀਟਾਂ ਨੇ, ਯਾਨੀ 360 ਦੇ ਜਿਹੜਾ ਇੱਕ ਜਾਦੂਈ ਅੰਕੜਾ ਮੈਜੀਕਲ ਨੰਬਰ ਆ ਉਹ ਤੋਂ ਹਲੇ ਬਹੁਤ ਦੂਰ ਹੈਗੇ ਨੇ, ਘੱਟੋ ਘੱਟ 68 ਸੀਟਾਂ ਦੂਰ ਹੈਗੇ ਨੇ। ਅਤੇ ਹਾਲ ਦੇ ਵਿੱਚ ਜਿਹੜੀ ਬਿੱਲ ਦੇ ਉੱਤੇ ਜੇ ਹੁਣ ਵੋਟਿੰਗ ਜਿਹੜੀ ਹੋਈ ਸੀ ਉਦੋਂ 298 ਤਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ ਸੀਗੀਆਂ, ਵਿਰੋਧ 'ਚ 230 ਪਈਆਂ ਸੀਗੀਆਂ, ਪਰ ਦੋ ਤਿਹਾਈ ਬਹੁਮਤ ਨਾ ਹੋਣ ਕਰਕੇ ਇਹ ਵਿਦਡਰਾ ਹੋ ਗਿਆ ਸੀ। ਸੋ ਪਹਿਲੀ ਵਾਰ ਆਸਟ੍ਰੇਲੀਆ ਵਾਲਾ ਸਿਸਟਮ ਇੰਡੀਆ 'ਚ ਨਹੀਂ, ਇਹ ਵੀ ਗੱਲ ਯਾਦ ਰੱਖਿਓ। ਆਸਟ੍ਰੇਲੀਆ 'ਚ ਜਦੋਂ ਕੋਈ ਬਿੱਲ ਇੱਦਾਂ ਸਰਕਾਰ 3 ਵਾਰ ਫੇਲ ਕਰਵਾਉਣ ਦੇ ਵਿੱਚ, ਪਾਸ ਕਰਵਾਉਣ ਦੇ ਵਿੱਚ ਫੇਲ ਹੋ ਜਾਂਦੀ ਹੈ, ਇੱਕ ਵਾਰ ਬਿੱਲ ਫੇਲ ਹੋਇਆ, ਦੂਜੀ ਵਾਰ ਹੋਇਆ, 3 ਵਾਰ ਹੋਇਆ, ਅਤੇ ਫਿਰ ਚੌਥੀ ਵਾਰ ਬਿੱਲ ਪਾਸ ਨਹੀਂ ਕਰਵਾ ਸਕਦੇ ਹੁੰਦੇ, ਫਿਰ ਇਲੈਕਸ਼ਨ ਹੁੰਦੇ ਹੁੰਦੇ ਨੇ। ਇੰਡੀਆ ਦੇ ਵਿੱਚ ਉਹ ਲਾਅ ਨਹੀਂ ਹੈਗਾ। ਸੋ ਕੌਂਸਟੀਟਿਊਸ਼ਨ ਨੂੰ ਵੀ ਸਮਝਣਾ ਜ਼ਰੂਰੀ ਹੈ, ਨਾਲ ਨਾਲ ਮੈਂ ਇਸ ਕਰਕੇ ਤੁਹਾਨੂੰ ਰੈਫਰੈਂਸਿਸ ਦੇ ਰਿਹਾ ਕਿ ਆਸਟ੍ਰੇਲੀਆ 'ਚ ਕੰਮ ਕਿਵੇਂ ਹੁੰਦਾ, ਇੰਡੀਆ 'ਚ ਕਿਵੇਂ ਹੁੰਦਾ। ਅੱਛਾ, ਹੁਣ ਆਈ ਸਟ੍ਰੈਟੇਜੀ ਦੀ ਗੱਲ। ਸਰਕਾਰ ਦੇ ਕੋਲ ਆਪਣੇ ਨੰਬਰ ਹੈ ਨਹੀਂ ਪੂਰੇ, ਇਹ ਕਲੀਅਰ ਹੈ ਗੱਲ। ਐਤਕੀ ਫਿਰ ਉਹ ਕੋਸ਼ਿਸ਼ ਕਰਨਗੇ 290 ਦੇ 300 ਕੱਢ ਲੈਣਗੇ, 360 ਨਹੀਂ ਕਰ ਸਕਦੇ। ਸੋ ਇਸ ਕਰਕੇ ਬਿੱਲ ਪਾਸ ਕਰਵਾਉਣ ਦੇ ਲਈ BJP ਨੇ, ਹੁਣ ਮੈਂ ਸਰਕਾਰ ਨਹੀਂ ਕਹੂੰਗਾ, BJP ਨੇ ਰਣਨੀਤੀਆਂ ਬਣਾਉਣੀਆਂ ਸ਼ੁਰੂ, ਕਿਉਂਕਿ ਇਹ 'ਚ ਸਰਕਾਰ ਦਾ ਕੋਈ ਕੰਮ ਨਹੀਂ। BJP ਦੀ ਰਣਨੀਤੀ ਇਹ ਹੈ ਕਿ ਜਿਹੜੀਆਂ ਗੈਰ ਗਠਜੋੜ ਵਾਲੀਆਂ, ਯਾਨੀ NDA ਤੋਂ ਬਾਹਰ ਜਿਹੜੀਆਂ ਪਾਰਟੀਆਂ ਨੇ, ਉਹਨਾਂ ਨੂੰ ਕਿਵੇਂ ਆਪਣੇ ਨਾਲ ਜੋੜੀਏ, ਜੇ ਉਹ ਨਹੀਂ ਜੁੜਦੇ ਤਾਂ ਫਿਰ ਉਹਨਾਂ ਪਾਰਟੀਆਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਕਿਵੇਂ ਤੋੜ ਕੇ ਆਪਣੇ ਹੱਕ ਦੇ ਵਿੱਚ ਕਰ ਲਈਏ। ਸੋ ਇਸ ਕਰਕੇ ਇੰਡੀਆ ਗਠਜੋੜ ਦੇ ਵਿੱਚ, ਇੰਡੀਆ ਗਠਜੋੜ ਅਤੇ UPA ਦੋ ਅੱਡ ਅੱਡ ਚੀਜ਼ਾਂ ਨੇ, ਹਾਲਾਂਕਿ ਦੋਹਾਂ ਦੇ ਵਿੱਚ ਵੱਡੀ ਪਾਰਟੀ ਕਾਂਗਰਸ ਹੀ ਹੈ, ਪਰ ਜਿਹੜਾ UPA ਹੈ ਉਹ ਤਾਂ ਨਹੀਂ ਟੁੱਟਦਾ, UPA ਨੇ ਦਾਅਵਾ ਕੀਤਾ। ਇੰਡੀਆ ਗਠਜੋੜ ਦੇ ਵਿੱਚ ਇਹ ਵੀ ਆ ਜਾਂਦੀ ਹੈ, ਆਪਣੀ ਤ੍ਰਿਣਮੂਲ ਕਾਂਗਰਸ ਵੀ ਆਉਂਦੀ ਹੈ ਜਿਹੜੀ ਆਪ ਹੀ ਟੁੱਟੀ ਹੋਈ ਹੈ, ਆਮ ਆਦਮੀ ਪਾਰਟੀ ਵੀ ਆ ਜਾਂਦੀ ਹੈ। ਸੋ ਬਹੁਤ ਸਾਰੀਆਂ ਪਾਰਟੀਆਂ ਆਉਂਦੀਆਂ, ਪਰ DMK ਹਾਲੇ UPA 'ਚੋਂ ਵੀ ਬਾਹਰ ਹੈ, ਇੰਡੀਆ ਬਾਹਰ, ਇਨ ਦੀ ਸੈਂਸ ਕਿ ਉਹ ਨਹੀਂ ਉਹਨਾਂ ਦੇ ਨਾਲ ਰਲ ਕੇ ਆਉਣਾ ਚਾਹੁੰਦੇ। ਸੋ ਜੇ ਵੋਟਾਂ ਪੈਂਦੀਆਂ ਨੇ ਪਾਰਲੀਮੈਂਟ ਦੇ ਵਿੱਚ, ਚਾਹੇ ਹੱਥ ਖੜ੍ਹੇ ਕਰਕੇ ਪਾਲਣ, ਚਾਹੇ ਜਿਵੇਂ ਮਰਜ਼ੀ ਪਾਲਣ ਸਪੀਕਰ, ਜੇ ਵੋਟਾਂ ਪੈਂਦੀਆਂ ਨੇ ਤਾਂ BJP ਦਾ ਇਹ ਕਹਿਣਾ ਹੈ ਕਿ ਜੇ ਵੋਟਾਂ ਨਹੀਂ ਪਾਉਣੀਆਂ ਤਾਂ ਘੱਟੋ ਘੱਟ ਵਾਕਆਊਟ ਕਰ ਜਿਓ ਤੁਸੀਂ, ਜੇ ਸਾਡੇ ਹੱਕ 'ਚ ਨਹੀਂ ਪਾਉਣੀਆਂ, ਤਾਂ ਕਿ ਜਿੱਤ ਦੇ ਲਈ ਜਿਹੜਾ ਅੰਕੜਾ ਉਹ ਥੋੜ੍ਹਾ ਜਿਹਾ ਹੋਰ ਆਸਾਨ ਹੋ ਸਕੇ। ਹੁਣ ਸਦਰਨ ਸਟੇਟਸ ਜਿਹੜੀਆਂ ਨੇ, ਸਰਕਾਰ ਸਦਰਨ ਸਟੇਟਸ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ, ਜਿਵੇਂ TDP ਹੈ, YSRCP ਹੈ, ਇਹਨਾਂ ਦੇ ਨਾਲ ਜੋੜ ਤੋੜ ਹੋ ਰਹੀ ਹੈ ਅੰਦਰ ਖਾਤੇ। ਮੋਦੀ ਸਾਹਿਬ ਵਿਦੇਸ਼ਾਂ ਦੇ ਦੌਰੇ ਕਰ ਰਹੇ ਨੇ ਤਾਂ ਕਿ ਤੁਹਾਡਾ ਧਿਆਨ ਉਹਨਾਂ ਸੁਰਖੀਆਂ ਦੇ ਵੱਲ ਰਹੇ। NDTV, ਜ਼ੀ ਨਿਊਜ਼, ABP, ਇਹ ਸਾਰੇ ਚੈਨਲ ਇਹ ਖਬਰਾਂ ਲਗਾਈ ਜਾਣ ਕਿ ਦੇਖੋ ਜੀ ਪ੍ਰਧਾਨ ਮੰਤਰੀ ਆਸਟ੍ਰੇਲੀਆ ਚਲੇ ਗਏ, ਪ੍ਰਧਾਨ ਮੰਤਰੀ ਨਿਊਜ਼ੀਲੈਂਡ ਚਲੇ ਗਏ, ਜਾਪਾਨ ਵਾਲੀ ਇੰਡੀਆ ਆ ਗਈ, ਇੰਡੋਨੇਸ਼ੀਆ ਚਲੇ ਗਏ, ਇਹ ਖਬਰਾਂ। ਪਰ ਅੰਦਰ ਖਾਤੇ ਪਿੱਛੇ ਪਿੱਛੇ ਕੀ ਹੋ ਰਿਹਾ ਹੈ ਕਿ ਅਮਿਤ ਸ਼ਾਹ ਜਿਹੜੇ ਨੇ ਉਹ ਸਦਰਨ ਪਾਰਟੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲ ਕਰਨ ਲੱਗੇ ਹੋਏ ਨੇ। ਇੱਕ ਡਿਗਰੈਸਿਵ ਪ੍ਰੋਪੋਰਸ਼ਨਲਿਟੀ, ਜਿਹਨੂੰ ਯਾਨੀ ਕਿ ਛੋਟੇ ਰਾਜਾਂ ਦੀ ਆਬਾਦੀ ਦੇ ਮੁਕਾਬਲੇ ਥੋੜ੍ਹੀ ਵੱਧ ਵੋਟੇਜ ਜਿਹੜੀ ਉਹ ਦੇਣ ਵਾਲਾ ਇੱਕ ਫਾਰਮੂਲਾ ਉਹ ਅਪਣਾਇਆ ਜਾ ਰਿਹਾ, ਪਰਦੇ ਦੇ ਪਿੱਛੇ ਅਪਣਾਇਆ ਜਾ ਰਿਹਾ। ਔਰ ਹੁਣ ਤੱਕ ਦੀਆਂ ਗੰਸੋਆਂ ਇਹ ਨੇ ਕਿ ਪਾਰਟੀਆਂ ਕਾਫੀ ਹੱਦ ਤੱਕ ਸਹਿਮਤ ਵੀ ਹੋ ਰਹੀਆਂ ਨੇ। ਪਰ ਇਸ ਸਭ ਨੂੰ ਜਿਵੇਂ ਇੱਥੇ ਵੀ ਆਸਟ੍ਰੇਲੀਆ 'ਚ ਵੀ ਹੁੰਦਾ ਨਾ, ਬਹੁਤ ਸਾਰੇ ਮੇਲੇ ਹੁੰਦੇ ਨੇ,
ਤੀਆਂ ਦਾ ਮੇਲਾ ਹੋ ਗਿਆ, ਹੋਰ ਮੇਲੇ ਹੋ ਗਏ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜੀ ਇਹ ਫਲਾਣੀਆਂ ਮਹਿਲਾਵਾਂ ਦੀ ਜਾਗ੍ਰਿਤੀ ਦੇ ਲਈ ਹੈ, ਵੁਮੈਨ ਐਮਪਾਵਰਮੈਂਟ ਛਿੱਕੂ, ਪੈਸੇ ਇਕੱਠੇ ਕਰਨ ਦੇ ਲਈ ਹੁੰਦੇ ਨੇ ਉਹ ਕੰਮ ਸਾਰੇ। ਏਦਾਂ ਹੀ ਇੰਡੀਆ ਦੇ ਵਿੱਚ ਇਹ ਡੀਲਿਮੀਟੇਸ਼ਨ ਦਾ ਅਸਲ ਮਕਸਦ ਸਰਕਾਰ ਨੇ ਕੰਟਰੋਲ ਲੈਣਾ, ਸਪੈਸ਼ਲੀ ਨੌਰਥਨ ਸਟੇਟਸ ਦੇ ਜ਼ਰੀਏ, ਪਰ ਇਹਨੂੰ ਟਾਈਟਲ ਕੀ ਦਿੱਤਾ ਜਾ ਰਿਹਾ, ਵੁਮੈਨਸ ਰਿਜ਼ਰਵੇਸ਼ਨ, ਉਹਦੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ। ਸੋ ਵਿਰੋਧੀ ਪਾਰਟੀਆਂ ਦੇ ਲਈ ਖੁੱਲ੍ਹ ਕੇ ਵਿਰੋਧ ਕਰਨਾ ਮੁਸ਼ਕਲ ਹੋ ਜਾਂਦਾ, ਕਿਉਂਕਿ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਨਹੀਂ ਨਹੀਂ ਨਹੀਂ ਨਹੀਂ ਜਨਾਨੀਆਂ ਨੂੰ 33% ਰਿਜ਼ਰਵੇਸ਼ਨ ਕਾਹਤੇ ਦੇਣਾ, ਨਾ ਇੱਦਾਂ ਤਾਂ ਨਹੀਂ ਕਹਿ ਸਕਦੇ। ਪਰ ਮਹਿਲਾ ਵਿਰੋਧੀ ਪਾਰਟੀ ਵੀ ਨਹੀਂ ਤੁਸੀਂ ਹੋਣਾ, ਪਰ ਸਰਕਾਰ ਦਾ ਵਿਰੋਧ ਵੀ ਕਰਨਾ, ਸੋ ਕਿਵੇਂ ਕਰੋਗੇ ਤੁਸੀਂ? ਬੀਜੇਪੀ ਨੇ ਸਟ੍ਰੈਟਜੀ ਇਹ ਤਿਆਰ ਕਰ ਲਈ ਹੈ ਕਿ TMC ਦੇ, ਕਿਉਂਕਿ TMC ਨੂੰ ਹਰਾਤਾ ਸੀਗਾ, TMC ਦੇ ਮੈਂਬਰ ਜੋੜ ਲਏ ਨੇ, ਉਹ ਇੱਕ ਇਹੋ ਜਿਹੀ ਪਾਰਟੀ ਦੇ ਨਾਲ ਉਹਨਾਂ ਦੀ ਸਾਂਝ ਪਵਾਤੀ, ਸਿੱਧੇ BJP 'ਚ ਜੋੜਨ ਦੀ ਬਜਾਏ ਇਹੋ ਜਿਹੀ ਪਾਰਟੀ ਦੇ ਨਾਲ ਸਾਂਝ ਪਵਾਤੀ ਜਿਹੜੇ ਪਤਾ ਹੀ ਨਹੀਂ, ਉਹ ਪਾਰਟੀ ਉਹ ਨਹੀਂ ਪਤਾ ਕਿਸੇ ਨੂੰ, ਉਹ ਕਦੇ ਸੀਗੀ ਇੰਡੀਆ ਦੇ ਇਤਿਹਾਸ ਦੇ ਵਿੱਚ ਨਹੀਂ ਵੀ ਸੀਗੀ, ਰਜਿਸਟਰਡ ਪਾਰਟੀ ਤਾਂ ਹੈਗੀ ਹੈ ਪਰ ਉਹਨਾਂ ਨੇ ਕਦੇ ਚੋਣਾਂ ਨਹੀਂ ਲੜੀਆਂ, ਕੁਛ ਨਹੀਂ, ਵੈਸੇ ਤਾਂ ਉਹਨਾਂ ਨੂੰ ਅਨਰਜਿਸਟਰ ਕਰ ਦੇਣਾ ਚਾਹੀਦਾ ਹੈ, ਬਟ ਐਨੀਵੇਜ਼ ਚੱਲਦੀ ਹੈ, ਸਾਡਾ ਚੱਲਦਾ ਇਹ ਧੱਕਾ ਇਸ ਤਾਂ ਕਰਦੇ। ਦੂਜੀ ਚੀਜ਼ ਇਹ ਹੈ ਕਿ ਇਹਦੇ ਵਿੱਚ TMC ਹੋ ਗਈ, ਫਿਰ DMK ਨੂੰ ਅੰਦਰੋਂ ਅੰਦਰੀ ਮਨਾਇਆ ਜਾ ਰਿਹਾ, ਫਿਰ ਜਿਹੜੇ ਇਹ ਨੇ ਆਮ ਆਦਮੀ ਵਾਲੇ ਤਾਂ ਕਿਸੇ ਕੰਮ ਦੇ ਨਹੀਂ ਕੰਮ ਦੇ ਇਸ ਕਰਕੇ ਨਹੀਂ ਕਿਉਂਕਿ ਲੋਕ ਸਭਾ ਦੇ ਵਿੱਚ ਗਿਣਤੀ ਚਾਹੀਦੀ ਹੈ, ਰਾਜ ਸਭਾ ਦੀ ਨਹੀਂ, ਔਰ ਉਹ ਜਿਹੜੇ 7 ਮੈਂਬਰ ਟੁੱਟ ਕੇ ਆਏ ਨੇ ਉਹ ਰਾਜ ਸਭਾ ਦੇ ਨੇ, ਸੋ ਇਟ ਡਜ਼ਨਟ ਮੈਟਰ ਐਟ ਆਲ। ਇਸੇ ਕਰਕੇ ਆਮ ਆਦਮੀ ਨੂੰ ਇੰਨੀ ਤਕਲੀਫ ਵੀ ਨਹੀਂ ਹੈਗੀ ਕਿ ਡੀਲੀਮੀਟੇਸ਼ਨ ਬਿੱਲ ਦੇ ਨਾਲ ਉਹਨਾਂ ਦਾ ਕੋਈ ਫਰਕ ਨਹੀਂ ਪੈਣ ਲੱਗਿਆ ਹੈਗਾ। ਹਾਂ, ਰਾਜ ਸਭਾ ਦੇ ਕੋਲ ਦੇ ਵਿੱਚ ਉਹਨਾਂ ਦੇ ਕੋਲ ਇਨਫ ਮੈਜੋਰਿਟੀ ਸੀਗੀ ਔਰ ਹੈਗੀ ਔਰ ਕਮਾ ਵੀ ਲੈਣਗੇ, ਸੋ ਉਹਦਾ ਐਡਾ ਕੋਈ ਫਰਕ, ਰਾਜ ਸਭਾ ਤੱਕ ਤਾਂ ਬਾਅਦ 'ਚ ਗੱਲ ਜਾਊਗੀ। ਬਿੱਲ ਜਿਹੜਾ ਪਹਿਲਾਂ ਹੇਠਲੇ ਸੈਸ਼ਨ ਦੇ ਵਿੱਚੋਂ ਪਾਸ ਹੋਣਾ ਚਾਹੀਦਾ, ਲੋਕ ਸਭਾ 'ਚ ਹੋਣਾ ਚਾਹੀਦਾ। ਅੱਛਾ, ਇੱਕ ਇਹ ਕਾਰਨ, ਦੂਜਾ ਤੁਹਾਨੂੰ ਦੱਸਿਆ ਸੀਗਾ ਕਿ ਕੈਬਨਿਟ ਰੀਸ਼ਫਲ ਹੋ ਸਕਦਾ ਕਿਉਂਕਿ ਹਰਦੀਪ ਪੁਰੀ ਅਤੇ ਨਿਤਿਨ ਗਡਕਰੀ ਦੋਵੇਂ ਰਡਾਰ ਦੇ ਉੱਤੇ ਹੈਗੇ ਨੇ। ਨਿਰਮਲਾ ਸੀਤਾਰਮਨ ਨੇ ਤਾਂ ਫਾਈਨੈਂਸ ਫੇਲ ਹੀ ਕਰਤਾ, ਉਹ ਕਹਿੰਦੇ ਨੇ ਕਿ ਜਿਵੇਂ ਜਿਵੇਂ ਰੁਪਈਆ ਥੱਲੇ ਡਿੱਗਦਾ ਡਾਲਰ ਦੀ ਵੈਲਿਊ ਉੱਪਰ ਹੁੰਦੀ ਹੈ, ਅਤੇ ਜਿਵੇਂ ਜਿਵੇਂ ਡਾਲਰ ਦੀ ਵੈਲਿਊ ਉੱਤੇ ਹੁੰਦੀ ਹੈ ਰੁਪਈਆ ਥੱਲੇ ਡਿੱਗਦਾ, ਉਹ ਇਕਨੋਮੀ ਮੈਨੂੰ ਨਹੀਂ ਸਮਝ ਆਈ ਹੈਗੀ ਉਹਨਾਂ ਦੀ। ਨਿਰਮਲਾ ਸੀਤਾਰਮਨ ਕਿਹੜੇ ਸਕੂਲ ਦੇ ਵਿੱਚੋਂ ਇਕਨੋਮਿਕਸ ਪੜ੍ਹ ਕੇ ਆਏ ਹੈਗੇ ਨੇ? ਆਈ ਰੀਅਲੀ ਡੋਂਟ ਨੋ, ਮੈਂ ਕੋਈ ਇਕਨੋਮਿਸਟ ਵੀ ਨਹੀਂ ਹੈਗਾ, ਬਟ ਨਿਰਮਲਾ ਸੀਤਾਰਮਨ ਐਜ਼ ਐਨ ਇਕਨੋਮਿਸਟ ਫੇਲ ਨੇ। ਜੇ ਚੱਜ ਦੇ ਇਕਨੋਮਿਸਟ ਦੇ ਸਾਹਮਣੇ ਬਿਠਾ ਕੇ ਨਿਰਮਲਾ ਸੀਤਾਰਮਨ ਤੋਂ ਸਵਾਲ ਜਵਾਬ ਕਰਾਏ ਜਾਣ, ਜੋ ਕਿ ਉਹ ਨਹੀਂ ਕਦੇ ਕਦੇ ਕਰਦੇ, ਨਾ ਹੀ ਕਦੇ ਕਰਨਗੇ, ਤਾਂ ਸ਼ੀ ਇਜ਼ ਐਬਸੋਲਿਊਟਲੀ ਡਿਸਗ੍ਰੇਸ ਫੋਰ ਦਿਸ ਪਾਰਟੀ। 33% ਛੱਡੋ, 1% ਵਾਲੀ ਤਾਂ ਬਚਾ ਲਓ ਤੁਸੀਂ ਜਿਹੜੀ ਸੀਗੀ। ਐਨੀਵੇਜ਼, E20 ਵਾਲੀ ਗੱਲ ਵੀ ਕਰਦੇ ਚੱਲੀਏ, ਮੇਰਾ ਘੜੀ 'ਤੇ ਵੀ ਧਿਆਨ ਹੈਗਾ। E20 ਦਾ ਇਸ਼ੂ ਕੀ ਹੈਗਾ ਔਰ ਨਿਤਿਨ ਗਡਕਰੀ ਨੂੰ ਇਹਦੇ ਨਾਲ ਕਿਉਂ ਜੋੜਿਆ ਜਾ ਰਿਹਾ? E20 ਮਤਲਬ 80% ਪੈਟਰੋਲ ਅਤੇ 20% ਐਥਨੋਲ ਮਿਸ਼ਰਣ ਕਰਕੇ ਕੋਕਟੇਲ, ਉਹ ਉੜਤਾ ਪੰਜਾਬ 'ਚ ਕਹਿੰਦੀ ਹੈ ਨਾ ਕਰੀਨਾ ਕਪੂਰ, ਇਹ ਕੋਕਟੇਲ ਲੋਕ ਬਣਾ ਵੀ ਰਹੇ ਔਰ ਵੇਚ ਵੀ ਰਹੇ ਹੈ। ਸੋ ਇਹ ਕੋਕਟੇਲ ਭਾਰਤ ਸਰਕਾਰ ਬਣਾ ਵੀ ਰਹੀ ਔਰ ਵੇਚ ਵੀ ਰਹੀ ਔਰ ਧੱਕੇ ਦੇ ਨਾਲ ਵੇਚ ਰਹੀ ਹੈ। ਲੈਣੇ ਕਿ ਨਹੀਂ ਲੈਣੇ? ਹੈ, ਜਦੋਂ ਅਸੀਂ ਕਿਹਾ ਉਹ ਸਰ ਸਾਡੀ ਗੱਡੀ ਖਰਾਬ ਹੋ ਜਾਣੀ, ਫਿਰ ਕੀ ਹੈ, ਮੇਰਾ ਮੁੰਡਾ ਤਾਂ ਅਮੀਰ ਹੋ ਰਿਹਾ, ਬ੍ਰੈਕਟਾਂ 'ਚ ਹੁਣ ਇਹ ਕੌਣ ਅਮੀਰ ਹੋ ਰਿਹਾ, ਉਹ ਤੁਹਾਨੂੰ ਸਿਆਸਤ ਸਮਝਾਉਂਦੇ ਹਾਂ, ਉਹਦੀ ਵੀ ਗੱਲ ਦੱਸਦੇ ਹਾਂ। ਐਥਨੋਲ ਇੱਕ ਕਿਸਮ ਦੀ ਸ਼ਰਾਬ ਹੁੰਦੀ ਹੈ, ਅਲਕੋਹਲ ਪੀਣ ਵਾਲੇ ਹੋ ਕਿਤੇ ਐਥਨੋਲ ਨੂੰ, ਹੋਰ ਕਿਤੇ ਪੈਟਰੋਲ ਪੀ ਲਓ ਵੀ ਲੈ 20% ਦਾ ਇਹ 'ਚ ਅਲਕੋਹਲ ਹੈ ਨਾ, ਚੱਕ ਕੇ ਡਗਲੀ। ਬੇਸਿਕਲੀ ਸ਼ਰਾਬ 'ਚ ਜੋ ਹੁੰਦਾ ਉਹੀ ਇਹਦੇ 'ਚ ਹੁੰਦਾ ਐਥਨੋਲ ਦੇ ਵਿੱਚ, ਗੰਨੇ ਦਾ ਰਸ, ਮੱਕੀ, ਖਰਾਬ ਅਨਾਜ, ਗਲਿਆ ਸੜਿਆ ਅਨਾਜ। ਅੱਛਾ, ਵਿਵਾਦ ਕੀ ਹੈ, ਕੰਟਰੋਵਰਸੀ ਕੀ ਹੈ, ਸ਼ਾਰਟਕੱਟ ਦੇ ਵਿੱਚ ਸਾਰੀਆਂ ਚੀਜ਼ਾਂ ਸਮਝੋ। ਗੱਡੀਆਂ ਦੇ ਇੰਜਨ ਖਰਾਬ ਹੋ ਰਹੇ ਨੇ, ਲੋਕਾਂ ਦਾ ਇਹ ਦੋਸ਼ ਹੈ ਕਿ ਜਿੰਨਾ ਈ ਟਵੈਂਟੀ ਜਿਹੜਾ ਹੈਗਾ, ਕਿਉਂਕਿ ਸੋਧਿਆ ਹੋਇਆ ਪੈਟਰੋਲ ਨਹੀਂ ਹੈਗਾ, ਪੈਟਰੋਲ 80% ਹੈ, 20% ਐਥਨੋਲ ਹੈ, ਐਥਨੋਲ ਗੰਦਾ ਤੇਲ ਹੁੰਦਾ, ਗੰਦਾ ਗੰਦੀ ਚੀਜ਼ ਹੈ, ਪੀਣੀ ਨਹੀਂ ਚਾਹੀਦੀ। ਅਤੇ ਜਿਹੜੀਆਂ ਗੱਡੀਆਂ ਸਿਰਫ ਪਿਓਰ ਪੈਟਰੋਲ ਦੇ ਲਈ ਬਣੀਆਂ ਹੋਈਆਂ ਨੇ, ਉਹਨਾਂ 'ਚ ਤੁਸੀਂ ਈ20 ਪਾਓਗੇ, ਇੰਜਣ ਖਰਾਬ ਹੋ ਰਹੇ ਨੇ, ਪਾਈਪਾਂ ਖਰਾਬ ਹੋ ਰਹੀਆਂ ਨੇ, ਰਬੜ ਪਾਰਟਸ ਨੂੰ ਗਲਣ ਲੱਗ ਪਏ ਨੇ। ਸੋ ਲੋਕਾਂ ਦਾ ਇਹ ਪਹਿਲਾਂ ਤਾਂ ਇਹ ਦੋਸ਼ ਹੈ ਕਿ ਇੱਕ ਤਾਂ ਮਾਈਲੇਜ ਘਟਣੀ ਸ਼ੁਰੂ ਹੋ ਗਈ ਹੈ, ਫਿਰ ਸਾਡੀਆਂ ਚੱਲਦੀਆਂ ਸਕੂਟਰ ਗੱਡੀਆਂ ਖੜ੍ਹ ਜਾਂਦੀਆਂ ਨੇ, ਸੋ ਪੈਟਰੋਲ ਪੰਪਾਂ ਦੇ ਉੱਤੇ ਈ20 ਮਿਲਣਾ ਸ਼ੁਰੂ ਹੋ ਗਿਆ, ਐਵਰੇਜ ਘੱਟ ਦੇ ਰਿਹਾ, ਜੇਬਾਂ ਦੇ ਉੱਤੇ ਡਾਕੇ ਵੱਧ ਮਾਰ ਰਿਹਾ ਲੋਕਾਂ ਦੇ। ਇੰਡੀਆ 'ਚ ਪਹਿਲਾਂ ਗੱਡੀਆਂ ਤਾਂ ਉਸ ਤਰੀਕੇ ਦੀਆਂ ਤਿਆਰ ਕਰਵਾਓ। ਨਿਤਿਨ ਗਡਕਰੀ ਇੰਨੇ ਕਿਉਂ ਅੜੇ ਹੋਏ ਨੇ, ਇੰਨੇ ਐਡਮੈਂਟ ਕਿਉਂ ਹੈਗੇ ਨੇ? ਉਹ ਕੇਂਦਰੀ ਟਰਾਂਸਪੋਰਟ ਮੰਤਰੀ
ਹਾਲਾਂਕਿ ਪੈਟਰੋਲੀਅਮ ਮੰਤਰੀ ਨੇ, ਪਰ ਉਹਨਾਂ ਦਾ ਕੀ ਹੈ ਰੌਲਾ ਇਹਦੇ ਨਾਲ, ਇਹ ਸਮਝੋ ਜ਼ਰੂਰ। ਸੋਰੀ, ਟਰਾਂਸਪੋਰਟ ਮੰਤਰੀ ਨੇ ਪਰ ਐਨਰਜੀ ਮਿਨਿਸਟਰ ਨਹੀਂ ਹੈਗੇ, ਯਾਨੀ ਕਿ ਊਰਜਾ ਦੇ ਨਾਲ ਜੁੜੇ ਹੋਏ ਫੈਸਲੇ ਜਾਂ ਪੈਟਰੋਲ ਦੇ ਨਾਲ ਜੁੜੇ ਫੈਸਲੇ ਉਹ ਹਰਦੀਪ ਪੁਰੀ ਲੈਂਦੇ ਨੇ, ਪਰ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਰ ਮੰਚ ਤੋਂ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਨੇ ਕਿ E10 ਯਾਨੀ ਕਿ 100% ਐਥਨੋਲ ਵਾਲੀਆਂ ਫਲੈਕਸ ਫਿਊਲ ਗੱਡੀਆਂ ਜਿਹੜੀਆਂ ਨੇ ਉਹ ਵੀ ਤਾਂ ਚੱਲਦੀਆਂ ਨੇ। ਹਰਦੀਪ ਪੁਰੀ ਨੇ ਵੀ ਇਨਫੈਕਟ ਇਹ ਇੱਕ ਇੰਟਰਵਿਊ 'ਚ ਕਹਿਤਾ ਸੀ, ਮੇਰੇ ਯਾਦ ਨਹੀਂ ਉਹ ਕਿਹੜੀ ਫੋਰਨ ਕੋਰਸਪੋਂਡੈਂਟ ਸੀਗੀ, ਉਹਨੇ ਪੁੱਛਿਆ ਕਿ ਇੱਦਾਂ, ਉਹ ਕਹਿੰਦੇ ਜੀ ਦੇਖੋ E20 ਤਾਂ ਸਪੋਰਟਸ ਕਾਰਾਂ ਦੇ ਵਿੱਚ ਵੀ ਤਾਂ ਪੈਂਦਾ, ਉਹ ਤਾਂ ਇੰਨੀਆਂ ਭੱਜਦੀਆਂ ਨੇ, ਫਿਰ ਇਹਨਾਂ ਦੀਆਂ ਕਾਰਾਂ। ਉਹ ਸਰ ਹਰਦੀਪ ਪੁਰੀ ਸਰ, ਪੈਰ ਲਿਆਓ, ਤੁਹਾਡੇ ਕਿੱਥੇ ਨੇ ਰੇਡੀਓ 'ਚ ਹੱਥ ਲਾਵਾਂ। ਸਪੋਰਟਸ ਕਾਰਾਂ ਜਿਹੜੀਆਂ ਨੇ ਉਹ ਸਿਰਫ ਸਪੋਰਟਸ ਕੰਪੀਟੀਸ਼ਨ ਤੱਕ ਹੁੰਦੀਆਂ ਨੇ, ਸਾਡੀਆਂ ਕਾਰਾਂ ਨੇ ਹਰ ਰੋਜ਼ ਚੱਲਣਾ ਸੜਕ ਦੇ ਉੱਤੇ। ਗਰਾਰੀ ਸਮਝਦੇ ਹੋ, ਗਰਾਰੀ ਜਿਹੜੀ ਤੁਹਾਡੀ ਅੜੀ ਹੋਈ ਹੈ, ਉਹ ਗੱਡੀਆਂ ਦੇ ਵਿੱਚ ਗਰਾਰੀ ਘਸ ਘਸ ਕੇ ਖਤਮ ਹੋ ਜਾਣੀ ਹੈ ਜੇ E20 ਦੇ ਉੱਤੇ ਚਲਾਈਆਂ। ਸਪੋਰਟਸ ਕਾਰਸ ਜਾਂ ਜਿਹੜੀਆਂ ਫਾਰਮੂਲਾ ਰੇਸਿੰਗ ਕਾਰਸ ਨੇ, ਦੈਟ ਆਰ ਡਿਜ਼ਾਈਨਡ ਓਨਲੀ ਫੋਰ ਦੋਜ਼ ਪਰਟੀਕੁਲਰ ਇਵੈਂਟਸ, ਨੋਟ ਫੋਰ। ਤੁਸੀਂ ਦੇਖਿਆ ਮੈਂ ਦੁੱਧ ਲੈਣ ਚੱਲਿਆ ਜੀ, ਆਹ ਕੱਢੋ ਆਪਣੀ ਫਰਾਰੀ ਐਫ ਫਾਰਮੂਲਾ 1 ਦੀ ਜਿਹੜੀ ਗੱਡੀ ਆ ਉਹ ਕੱਢ ਕੇ ਉਹਦੇ 'ਚ ਜਾਓ, ਕੋਈ ਜਾਂਦਾ ਉਹਦੇ 'ਚ? ਕੀ ਗੱਲਾਂ ਕਰਦੇ ਆ ਯਾਰ, ਥੋੜ੍ਹਾ ਜਿਹਾ ਤਾਂ ਸੀਰੀਅਸ ਹੋਵੋ। ਸੋ ਗਵਰਨਮੈਂਟ ਦਾ ਤਰਕ ਇਹ ਹੈ, ਜਾਂ ਗਵਰਨਮੈਂਟ ਛੱਡੋ, ਗਡਕਰੀ ਸਾਹਿਬ ਦਾ ਤਰਕ ਇਹ ਹੈ ਕਿ ਜਿਹੜਾ E20 ਹੈ, ਜੇ ਅਸੀਂ ਉਹ ਪਾਉਣ ਲੱਗ ਗਏ ਨਾ, ਤਾਂ ਹਰ ਸਾਲ ਇੰਡੀਆ 22 ਲੱਖ ਕਰੋੜ ਰੁਪਏ ਦਾ ਜਿਹੜਾ ਕੱਚਾ ਤੇਲ ਬਾਹਰੋਂ ਮੰਗਵਾਉਂਦਾ, ਉਹਦੀ ਅਸੀਂ ਸਪਲਾਈ ਘੱਟ ਕਰ ਲਾਂਗੇ, ਕਿਉਂਕਿ ਇੰਨੇ ਤੇਲ ਦੀ ਲੋੜ ਨਹੀਂ ਪੈਣੀ 22 ਲੱਖ ਕਰੋੜ ਦੀ ਘੱਟ। ਆਫਕੋਰਸ ਜਦੋਂ ਗੱਡੀਆਂ ਖਰਾਬ ਹੋ ਕੇ ਘਰੇ ਖੜੀਆਂ ਹੋਣਗੀਆਂ, ਫਿਰ ਕਿਉਂ ਤੇਲ ਦੀ ਲੋੜ ਪਊਗੀ? ਪਰ ਐਨੀਵੇਜ਼, ਗਡਕਰੀ ਸਾਹਿਬ ਦਾ ਇਹ ਤਰਕ ਹੈ ਕਿ ਦੇਸ਼ ਦੇ ਵਿੱਚ ਜੇ ਅਸੀਂ ਐਥਨੋਲ ਬਣਾਵਾਂਗੇ, ਪੈਟਰੋਲ 'ਚ ਰਲਾਵਾਂਗੇ, ਉਹਨੂੰ ਵੇਚਾਂਗੇ, ਇਹੀ 22 ਲੱਖ ਕਰੋੜ ਬਾਹਰ ਜਾਣ ਦੀ ਬਜਾਏ ਭਾਰਤ 'ਚ ਰਹਿਣਗੇ, ਕਿਸਾਨਾਂ ਦੀ ਜੇਬ 'ਚ ਜਾਣਗੇ, ਕਿਉਂਕਿ ਕਿਸਾਨ ਹੋਰ ਵੱਧ ਤੋਂ ਵੱਧ ਗੰਨਾ ਉਗਾਉਣਗੇ, ਹੋਰ ਫਸਲਾਂ ਉਗਾਉਣਗੇ, ਹੋਰ ਫਸਲਾਂ ਨੂੰ ਅਸੀਂ ਖਰਾਬ ਕਰਾਂਗੇ ਵੇਅਰ ਹਾਊਸਿਸ 'ਚ, ਉਹ ਖਰਾਬ ਕਰਕੇ ਅਸੀਂ ਐਥਨੋਲ ਬਣਾਵਾਂਗੇ ਮੱਕੀ 'ਤੇ। ਓ ਯਾਰ, ਓਹੋ, ਮਤਲਬ ਸੀਰੀਅਸਲੀ, ਕੋਈ ਉਹ ਨਾ ਇੱਕ ਫਿਲਮ ਸੀਗੀ ਉਹ ਇਰਫਾਨ ਖਾਨ ਵਾਲੀ, ਅਰਸ਼ਦ ਵਾਰਸੀ ਵਾਲੀ, ਕਿਹੜੀ ਫਿਲਮ ਸੀ, Crazy 4, ਜਿਹਦੇ 'ਚ ਉਹ ਕਹਿੰਦੇ ਆ ਨਾ, ਸਟਾਰਟਿੰਗ 'ਚ ਸੀਨ ਆਉਂਦਾ ਕਿ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ, ਲੀਡਰ ਲੋਕ ਆਪਸ 'ਚ ਲੜ ਰਹੇ ਨੇ, ਅਤੇ ਉਹ ਕਹਿੰਦੇ ਕਿ ਇਹ ਲੋਕ ਸਮਝਦਾਰ ਕਹੇ ਜਾਂਦੇ ਨੇ ਆਮ ਦੁਨੀਆ 'ਚ, ਅਤੇ ਫਿਰ ਦੂਸਰੇ ਪਾਸੇ ਇਹ ਕ੍ਰੇਜ਼ੀ ਲੋਕਾਂ ਦਾ ਇੱਕ ਹਸਪਤਾਲ ਦਿਖਾਇਆ ਜਾਂਦਾ, ਬੇਵਕੂਫ ਜਿਨ੍ਹਾਂ ਨੂੰ ਪਾਗਲ ਕਹਿ ਲਿਆ ਜਾਂਦਾ ਹੈ, ਸਿਧਰਿਆਂ ਦਾ ਹਸਪਤਾਲ, ਅਤੇ ਇਹਨਾਂ ਨੂੰ ਨੋਰਮਲ ਭਾਸ਼ਾ ਦੇ ਵਿੱਚ ਪਾਗਲ ਕਿਹਾ ਜਾਂਦਾ। ਸੋ ਅਸਲ ਫੈਸਲਾ ਹੁਣ ਲੋਕਾਂ 'ਤੇ ਛੱਡਤਾ ਕਿ ਪਾਗਲ ਇਹ ਸਿਆਸਤਦਾਨ ਨੇ ਕਿ ਪਾਗਲ ਜਾਂ ਸਿਧਰੇ ਇਹ ਹਸਪਤਾਲਾਂ 'ਚ ਨੇ। ਮੈਨੂੰ ਲੱਗਦਾ ਹਸਪਤਾਲਾਂ ਵਾਲੇ ਸਿਧਰੇ ਵੀ ਆ, ਤੁਹਾਡੀ ਗੱਲ ਸੁਣ ਕੇ ਹੱਸਣ ਲੱਗ ਜਾਣਗੇ। ਐਨੀਵੇਜ਼, ਚੁਣੌਤੀ ਕੀ ਹੈਗੀ ਹੈ, ਚੁਣੌਤੀ ਗਡਕਰੀ ਸਾਹਿਬ ਦੇ ਲਈ ਹੁਣ ਇਹ ਬਣ ਗਈ ਹੈ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਜਿਹੜਾ ਮੇਨ ਸਟ੍ਰੀਮ ਮੀਡੀਆ ਤੱਕ ਵੀ ਇਹ ਖਬਰਾਂ ਹੁਣ ਖੁੱਲ੍ਹ ਕੇ ਆਉਣ ਲੱਗ ਪਈਆਂ ਨੇ। ਢਕੀ ਢਕਾਈ ਗੱਲ ਰਹਿ ਜਾਂਦੀ ਤਾਂ ਹੋ ਜਾਣਾ ਸੀਗਾ, ਪਰ ਹੁਣ ਢਕੀ ਢਕਾਈ ਗੱਲ ਰਹਿ ਨਹੀਂ ਰਹੀ ਹੈਗੀ, ਇਹਦੇ ਪਿੱਛੇ ਇੱਕ ਕੌਨਸਪੀਰੇਸੀ ਸਾਹਮਣੇ ਆ ਰਹੀ ਹੈ। ਕੌਨਸਪੀਰੇਸੀ ਕੀ ਹੈ ਇਹ ਥੋੜ੍ਹਾ ਜਿਹਾ ਸਮਝ ਲਓ। ਕਿਹਾ ਜਾ ਰਿਹਾ ਹੈ ਕਿ ਇਹ ਇਨਸਾਈਡਰ ਟ੍ਰੇਡਿੰਗ ਹੋਣ ਲੱਗੀ ਹੈ E20 ਦੇ ਨਾਮ ਦੇ ਉੱਤੇ, ਔਰ ਆਸਟ੍ਰੇਲੀਆ 'ਚ ਜੇ ਕਿਤੇ ਗਡਕਰੀ ਸਾਹਿਬ ਹੁੰਦੇ ਤਾਂ ਹੁਣ ਤੱਕ ABC ਨੇ, SBS ਨੇ, ਹਰਾਲਸਨ ਨੇ, ਗਾਰਡੀਅਨ ਨੇ ਖਬਰਾਂ ਲਗਾ ਲਗਾ ਕੇ ਟੰਗ ਦਿੱਤਾ ਹੁੰਦਾ ਕਦਾ। ਆ ਸਾਡੀ NSW ਵਾਲੀ ਪ੍ਰੀਮੀਅਰ ਸੀ ਨਾ, ਉਹਨੇ ਤਾਂ ਵਿਚਾਰੀ ਨੇ ਕੀਤਾ ਵੀ ਕੁਛ ਨਹੀਂ ਸੀ, ਗਲੈਡਿਸ ਬ੍ਰੈਜ਼ਿਕਲੀਅਨ, ਉਹਦਾ ਤਾਂ ਬੁਆਏਫ੍ਰੈਂਡ ਹੀ ਗੜਬੜਾ ਕਰ ਰਿਹਾ ਸੀ, ਔਰ ਕਿੰਨੀਆਂ ਕੁ ਕਰ ਰਿਹਾ ਸੀ ਵਿਚਾਰੇ ਨੇ, 1,000, 2,000, 5,000, ਚਲੋ 10,000, ਚਲੋ $1,00,000 ਲੈ ਲਿਆ ਹੋਣਾ। ਇੱਥੇ ਤਾਂ ਕਰੋੜਾਂ ਦੀ ਗੱਲ ਹੈ, ਕਰੋੜਾਂ ਦੀ। CIAN ਸਿਆਨ ਐਗਰੋ, ਨਿਤਿਨ ਗਡਕਰੀ ਦਾ ਬੇਟਾ ਹੈ ਨਿਖਿਲ ਗਡਕਰੀ, ਉਹਨਾਂ ਦੀ ਕੰਪਨੀ ਹੈ, ਅਤੇ ਦੂਜਾ ਬੇਟਾ ਸਾਰੰਗ ਗਡਕਰੀ, ਉਹਦੀ ਹੈਗੀ ਹੈ ਮਾਨਸ ਐਗਰੋ, ਦੋਵੇਂ ਮਿੱਲਾਂ ਚਲਾਉਂਦੇ ਨੇ, ਖੰਡ ਅਤੇ ਐਥਨੋਲ ਦੇ ਕਾਰੋਬਾਰ 'ਚ ਲੱਗੇ ਹੋਏ ਨੇ। ਕਮਾਈ ਦੇ ਵਿੱਚ ਇਹਨਾਂ ਦੇ ਸਿਆਨ ਕੰਪਨੀ ਦੇ ਰੈਵਨਿਊ, ਇਹਦੇ ਟਰਨਓਵਰ 2024 ਦੇ ਵਿੱਚ, June 2024 'ਚ ਇਹ ਕੰਪਨੀਆਂ ਦਾ ਟਰਨਓਵਰ 17 ਕਰੋੜ ਸੀ। ਉਹ ਤੋਂ ਬਾਅਦ ਜਦੋਂ ਤੋਂ E20 ਵਾਲੀ ਗੱਲ ਨਿਤਿਨ ਗਡਕਰੀ ਕਹਿ ਰਹੇ ਨੇ, ਸਟੇਜ 'ਤੇ ਜਾ ਕੇ ਕਹਿ ਰਹੇ ਨੇ ਕਿ ਦੇਸ਼ ਦਾ 22 ਲੱਖ ਕਰੋੜ ਬਚੂਗਾ, 22 ਲੱਖ ਕਰੋੜ ਤਾਂ ਪਤਾ ਨਹੀਂ, ਪਰ ਇਹ 17 ਕਰੋੜ ਦੇ ਐਨੂਅਲ ਟਰਨਓਵਰ ਵਾਲੀ ਗਡਕਰੀ ਦੇ ਮੁੰਡਿਆਂ ਦੀਆਂ ਕੰਪਨੀਆਂ ਦਾ 2 ਸਾਲਾਂ ਦੇ ਅੰਦਰ ਟਰਨਓਵਰ 1200 ਕਰੋੜ ਰੁਪਇਆ ਹੋ ਗਿਆ। ਲੋਕ ਸਵਾਲ ਚੁੱਕ ਰਹੇ ਨੇ ਕਿ 30 ਗੁਣਾ ਕਮਾਈ
ऐसे समय कदों क्यों हो रही है जो तो सरकार ने एथनॉल ब्लेंडिंग दी नीति नू लागू करन दी गल कीती है कार्बन डाइऑक्साइड CO2 तो एथनॉल सो इस कंपनी ने हाल ही दे विच CO2 गैस तो यानी कार्बन डाइऑक्साइड तो एथनॉल बनाने की एक नवी तकनीक दे नाल या एक कंपनी दे नाल MOU साइन किया है जिदे नाल फ्यूचर च इन्हां दा कारोबार होर वधूगा इंडिया दे विच पोल्यूशन होर वधूगा लै जाओ सुप्रीम कोर्टां च जिन्नियां पटीशनां लैके जानियां हैगियां ने कॉन्सपीरेसी तां जिहड़ी हैगी उह अड हैगी है पर सरकार जनता दियां गड्डियां दी माइलेज दी बली क्यों देन लगी हुई है इंजणा दे इंजण क्यों करन लगी हुई है इस करके भी कारपोरेट्स नूं फायदा हो सके कादी गल्लां करी जाने हो कि मक्की दे किसानां नूं फायदा होएगा गन्ने दे किसानां नूं थोड़ा जिहा तां लॉजिक तां लगाओ ना ਕਿਹੜਾ ਲੌਜਿਕ ਹੈ ਸਾਫ ਮੱਕੀ ਨੂੰ ਚੱਕ ਕੇ ਤੁਸੀਂ ਐਥਨੋਲ ਬਣਾਓਗੇ ਗਲੀ ਹੋਈ ਸੜੀ ਹੋਈ ਦੀ ਹੁੰਦੀ ਹੁੰਦੀ ਹੈ ਸਾਫ ਮੱਕੀ ਦਾ ਕੀ ਕਰੋਗੇ ਉਹਨੂੰ ਰੱਖੀ ਰੱਖੋਗੇ ਕਿ ਜਦੋਂ ਖਰਾਬ ਹੋ ਗਈ ਤੇ ਫਿਰ ਉਹਦੀ ਐਥਨੋਲ ਬਣੂਗੀ ਵਟ ਦਿਸ ਕੀ ਛੱਡੋ ਹੁਣ ਪਰਾਂ ਐਨੀਵੇਜ਼ ਹੁਣ ਇਸ ਸਾਰੇ ਤੋਂ ਇਲਾਵਾ ਹਰੇਕ ਗੱਲਾਂ ਹੋਰ ਵੀ ਬਹੁਤ ਸੀਗੀਆਂ ਮੈਨੂੰ ਇਹ ਲੱਗਦਾ ਕਿ ਮੈਂ ਆਖਰੀ 10 ਮਿੰਟਾਂ ਦੇ ਵਿੱਚ ਹੁਣ ਸਰਕਾਰ ਦਾ ਬਚਾਅ ਵੀ ਕਰਦੇ ਚੱਲਾਂ ਦੇਖੋ ਹੋਇਆ ਕੀ ਹੈ ਇਹ ਸਾਰੀਆਂ ਗੱਲਾਂ ਤਾਂ ਇੰਡੀਆ ਦੇ ਵਿੱਚ ਹੋ ਰਹੀਆਂ ਹੈਗੀਆਂ ਨੇ ਭਾਰਤ ਦੇ ਵਿੱਚ ਲੋਕਾਂ ਨੂੰ ਕਦੇ ਕੋਈ ਰਾਹਤ ਨਹੀਂ ਮਿਲਣ ਲੱਗੀ ਹੈਗੀ ਇਸ ਸਰਕਾਰ ਤੋਂ ਤਾਂ ਅਗਲੀ ਦਾ ਕਹਿ ਨਹੀਂ ਸਕਦੇ ਉਹਨਾਂ ਦਾ ਵੀ ਬੇੜਾ ਗਰਕ ਹੈ ਐਜ਼ ਆ ਓਪੋਜੀਸ਼ਨ ਉਹਨਾਂ ਨੇ ਤਾਂ ਫੇਲ ਹੀ ਕੀਤਾ ਹੈਗਾ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਜੋ ਕੰਮ ਸੋਨਮ ਵਾਂਗ ਚੁੱਕ ਕਰ ਰਹੇ ਹਾਂ ਘੱਟੋ ਘੱਟ ਉਹਨਾਂ ਦੇ ਨਾਲ ਹੀ ਜਾ ਕੇ ਖੜ੍ਹੇ ਹੋ ਜਾਓ ਐਜ਼ ਆ ਓਪੋਜੀਸ਼ਨ ਯੂ ਹੈਵ ਫੇਲਡ ਮਿਸਟਰ ਰਾਹੁਲ ਗਾਂਧੀ 3 ਹਫ਼ਤਿਆਂ ਦੀਆਂ ਫੋਰਨ ਟੂਰ ਆਪ ਵੀ ਕੱਟ ਕੇ ਆਏ ਨੇ ਅਤੇ ਉੱਧਰ ਕਈ ਫੋਰਨ ਟੂਰ ਕੱਟਿਆ ਪਤਾ ਨਹੀਂ ਡੋਮੈਸਟਿਕ ਟੂਰ ਕੱਟਿਆ ਪਤਾ ਨਹੀਂ ਕਿੱਥੇ ਗਏ ਹੈਗੇ ਸੀਗੇ ਛੁੱਟੀਆਂ 'ਤੇ ਚਲੇ ਜਾਂਦੇ ਨੇ ਥੋੜ੍ਹੇ ਕੁ ਦਿਨਾਂ ਦੇ ਲਈ ਇੱਧਰ ਆਸਟ੍ਰੇਲੀਆ ਦੇ ਵਿੱਚ ਟਰਮਸ ਛੁੱਟੀਆਂ ਹੁੰਦੀਆਂ ਨੇ ਸਕੂਲਾਂ ਦੀਆਂ ਨਾਲ ਦੀ ਨਾਲ ਉੱਧਰ ਰਾਹੁਲ ਗਾਂਧੀ ਦੇ ਸਕੂਲ ਦੀ ਵੀ ਛੁੱਟੀ ਹੋ ਜਾਂਦੀ ਹੈ ਸੋ ਦੇਖੋ ਇਹ ਗੱਲ ਦਾ ਯਕੀਨ ਮੰਨ ਕੇ ਚੱਲਿਓ ਨਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਦੀ ਨਾਮਾ ਪੜ੍ਹਨ ਬੈਠੇ ਹਾਂ ਨਾ ਹੀ ਰਾਹੁਲ ਸਤੁਤੀ ਕਰਾਂਗੇ ਸੋ ਕਈਆਂ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ ਜਾਂ ਜਿਵੇਂ ਇੱਕ ਕਮਰੇ ਦੇ ਵਿੱਚ 100 ਲੋਕ ਹੁੰਦੇ ਨੇ ਨਾ 50 ਇਹਦੇ ਹੱਕ 'ਚ ਨੇ 50 ਉਹਦੇ ਹੱਕ 'ਚ ਹੈ ਸਾਰੇ ਹੀ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਜਾਣ ਪਰ ਸੱਚਾਈ ਨਹੀਂ ਬਦਲ ਸਕਦੇ ਤੁਸੀਂ ਕਿਉਂਕਿ ਸੱਚਾਈ ਤਾਂ ਇਹੀ ਹੈ ਕਿ ਅਪੋਜੀਸ਼ਨ ਵੀ ਫੇਲ ਅੱਜ ਦੀ ਤਰੀਕ 'ਚ ਸਰਕਾਰ ਨੇ ਤਾਂ ਡਿਸਅਪੁਆਇੰਟ ਕੀਤਾ ਹੀ ਕੀਤਾ ਨਾਓ ਕਮਿੰਗ ਟੂ ਦੀ ਇੰਟਰਨੈਸ਼ਨਲ ਟੋਪਿਕ ਹੁਣ ਤੁਸੀਂ ਨਕਸ਼ੇ ਨੂੰ ਦੇਖੋ ਧਿਆਨ ਦੇ ਨਾਲ ਪ੍ਰੋਗਰਾਮ ਸੁਣੀ ਚੱਲੋ ਕਿਤੇ ਨਕਸ਼ਾ ਚੱਕਣ ਦੇ ਚੱਕਰ ਦੇ ਵਿੱਚ ਪ੍ਰੋਗਰਾਮ ਨਾ ਛੱਡ ਕੇ ਚੱਲ ਜਾਇਓ ਵੀ ਕਹਿ ਰਹੇ ਸੀਗੇ ਨਕਸ਼ੇ ਨੂੰ ਦੇਖੋ ਜਦੋਂ ਵਰਲਡ ਮੈਪ ਦੇਖਦੇ ਹੋ ਗਲੋਬ ਘੁਮਾ ਕੇ ਦੇਖਿਓ ਐਂ ਐਂ ਉਂਗਲੀ ਰੱਖ ਲਓ ਇੰਡੀਆ ਇੰਡੋਨੇਸ਼ੀਆ ਆਸਟ੍ਰੇਲੀਆ ਨਿਊਜ਼ੀਲੈਂਡ ਜਪਾਨ ਬਣ ਗਿਆ ਹਾਰ ਇਹ ਹਾਰ ਜਿਹਾ ਬਣ ਗਿਆ ਨਾ ਇਹ ਹਾਰ ਕਿਹਦੇ ਆਲੇ ਦੁਆਲੇ ਬਣਿਆ ਇਹ ਚਾਈਨਾ ਦੇ ਆਲੇ ਦੁਆਲੇ ਬਣਿਆ ਗਾਰਲੈਂਡ ਹਾਲ ਹੀ ਦੇ ਵਿੱਚ ਜਿਹੜੀਆਂ ਹਾਈ ਪ੍ਰੋਫਾਈਲਸ ਮੀਟਿੰਗ ਹੋਈਆਂ ਨੇ ਪਹਿਲਾਂ ਤਾਂ ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਆਉਂਦੇ ਨੇ ਪ੍ਰਧਾਨ ਮੰਤਰੀ ਕਹਿੰਦੇ ਮੇਰੀ ਭੈਣ ਆ ਗਈ ਮੇਰੀ ਭੈਣ ਆ ਗਈ ਰੱਖੜੀ ਤੋਂ ਪਹਿਲਾਂ ਹੀ ਉਹਨਾਂ ਦੀ ਭੈਣ ਆ ਕੇ ਗਈ ਹੈਗੀ ਇੰਡੀਆ 'ਚ ਬਾਅਦ 'ਚ ਫਿਰ ਤਕਾਈਚੀ ਦਾ ਭਰਾ ਇੰਡੋਨੇਸ਼ੀਆ ਜਾਂਦਾ ਆਸਟ੍ਰੇਲੀਆ ਜਾਂਦਾ ਅਤੇ ਨਿਊਜ਼ੀਲੈਂਡ ਜਾਂਦਾ ਜਾਂਦੇ ਨੇ ਤੂਫਾਨੀ ਦੌਰੇ ਦੇ ਵਿੱਚ ਆਇਆ ਮੈਂ ਉਹ ਚੱਲਿਆ ਆਇਆ ਮੈਂ ਉਹ ਚੱਲਿਆ ਐਂ ਠਾ ਠਾ ਮੀਟਿੰਗ ਆਉਂਦੀ ਹੁਣ ਲੋਕ ਇਹ ਕਹਿ ਰਹੇ ਨੇ ਕਿ ਕਿਤੇ ਇਹ ਚਾਈਨਾ ਦੇ ਖਿਲਾਫ ਲੋਕ ਤਾਂ ਨਹੀਂ ਕਹਿ ਰਹੇ ਮੇਰੇ ਵਰਗਾ ਸਿਆਣਾ ਬੰਦਾ ਹੀ ਕਹਿ ਰਿਹਾ ਹੁੰਦਾ ਨਿਆਣੀ ਅਕਲ ਵਾਲਾ ਕਿ ਇਹ ਕੋਈ ਗੁਪਤ ਗਠਜੋੜ ਤਾਂ ਨਹੀਂ ਹੋ ਰਿਹਾ ਹੈਗਾ ਇਹ ਕਿਤੇ ਕੋਈ ਨੈਕਸਸ ਤਾਂ ਨਹੀਂ ਹੈਗਾ ਖੁੱਲ੍ਹੇਆਮ ਡਿਪਲੋਮੇਸੀ ਦੇ ਵਿੱਚ ਕਈ ਵਾਰ ਇਹ ਦੋਸ਼ ਲੱਗਦਾ ਰਿਹਾ ਹੈ ਕਿ ਚਾਈਨਾ ਦੇ ਖਿਲਾਫ ਇਹ ਦੇਸ਼ ਜਿਹੜੇ ਨੇ ਕਾਊਂਟਰ ਕਰਦੇ ਨੇ ਪਰ ਇਹ ਦੇਸ਼ ਖੁੱਲ੍ਹ ਕੇ ਇਸ ਕਾਊਂਟਰ ਇਸ ਸੱਚਾਈ ਨੂੰ ਕਾਊਂਟਰ ਕਰਦੇ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਨਾ ਇਹ ਮੈਂ ਤੁਹਾਨੂੰ ਪੂਰਾ ਕੂਟਨੀਤਕ ਬਣਾ ਦੇਣਾ ਇਸ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਜੀਓਪੋਲੀਟਿਕਸ ਤੋਂ ਲੈ ਕੇ ਡਿਪਲੋਮੈਸੀ ਦੇ ABCD ਤੱਕ ਸਾਰੀ ਪੜ੍ਹਾ ਦੇਣੀ ਹੈ ਪਿਛਲਾ ਡਿਪਲੋਮੈਸੀ ਵਾਲਾ ਪ੍ਰੋਗਰਾਮ ਸੁਣਿਓ ਜ਼ਰੂਰ ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਇਹਨੂੰ ਮਿੰਨੀ ਲੈਟਿਸ ਵਰਕ ਕਹਿੰਦੇ ਹੁੰਦੇ ਆ ਯਾਨੀ ਕਿ ਜਦੋਂ ਕਿਸੇ ਇੱਕ ਦੇਸ਼ ਦੇ ਖਿਲਾਫ ਥੋੜ੍ਹੇ ਦਰਮਿਆਨੇ ਜਾਂ ਛੋਟੇ ਦੇਸ਼ ਰਲ ਕੇ ਇੱਕ ਬਹੁਤ ਮਜ਼ਬੂਤ ਕੋਈ ਗੱਠਜੋੜ ਬਣਾ ਲੈਣ ਹੁਣ ਜਿਹੜੀ ਚੀਨ ਦੀ ਕੋਸ਼ੀਨ ਹੈ ਜਾਂ ਧੌਂਸ ਹੈ ਉਹ ਲਗਾਤਾਰ ਸਦਰਨ ਚਾਈਨਾ ਸੀ ਦੇ ਵਿੱਚ ਵੱਧ ਰਹੀ ਹੈ ਤੁਹਾਡੇ ਨਾਲ ਬੜੀ ਪਹਿਲਾਂ ਇੱਕ ਪੋਡਕਾਸਟ ਕੀਤਾ ਸੀ ਦੱਸਿਆ ਸੀ ਕਿ ਚਾਈਨਾ ਆਰਟੀਫਿਸ਼ੀਅਲ ਆਈਲੈਂਡਸ ਬਣਾ ਕੇ ਉੱਥੇ ਆਪਣੀਆਂ ਫੌਜਾਂ ਦੀ ਤੈਨਾਤੀ ਕਰ ਰਿਹਾ ਇੱਥੇ 1000 ਫੌਜੀ ਰੱਖ ਲਓ ਉੱਥੇ 2000 ਘੱਟੋ ਘੱਟ ਸਦਰਨ ਚਾਈਨਾ ਸੀ ਦੇ ਵਿੱਚ ਜਾਪਾਨ ਇੰਡੀਆ ਇੰਡੋਨੇਸ਼ੀਆ ਇਹ
ਅੱਠ ਅੱਖ ਨਾ ਚੱਕ ਸਕਣ ਉੱਠ ਨਾ ਸਕਣ ਇਸ ਕਰਕੇ ਇੱਥੇ ਆਪਣੀਆਂ ਫੌਜਾਂ ਬਣਾ ਰਹੇ ਆ ਇੰਡੋਨੇਸ਼ੀਆ ਨੇ ਤਾਂ ਖੁੱਲ੍ਹ ਕੇ ਵਿਰੋਧ ਕੀਤਾ ਇੰਡੀਆ ਨੇ ਅੱਜ ਤੱਕ ਕਦੇ ਚਾਈਨਾ ਦੇ ਉਹ ਆਰਟੀਫਿਸ਼ੀਅਲ ਆਈਲੈਂਡ ਦਾ ਵਿਰੋਧ ਨਹੀਂ ਕੀਤਾ ਨਾ ਜੈਸ਼ੰਕਰ ਬੋਲੇ ਨੇ ਨਾ ਮੋਦੀ ਬੋਲੇ ਨੇ ਉਹ ਉਹਨਾਂ ਦੀ ਡਿਪਲੋਮੈਸੀ ਦਾ ਹਿੱਸਾ ਹੋ ਸਕਦੇ ਨੇ ਬੜੇ ਯਾਰ ਕਿਤੇ ਤਾਂ ਸਟੈਂਡ ਲਵੋ ਨਾ ਨਾ ਤੁਸੀਂ ਈਰਾਨ ਦੇ ਨਾਲ ਖੜਦੇ ਹੋ ਨਾ ਤੁਸੀਂ ਚਾਈਨਾ ਦੇ ਅਗੇਂਸਟ ਜਾਂਦੇ ਹੋ ਫਿਰ ਕਹਿੰਦੇ ਹੋ ਕਿ ਆਪਰੇਸ਼ਨ ਸਿੰਧੂਰ ਕਰਤਾ ਤੇ ਪਾਕਿਸਤਾਨ ਦੇ ਪੱਟੇ ਚਕਾਤੇ ਆਪਣੇ ਹੀ ਲੋਕਾਂ ਤੋਂ ਤਾੜੀਆਂ ਵਜਵਾ ਕੇ ਚਲੇ ਜਾਂਦੇ ਹੋ Shame on you. Anyways, international diplomacy ਸਿਰਫ ਇੰਡੀਆ ਨਹੀਂ ਕਰ ਰਿਹਾ ਹੈਗਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਫੈਕਟ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਪੌਲਿਨ ਹੈਂਸਨ ਜੋ ਮਰਜ਼ੀ ਬੋਲ ਲਵੇ ਐਂਥਨੀ ਐਲਬਨੀਜ਼ ਦੇ ਖਿਲਾਫ ਪਰ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ ਜੋ ਇੰਟਰਨੈਸ਼ਨਲ ਡਿਪਲੋਮੇਸੀ ਅੱਜ ਦੀ ਤਰੀਕ ਦੇ ਵਿੱਚ ਐਂਥਨੀ ਐਲਬਨੀਜ਼ ਕਰ ਰਹੇ ਨੇ ਜਿਸ ਕਿਸਮ ਦੇ ਨਾਲ ਲਿਖ ਕੇ ਲੈ ਲਓ ਇਹ ਮੌਜੂਦਾ ਲੇਬਰ ਸਰਕਾਰ ਨੇ ਆਸਟ੍ਰੇਲੀਆ ਨੂੰ ਇਸ ਪੂਰੇ ਪੈਸੀਫਿਕ ਖਿੱਤੇ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਨੇ ਨਾ ਵੈਰੀ ਵਿਜ਼ੀਬਲ ਵੈਰੀ ਮੱਚ ਵਿਜ਼ੀਬਲ ਚਾਈਨਾ ਦੇ ਗੇੜੇ ਵੀ ਕੱਢਦੇ ਹੋ ਚਾਈਨਾ ਦੇ ਨਾਲ ਹੱਥ ਵੀ ਮਿਲਾਉਂਦੇ ਹੋ ਅਤੇ ਚਾਈਨਾ ਦੇ ਅਗੇਂਸਟ ਤੁਸੀਂ ਲੋਬਿੰਗ ਵੀ ਤਿਆਰ ਕਰ ਲੈਂਦੇ ਹੋ ਸਲਿਊਟ ਔਨ ਯੂ ਐਬਸੋਲਿਊਟਲੀ ਫੈਂਟਾਸਟਿਕ ਜੀਨੀਅਸ ਐਂਥਨੀ ਐਲਬਨੀਜ਼ ਐਦਾਂ ਹੁੰਦੀ ਹੈ ਡਿਪਲੋਮੈਸੀ ਹੁਣ ਇੱਕ ਹੋਰ ਚੀਜ਼ ਹੈ ਇੱਕ ਕੁਐਡ ਵੀ ਬਣਿਆ ਹੋਇਆ ਜੇ ਤੁਹਾਡੇ ਯਾਦ ਹੋਵੇ ਜਾਪਾਨ ਇੰਡੀਆ ਆਸਟ੍ਰੇਲੀਆ ਅਤੇ ਅਮੈਰੀਕਾ ਅਮੈਰੀਕਾ ਨੂੰ ਛੱਡ ਕੇ ਬਾਕੀ ਤਿੰਨੇ ਦੇਸ਼ ਇਕੱਠੇ ਰਹਿਣਾ ਚਾਹੁੰਦੇ ਨੇ ਅਤੇ ਇਹਦੇ 'ਚ ਅਮੈਰੀਕਾ ਦੀ ਬਜਾਏ ਇੰਡੋਨੇਸ਼ੀਆ ਨੂੰ ਰਲਾ ਰਹੇ ਨੇ ਹੁਣ ਇਹ ਔਰ ਨਿਊਜ਼ੀਲੈਂਡ ਨੂੰ ਵੀ ਰਲਾ ਰਹੇ ਨੇ ਅਮੈਰੀਕਾ ਨੂੰ ਕਿਉਂ ਕਿਉਂਕਿ ਅਮੈਰੀਕਾ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅੱਜ ਦੀ ਤਰੀਕ 'ਚ ਜਿਵੇਂ ਸਟਾਰਟਿੰਗ 'ਚ ਦੱਸਿਆ ਸੀ ਜਿਹੜਾ ਨੇਟੋ ਦਾ ਨਹੀਂ ਹੋ ਸਕਿਆ ਉਹ ਸਾਡਾ ਕੀ ਹੋਊਗਾ ਸੋ ਜਾਪਾਨ ਦੇ ਪ੍ਰਧਾਨ ਮੰਤਰੀ ਆਉਂਦੇ ਨੇ ਔਰ ਸੁਣਾਈ ਤੱਕ ਆਈ ਸੀ ਮੈਨੂੰ ਇਹ ਸੀਗਾ ਕਿ ਬੁਲੇਟ ਟ੍ਰੇਨ 'ਤੇ ਗੱਲ ਹੋਊਗੀ ਯੇ ਹੋਊਗੀ ਵੋ ਹੋਊਗੀ ਇੰਡਸਟਰੀਜ਼ ਬਟ ਉਹ ਗੱਲਾਂ ਨੂੰ ਉਨਾ ਤਵੱਜੋ ਨਹੀਂ ਦਿੱਤੀ ਗਈ ਹੋਇਆ ਕੀ ਹੈ ਕਿ 62 ਬਿਲੀਅਨ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਆ ਜਾਓ ਫਿਰ ਹੱਸਦੇ ਹਾਂ ਰਲ ਮਿਲ ਕੇ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਦੇ ਲਈ ਸਾਡੇ ਬੱਚੇ ਆ ਚੁੱਕੇ ਆ, ਲਾਈਨਾਂ ਵਿੱਚ ਲੱਗ ਚੁੱਕੇ ਆ ਅਤੇ ਦੇਖਦੇ ਹਾਂ ਫਟਾਫਟ ਕਿ ਕਿਹਨੇ ਪਹਿਲਾਂ ਸਭ ਤੋਂ ਸਾਨੂੰ ਕਾਲ ਕੀਤੀ ਆ ਅਤੇ ਕਿੰਨੀ ਦੇਰ ਹੋ ਗਈ ਕਾਲ ਕੀਤੇ ਹੋਏ।
0: ਜੀ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਮੰਨਤ ਅਤੇ ਫਤਿਹ ਅਤੇ ਸਤਿ ਸ਼੍ਰੀ ਅਕਾਲ ਅਤੇ ਮੰਨਤ ਅਤੇ ਫਤਿਹ ਅਤੇ ਕੀ ਹਾਲ ਤੁਹਾਡਾ?
2: ਸਤਿ
1: ਸ਼੍ਰੀ ਅਕਾਲ ਮੰਨਤ ਅਤੇ ਨਾਲੇ ਫਤਿਹ, ਕਿੱਦਾਂ ਹਾਲ ਚਾਲ?
2: ਮੈਂ ਠੀਕ ਹਾਂ, ਤੁਸੀਂ ਕਿਵੇਂ
1: ਹੋ? ਅਸੀਂ ਬਹੁਤ ਵਧੀਆ।
0: ਮੰਨਤ ਤੁਹਾਡੇ ਜਿਹੜੀ ਹੋ ਗਈ ਪਤਾ,
1: ਮੈਨੂੰ ਲੱਗਦਾ ਮੈਂ ਹੀ ਛੋਟੀ ਰਹਿ ਜਾਣਾ।
0: ਮੰਨਤ ਨੇ ਤੁਹਾਨੂੰ
2: ਮੰਮਾ ਵੀ ਆਈ ਕਹਿੰਦੇ, ਮੈਂ 5 ਫੁੱਟ 1 ਦੀ ਹੋ ਗਈ ਆ।
1: ਓਹ
0: ਵੇਖਿਆ ਵੇਖਿਆ,
2: 1.5
1: ਬਸ 2 ਹੋ ਜਾਣਾ ਸੂਨ।
0: ਤੇ ਕਿੰਨੇ ਕਿੰਨਾ ਤੁਸੀਂ ਹੁਣ ਮੰਗਦੇ ਆ?
2: ਫਿਰ
0: ਤੇਰਾ ਵਿਆਹ ਕਿੱਦਾਂ ਕਰਾਂਗੇ? ਏਡਾ ਲੰਮਾ ਮੁੰਡਾ ਨੀ ਲੱਭਣਾ ਫਿਰ?
1: ਤੁਸੀਂ ਇਹ ਵਾਲਾ ਜਵਾਬ ਤਾਂ ਨਹੀਂ ਸੀ ਸੋਚਦੇ ਆਪਣੇ ਵਾਲਾ, ਮੈਂ ਤਾਂ ਵਿਆਹ ਹੀ ਨੀ ਕਰਾਉਣਾ।
0: ਨਹੀਂ ਉਹ ਦੂਜੇ ਉਹ ਮੁੰਡਿਆਂ ਦਾ ਹੁੰਦਾ ਵਾ,
1: ਤਾਂ ਹੀ ਮੈਂ ਕਿਹਾ ਆਪਣੇ ਵਾਲਾ।
0: ਚਲੋ ਉਹਨੂੰ ਇੰਨਾ ਤੇ ਧਿਆਨ ਆ ਨਾ ਵੀ ਇਹ ਵੀ ਚੈਲੰਜ ਇੱਕ ਹੈਗਾ। ਵੈਰੀ ਗੁੱਡ ਮਨਤ, ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
2: ਇੱਕ ਵਾਰ ਸ਼ਹਿਰ ਦੇ ਵਿਆਹ ਵਿੱਚ ਪੱਪੂ ਹਾਲ ਦੇ ਵਿੱਚ ਜਾਂਦਾ ਤੇ ਉੱਥੇ ਤਰ੍ਹਾਂ ਤਰ੍ਹਾਂ ਦੇ ਸੈਲਡ ਰੱਖੇ ਹੁੰਦੇ ਆ ਤੇ ਪੱਪੂ ਜਲਦੀ ਜਲਦੀ ਬਾਹਰ ਆ ਗਿਆ ਤੇ ਫਿਰ ਸੰਤਾ ਉਹਨੂੰ ਪੁੱਛਦਾ ਕੀ ਹੋ ਗਿਆ ਪੱਪੂ? ਉੱਥੇ ਤਾਂ ਸਬਜ਼ੀ ਅਜੇ ਬਣੀ ਨੀ, ਉਹਨਾਂ ਨੇ ਕੱਟੀ ਰੱਖੀ, ਕੱਟ ਕੇ ਰੱਖੀ ਪਈ ਆ।
1: ਸਬਜ਼ੀ ਹਲੇ ਕੱਚੀ ਆ,
0: ਉਹਨਾਂ ਲਾਗੇ ਚਾਰ ਨਹੀਂ ਰੱਖਿਆ, ਲਾਗੇ ਉਹਨਾਂ ਦਬਾਣੇ ਦਾ ਮੋਰ ਨਹੀਂ ਬਣਾ ਕੇ ਰੱਖਿਆ। ਹੈਂ, ਥੈਂਕ ਯੂ ਮੰਨਤ।
1: ਅਸੀਂ ਬਹੁਤ ਵਧੀਆ।
0: ਇਹਨੇ ਨਾ ਕੁਛ ਹੋਰ ਕਹਿਣਾ ਸੀ ਪਰ ਦੱਬ ਗਿਆ ਗੱਲ, ਦੱਬ
1: ਗਿਆ ਗੱਲ ਨੂੰ।
2: ਕੁਛ
0: ਨੀ ਪਤਾ ਲੱਗਦਾ ਇਹਨੂੰ, ਵੇਖਿਆ
1: $1,000,000 ਦਾ ਫਾਈਨ ਲਾਓ,
0: ਕਰੋ ਫਾਈਨ ਇਹਨੂੰ।
1: ਅਸੀਂ ਘਰੋਂ ਜਾ ਕੇ ਮੁੜੇ ਆਉਂਦੇ ਆ।
0: ਕੋਈ ਨੀ, ਹੁਣੇ ਅਰਨਵ ਨੇ ਆਉਣਾ ਵਾ, ਉਹ ਮਾਫ਼ ਕਰ ਦਿੰਦਾ ਹੁੰਦਾ।
1: ਹਾਂ, ਉਹ ਮਾਫ਼ ਕਰ ਦਿੰਦਾ, ਸਾਰੇ ਫਾਈਨ ਆਪਣੇ ਸਿਰ ਲਾ ਲੈਂਦਾ ਨਾ।
0: ਉਹ ਕੋ ਹੈਗਾ ਐਂਟੀਡੋਟ। ਕੀ ਸੁਣਾਓਗੇ ਫਿਰ?
2: ਫਿਰ ਹੋਰ ਵੀ ਫਾਈਨ ਆ ਦੂੰਗਾ, ਅੱਜ ਮੈਂ ਸੁਣਾਉਂਗਾ 1,000,000 ਤੇ।
0: ਹਾਂਜੀ।
2: ਹਲਾ ਕਾਜ਼ੀ ਹਵਾ ਖਾਵੇ ਜਿਉਂਦੀ ਰਵੇ, ਪਾਣੀ ਪੀਵੇ ਮਰ ਜਾਵੇ।
1: ਓ ਅੱਗੇ ਵੀ ਪਾਈ ਉਹ ਆਫਤ ਨੇ ਇਹ ਬੁਝਾਰਤ ਜਿਹੜੀ ਕਿ ਮੈਂ ਭੁੱਲ ਗਈ ਹੈ ਕੀ ਆਨਸਰ
0: ਤੇ ਮੈਨੂੰ ਤੇ ਆਪ ਭੁੱਲ ਜਾਂਦੀ ਹੈ ਤੇ ਹਵਾ ਖਾਵੇ ਤੇ ਜੂਦੀ ਰਵੇ
1: ਪਾਣੀ ਪੀਵੇ ਤੇ ਮਰ ਜਾਵੇ
0: ਪਾਣੀ ਪੀਵੇ ਤੇ ਮਰ ਜਾਵੇ
1: ਇਹ ਕਿਹੜੀ ਚੀਜ਼ ਹੋਈ
0: ਪਾਣੀ ਪੀ ਕੇ ਕਿਹੜੀ ਚੀਜ਼ ਮਰ ਜਾਂਦੀ ਆ ਅੱਗ ਬਸ ਕਰ ਭਰਾ ਇੰਨਾ ਫਾਈਨ ਯਾਰ ਕਿੱਦਾਂ ਦੇਵਾਂਗੇ ਆਪਾਂ
1: ਅਸੀਂ ਤਾਂ ਇੰਨੇ ਅਮੀਰ ਵੀ ਨੀ ਹੈਗੇ
2: ਕੋਈ ਨੀ ਦੇ ਦਿਓ
1: ਆਪੇ ਫਤਿਹ ਜਦੋਂ ਵੱਡਾ ਹੋਊਗਾ ਨਾ ਮੈਂ ਸਕੀਮ ਲਾ ਲਈ ਜਦੋਂ ਫਤਿਹ ਵੱਡਾ ਹੋਊਗਾ ਨਾ
0: ਅਰਨਵ ਸਤਿ ਸ੍ਰੀ ਅਕਾਲ ਅਰਨਵ ਤੁਸੀਂ ਆਉਂਦੇ ਹੋ
3: ਅੱਧ ਅਸਮਾਨ ਮਹਿਲ ਬਣਾਇਆ ਹੇਠਾਂ ਵੱਲ ਨੂੰ ਬੂਹਾ ਲਾਇਆ
1: ਅੱਧ ਅਸਮਾਨ ਮਹਿਲ ਬਣਾਇਆ
3: ਹੇਠਾਂ ਵੱਲ ਨੂੰ ਬੂਹਾ ਲਾਇਆ
1: ਹੇਠਾਂ ਵੱਲ ਨੂੰ ਬੂਹਾ ਲਾਇਆ
0: ਹੇਠਾਂ ਵੱਲ ਨੂੰ ਹੇਠਾਂ ਵੱਲ ਨੂੰ ਕਿ ਖੇਤਾਂ ਵੱਲ ਨੂੰ
1: ਹੇਠਾਂ
3: ਹੇਠਾਂ ਵੱਲ
0: ਨੂੰ ਅੱਛਾ ਹੇਠਾਂ ਵੱਲ ਨੂੰ ਅੱਧ ਅਸਮਾਨ ਮਹਿਲ ਬਣਾਇਆ
1: ਇਹ ਤਾਂ ਕੋਈ ਲਿਫਟ ਲੁਫਟ ਲੱਗਦੀ ਮੈਨੂੰ ਕਿਸੇ ਵੱਡੀ ਸਾਰੀ ਬਿਲਡਿੰਗ ਦੀ
3: ਧਰਤੀ
0: ਵਿਚ ਬਹੁਤ ਲੰਮਾ ਜਾਂਦਾ
1: ਧਰਤੀ ਵਿਚੋਂ ਕਿ
0: ਧਰਤੀ ਵਿਚ ਓਕੇ ਬੋਰ
1: ਆਂਟੀ
0: ਨਹਾਉਂਦੇ ਹੁੰਦੇ ਓਏ ਬਰਡ ਹਾਊਸ ਆਲਣੇ ਤੋਂ ਬਰਡ ਹਾਊਸ ਬਣਾਇਆ ਵੇਖ ਆਂਟੀਆਂ ਦੀ ਤਰੱਕੀ ਥੈਂਕ ਯੂ ਅਰਨਵ ਬਰਡ ਹਾਊਸ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
1: ਕਿੱਦਾਂ ਹਾਲ ਚਾਲ
2: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਹੈ
1: ਸਾਡਾ ਹਾਲ ਠੀਕ ਹੈ ਬਹੁਤ ਵਧੀਆ ਰੈਡੀ ਹੋ ਗਏ ਹੋ
2: ਹਾਂਜੀ ਆਪਾਂ ਜਾਣ ਲੱਗੇ ਸੀ ਪਰ ਜਦ ਤੱਕ ਆਪਾਂ ਜਾਣ ਲੱਗੇ ਸੀ ਮੰਮਾ ਕਹਿੰਦੇ
1: ਤਿੰਨ ਮਿੰਟ
2: ਬੈਠ ਬੈਠ ਸਕਦੇ ਤੇ ਫਿਰ ਇੱਥੇ ਅਰਨਵ ਦੇ ਵਾਰੀ ਤਿੰਨ ਮਿੰਟ ਚ
1: ਜਿੰਨਾ ਮੈਨੂੰ ਦੇਖਿਆ ਇੱਦਾਂ ਇੱਦਾਂ ਹੋਣਾ ਚਾਹੀਦਾ ਨਾ ਤੇਗ ਵੀ ਜਦੋਂ ਤੁਸੀਂ ਪਹਿਲਾਂ ਰੈਡੀ ਹੋ ਜਾਣਾ ਤੁਹਾਡੇ ਕੋਲ ਟਾਈਮ ਹੋਵੇ ਅੱਜ ਮੈਂ ਵੀ 10 ਮਿੰਟ ਪਹਿਲਾਂ ਰੈਡੀ ਹੋ ਗਈ ਸੀ ਤੇ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਉਹ 10 ਮਿੰਟ ਮੈਂ ਕੀ ਕਰਾਂ ਤੇ ਫਿਰ ਮੈਂ ਸਾਰਿਆਂ ਨੂੰ ਉਠਾਉਣਾ ਸ਼ੁਰੂ ਕੀਤਾ ਵੀ ਉੱਠੋ ਹੁਣ
0: ਮੈਂ ਕਿਹਾ ਇਹਨਾਂ ਦਾ ਦੋ ਵਾਰੀ ਦਿਨ ਚੜਿਆ
1: ਮੈਂ ਕਿਹਾ 10 ਮਿੰਟ ਹੈਗੇ ਕਿਸੇ ਨੂੰ ਤਾਂ ਅਖਬਾਰ ਕਰਾਂ ਮੈਂ
0: ਤੇ ਫਿਰ ਕੀ ਲਿਆਇਓ ਅੱਜ
3: ਅੱਜ ਮੈਂ ਸੁਣਾਉਂਗੀ ਇੱਕ ਬੁਝਾਰਤ।
1: ਓਕੇ, ਇਹ ਬੁਝਾਰਤ ਥੈਰੇਪੀ ਆ?
0: ਆਹੋ, ਬੁਝਾਰਤ ਥੈਰੇਪੀ ਬਣਾਤੀ ਇਹਨਾਂ ਨੇ ਹੌਲੀ ਹੌਲੀ,
1: ਮੈਨੂੰ ਇਦਾਂ ਲੱਗੀ।
3: ਹਾਂਜੀ, ਤੇ ਮੈਂ ਰੇਡੀਓ ਰੇਡੀਓ ਨੂੰ ਇੱਕ ਹੋਰ ਚੈਨਲ ਬਣਾ ਸਕਦੇ ਹੋ, ਬੁਝਾਰਤ ਚੈਨਲ।
0: ਓ, ਉਹ ਤਾਂ ਤੇਗ, ਉਹ ਤਾਂ ਤੇਗ ਬਣਾਉਂਗੇ ਜਦੋਂ ਇਹ ਬੱਚੇ ਵੱਡੇ ਹੋਣਗੇ ਨਾ, ਸਕੂਲ ਖਤਮ ਹੋ ਜਾਊਗਾ, ਤੇ ਫਿਰ ਇਹ ਰੇਡੀਓ ਦੇ ਉੱਤੇ ਬੁਝਾਰਤ ਪ੍ਰੋਗਰਾਮ ਸ਼ੁਰੂ ਕਰਨਗੇ। ਠੀਕ ਹੈ,
1: ਠੀਕ ਹੈ।
3: ਹਾਂਜੀ, ਠੀਕ
0: ਹੈ, ਚਲੋ ਠੀਕ ਹੈ ਫਿਰ।
1: ਆਉਣ ਦਿਓ ਬੁਝਾਰਤ।
3: ਵੱਟ ਤੇ ਅੰਡਾ ਸਭ ਦਾ ਸਾਂਝਾ।
0: ਵੱਟ ਤੇ ਅੰਡਾ ਸਭ ਦਾ ਸਾਂਝਾ?
3: ਨਹੀਂ ਨਹੀਂ, ਵੱਟ ਤੇ ਟਾਂਡਾ ਸਭ ਦਾ ਸਾਂਝਾ।
0: ਅੱਛਾ, ਟਾਂਡਾ, ਵੱਟ ਤੇ ਟਾਂਡਾ।
1: ਇਹ ਤਾਂ ਉਹ ਹੋਇਆ ਵੀ ਜਦੋਂ ਆਪਾਂ ਗੰਨੇ ਨੀ ਚੋਰੀ ਕਰ ਲਈਦੇ ਹੁੰਦੇ, ਨੰਗਦੇ ਵੜਦੇ ਕਿਸੇ ਦੇ।
0: ਅਸੀਂ ਤੇ ਨਹੀਂ ਕੀਤਾ,
1: ਅਸੀਂ ਤੇ ਬਹੁਤ ਕੀਤਾ।
0: ਉਹ ਚੋਰੀ ਥੋੜੀ ਹੁੰਦੀ ਆ, ਉਹ ਤਾਂ ਹੱਕ ਹੁੰਦਾ ਵਾ ਦਿੱਤੇ
1: ਆਪਣੇ ਖੇਤਾਂ ਚੋਂ ਵੀ, ਕਹਿਣਾ ਸਿਰ ਤੋਂ ਪਹਿਲਾਂ ਨੀ ਤੋੜਨੇ ਆਪਾਂ, ਚੋਰੀ ਚੋਰੀ ਤੋੜ ਦੇਣੇ।
0: ਵੱਟ ਤੇ ਟਾਂਡਾ ਤੇ ਸਭ ਦਾ ਸਾਂਝਾ। ਇਹ ਵਲਾ ਤੇ ਨੀ ਕਿਤੇ?
3: ਨਹੀਂ,
0: ਬਿਜਲੀ ਵਾਲਾ ਖੰਭਾ
1: ਹੈ?
3: ਨਹੀਂ।
0: ਹਾਂ,
1: ਤੁਹਾਨੂੰ ਬੜੀ ਬੁਝਾਰਤ ਆਈ ਜਾਂਦੀ ਅੱਜ। ਉਹੀ ਹੋਣਾ ਫਿਰ, ਸਾਰਿਆਂ ਨੂੰ ਬਿਜਲੀ ਉੱਥੋਂ ਜਾਂਦੀ ਆ।
0: ਨਹੀਂ, ਟਾਂਡਾ ਸਾਂਝਾ।
3: ਨਹੀਂ,
1: ਕਿੱਦਾਂ ਦਾ ਆ ਉਹ? ਕਲੂ ਦੇ ਦੋ।
0: ਮੇਰਾ ਮੇਰੇ ਵਾਲਾ ਉਹ ਤੋਂ ਬੈਟਰ ਸੀ, ਪਰ ਇਹ ਪੁਰਾਣਾ ਬਣਿਆ ਹੋਣਾ ਨਾ।
1: ਥੈਂਕ ਯੂ,
0: ਥੈਂਕ ਯੂ, ਥੈਂਕ ਯੂ।
3: Thank you. Have a nice day.
1: Have
0: bye.
1: A nice day.
0: Thank bye. Bye. Bye. Bye. Bye.
3: Bye.
1: Bye. Bye. Bye. Bye. Bye. Bye.
3: Bye. Bye. Bye. Bye. Bye. Bye. Bye. Bye.
0: Bye. Bye. Bye. Bye. Bye. Bye.
3: Bye. Bye. Bye. Bye. Bye. Bye. Bye.
0: Bye. Bye.
1: Bye. Bye. Bye. Bye. Bye. Bye. Bye. Bye. Bye.
0: Bye. Bye.
3: Bye.
0: ਓਮਲੇਟ ਖਾ ਕੇ
1: ਕੀ ਪਤਾ ਨਾ ਰੋਟੀ ਖਾਧੀ ਹੋਵੇ।
3: ਅੱਜ ਮੈਂ ਰੋਟੀ ਖਾਧੀ ਆ।
1: ਕਿਆ ਵੇ?
0: ਅੱਛਾ, ਤੇ ਰੋਟੀ ਦੇ ਨਾਲ ਆਮਲੇਟ?
1: ਸਬਜੀ?
3: ਨਹੀਂ, ਅੱਜ ਮੈਂ ਆਮਲੇਟ ਨਹੀਂ ਖਾਧਾ ਸੀ।
0: ਅੱਛਾ, ਰੋਟੀ ਕਾਦੇ ਨਾਲ ਖਾਧੀ?
3: ਆ ਰੋਟੀ, ਰੋਟੀ ਆਮ ਅਚਾਰ ਨਾਲ, ਮੈਂਗੋ ਅਚਾਰ ਨਾਲ ਤੇ ਆਮ ਥੋੜਾ ਜਿਹਾ ਬਟਰ।
0: ਅੱਛਾ, ਥੋੜਾ ਜਿਹਾ ਬਟਰ। ਓਕੇ ਓਕੇ, ਗੁੱਡ ਗੁੱਡ ਗੁੱਡ। ਤੇ ਲਿਆਓ ਫਿਰ, ਕੀ ਲਿਆਂਦਾ ਜੀ?
3: ਆਮ ਇੱਕ ਚੁਟਕਲਾ। ਇੱਕ ਵਾਰੀ ਪੁਲਿਸ ਬੱਚੇ ਨੂੰ ਪੁੱਛਦੀ ਆ, ਤੇਰੇ ਤੇਰੇ ਪੇਰੈਂਟਸ ਕਿੱਥੇ ਰਹਿੰਦੇ ਆ? ਤੇ ਫਿਰ ਪੱਪੂ ਕਹਿੰਦਾ ਵੀ ਨਹੀਂ, ਉਹ ਕਹਿੰਦੇ ਆ ਵੀ ਤੂੰ ਕਿੱਥੇ ਰਹਿਣਾ? ਤੇ ਫਿਰ ਪੱਪੂ ਕਹਿੰਦਾ ਮੈਂ ਆਪਦੇ ਮੰਮੀ ਪਾਪਾ ਨਾਲ ਰਹਿਣਾ। ਫਿਰ ਪੁਲਿਸ ਪੁੱਛਦੀ ਆ ਤੇਰੇ ਮੰਮੀ ਪਾਪਾ ਕਿੱਥੇ ਰਹਿੰਦੇ ਆ? ਪੱਪੂ ਕਹਿੰਦਾ ਵੀ ਮੇਰੇ ਮੰਮੀ ਪਾਪਾ ਮੇਰੇ ਨਾਲ ਰਹਿੰਦੇ ਆ। ਫਿਰ ਪੁਲਿਸ ਪੁੱਛਦੀ ਆ ਤੁਸੀਂ ਸਾਰੇ ਕਿੱਥੇ ਰਹਿੰਦੇ ਹੋ? ਤੇ ਫਿਰ ਪੱਪੂ ਕਹਿੰਦਾ ਇਕੱਠੇ ਰਹਿੰਦੇ ਆ। ਤੇ ਫਿਰ ਪੁਲਿਸ ਪੁੱਛਦੀ ਆ ਤੇਰਾ ਘਰ ਕਿੱਥੇ ਆ? ਤੇ ਫਿਰ ਪੱਪੂ ਕਹਿੰਦਾ ਮੇਰੇ ਗੁਆਂਢੀਆਂ ਦੇ ਘਰ ਦੇ ਨਾਲ। ਤੇ ਫਿਰ ਪੱਪੂ ਫਿਰ ਪੁਲਿਸ ਕਹਿੰਦੀ ਤੇਰੇ ਗੁਆਂਢੀਆਂ ਦਾ ਘਰ ਕਿੱਥੇ ਆ? ਪੱਪੂ ਕਹਿੰਦਾ ਜੇ ਪੁਲਿਸ ਜੇ ਮੈਂ ਪੁਲਿਸ ਜੀ ਜੇ ਮੈਂ ਤੁਹਾਨੂੰ ਦੱਸੂਗਾ ਤੁਸੀਂ ਮੰਨੋਗੇ ਨੀ? ਤੇ ਫਿਰ ਪੁਲਿਸ ਕਿਹਾ ਵੀ ਨਹੀਂ ਮੈਂ ਮੰਨੂਗਾ, ਆਪਾਂ ਮੰਨ ਲਾਂਗੇ। ਤੇ ਫਿਰ ਪੱਪੂ ਕਹਿੰਦਾ ਵੀ ਮੇਰੇ ਘਰ ਦੇ ਨਾਲ।
1: ਤੇ ਪੁਲਿਸ ਬੇਹੋਸ਼।
0: ਬੜਾ ਪਕਾਊ ਪੱਪੂ ਆ। ਥੈਂਕ ਯੂ ਜੀ ਯੁਵਰਾਜ।
3: थैंक यू हैव अ नाइस डे थैंक यू मेरी दीदी भी सुनाओ
0: हां जी
1: ओके
3: सत श्री अकाल अंकल जी ते सुख दी जी
1: सत श्री अकाल जी यशिका किदा हाल है
3: मेरा ठीक है थोड़ा की हाल है
1: असी बहुत वधिया देखो रंजोत जी ए यूनी स्टूडेंट मैं लगता साडा पहला बच्चा जेड़ा सानू हल्ले भी कॉल कर रहा
0: है हां सही गल है ना सही गल ए ते
1: प्राउड ऑफ यू यशिका
3: थैंक यू
1: किस सुनाओगे फिर आज
3: एक चुटकुला
1: ओके
3: पति पत्नी बैठे होंगे डिनर तो बाद ते पत्नी सोचन च पई होंगी ते पति नु पुछदी है भी करवा चौथ ता पति दी लंबी उम्र वधाउण लई हुंदा ते होर कोई एवें दा कुछ हुंदा वधाउण लई पति कहंदा हां हुंदा पत्नी कहंदी की पति कहंदा मौन व्रत
1: पापा इनडायरेक्टली ते नहीं चुटकले कह रहे तेनु दस रहे
0: थैंक यू जशिका
1: थैंक यू जशिका
3: थैंक यू हैव अ नाइस डे
1: हैव अ नाइस डे
0: ते नेक्स्ट साडे नाल कौन है नेक्स्ट साडे नाल ताज गुरवाज ते मे बी एम्बर होवे सत श्री अकाल
4: सत श्री अकाल रजोत अंकल जी एंड सुख आंटी जी
0: सत श्री अकाल
1: एम्बर किदा हाल चाल
4: वधिया ਸਦਾ ਕੀ ਹਾਲ ਆ
1: ਸਾਡਾ ਹਾਲ ਬਹੁਤ ਵਧੀਆ ਆ ਕੀ ਕਰਦੇ ਸੀ
0: ਅੰਡਿਆਂ ਦਾ ਜੂਸ ਕੀ ਲਿਆਓ ਫਿਰ ਹੈਲੋ ਬਾਜ਼ਾਰ ਤਾਂ ਹੋ ਗਿਆ ਕਿਹੜੀ
4: ਵਾਹ ਓ ਰੱਬਾ ਤੇਰਾ ਕੰਮ ਬਾਹਰ ਹੱਦਿਆ ਅੰਦਰ ਚੰਮ
1: ਵਾਹ ਓ ਰੱਬਾ ਤੇਰਾ ਕੰਮ ਬਹੁਤ ਵਧੀਆ ਅੰਦਰ
4: ਚੰਮ
1: ਅੰਦਰ ਕੀ
0: ਅੰਦਰ ਚੰਮ ਚੰਮ
1: ਬਾਹਰ ਹੱਡੀਆਂ ਵਾਹ ਰੱਬਾ ਤੇਰਾ ਕੰਮ ਵਧੀਆ ਅੰਦਰ ਚੰਮ ਤੇ ਬਾਹਰ ਹੱਡੀਆਂ
0: ਹਾਂ ਓਕੇ ਓਕੇ ਹਾਂਜੀ ਬੁੱਝ ਗਏ
4: ਓਕੇ
1: ਸਟ੍ਰਾਬੇਰੀ
4: ਨਹੀਂ
0: ਲੈ ਸਟ੍ਰਾਬੇਰੀ ਚ ਕਿਹੜੀਆਂ ਹੱਡੀਆਂ ਬਾਹਰ
1: ਉਹ ਜਿਹੜੀ ਕਾਲੇ
0: ਵਾਹ
1: ਵੀ ਹਾਂ ਸਟ੍ਰਾਬੇਰੀ ਦੇ
0: ਨਾਰੀਅਲ ਲੱਗਦਾ
1: ਮੈਨੂੰ ਕੋਕੋਨਟ
0: ਕੋਕੋਨਟ
4: ਨੋ
1: ਇਹ ਤਾਂ ਬੜੀ ਕਲੂ ਦੇ ਦੋ ਫਿਰ
0: ਪਾਣੀ ਵਿੱਚ ਹੁੰਦਾ ਓਕੇ ਓਕੇ ਪਾਣੀ ਵਿੱਚ ਕੀ ਹੁੰਦਾ
1: ਪਾਣੀ ਵਿੱਚ ਤਾਂ ਫਿਸ ਹੁੰਦੀ ਹੈ ਬਸ ਕਲੋਜ਼ ਓ ਕ੍ਰੋਕੋਡਾਇਲ
0: ਨਹੀਂ ਕ੍ਰੋਕੋਡਾਇਲ ਕਿੱਥੋਂ ਹੋ ਗਿਆ
1: ਕ੍ਰੋਕੋਡਾਇਲ ਉਹਦੇ ਆਪ ਕੰਡੇ ਜਿਹੇ ਨੇ ਹੁੰਦੇ ਬਾਹਰ ਮੈਂ ਕਿਹਾ ਸ਼ਾਇਦ ਉਹ ਹੱਡੀਆਂ
0: ਵਾਹ ਭਰਮੀ ਬਣਿਆ ਰਹਿਣ ਦਿੰਦੇ
1: ਪਾਣੀ ਵਿੱਚ ਹੁਣ ਪਾਣੀ ਵਾਲੀ ਚੀਜ਼ਾਂ ਤਾਂ ਦੱਸ ਦਿੱਤੀਆਂ
0: ਚੱਲ ਹਾਰ ਗਏ ਹਾਰ ਗਏ ਅੰਬਰ
1: ਕਮਲ ਦਾ ਫੁੱਲ ਉੱਡਦਾ
0: ਵਾਹ ਕਛੂ ਕੁਮਾ
1: ਓ ਕ੍ਰੋਕੋਡਾਇਲ ਦਾ ਛੋਟਾ ਭਰਾ ਹੀ ਹੁੰਦਾ ਉਹ
0: ਇਹ ਜਸਵਾਲ ਸਾਹਿਬ ਨੇ ਸਹੀ ਬੁੱਝਿਆ ਹੈ ਤੁਸੀਂ ਮਗਰਮਾਸ਼ ਕਰੀ ਜਾਂਦੇ
1: ਉਹਦਾ ਭਰਾ ਹੁੰਦਾ ਨਾ ਛੋਟਾ
0: ਕਹਿੰਦੇ ਜਸਵਾਲ ਸਾਹਿਬ ਦਾ
1: ਨਹੀਂ ਕਛੂ
0: ਕਛੂ ਕੁਮਾਰ
1: ਵੇਲ ਤੇ ਕ੍ਰੋਕੋਡਾਇਲ ਚ ਫਰਕ ਹੁੰਦਾ ਭਰਾ ਭੈਣ ਬਣਾਉਣੇ ਹੁੰਦੇ ਸੋਚ ਕੇ ਬਣਾਇਆ
4: ਕਰੋ
0: ਹਾਂਜੀ ਕਰਾ ਦੋ ਕਰਾ
5: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਨਾਲ ਸੁੱਖ ਆਂਟੀ ਜੀ
0: ਸਤਿ ਸ੍ਰੀ ਅਕਾਲ
1: ਤਾਜ ਕਿੱਦਾਂ ਹਾਲ ਆ
5: ਮੈਂ ਠੀਕ ਆ ਜਿੱਦਾਂ ਕੀ ਹਾਲ ਆ
1: ਸਾਡਾ ਹਾਲ ਬਹੁਤ ਵਧੀਆ ਉੱਠ ਗਏ ਹੋ
0: ਛੁੱਟੀਆਂ ਚ ਕਹਿੰਦੇ ਤਾਜ ਉੱਠਦਾ ਨੀ ਲੇਜ਼ੀ ਬੜਾ ਹੁੰਦਾ
1: ਕਿੰਨੇ ਵਜੇ ਸੌਂਦੇ ਹੁੰਦੇ ਸੀ ਛੁੱਟੀਆਂ ਚ?
5: 11 ਵਜੇ.
1: ਤੇ ਉੱਠਦੇ?
5: 8 ਵਜੇ.
0: ਨਾ ਚੁਟਕਲਾ ਤੇ ਉਦੋਂ ਤੂੰ ਸੁੱਤਾ ਹੁੰਦਾ
1: ਤੇ ਉਹ ਸਾਨੂੰ ਘਰਾੜੇ ਵੀ ਸੁਣਾਉਂਦੇ ਰਹੇ ਸਾਡੇ.
0: ਹੋਰ ਆਪਾਂ ਤੇ ਵੀਡੀਓ ਕਾਲ ਵੀ ਕੀਤੀ ਸੀ ਇੱਕ ਦਿਨ,
1: ਤੁਸੀਂ ਆਰਾਮ ਨਾਲ ਸੁੱਤੇ ਪਏ ਸੀਗੇ.
0: ਹੁਣ ਦੱਸੋ ਕਿੰਨੇ ਵਜੇ ਉੱਠਦੇ ਹੋ?
1: ਛੁੱਟੀਆਂ ਚ ਕਿੰਨੇ ਵਜੇ ਉੱਠਦੇ ਸੀ? ਹੁਣ ਦੱਸੋ ਅਸਲੀ
0: ਅਸਲੀ ਅਸਲੀ ਦੱਸੋ ਅਸਲੀ ਅਸਲੀ 10 ਵਜੇ?
5: 9 ਵਜੇ.
0: 10 ਵਜੇ
1: ਹਜੇ ਵੀ ਨੀ ਸੱਚੀ,
0: ਹਲੇ ਵੀ ਨੀ ਸੀ. 9:30, 10
5: ਤੁਹਾਡੇ ਬੇਟੇ ਸਾਰੇ ਸਾਡੇ ਕੋਲ ਹੈ, 20,000 ਰੁਪਏ ਲੈ ਕੇ ਮੰਦਿਰ ਦੇ ਪਿੱਛੇ ਆ ਜਾਓ.
0: ਐਡਾ ਸਸਤਾ ਮੁੰਡਾ! ਅੱਛਾ,
5: ਔਰ ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਹਾਂ. ਅਸੀਂ ਪੁਲਿਸ ਵਾਲੇ ਹੀ ਬੋਲਦੇ ਰਹੇ ਹਾਂ, ਤੁਹਾਡੇ ਬੇਟੇ ਨੇ ਸ਼ਰਾਬ ਪੀ ਕੇ ਸਿਗਨਲ ਤੋੜਿਆ.
0: ਅੱਛਾ,
5: ਗੱਡੀ ਦੇ ਪੇਪਰ ਵੀ ਨਹੀਂ
0: ਹੈਗੇ
5: ਇਹਦੇ ਕੋਲ.
1: 20,000 ਫਾਈਨ ਆ ਨਾ?
0: ਥੈਂਕ ਯੂ ਤਾਜ,
1: ਸਾਡਾ ਵੀ ਬਸ ਘੈਂਟ ਆ.
0: ਗੁਰਬਾਜ ਘੈਂਟ ਆ,
1: ਗੁਰਬਾਜ ਬੜਾ ਘੈਂਟ ਆ ਸਾਡਾ.
0: ਗੁਰਬਾਜ ਐਕਟਿਵ ਆ
1: ਤੇ ਹੋਰ ਕੀ ਦੇਖੋ,
0: ਸਮਾਰਟ ਆ, ਇੰਟੈਲੀਜੈਂਟ ਆ.
1: ਤੁਹਾਨੂੰ ਕੀ ਲੱਗਦਾ ਬਜ਼ਾਰ ਤੇ ਲੈ ਕੇ ਆਇਆ ਕਿ ਚੁਟਕਲਾ?
0: ਬਾਜ਼ਾਰ ਤੇ ਲਿਆ
1: ਮੈਨੂੰ ਇੱਧਰ. ਬਾਜ਼ਾਰ?
0: ਹਾਂਜੀ.
6: ਇੱਕ ਡੱਬੀ ਵਿੱਚ 32 ਦਾਣੇ ਬੁੱਝੇ ਸਾਰੇ ਬੜੇ ਸਿਆਣੇ.
0: ਓਏ
1: ਸਾਡੇ ਸਮੇਂ ਦੀਆਂ ਬਾਜ਼ਾਰਤਾਂ, ਇਹੀ 2-4 ਸਾਨੂੰ ਆਉਂਦ ਗਏ, ਹੁਣ ਕੀ ਕਰੀਏ? ਦਿਲ ਤੋੜੀਏ ਕਿ ਰੱਖ
0: ਜਾਓ, ਫਿਰ ਜਾਓ ਬਜਲੋ, ਜਾਓ ਜੀਲੋ ਜੀ,
1: ਜਾਓ. 32 ਦਾ ਪਤਾ ਨੀ ਪੁੱਤ ਹੁਣ ਰਹੇ ਕਿ ਨਹੀਂ, 3-4 ਕਢਾ ਤੇ, 2-3 ਨਕਲੀ ਆ.
0: ਹਾਂਜੀ, ਦੱਸੋ ਤੁਹਾਡੇ ਕੋਲ 32 ਆ?
1: 32ਵਾਂ ਜਦੋਂ ਹੋਇਆ ਸੀ ਉਦੋਂ ਕਢਾਉਣਾ ਪੈ ਗਿਆ ਸੀ, ਉਸ ਤੋਂ ਬਾਅਦ 2-3 ਨਾਲ ਹੋਰ ਕਢਾ ਲੈ.
0: ਚਲੋ ਦੱਸੋ ਫਿਰ.
1: ਦੰਦ?
0: ਤਵਨੀਤ ਕੌਰ, ਸਤਿ ਸ੍ਰੀ ਅਕਾਲ ਤਵਨੀਤ, ਕੀ ਹਾਲ ਆ?
7: ਅੰਕਲ ਜੀ ਤੇ ਆਂਟੀ ਜੀ,
0: ਸਤਿ ਸ੍ਰੀ ਅਕਾਲ
1: ਤਵਨੀਤ.
0: ਨਹੀਂ ਤਵਨੀਤ ਨੀ ਆ, ਗੈਸ ਕਰ ਲੋ ਹੋਰ ਕੌਣ ਆ ਫਿਰ?
1: ਤਵਨੀਤ ਨੀ ਹੈਗੀ?
0: ਨਾ ਤਵਨੀਤ ਤੇ
7: ਨਹੀਂ.
0: ਨਾ ਦੱਸੋ ਐਸ਼ਲੀ ਨੇ ਆ ਕੇ ਤਾਜਵੀਰ ਆ? ਦੱਸੋ.
1: ਐਸ਼ਲੀ ਨੂੰ ਲੱਗਦੀ ਆ ਮੈਨੂੰ
7: ਤਾਜਵੀਰ.
1: ਤਾਜਵੀਰ ਸਾਰੇ ਦੀ ਆਵਾਜ਼ ਇੱਕੋ ਜਿਹੀ
7: ਕਿਦਾਂਜੀ?
1: ਐਵੇਂ ਨਹੀਂ ਗੱਲ ਸਰਦਾਰ ਜੀ,
0: ਇਹ ਸਰਦਾਰ ਜੀ ਟ੍ਰਿਕ ਕਰਦੇ ਰੋਜ਼
7: ਟ੍ਰਿਕੀ ਸਟਾਈਲ
1: ਬਹੁਤ ਟ੍ਰਿਕ.
7: ਹਾਂਜੀ
0: ਹਾਂ. ਹੋਰ ਫਿਰ ਵੀਰ ਜੀ ਕੀ ਲਿਆਏ ਅੱਜ?
7: ਮੇਰੀ ਲਈ ਸਟੈਂਡ ਕਰੀਸ ਖੋਤੇ ਜਾ ਕੇ ਆਟਾ ਪੀਸਦੇ ਨੂੰ ਕੋਈ ਛੋਟੀ ਦੀ ਨੂੰ ਕੋਈ ਨਹੀਂ ਲੰਦਾ, ਛੋਟੀ ਦੀ ਕੱਤੀ ਛੋਟੀ ਮੈਂ ਤਾਂ ਤੂੰ ਉਸ ਕਿਤਾਬ ਕੋ ਛੋਟੀ
1: ਮੈਂ
7: ਕੱਲ ਦਿਨ ਨੂੰ ਕਿਆ ਕਸ ਕੇ ਪਚੇ ਦੁਬਾਰਾ ਮੈਂ ਥੋੜਾ ਟੱਕਾ ਮਾਇਆ ਫਿਰ ਛੋਟੀ ਕਿਆ ਕਸ ਕੇ ਪਚੇ
0: ਦੁਬਾਰਾ ਏਦਾਂ ਕਿਆ ਹੈ
1: ਏਦਾਂ ਕਿੱਦਾਂ
7: ਹਾਂਜੀ
0: ਕਸ ਕੇ ਚਪੇੜ ਕਾ
1: ਕਿਆ ਚਪੇੜ ਨਹੀਂ ਪਚੇੜ
0: ਅੱਛਾ
1: ਹਾਂ ਚਪੇੜ ਤਾਂ ਬੰਦਾ ਫਿਰ ਵੀ ਬਰਦਾਸ਼ਤ ਕਰ ਲੂ ਪਚੇੜ ਕਦੀ ਹੋਈ ਬਰਦਾਸ਼ਤ ਕਿਸੇ ਤੋਂ
0: ਓਹੋ ਏਦਾਂ ਕਿ ਏਦਾਂ ਕਿੱਦਾਂ ਕਹਿਤਾ
7: ਛੋਟੀ ਦੀਦੀ
0: ਹਾਂ ਪਰ ਤੁਸੀਂ ਕੀ ਕੀਤਾ ਸੀ
7: ਕੀ
0: ਖਾਦਾ ਸੀ ਓਦੋ ਧੱਕਾ ਹੀ ਖਾਦਾ ਹੋਣਾ ਫਿਰ
1: ਕੀ ਕਰਦਾ ਸੀ ਕੀ ਖਾਦਾ ਸੀ
7: ਖਾਦਾ ਸੀ
1: ਕੀ ਖਾਦਾ
0: ਕੀ ਖਾਦਾ ਸੀ ਦੱਸੋ ਫਿਰ ਮਲਟੀਪਲ ਟਾਈਪ ਕੁਐਸਚਨ ਆਨਸਰ ਦਿੰਦਾ ਮੁੰਡਾ
7: ਥੈਂਕ
0: ਯੂ ਸਰਦਾਰ ਜੀ
1: ਸਰਦਾਰ
0: ਜੀ ਜਿੰਦਾਬਾਦ
7: ਇੱਕ ਹੋਰ ਗੱਲ ਹੈ ਦਾਦਾ ਦਾਦਾ ਅੱਜ ਆ ਰਹੇ
0: ਅੱਛਾ ਡੈਡਾ ਆ ਰਹੇ ਵਾਹ
7: ਤੇ ਅੱਜ ਜਾਏ
0: ਫਿਰ ਤੇ ਨਹੀਂ ਜਾ ਰਹੇ
7: ਦਾਦਾ ਮੈਨੂੰ ਪਤਾ ਨਹੀਂ ਕਿਵੇਂ ਜਿਹੜੇ ਫੂਡ ਖਾਂਦੇ ਤੇ ਫਿਨਿਸ਼ ਕਰਤਾ ਇੰਦੇ ਛੇਤੀ
0: ਡੈਡਾ ਨੇ ਭੱਜ ਭੱਜ ਕੇ ਕੰਮ ਫਿਨਿਸ਼ ਕੀਤਾ ਸਰਦਾਰ ਜੀ ਨੂੰ ਮਿਲਣਾ ਨਾ
7: ਹਾਂਜੀ ਦਾਦਾ 2 o'clock ਦੀ ਜੋ ਵੱਡੀ ਦੀਦੀ ਦਾ ਗੱਲ ਹੋ ਗਈ ਉਦੋਂ ਲਾ ਲੋ
0: ਚਲੋ ਠੀਕ ਉਦੋਂ ਲਾ ਉਦੋਂ ਲਾ
1: ਦੇਖ ਲੋ ਸਾਰਾ ਕੁਝ ਨੋਟ ਕਰਦੇ ਹਾਂ
7: ਦੀਦੀ ਨਾਲ ਗੱਲ ਕਰ ਲੋ
0: ਹਾਂਜੀ ਕਰਾ ਦੋ ਕਰਾ
1: ਸਤਿ ਸ੍ਰੀ ਅਕਾਲ ਕਿਊਟੀ ਭਾਈ
7: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਟੀ ਜੀ
0: ਸਤਿ ਸ੍ਰੀ ਅਕਾਲ
1: ਛੋਟੀ ਦੀਦੀ ਕਿੱਦਾਂ ਹਾਲ ਚਾਲ
7: ਠੀਕ ਹੈ ਸਾਡਾ ਕੀ ਹਾਲ ਹੈ
1: ਸਾਡਾ ਹਾਲ ਤਾਂ ਬਹੁਤ ਵਧੀਆ ਆ
0: ਤੁਸੀਂ ਕੀ ਕਿਹਾ ਸੀ
7: ਤੁਸੀਂ ਕੀ
1: ਧੱਕਾ ਕਿਉਂ ਧੱਕਾ ਕਿਉਂ ਮਾਰਿਆ ਉਹਨੇ ਤੇ ਤੁਸੀਂ ਪਛੇੜ ਕਿਉਂ ਮਾਰੀ
7: ਮਾਰੀ
0: ਥੋੜੀ ਉਹਨੇ ਤਾਂ ਕਿਹਾ ਹੀ ਆ ਬਸ
1: ਅੱਛਾ ਧੱਕਾ ਖਾ ਕੇ ਵੀ ਨੀ ਮਾਰੀ ਏਦਾਂ ਕਿੱਦਾਂ

আজা লাজ কলাই, আজা লাজ কলাই।

0: ਅੱਜ ਮਾਮੀ ਨੀ ਲਾਇਆ, ਮੈਨੂੰ ਲੱਗਦਾ ਮਾਮੀ ਨੇ ਪਵਾ ਲਏ ਆ।
1: ਨੀ ਲਾਇਆ ਮਾਮੀ,
0: ਲਾਇਆ ਵਾ
2: ਮਾਮੀ ਲਾਇਆ।
0: ਅੱਛਾ ਲਾਇਆ, ਫਿਰ ਮਿਸ ਕਰ ਗਿਆ ਮੈਂ ਮਾਮੀ। ਥੈਂਕ ਯੂ ਐਸ਼ਲੀ।
2: ਮਾਮੀ ਥੋੜੀ ਸੁਸਤੀ ਚ ਸੀ ਅੱਜ।
0: ਅੱਛਾ
1: ਬਹੁਤ ਗੱਲਾਂ ਆਉਣ ਲੱਗ ਗਈਆਂ ਇਹਨਾਂ ਨੂੰ।
0: ਮਾਮੀ ਨੇ ਸਵੇਰੇ ਸਵੇਰੇ ਪਰੌਂਠੇ ਖਾ ਲਏ ਸੀ ਨਾ ਆਲੂ ਵਾਲੇ।
1: ਸੱਚੀ?
0: ਮਾਮੇ ਨੇ ਪਰੌਂਠੇ ਬਣਾ
1: ਲਏ। ਮੈਨੂੰ ਲੱਗਦਾ ਵੀਟ ਵਿਕਸ ਖਾ ਕੇ ਹਟੀ ਮਾਮੀ।
0: ਨਹੀਂ ਨਹੀਂ,
2: ਜਦੋਂ ਤੁਸੀਂ ਕਹਾਣੀ ਸੁਣਾਈ ਉਹ ਰੀਅਲ ਸੀ।
0: ਹਾਂ, ਜਿਹੜੀ ਕਹਾਣੀ ਸੁਣੀ ਉਹ। ਤੁਸੀਂ ਉੱਠਦੇ ਹੁੰਦੇ ਹੋ ਟਾਈਮ ਨਾਲ?
2: ਅੱਜ ਮੈਂ 6 ਵਜੇ ਉੱਠੇ।
0: ਵਾਹ
1: ਵਾਹ।
0: ਸਭ ਤੋਂ ਲੇਜ਼ੀ ਕੌਣ ਹੈ ਤੁਹਾਡੇ ਘਰ ਚ? ਸਭ ਤੋਂ ਐਕਟਿਵ ਕੌਣ ਹੈ?
2: ਮੈਂ।
0: ਵਾਹ
1: ਤੇ ਦੀਦੀ ਕਿੰਨੇ ਵਜੇ ਉੱਠਦੇ? 6:05 ਤੇ।
0: ਲਿਆਓ ਫਿਰ ਲੇਜ਼ੀ ਦੀਦੀ ਨਾਲ ਗੱਲ ਕਰਾਓ। ਹਾਂ
2: ਰੇਸ
1: ਲਾ ਕੇ ਗਏ ਉਹ ਤੇ ਵਿਨ ਹੋ ਗਈ ਨਾ।
2: ਹਾਂਜੀ।
0: ਅੱਛਾ, ਤੁਸੀਂ ਸਭ ਤੋਂ ਤੇਜ਼ ਦੌੜਦੇ ਹੋ।
2: ਹਾਂਜੀ।
0: ਵੈਰੀ ਨਾਈਸ, ਵੈਰੀ ਫਾਸਟ। ਤੇ ਲਿਆਓ ਕਰਾਓ, ਲੇਜ਼ੀ ਦੀਦੀ ਨਾਲ ਗੱਲ ਕਰਾ ਦੋ। ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਲੇਜ਼ੀ ਦੀਦੀ।
0: ਨਾ ਲੇਜ਼ੀ ਥੋੜੀ ਆ ਉਹ, ਤੇ ਉਹ ਕਹਿੰਦੇ ਆ
1: ਤੁਸੀਂ ਲੇਜ਼ੀ
2: ਆ। ਨਹੀਂ ਲੇਜ਼ੀ ਹੈ ਕਿ ਮੈਂ 601 ਤੇ ਉੱਠੇ, ਐਸ਼ਲੀ 603 ਤੇ ਉੱਠੀ।
1: ਓਕੇ, ਮੈਨੂੰ ਲੱਗਿਆ ਕਿ ਐਸ਼ਲੀ ਨੇ 600 ਉੱਠੀ ਤੇ ਤੁਸੀਂ 601 ਤੇ, ਤਾਂ ਲੇਜ਼ੀ ਕਿਹਾ ਉਹਨੇ ਤੁਹਾਨੂੰ।
0: 2 ਮਿੰਟ ਦਾ ਫਰਕ ਪੈ ਗਿਆ। ਬੱਲੇ ਬੱਲੇ ਬੱਲੇ।
2: ਹਾਂਜੀ, 2 ਮਿੰਟ ਦਾ ਫਰਕ ਪੈ ਗਿਆ।
0: ਓਹੋ, ਇੰਨੀ ਲੇਟ? 2 ਮਿੰਟ ਚ ਬੱਸ ਲੰਘ ਜਾਂਦੀ ਹੈ
1: ਤੇ ਹੋਰ ਕੀ,
0: ਵੇਟ ਥੋੜੀ ਕਰਦੀ ਹੈ।
2: ਅਸੀਂ ਬੱਸ ਤੇ ਨਹੀਂ ਜਾਂਦੇ।
0: ਅੱਛਾ। ਓਹੋ, ਤੁਸੀਂ ਕਾਤੇ ਟਾਂਗੇ
1: ਡ੍ਰੌਪ ਕਰਦੇ
0: ਆ? ਟਾਂਗੇ ਤੇ ਜਾਂਦੇ ਹੋ?
2: ਨਹੀਂ, ਗੱਡੀ ਚ ਜਾਂਦੇ।
0: ਅੱਛਾ, ਗੱਡੀ ਚ ਤੁਰ ਕੇ ਜਾਂਦੇ ਹੋ?
2: ਨਹੀਂ,
0: ਰੇਲ ਗੱਡੀ।
2: ਮੈਂ ਗੱਡੀ ਚ ਸਕੂਲ ਜਾਂਦੇ।
0: ਰੇਲ ਗੱਡੀ ਚ?
1: ਮੰਮਾ ਦੀ ਗੱਡੀ ਚ, ਪਤਾ ਨੀ ਲੱਗਦਾ।
0: ਮੰਮਾ ਕੋਲ ਤਾਂ ਕਾਰ ਆ,
1: ਉਹ ਗੱਡੀ ਵੀ ਕਾਰ ਹੀ ਹੁੰਦੀ ਆ, ਕਾਰ ਵੀ ਗੱਡੀ ਹੁੰਦੀ ਆ।
0: ਤੁਸੀਂ ਫਿਰ ਰੂਬੀਕੌਨ ਚ ਜਾਂਦੇ ਹੋ?
2: ਮੈਂ
0: ਕੈਮਰਾ ਲਾਇਆ ਤੁਹਾਡੇ ਗਰਾਜ ਚ।
1: ਤੇ ਕਿੰਨੀ ਦੂਰ ਆ ਸਕੂਲ?
2: 2 ਮਿੰਟ ਡਰਾਈਵ ਉਹ ਲਾ ਫਿਰ ਤੂੰ ਭੱਜ ਕੇ ਚਲ ਜਾ ਕਰੋ ਤੇ ਫਿਰ ਰੂਬੀਕੌਨ ਕਿਹਨੂੰ ਪਤਾ ਲੱਗੂਗੀ ਜਦੋਂ ਅਸੀਂ ਤੋੜਦੇ ਉਦੋਂ 10 ਵੀਹ ਮਿੰਟ ਲੱਗ ਜਾਂਦੇ ਤੁਰ ਕੇ ਜ਼ਿਆਦਾ ਟਾਈਮ ਲੱਗ ਜਾਂਦਾ ਨਾ ਹਾਂ ਓਕੇ ਮੈਂ ਇੱਕ ਬਜਾਰ ਬਸ ਤੋਂ ਪਹਿਲਾਂ ਜਦੋ ਜੋ ਅਸੀਂ ਚੈਸ ਖੇਡਦੇ ਸੀ, ਬੀਜੇ ਮੈਂ ਵੀ ਕਿੰਗ ਲੈ ਲਿਆ ਹੋਣਾ ਮੇਰਾ, ਰੋ ਰਿਹਾ ਹੋਣਾ, ਬਿਕੋਜ਼ ਜੋ ਆਸ਼ਲਿਨ ਕਹਿੰਦੀ ਮੈਂ ਕੱਸ ਕੇ ਤੁਹਾਡੇ ਚਪੇਟ ਬੀਜੀ ਰੋਗਾ ਹੋਗਾ।
1: ਓਕੇ, ਮੈਨੂੰ ਲੱਗਿਆ ਕਿ ਡ੍ਰੀਮ ਲੈਂਦੇ ਹੋਣੇ।
0: ਨਿੱਕੇ ਨਿੱਕਿਆਂ ਦੀ ਲੜਾਈ ਆ ਹੈ ਨਾ।
2: ਹਾਂਜੀ,
0: ਚਲ ਕੀ ਸੁਣਾਓਗੇ ਫਿਰ?
2: ਇੱਕ ਬੁਜਾਰਤ।

0: हाँ जी
1: ऑन दो फिर।
2: जो मैं वंदे हुंदे उदो मैं यंग हुंदे, जो मैं छोटे हुंदे उदो मैं
1: ओल्ड हो
2: बुड्ढे
1: जाने।
2: हुंदे। हां
1: जदों
2: जी
1: मैं वड्डे हुंदे उदो मैं
2: यंग हुंदे, जो मैं छोटे हुंदे उदो मैं बुड्ढे हुंदे।
0: ये मैनूं पता तो लग गया पर मैनूं उहदा नां नहीं आउण डिआ। ਕਿਹੜੀ ਉਹ ਹੈਗੀ ਆ ਪੁਰਾਣੀ ਇੱਕ ਹੀਰੋਇਨ ਜੀ ਕੀ ਸੀਮਾ ਕੀ ਆ ਉਹ
2: ਹਿੰਟ
1: ਪੰਚਾਇਤ ਵਾਲੀ
0: ਨਹੀਂ ਨਹੀਂ ਬਾਲੀਵੁੱਡ ਦੀ ਆ ਉਹ
1: ਓਕੇ
0: ਚਿੱਟੀ ਚਿੱਟੀ ਜੀ ਸਾੜੀ ਲੱਗ ਰਹੀ ਆ
1: ਡੇਜ਼
0: ਰੇਖਾ ਤੇ ਨਹੀਂ ਕਿਤੇ
2: ਨਹੀਂ
1: ਹਿੰਟ
2: ਦਿੰਦੇ
0: ਹਾਂ ਹਿੰਟ ਦਿੰਦੇ
2: ਮੰਮਾ ਦੀ ਫੇਵਰਿਟ ਹੈ
1: ਮੰਮਾ ਦੀ ਫੇਵਰਿਟ
0: ਲਿਪਸਟਿਕ
2: ਨਹੀਂ
0: ਸਾੜੀ
1: बुझारत
0: तवनीत
2: नहीं
1: एक होर क्लू दो फिर मम्मा दे फेवरेट तो मम्मा दे बच्चे होंदे आ
2: ਨਹੀਂ ਮੰਮਾ ਦੇ ਸਾਰੇ ਘਰੇ ਹੁੰਦੇ ਸਾਰੇ ਪਾਸੇ ਹੁੰਦੇ
0: ਸਾਰੇ ਆ ਮੰਮਾ ਦੇ ਘਰੇ ਹੁੰਦੀ ਆ
2: ਨਹੀਂ ਮੇਰੇ ਮੰਮਾ ਦੇ ਘਰੇ
0: ਅੱਛਾ ਮੇਰੇ ਚੱਲ ਹਾਰ ਗਏ ਫਿਰ ਆਪਾਂ ਕੈਂਡਲ ਕੈਂਡਲ
1: ਸਾਰੀਆਂ ਮੰਮੀਆਂ ਕੋਲ ਹੁੰਦੀ ਬਹੁਤੋਂ ਤਾਂ
0: ਇਹ ਕਿੱਦਾਂ ਭੁੱਲ ਸਕਦੇ ਆ ਆਪਾਂ ਓਹੋ
2: ਅਸੀਂ
1: ਪੀ ਲਿਆ ਪਾਣੀ
0: ਥੈਂਕ ਯੂ ਪੁੱਤ ਤੁਹਾਡਾ ਦਿਨ ਵਧੀਆ ਵਧੀਆ
1: ਸਤਿ ਸ੍ਰੀ ਅਕਾਲ ਬਾਏ ਬਾਏ
0: ਥੈਂਕ ਯੂ ਥੈਂਕ ਯੂ ਤੇ ਬਾਏ ਬਾਏ ਤੇ ਨੈਕਸਟ ਸਾਡੇ ਨਾਲ ਆਸੀਸ ਕੋ
2: ਸਤਿ ਸ੍ਰੀ ਅਕਾਲ ਜੋ ਤੱਕ ਜੀ ਤੇ ਸਟੂਡੈਂਟ ਜੀ
1: ਗੁੱਡ ਮਾਰਨਿੰਗ ਟੀਚਰ ਹਾਊ ਆਰ ਯੂ
2: ਮੈਂ ਠੀਕ ਆ ਤੁਸੀਂ ਕਿਵੇਂ ਹੋ
1: ਆਈ ਐਮ ਫਾਈਨ
0: ਠੀਕ ਆ ਅੱਜ ਕੱਲ ਇਹ ਕਾਲੀ ਕਾਲੀ ਚ ਰਹਿੰਦੀ ਹੈ ਕੁੜੀ ਪਤਾ ਨਹੀਂ ਕੀ
2: ਸਾਨੂੰ ਪਤਾ ਤੁਸੀਂ ਤਾਂ ਮੇਰੀ ਇੰਨੇ ਚਿੱਲੀ ਕਾਲ ਹੀ ਨਹੀਂ ਚੱਕੀ
1: ਹਾਂ ਸਕੂਲ ਜਾਂਦੀ ਹੁਣ ਉਹ ਕਿੰਡਰ ਨਹੀਂ ਜਾਂਦੀ ਵੀ ਵੇਟ ਕਰ ਲੂਗੀ
0: ਹੋਰ ਕੀ ਕਿਉਂਕਿ ਤੁਸੀਂ ਕੀਤੀ ਸਭ ਤੋਂ ਲੇਟ
2: ਮੈਂ ਹੁਣੀ ਸੋਚੀ ਸੀ ਵੀ ਮੇਰੀ ਬਾਰੀ ਕਦੋਂ ਆਉ ਮੈਨੂੰ ਗੱਡੀ ਚ ਰੋਕਣਾ ਪਊ
1: ਹਾਂ ਦੇਖ ਲਓ ਇਹ ਸਾਰਾ ਕਸੂਰ ਨਾ ਅਸੀਸ ਦਾ ਹੈ ਜਿਹੜੀ ਲੇਟ ਫੋਨ ਕਰਦੀ ਆ
0: ਹਾਂ ਇਹਨੇ ਸਭ ਤੋਂ ਲੇਟ ਫੋਨ ਕੀਤਾ ਤੇ ਹੁਣ ਸਾਡੇ ਨਾਲ ਲੜਨ ਡਈ ਆ
1: ਤੇ ਹੋਰ ਕੀ
2: ਨਹੀਂ ਇਹ ਮੇਰੀ ਗਲਤੀ ਨਹੀਂ ਮੈਂ ਤਾਂ ਸੁਣੂ
1: ਪੱਕਾ ਕੁੜੀ ਬਣ ਗਈ ਹੁਣ
0: ਤੁਸੀਂ ਤਾਂ ਹੁਣ ਸਾਡੇ ਨਾਲ ਲੜਾਈਆਂ ਵੀ ਕਰਦੇ ਜੇ
1: ਮੰਨਦੀ ਨੀ ਗਲਤੀ ਆਪ ਕਰਨਾ ਮੰਮਾ ਨੂੰ ਨੀ ਕਹਿਣਾ ਵੀ ਫੋਨ ਲਾ ਦੋ ਤੇ ਮੈਂ ਸੁੱਤੀ ਪਈ ਆ
0: ਠੀਕ ਆ
1: ਹੱਸਦੀ ਆ ਬਟ
0: ਤੁਹਾਨੂੰ ਪਹਿਲਾਂ ਲੈ ਲਾਂਗੇ ਨਾ ਤੁਸੀਂ ਫਿਰ ਸਾਰਿਆਂ ਨੂੰ ਵਾਰੀ ਦਿਓ ਫਿਰ
1: ਏਦਾਂ ਕਰ ਲਈਏ रात
0: नू तुसीं जिहड़ा होमवर्क करियो ना सारिआं दे नाल लिख के याद करियो फिर
1: लेट
0: होन दी भला लड़दी साडे ना
2: नच नच पटता बेड़ा नी मिलना
0: दोबारा सुनाओ चंगी नहीं हले नहीं चकना पहला चंगी तरह सुनाओ बोली
1: स्लो जिदा बोली पाई दी सोचो स्टेज ते
0: घेंट जी जिदा पाउंदे हुंदे हो
2: गिद्दा गिद्दा भी पाया नले बोलिया भी पाया ਗਿੱਧਾ ਵੀ ਪਾਇਆ ਨਾਲੇ ਬੋਲੀਆ ਵੀ ਪਾਇਆ ਹੁਣ ਨੱਚ ਨੱਚ ਪੱਟ ਤਾ ਬੇੜਾ ਨੀ ਮਿਲਣੋ ਹੁਣ ਦੇ ਉਹ ਲੱਡੂਆਂ ਨੂੰ ਗੇੜਾ
0: ਨੀ ਮਿਲਣੋ ਹੁਣ ਦੇ ਉਹ ਲੱਡੂਆਂ ਨੂੰ ਗੇੜਾ ਨੀ ਮਿਲਣੋ
2: ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਚੱਕ ਦੇ ਸੀਸ
0: थैंक यू नेक्स्ट साढ़े नाल ने 461 तुसी आने रहो जी 461
3: हेलो
0: थैंक यू ओके बाय हो गया फिर हाँ जी सत श्री अकाल जी
3: लाल जी सत श्री अकाल
0: बहुत वधिया जी तुम सुनाओ की हाल चाल है
4: वधिया वधिया सब ठीक
0: हां वाह तुम सोते लगदे मेनू
3: गड्डी विच
4: नहीं नहीं
0: हम
4: मुंडूर आया थोड़ा गड्डी बैठे
0: अच्छा अच्छा
3: देखा गड्डी विच मैं
0: क्या गड्डी ने पता नहीं लग्या हां सानू
4: सोखी ਮੈਂ ਸੋਚਿਆ ਤੁਸੀਂ ਮਹੀਨਾ ਬਾਰੇ ਲੱਗ ਸਾਰਿਆਂ ਨੂੰ ਇੱਕੋ ਅੱਖ ਨਾ ਦੇਖਦੇ ਰਹੇ
3: ਨਹੀਂ ਮਹੀਨਾ ਭਰ ਤਾਂ ਨਹੀਂ 24 ਘੰਟੇ ਦੇਖਿਆ
4: ਵੈਲਕਮ ਬੈਕ ਜੀ ਤੋਫੀ ਜੀ
3: ਥੈਂਕ ਯੂ ਬਸੰਤ ਜੀ
4: ਅੱਛਾ ਉਧਰੋਂ ਗੋਰਾ ਭਾਈ ਉਮੀਦ ਖਾਨ ਵਾਂਗੂ ਪਿਆ ਹੋਇਆ ਆਪਣਾ ਕਹਿੰਦੇ 3 ਗੁਣਾ ਲਗਾਉਣ मैंने 3 गुना लगान देने को बोला था 3 बार लगान करने को नहीं

0: ਸੈਮੀ ਸੈਮੀ ਭਾਈ ਨੇ ਪੀਜ਼ਾ ਮੰਗਾਇਆ ਆਪਣਾ ਘਰ ਬੱਚਿਆਂ ਨੇ ਪੀਜ਼ਾ ਮੰਗਾਇਆ ਸੈਮੀ ਸਾਹਿਬ ਪੀਜ਼ਾ ਦੇ ਕੇ ਕਹਿੰਦੇ ਓਏ ਇਹਦੀ ਸੂਈਆਂ ਲਾ ਕੇ ਘੜੀ ਬਣਾ ਲਈ ਇਹਦੀ
1: ਸੂਈਆਂ ਲਾ ਕੇ
0: ਆਪਣੇ ਸੈਮੀ ਸਾਹਿਬ ਮੈਡਮ ਨੂੰ ਮੈਡਮ ਨੂੰ ਬੋਲੀ ਜਾਣ ਕਹਿੰਦਾ ਤੂੰ ਨਹਾਉਂਦਾ ਵੀ ਨੀ ਤਾਂ ਵੀ ਇੰਨਾ ਗੋਰਾ ਮੈਂ ਰੋਜ਼ ਨਹਾਉਂਦਾ ਮੇਰਾ ਫਰਕ ਕਿਉਂ ਨੀ ਪੈਂਦਾ

0: कहना ये छोटा है, कहना मैं उसको इंस्टाग्राम पे शीला देवी के नाम से ढूंढता रहा और वो डार्क शैडो नाम से अपना इंस्टाग्राम
1: डार्क शैडो
2: डार्क शैडो हम आलना आलना कहते रहे और वो बर्ड हाउस जानती थी
1: हाँ। बर्ड हाउस
2: थैंक यू लाल जी
0: थैंक
2: यू जी सत श्रीकाल जी सारे का दिन वधिया वधिया रहे ताडा ते बहुत मेहरबानी दिल्ली जूलर वाले कहिंदे भी 22 कैरेट का रेट अज 178 ਹੋਇਆ ਵਾ ਜਾਣੀ ਕਿ ਅੱਜ ਇਹਦਾ ਮਤਲਬ ਵੀ ਪਿਛਲੇ
1: ਲੰਮੇ ਸਮੇਂ ਤੋਂ $7 ਘਟ ਗਿਆ
2: ਹਾਂ ਮਤਲਬ ਕਾਫੀ ਲੰਮੇ ਸਮੇਂ ਤੋਂ ਅੱਜ ਸਭ ਤੋਂ ਹੇਠਾਂ ਵਾ ਫਿਰ ਲੈ ਲਓ ਸੋ ਕੇ ਲੈ ਲਓ ਆਰਾਮ ਨਾਲ
1: ਟਾਈਮ ਚਲੋ ਚੱਲੀਏ ਫਿਰ ਪਹਿਲਾਂ ਫਾਸਟ ਸ਼ੋਅ
2: ਕਰਾਂਗੇ ਥੈਂਕ ਯੂ ਗੁਰਵਿੰਦ ਸਤਿ ਸ਼੍ਰੀ ਅਕਾਲ ਗੁਰਵਿੰਦ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ ਹਰਚੰਦ ਸਿੰਘ ਢਿੱਲੋਂ ਜੀ ਬਹੁਤ ਬਹੁਤ ਮਿਹਰਬਾਨੀ ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਪਰਿਵਾਰ ਦੇ ਲਈ ਰੁਪਿੰਦਰ ਜੀ ਕਿਰੇ ਕਿਬਨ ਤੋਂ ਅਰਦਾਸ ਕਰਦੇ ਨੇ ਸਭ ਦੀ ਖੁਸ਼ੀ ਚੜ੍ਹਦੀ ਕਲਾ ਦੇ ਲਈ ਅਤੇ ਪਰਥ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕੌਣ ਭੇਜਦੇ ਨੇ ਅਤੇ ਨਾ ਕੀ ਇਹਨਾਂ ਦਾ ਜੋਸ਼ੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਅਤੇ ਸੁਖਵਿੰਦਰ ਭੈਣ ਜੀ ਧੰਨਵਾਦ ਤੁਹਾਡਾ ਜਸਪ੍ਰੀਤ ਜੀ ਕਹਿੰਦੇ ਕਿ ਸੁਖ ਜੀ ਮੈਂ ਤਾਂ ਬਹੁਤ ਕਹਿੰਦੀ ਹੁੰਦੀ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਅਤੇ ਅੱਜ ਕੱਲ੍ਹ ਦੇ ਬੱਚੇ ਨਹੀਂ ਕਹਿੰਦੇ ਕਹਿੰਦੇ ਅੱਛਾ ਅਤੇ ਗੁਰਜੀਤ ਕੌਰ ਗਿੱਲ ਜੀ ਧੰਨਵਾਦ ਤੁਹਾਡਾ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਹਿੰਦੇ ਅੰਬਰੀ ਖਿੜਿਆ ਸੂਰਜ ਪਿਆਰਾ ਆਕਾਸ਼ 'ਚ ਲਾਲ ਅਤੇ ਨੀਲੇ ਰੰਗ ਦਾ ਹੋਇਆ ਨਜ਼ਾਰਾ ਉੱਠ ਸਵੇਰੇ ਇਸ਼ਨਾਨ ਕਰੀਏ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਮਾਪਿਆਂ ਦੇ ਪੈਰੀਂ ਹੱਥ ਲਾ ਪ੍ਰਣਾਮ ਕਰੀਏ ਕਹਿੰਦਾ ਘੁੰਮਣ ਗੁਰੂ ਘਰ ਜਾ ਕੇ ਮੱਥਾ ਟੇਕੀਏ ਫਿਰ ਚੰਗੇ ਦਿਨ ਦੀ ਸ਼ੁਰੂਆਤ ਕਰੀਏ ਧੰਨਵਾਦ ਤੁਹਾਡਾ ਘੁੰਮਣ ਸਾਹਿਬ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਕਹਾਣੀ ਅੱਜ ਦੀ ਵਧੀਆ ਲੱਗੀ ਅਤੇ ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਰਜਿੰਦਰ ਪਾਵਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਇਹ ਅਰਦਾਸਾਂ ਕਰਦੇ ਨੇ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਸਭ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077973
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਰਾਂਝਲਾਈਨੂੰ
1: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਸਟਨ ਫੋਰਡ ਰੈਡੀ ਸੈਟ ਫੋਰਡ
2: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
4: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
5: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
4: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
6: Alpha. सबसे दमदार और रोमांच कहानी
7: Alpha प्रोग्राम उसका चुनना है
6: शानदार एक्शन एंटरटेनर 3 जुलाई को
7: मैं जो बना रहा हूँ वो इतिहास है
6: आलिया भट्ट शर्वरी अनिल कपूर और बॉबी देओल स्टारर
8: शुरू करो अग्नि परीक्षा
6: 3 जुलाई को आपके नजदीकी सिनेमा घरों में अल्फा
9: ਵੇਟ ਕਰ ਰਹੇ ਤੁਹਾਨੂੰ
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802520252 ਤੇ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਜੁਲਾਈ ਤੇ 2026 ਮੰਗਲਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਇਰਾਨ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਕਾਰਗੋ ਜਹਾਜ਼ਾਂ ਦੇ ਉੱਤੇ 20% ਟੈਰਿਫ ਲਗਾਉਣ ਦੇ ਬਿਆਨ ਤੋਂ ਬਾਅਦ ਇਰਾਨ ਦੀ ਟਿੱਪਣੀ ਸਾਹਮਣੇ ਆਈ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਸੈਯਦ ਅਬਾਸ ਅਰਾਕਚੀ ਨੇ ਟਰੰਪ ਦੇ ਬਿਆਨ ਦੇ ਉੱਤੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਗੱਲ ਸਹੀ ਹੈ, ਸਿਰਫ 20% ਟੈਰਿਫ ਬਹੁਤ ਜ਼ਿਆਦਾ। ਉਨ੍ਹਾਂ ਕਿਹਾ ਕਿ ਇਰਾਨ ਉਚਿਤ ਤੇ ਸੰਤੁਲਿਤ ਟੈਕਸ ਵਸੂਲੇਗਾ। ਅਸਲ ਦੇ ਵਿੱਚ ਇਹ ਇੱਕ ਕਿਸਮ ਦਾ ਤੰਜ ਸੀ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦੇ ਉੱਤੇ। ਅਬਾਸ ਅਰਾਕਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਲਿਖਿਆ ਕਿ ਅਮਰੀਕੀ ਰਾਸ਼ਟਰਪਤੀ ਸ਼ਿਪਸ ਕਾਰਗੋ ਸ਼ਿਪਸ ਦੇ ਉੱਤੇ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਸੁਰੱਖਿਅਤ ਤੇ ਆਸਾਨ ਰਾਹ ਦੇਣ ਦੇ ਲਈ ਜਿਹੜਾ ਹੁਣ ਤੱਕ ਟੈਕਸ ਨਹੀਂ ਸੀ ਲੱਗਦਾ ਉਹ ਲਗਾਉਣਾ ਚਾਹੁੰਦੇ ਨੇ। ਔਰ ਇਰਾਨ ਹਮੇਸ਼ਾ ਇਸ ਸਟ੍ਰੇਟ ਦਾ, ਇਸ ਰਾਹਦਾਰੀ ਦਾ ਰੱਖ ਆ ਰਿਹਾ, ਹਮੇਸ਼ਾ ਰਹੂਗਾ ਵੀ। 20% ਟੈਕਸ ਬਹੁਤ ਜ਼ਿਆਦਾ ਹੈ ਪਰ ਅਸੀਂ ਇਸ ਤੋਂ ਘੱਟ ਵਸੂਲਾਂਗੇ। ਦਰਅਸਲ ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਦੇ ਦਿਨ ਕਿਹਾ ਸੀ ਕਿ ਅਮਰੀਕਾ ਬਹੁਤ ਹੀ ਨਾਕਾਫੀ ਟੈਕਸ ਵਸੂਲਣਾ ਚਾਹੁੰਦਾ ਹੈ। ਅਮਰੀਕਾ ਦਾ ਦਾਅਵਾ ਸੀ ਕਿ ਇਸ ਰਾਹ ਤੋਂ ਜਿਹੜਾ ਇਰਾਨ ਹੈ ਉਹ ਅਕਸਰ ਹਮਲੇ ਕਰਦਾ ਰਹਿੰਦਾ ਔਰ ਇਸ ਹੋਰਮੁਜ਼ ਸਟ੍ਰੇਟ ਦੇ ਵਿੱਚ ਇਰਾਨ ਦੇ ਹਮਲਿਆਂ ਦਾ ਜਵਾਬ ਅਮਰੀਕਾ ਨੇ ਦਿੱਤਾ ਹੈ। ਅਮਰੀਕਾ ਨੇ ਹੀ ਇਹਨਾਂ ਦੇਸ਼ਾਂ ਦੀ ਮਦਦ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਜਦੋਂ ਵੀ ਸੁਰੱਖਿਆ ਦੀ ਲੋੜ ਹੁੰਦੀ ਹੈ ਤਾਂ ਅਸੀਂ ਦੁਨੀਆ ਦੇ ਰਾਖੇ ਬਣ ਕੇ ਹਮੇਸ਼ਾ ਆਪਣਾ ਪੈਸਾ ਖਰਚ ਕਰਦੇ ਹਾਂ। ਜਿਨ੍ਹਾਂ ਦੇਸ਼ਾਂ ਦੀ ਹੁਣ ਅਸੀਂ ਰੱਖਿਆ ਕਰ ਵੀ ਰਹੇ ਹਾਂ ਉਹਨਾਂ ਤੋਂ ਪੈਸਾ ਮਿਲਣਾ ਵੀ ਚਾਹੀਦਾ, ਜਿਵੇਂ ਸਾਊਦੀ ਅਰਬ, UAE, ਕਤਰ, ਬਹਿਰੀਨ, ਕੁਵੈਤ ਅਤੇ ਦੂਸਰੇ ਦੇਸ਼ ਵੀ ਨੇ। ਸਾਨੂੰ ਇਹਨਾਂ ਦੇਸ਼ਾਂ ਦੀ ਲੋੜ ਨਹੀਂ ਹੈ, ਸਾਡੀਆਂ ਲੋੜਾਂ ਤਾਂ ਆਪਣੇ ਆਪ ਪੂਰੀਆਂ ਹੋ ਰਹੀਆਂ ਨੇ। ਵੈਨਜ਼ੂਏਲਾ ਨੂੰ ਰਲਾ ਕੇ ਸਾਡੇ ਕੋਲ ਆਪਣਾ ਤੇਲ ਬਹੁਤ ਹੈ। ਇਸ ਤੋਂ ਇਲਾਵਾ ਡੋਨਲਡ ਟਰੰਪ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਮਰੀਕਾ ਇਰਾਨ ਦੀਆਂ ਬੰਦਰਗਾਹਾਂ ਦੇ ਉੱਤੇ ਨਾਕਾਬੰਦੀ ਕਰੇਗਾ। ਨਾਲ ਹੀ ਉਹਨਾਂ ਨੇ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਸਾਰੇ ਕਾਰਗੋ ਜਹਾਜ਼ਾਂ ਦੇ ਉੱਤੇ 20% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਸੀ, ਜਿਸ ਦੇ ਜਵਾਬ ਦੇ ਵਿੱਚ ਹੁਣ ਜਿਹੜੇ ਇਰਾਨ ਦੀ ਤਰਫ ਤੋਂ ਇਹ ਟਿੱਪਣੀਆਂ ਸਾਹਮਣੇ ਆਈਆਂ ਨੇ। ਉੱਥੇ ਅਗਲੀ ਖਬਰ ਯਮਨ ਤੋਂ, ਜਿੱਥੇ ਯਮਨ ਦੇ ਹੁਤੀ ਵਿਦਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਸਾਊਦੀ ਅਰਬ ਦੇ ਅਭਾ ਇੰਟਰਨੈਸ਼ਨਲ ਏਅਰਪੋਰਟ ਨੂੰ ਨਿਸ਼ਾਨਾ ਬਣਾਇਆ। ਹੁਤੀ ਸੰਗਠਨ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਬਲੈਸਟਿਕ ਮਿਜ਼ਾਈਲ ਤੇ ਡਰੋਨ ਦਾ ਇਸਤੇਮਾਲ ਕੀਤਾ ਗਿਆ। ਹੁਤੀ ਵਿਦਰੋਹੀਆਂ ਨੇ ਦੱਸਿਆ ਹੈ ਕਿ ਉਹਨਾਂ ਦੀ ਇਹ ਕਾਰਵਾਈ ਸਾਊਦੀ ਅਰਬ ਦੀ ਤਰਫ ਤੋਂ ਸਨਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਕੀਤੇ ਗਏ ਹਮਲੇ ਦੇ ਜਵਾਬ ਦੇ ਵਿੱਚ ਹੈ। ਖ਼ਬਰ ਏਜੰਸੀ ਰੋਇਟਰਸ ਦੇ ਮੁਤਾਬਕ ਹੁਤੀ ਵਿਦਰੋਹੀਆਂ ਦੇ ਬੁਲਾਰੇ ਯਾਹਿਆ ਸਾਰਿਆ ਨੇ ਬਿਆਨ ਜਾਰੀ ਕਰ ਦੱਸਿਆ ਕਿ ਸਾਰੀਆਂ ਏਅਰਲਾਈਨਜ਼ ਨੂੰ ਸਾਊਦੀ ਹਵਾਈ ਖੇਤਰ ਤੋਂ ਦੂਰ ਰਹਿਣ ਦੀ ਚੇਤਾਵਨੀ ਹੈ। ਉਹਨਾਂ ਕਿਹਾ ਕਿ ਏਅਰਲਾਈਨਜ਼ ਨੂੰ ਇਸ ਚੇਤਾਵਨੀ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਹੁਤੀ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ ਕਦੋਂ ਤੱਕ ਜਾਰੀ ਰਹੇਗੀ ਇਹ ਨਹੀਂ ਦੱਸਿਆ ਜਾ ਸਕਦਾ, ਪਰ ਜਦੋਂ ਤੱਕ ਯਮਨ ਦੀ ਰਾਜਧਾਨੀ ਸਨਾ ਸਥਿਤ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਲੱਗੀਆਂ ਪਾਬੰਦੀਆਂ ਖਤਮ ਨਹੀਂ ਹੋ ਜਾਂਦੀਆਂ ਅਸੀਂ ਤਾਂ ਇਹ ਜੰਗ ਜਾਰੀ ਰੱਖਾਂਗੇ। ਉੱਥੇ ਸਾਊਦੀ ਅਰਬ ਦੀ ਹਮਾਇਤ ਵਾਲੀ ਯਮਨੀ ਸਰਕਾਰ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਨੇ ਸਨਾ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਕਿ ਇੱਕ ਇਰਾਨੀ ਜਹਾਜ਼ ਨੂੰ ਉੱਥੇ ਉਤਰਨ ਤੋਂ ਰੋਕਿਆ ਜਾ ਸਕੇ। ਉਧਰ ਇਸ ਮਾਮਲੇ ਦੇ ਵਿੱਚ UAE ਦੀ ਤਰਫ ਤੋਂ ਵੀ ਇੱਕ ਦਾਅਵਾ ਸਾਹਮਣੇ ਆਇਆ। UAE ਨੇ ਹੋਰਮੁਜ਼ ਸਟ੍ਰੇਟ ਦੇ ਵਿੱਚ ਉਸਦੇ 2 ਤੇਲ ਟੈਂਕਰਾਂ ਦੇ ਉੱਤੇ ਹੋਏ ਹਮਲੇ ਦੇ ਲਈ ਇਰਾਨ ਨੂੰ ਜ਼ਿੰਮੇਦਾਰ ਠਹਿਰਾਇਆ। ਅਮੀਰਾਤ ਤੇ ਬਹਿਰੀਨ ਦੇ ਅਧਿਕਾਰੀਆਂ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 8 ਹੋਰ ਜ਼ਖਮੀ ਹੋਏ ਨੇ। ਬਹਿਰੀਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਮੋਮਬਾਸਾ ਅਤੇ ਬਾਹੀਆ ਨਾਮ ਦੇ 2 ਤੇਲ ਟੈਂਕਰਾਂ ਨੂੰ ਇਰਾਨ ਦੀ ਤਰਫ ਤੋਂ ਦਾਗੀਆਂ ਗਈਆਂ 2 ਕਰੂਜ਼ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਮੰਤਰਾਲੇ ਦੇ ਮੁਤਾਬਕ ਹਮਲਾ ਹੋਰਮੁਜ਼ ਸਟ੍ਰੇਟ ਦੇ ਦੱਖਣੀ ਹਿੱਸੇ ਅਤੇ ਓਮਾਨ ਦੇ ਸਮੁੰਦਰੀ ਖੇਤਰ ਦੇ ਵਿੱਚ ਹੋਇਆ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਨੇ ਇੱਕ ਬਿਆਨ ਜਾਰੀ ਕਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਹਮਲੇ ਦਾ ਸ਼ਿਕਾਰ ਹੋਏ ਜਹਾਜ਼ਾਂ ਦੇ ਉੱਤੇ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਮੜਿਆ। ਇਸ ਤੋਂ ਪਹਿਲਾਂ ਬਰਤਾਨੀਆ ਦੀ UK ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ ਯਾਨੀ UK MTO ਨੇ ਮੰਗਲਵਾਰ ਸਵੇਰ ਵੇਲੇ ਯਾਨੀ ਅੱਜ ਦੇ ਦਿਨ ਓਮਾਨ ਦੇ ਕਲਹਾਤ ਤੋਂ 40 ਨੌਟੀਕਲ ਮਾਈਲ ਦੂਰ ਉੱਤਰ ਪੂਰਬ ਦੇ ਵਿੱਚ ਇੱਕ ਸਮੁੰਦਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ। UK MTO ਦੇ ਮੁਤਾਬਕ ਇੱਕ ਤੇਲ ਟੈਂਕਰ ਦੇ ਕਪਤਾਨ ਨੇ ਦੱਸਿਆ ਕਿ ਇੱਕ ਅਣਜਾਣ ਪ੍ਰੋਜੈਕਟਾਈਲ ਜਹਾਜ਼ ਦੇ ਇੰਜਨ ਰੂਮ ਦੇ ਦੱਖਣੀ ਹਿੱਸੇ ਦੇ ਵਿੱਚ ਜਾ ਟਕਰਾਈ ਹੈ। ਸੰਗਠਨ ਨੇ ਇਹ ਵੀ ਕਿਹਾ ਹੈ ਕਿ ਘਟਨਾ ਦੇ ਵਿੱਚ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਨੇ ਜਿਹੜੇ ਜਹਾਜ਼ ਦੇ ਉੱਤੇ ਮੌਜੂਦ ਸੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ ਗਿਆ।
ਉੱਥੇ ਭਾਰਤ ਦੇ ਗੁਆਂਢ ਦੇ ਵਿੱਚੋਂ ਖਬਰ, ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ 2 ਦਿਨਾਂ ਦੇ ਲਈ ਤੁਰਕੀ ਦੇ ਅਧਿਕਾਰਕ ਦੌਰੇ ਦੇ ਉੱਤੇ ਨੇ। ਪਾਕਿਸਤਾਨ ਫੌਜ ਦੇ ਪ੍ਰਮੁੱਖ ਹਾਲਾਂਕਿ ਇਸ ਦੌਰੇ ਨੂੰ ਕਾਫੀ ਲੋਅ ਪ੍ਰੋਫਾਈਲ ਰੱਖ ਰਹੇ ਨੇ। ਪਾਕਿਸਤਾਨ ਨੂੰ ਲੈ ਕੇ ਤੁਰਕੀ ਦੇ ਇਸ ਇੱਕ ਦੌਰੇ ਦੀ ਖਾਮੋਸ਼ੀ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਚੁੱਪ ਚਾਪ ਤਰੀਕੇ ਦੇ ਨਾਲ ਅੱਗੇ ਵੱਧ ਰਹੇ ਨੇ। ਅਜਿਹੇ 'ਚ ਸਵਾਲ ਉੱਠ ਰਿਹਾ ਹੈ ਕਿ ਕੀ ਤੁਰਕੀ ਵੀ ਸਾਊਦੀ ਅਰਬ ਦੀ ਤਰ੍ਹਾਂ ਪਾਕਿਸਤਾਨ ਦੇ ਨਾਲ ਰੱਖਿਆ ਸਮਝੌਤਾ ਕਰਨ ਦੀ ਦਿਸ਼ਾ ਦੇ ਵਿੱਚ ਅੱਗੇ ਵੱਧ ਰਿਹਾ, ਕਿਉਂਕਿ ਆਸਿਮ ਮੁਨੀਰ ਨੇ ਸੋਮਵਾਰ ਦੇ ਦਿਨ 2 ਦਿਨ ਦੇ ਸਰਕਾਰੀ ਦੌਰੇ ਤੋਂ ਜਿਹੜਾ ਤੁਰਕੀ ਦਾ ਦੌਰਾ ਸੀ ਉਸ ਤੋਂ ਆਪਣੀ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ਉਹ ਸਾਊਦੀ ਅਰਬ ਵੀ ਗਏ ਸੀ। ਜਦੋਂ ਸਾਊਦੀ ਅਰਬ ਗਏ ਸੀ ਤਾਂ ਉਦੋਂ ਸਾਊਦੀ ਅਰਬ ਦੇ ਨਾਲ ਇੱਕ ਕਿਸਮ ਦਾ ਐਸਾ ਸਮਝੌਤਾ ਹੋਇਆ ਸੀ ਜਿਸ ਨੂੰ ਨਾਟੋ ਸਮਝੌਤਾ ਮੰਨਿਆ ਜਾਂਦਾ ਹੈ। ਉਸ ਸਮਝੌਤੇ 'ਚ ਇਹ ਲਿਖਿਆ ਗਿਆ ਸੀ ਕਿ ਜਦੋਂ ਇੱਕ ਦੇਸ਼ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਉਸਨੂੰ ਦੂਸਰੇ ਦੇਸ਼ 'ਤੇ ਵੀ ਹਮਲਾ ਮੰਨਿਆ ਜਾਵੇ। ਹਾਲਾਂਕਿ ਦੋਹਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਖੁੱਲ੍ਹ ਕੇ ਬਿਆਨ ਦੇਣ ਤੋਂ ਹਮੇਸ਼ਾ ਬਚਾਅ ਕੀਤਾ, ਪਰ ਦੋਹਾਂ ਦੇ ਹਿੱਤ ਇਸ ਦੇ ਨਾਲ ਜੁੜੇ ਹੋਏ ਨੇ। ਹੁਣ ਤੁਰਕੀ ਦੇ ਰਾਸ਼ਟਰਪਤੀ ਰੈਚਪ ਤਈਅਬ ਅਰਦੋਗਾਨ ਦੀ ਸਭ ਤੋਂ ਵੱਡੀ ਤਮੰਨਾ ਇਹ ਹੈ ਕਿ ਮੁਸਲਿਮ ਦੇਸ਼ ਉਹਨਾਂ ਨੂੰ ਖਲੀਫਾ ਮੰਨ ਲੈਣ। ਉਹ ਮੁਸਲਿਮ ਦੇਸ਼ਾਂ ਦੀ ਅਗਵਾਈ ਕਰਨਾ ਚਾਹੁੰਦੇ ਨੇ, ਕੁਝ ਕੁਝ ਓਟਮਾਨ ਸਾਮਰਾਜ ਦੀ ਤਰ੍ਹਾਂ। ਪਰ ਦਿੱਕਤ ਇਹ ਹੈ ਕਿ ਈਰਾਨ ਦੀ ਤਰਫ ਤੋਂ ਇੱਕ ਪਾਸੇ ਸ਼ੀਆ ਮੁਸਲਮਾਨਾਂ ਦਾ ਵੱਡਾ ਨੇਤਾ ਅਤੇ ਦੂਸਰੇ ਪਾਸੇ ਸਾਊਦੀ ਅਰਬ ਸੁੰਨੀ ਮੁਸਲਮਾਨਾਂ ਦਾ ਵੱਡਾ ਨੇਤਾ ਮੁਲਕ ਬਣੇ ਹੋਏ ਨੇ। ਅਜਿਹੇ ਦੇ ਵਿੱਚ ਦੋਹਾਂ ਦੇ ਸਾਹਮਣੇ ਪੈਸੇ ਕਮਾਉਣ ਦੀ ਵੀ ਇੱਕ ਹੋੜ ਹੈ ਅਤੇ ਤਾਕਤ ਬਣਾਈ ਰੱਖਣ ਦੀ ਵੀ ਹੋੜ ਹੈ। ਤੁਰਕੀ ਮੁਸਲਿਮ ਦੇਸ਼ਾਂ ਦੇ ਲਈ ਕੋਈ ਖਾਸ ਮਹੱਤਵ ਵੈਸੇ ਵੀ ਨਹੀਂ ਰੱਖਦਾ, ਜਿਵੇਂ ਇੰਡੋਨੇਸ਼ੀਆ ਨਹੀਂ ਰੱਖਦਾ, ਪਰ ਟਰੰਪ ਦੇ ਦੁਬਾਰਾ ਸੱਤਾ ਦੇ ਵਿੱਚ ਵਾਪਸ ਆਉਂਦਿਆਂ ਹੀ ਤੁਰਕੀ ਨੂੰ ਮੌਕਾ ਮਿਲਣ ਲੱਗਿਆ ਸੀ। ਉਂਝ ਵੀ ਤੁਰਕੀ ਜਿਹੜਾ ਉਹ ਨੇਟੋ ਦਾ ਮੈਂਬਰ ਹੈ, ਪਰ ਤੁਰਕੀ ਨੇਟੋ ਦਾ ਮੈਂਬਰ ਹੋਣ ਦੇ ਨਾਲ ਨਾਲ ਬਾਕੀ ਮੁਸਲਿਮ ਦੇਸ਼ਾਂ ਦੀ ਰੱਖਿਆ ਕਿਵੇਂ ਕਰ ਸਕਦਾ, ਇਹ ਇੱਕ ਸਵਾਲ ਹੈ। ਇਸ ਕਰਕੇ ਤੁਰਕੀ ਨੂੰ ਪ੍ਰਧਾਨ ਕੋਈ ਮੰਨ ਹੀ ਨਹੀਂ ਰਿਹਾ। ਪਰ ਪਾਕਿਸਤਾਨ ਦੇ ਜਿਹੜੇ ਫੌਜ ਪ੍ਰਮੁੱਖ ਨੇ ਉਹ ਪਹਿਲਾਂ ਤੋਂ ਹੀ ਜਿਹੜੇ ਤੁਰਕੀ ਦੇ ਨਾਲ ਆਪਣੇ ਸੰਬੰਧਾਂ ਨੂੰ ਗਹਿਰੇ ਕਰਨ ਦੀ ਇੱਛਾ ਜਤਾ ਚੁੱਕੇ ਨੇ, ਔਰ ਭਾਰਤ ਦੇ ਉਲਟ ਪਾਕਿਸਤਾਨ ਦੇ ਹੱਕ ਦੇ ਵਿੱਚ ਤੁਰਕੀ ਪਹਿਲਾਂ ਵੀ ਬਿਆਨ ਦੇ ਚੁੱਕੇ ਹੈ, ਕਸ਼ਮੀਰ ਪ੍ਰੇਮ ਦਿਖਾ ਚੁੱਕੇ ਹੈ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਮਨਮੁਟਾ ਨਹੀਂ ਮੁੱਕਿਆ ਤਾਂ ਪਾਕਿਸਤਾਨ ਨੇ ਤੁਰੰਤ ਤੁਰਕੀ ਦੇ ਨਾਲ ਸਮਝੌਤਾ ਕਰਨ ਦੀ ਦਿਸ਼ਾ ਦੇ ਵਿੱਚ ਕਦਮ ਅੱਗੇ ਵਧਾਇਆ, ਜਿਸ ਨੂੰ ਕਿ ਇੱਕ ਚੰਗਾ ਕੂਟਨੀਤਿਕ ਕਦਮ ਮੰਨਿਆ ਜਾ ਸਕਦਾ, ਪਰ ਭਾਰਤ ਦੇ ਹਵਾਲੇ ਦੇ ਨਾਲ ਇਹ ਇੱਕ ਫੇਲੀਅਰ ਵੀ ਮੰਨਿਆ ਜਾਣਾ ਚਾਹੀਦਾ। ਉਧਰ ਭਾਰਤ ਦੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਆਈ ਰੂਟਰਜ਼ ਅਖਬਾਰ ਦੀ ਰੂਟਰ ਨਿਊਜ਼ ਏਜੰਸੀ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰ ਦਿੱਤਾ ਹੈ। ਅਸਲ 'ਚ ਤੁਹਾਡੇ ਨਾਲ ਅਸੀਂ ਵੀ ਇਹ ਖਬਰ ਸਾਂਝੀ ਕੀਤੀ ਸੀ। ਦਰਅਸਲ ਖਬਰ ਏਜੰਸੀ ਰੂਟਰਜ਼ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਸੀ ਕਿ ਭਾਰਤ ਨੇ ਅਮਰੀਕਾ ਦੇ ਨਾਲ ਜਲਦਬਾਜ਼ੀ ਦੇ ਵਿੱਚ ਕੋਈ ਵੀ ਵਪਾਰ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਔਰ ਡੀਲ ਦੇ ਵਿੱਚ ਬਿਹਤਰ ਸ਼ਰਤਾਂ ਦੇ ਉੱਤੇ ਕੰਮ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਹੁਣ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਝੂਠੀ ਬੇਬੁਨਿਆਦ ਅਤੇ ਭਰਮਾਊ ਖਬਰ ਹੈ। ਜੂਨ ਮਹੀਨੇ ਦੇ ਵਿੱਚ ਨਵੀਂ ਦਿੱਲੀ ਦੌਰੇ ਦੇ ਉੱਤੇ ਆਏ ਅਮਰੀਕੀ ਵਪਾਰ ਵਫਦ ਦੇ ਜੈਮਜ਼ਿਨ ਕਰੀਅਰ ਦੇ ਨਾਲ ਪਿਊਸ਼ ਗੋਇਲ ਦੀਆਂ ਮੁਲਾਕਾਤਾਂ ਹੋਈਆਂ। ਉਨ੍ਹਾਂ ਨੇ ਲਿਖਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਦੋਹਾਂ ਧਿਰਾਂ ਨੇ ਇੱਕ ਅਜਿਹੇ ਵਪਾਰ ਸਮਝੌਤੇ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ ਜੋ ਸੰਤੁਲਿਤ ਹੋਵੇ, ਦੋਹਾਂ ਦੇਸ਼ਾਂ ਦੇ ਹਿੱਤ ਦੇ ਵਿੱਚ ਹੋਵੇ, ਸਾਰਥਕ ਹੋਵੇ, ਕਿਸਾਨਾਂ ਅਤੇ ਕੰਮਕਾਜੀ ਲੋਕਾਂ ਦੇ ਅਤੇ ਖਾਸ ਤੌਰ ਦੇ ਉੱਤੇ ਗ੍ਰਾਹਕਾਂ ਦੇ ਹੱਕ ਦੀ ਗੱਲ ਕਰਦਾ ਹੋਵੇ। ਅਸੀਂ ਇਸ ਨੂੰ ਹਾਸਲ ਕਰਨ ਦੇ ਲਈ ਲਗਾਤਾਰ ਸਰਗਰਮ। ਉਧਰ ਰਿਊਟਰਸ ਦੀ ਰਿਪੋਰਟ ਨੂੰ ਕੋਟ ਕਰਦਿਆਂ ਹੋਇਆਂ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਵੀ ਐਕਸ ਦੇ ਉੱਤੇ ਲਿਖਿਆ ਕਿ ਫੇਕ ਨਿਊਜ਼ ਅਲਰਟ ਕਿਸੇ ਵੀ ਪ੍ਰਸਤਾਵ ਨੂੰ ਖਾਰਜ ਨਹੀਂ ਕੀਤਾ। ਦੋਹੇ ਧਿਰਾਂ ਦੀਆਂ ਬੈਠਕਾਂ ਸਕਾਰਾਤਮਕ ਮਾਹੌਲ ਦੇ ਵਿੱਚ ਮੁੱਕੀਆਂ ਨੇ। ਟ੍ਰੇਡ ਡੀਲ ਨੂੰ ਬਲਕਿ ਅੰਤਮ ਦਿਸ਼ਾ ਦੇਣ ਦੇ ਲਈ ਲਗਾਤਾਰ ਕੰਮ ਅੱਗੇ ਵੱਧ ਰਿਹਾ। ਦੱਸ ਦਈਏ ਕਿ ਭਾਰਤ ਅਮਰੀਕਾ ਦਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਫਰੇਮਵਰਕ ਜੂਨ ਮਹੀਨੇ ਦੇ ਅਖੀਰ ਦੇ ਵਿੱਚ ਨਵੀਂ ਦਿੱਲੀ ਦੇ ਅੰਦਰ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਗੱਲਬਾਤ ਅੱਗੇ ਨਹੀਂ ਵਧੀ। ਸਮਾਂ ਹੋਣ ਲੱਗੇਗਾ, ਪਰ ਇਹ ਭਾਰਤ ਅਮਰੀਕਾ ਦਾ ਸਮਝੌਤਾ ਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਚਰਚੇ ਭਾਰਤ ਦੇ ਵਿੱਚ ਹੋ ਰਹੇ ਨੇ। ਭਾਰਤ ਸਰਕਾਰ ਦੇ ਉੱਤੇ ਦਬਾਅ ਬਣ ਰਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਦੀ ਮੌਜੂਦਾ ਮੋਦੀ ਸਰਕਾਰ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਨੂੰ ਛਿੱਕੇ ਟੰਗ ਰਹੀ ਹੈ। ਉੱਥੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਕਾਕਰੋਚ ਜਨਤਾ ਪਾਰਟੀ ਦੀਆਂ ਮੰਗਾਂ ਦੀ ਹਮਾਇਤ ਦੇ ਵਿੱਚ 17 ਦਿਨ ਤੋਂ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਹੈ ਕਿ ਸੋਨਮ ਵਾਂਗਚੁਕ ਦਾ ਸਿਹਤ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ। 17 ਦਿਨ ਤੋਂ ਹੜਤਾਲ 'ਤੇ ਬੈਠੇ ਹੋਣ ਦੇ ਚੱਲਦਿਆਂ ਉਹਨਾਂ ਦੀਆਂ ਮਾਸਪੇਸ਼ੀਆਂ ਦਾ ਵਜ਼ਨ ਘੱਟ ਹੋਣਾ ਸ਼ੁਰੂ ਹੋ ਗਿਆ ਅਤੇ ਉਹ ਬੇਹੱਦ ਦਰਦ ਦੇ ਵਿੱਚ ਨੇ। ਦੀਪਕੇ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ
ਕਿ ਬਾਕੀ ਸਾਰੇ ਲੋਕਾਂ ਦੀ ਤਰ੍ਹਾਂ ਮੈਂ ਵੀ ਉਹਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਨੇ ਸ਼ਾਂਤ ਭਾਵ ਦੇ ਨਾਲ ਜਵਾਬ ਦਿੱਤਾ ਕਿ ਮੈਨੂੰ ਭੁੱਖ ਹੜਤਾਲ ਖਤਮ ਕਰਨ ਦੇ ਲਈ ਨਾ ਕਹੋ, ਸਰਕਾਰ ਤੋਂ ਇਹ ਪੁੱਛੋ ਕਿ ਗੱਲਬਾਤ ਤੱਕ ਕਿਉਂ ਨਹੀਂ ਉਹ ਪਹੁੰਚ ਰਹੀ। ਸੋਨਮ ਵਾਂਗਚੁਕ ਦੀ ਹਮਾਇਤ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਵੀ ਬਿਆਨ ਜਾਰੀ ਕੀਤਾ। ਉਹਨਾਂ ਨੇ ਪੋਸਟਕਾਰਡ ਲਿਖਿਆ ਹੈ ਕਿ ਸੋਨਮ ਸਰ, ਤੁਹਾਡੀ ਭੁੱਖ ਹੜਤਾਲ ਨੇ ਨਿਆਂ ਦੀ ਲੜਾਈ ਦੇ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਇਕਜੁੱਟ ਕਰ ਦਿੱਤਾ, ਤੁਹਾਡਾ ਟੀਚਾ ਪੂਰਾ ਹੋ ਗਿਆ। ਮਹੁਆ ਮੋਇਤਰਾ ਨੇ ਲਿਖਿਆ ਕਿ ਸਰਕਾਰ ਨੂੰ ਤੁਹਾਡੀ ਜ਼ਿੰਦਗੀ ਜਾਂ ਕਰੋੜਾਂ ਨੌਜਵਾਨਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਹੈ, ਪਰ ਆਪਣੀ ਜ਼ਿੰਦਗੀ ਆਪਣੇ ਲਈ ਮਾਇਨੇ ਜ਼ਰੂਰ ਰੱਖਦੀ ਹੈ। ਕਿਰਪਾ ਕਰਕੇ ਭੁੱਖ ਹੜਤਾਲ ਖਤਮ ਕਰੋ ਅਤੇ ਲੜਾਈ ਜਾਰੀ ਰੱਖੋ। ਜ਼ਿਕਰਯੋਗ ਹੈ ਕਿ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਬੀਤੇ ਕਈ ਦਿਨਾਂ ਤੋਂ ਕਾਂਗਰਸ ਜਨਤਾ ਪਾਰਟੀ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਇਹੀ ਹੈ ਕਿ ਭਾਰਤ ਦੇ ਵਿੱਚ ਲਗਾਤਾਰ ਲੀਕ ਹੋ ਰਹੀ ਪ੍ਰੀਖਿਆਵਾਂ ਔਰ ਅਲੱਗ ਅਲੱਗ CBSE ਵਰਗੇ ਬੋਰਡਾਂ ਦੇ ਵਿੱਚ ਹੋ ਰਹੀਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਹੁਦਾ, ਇਸ ਅਹੁਦੇ ਤੋਂ ਆਪਣੇ ਅਸਤੀਫਾ ਦੇ ਦੇਣ। ਭਾਰਤ ਸਰਕਾਰ ਇਸ ਮੁੱਦੇ ਦੇ ਉੱਤੇ ਹਾਲੇ ਤੱਕ ਇੱਕ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕਰ ਸਕੀ ਹੈ, ਬਲਕਿ ਇਸ ਹੜਤਾਲ ਨੂੰ ਲੈ ਕੇ ਵੀ ਭਾਰਤ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਸਿੱਖਿਆ ਮੰਤਰੀ ਤਰਫ ਤੋਂ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ। ਉਧਰ ਭਾਰਤੀ ਸ਼ੇਅਰ ਬਾਜ਼ਾਰ ਅੱਜ ਦੇ ਦਿਨ ਯਾਨੀ 14 ਜੁਲਾਈ ਨੂੰ ਗਿਰਾਵਟ ਦੇ ਨਾਲ ਖੁੱਲ੍ਹੇ। ਨਿਫਟੀ ਕਰੀਬ 24,100 ਅੰਕ ਥੱਲੇ ਡਿੱਗਿਆ, ਜਦਕਿ ਸੈਂਸੈਕਸ 77,200 ਅੰਕ ਦੇ ਕਾਰੋਬਾਰ ਦੇ ਉੱਤੇ ਰਿਹਾ ਹੈ। ਬੰਬੇ ਸਟਾਕ ਐਕਸਚੇਂਜ ਦੇ ਸੂਚਕ ਸੈਂਸੈਕਸ ਦੇ ਵਿੱਚ 450 ਤੋਂ ਵੀ ਵੱਧ ਅੰਕਾਂ ਦੀ ਗਿਰਾਵਟ ਹੈ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਯਾਨੀ ਨਿਫਟੀ 100 ਅੰਕਾਂ ਤੋਂ ਵੀ ਵੱਧ ਗਿਰਾਵਟ ਦੇ ਨਾਲ ਕੰਮ ਕਰ ਰਿਹਾ। ਬਾਜ਼ਾਰ ਦੇ ਵਿੱਚ TCS, ਰਿਲਾਇੰਸ ਇੰਡਸਟਰੀ, ਭਾਰਤੀ ਏਅਰਟੈਲ, ਟਾਟਾ ਸਟੀਲ, ਸਨ ਫਾਰਮਾ ਵਰਗੇ ਸ਼ੇਅਰਸ ਨੂੰ ਛੱਡ ਦਈਏ ਤਾਂ ਬਾਕੀ ਸ਼ੇਅਰਾਂ ਦੀ ਬਿਕਾਵਲੀ ਨੇ ਦਬਾਅ ਬਣਾ ਰੱਖਿਆ। ਦੂਜੇ ਪਾਸੇ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ 2% ਵਾਧਾ ਹੋਇਆ, ਹੁਣ $85 ਦੇ ਆਸ ਪਾਸ ਪ੍ਰਤੀ ਬੈਰਲ ਦੇ ਕੋਲ ਬ੍ਰੈਂਡ ਕਰੂਡ ਆਇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਚਲੀਆਂ ਗਈਆਂ ਨੇ। ਆਸਟ੍ਰੇਲੀਆ ਦੇ ਵੀ ਸ਼ੇਅਰ ਬਾਜ਼ਾਰ ਦੀ ਖਬਰ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਪਰ ਹਾਲੇ ਖਬਰਾਂ ਭਾਰਤ ਦੀਆਂ ਹੋਰ ਨੇ, ਜਿੱਥੇ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਹੁਣ ਅਯੋਧਿਆ ਦਾ ਰਾਮ ਮੰਦਰ ਦੇ ਚੜਾਵੇ ਦਾ ਜਿਹੜਾ ਮਾਮਲਾ ਹੈ ਉਸ ਨੂੰ ਠੰਡਾ ਕਰਨ ਦੇ ਲਈ ਇੱਕ ਹੋਰ ਮਸਲੇ ਨੂੰ ਜ਼ਿਆਦਾ ਤੂਲ ਦਿੱਤੀ ਜਾ ਰਹੀ ਹੈ, ਔਰ ਇਹ ਹੈ ਕਿ ਵਾਰਾਣਸੀ ਦੀ ਕਾਸ਼ੀ ਦੀ ਗਿਆਨਵਾਪੀ ਮਸਜਿਦ, ਮਥੁਰਾ ਦੀ ਸ਼੍ਰੀ ਕ੍ਰਿਸ਼ਨ ਜਨਮ ਭੂਮੀ, ਸ਼ਾਹੀ ਈਦਗਾਹ ਦੀ ਸਾਂਭ ਸੰਭਾਲ ਸ਼ਾਹੀ ਜਾਮਾ ਮਸਜਿਦ ਦੇ ਨਾਲ ਸੰਬੰਧਿਤ ਹੈ, ਔਰ ਇਸੇ ਵਿਵਾਦ ਨੂੰ ਲੈ ਕੇ ਤਿੰਨ ਵਿਵਾਦ ਮੰਦਰ ਮਸਜਿਦ ਦੇ ਨਾਲ ਜੁੜੇ ਹੋਏ ਤਿੰਨ ਵਿਵਾਦ ਦੇ ਉੱਤੇ ਹਿੰਦੂ ਅਤੇ ਮੁਸਲਿਮ ਧਿਰਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸੁਪਰੀਮ ਕੋਰਟ ਦੀ ਵਿਚੋਲਗੀ ਦੀ ਪੇਸ਼ਕਸ਼ ਨੂੰ ਸੋਮਵਾਰ ਦੇ ਦਿਨ ਠੁਕਰਾ ਦਿੱਤਾ। ਬਾਰ ਐਂਡ ਬੈਂਚ ਨਾਮ ਦੇ ਅਦਾਰੇ ਦੇ ਮੁਤਾਬਕ ਸੁਪਰੀਮ ਕੋਰਟ ਨੇ ਸਮਾਧਾਨ ਸਮਾਰੋਹ 2026 ਦੀ ਪਹਿਲਕਦਮੀ ਦੇ ਅਧੀਨ ਇਹਨਾਂ ਮਾਮਲਿਆਂ 'ਚ ਸ਼ਾਂਤੀਪੂਰਨ ਹੱਲ ਦੇ ਲਈ ਹਿੰਦੂ ਅਤੇ ਮੁਸਲਿਮ ਦੋਵਾਂ ਧਿਰਾਂ ਦੇ ਕੋਲੋਂ ਵਿਚੋਲਗੀ ਅਤੇ ਸਹਿਮਤੀ ਮੰਗਣ ਵਾਲਾ ਇੱਕ ਪੱਤਰ ਭੇਜਿਆ ਸੀ। ਕੋਈ ਵੀ ਧਿਰ ਇਸ ਪ੍ਰਸਤਾਵ ਦੇ ਨਾਲ ਸਹਿਮਤ ਨਹੀਂ ਹੈ। ਦੋਹਾਂ ਧਿਰਾਂ ਨੇ ਕਿਹਾ ਕਿ ਅਸੀਂ ਕੇਸ ਲੜਨ ਦਾ ਹੀ ਫੈਸਲਾ ਲੈਣਾ ਚਾਹੁੰਦੇ ਹਾਂ। ਸਮਾਧਾਨ ਸਮਾਰੋਹ ਦੇ ਹਿੱਸੇ ਵਜੋਂ 21 ਤੋਂ 23 ਅਗਸਤ ਤੱਕ ਸੁਪਰੀਮ ਕੋਰਟ ਦੇ ਕੰਪਲੈਕਸ ਦੇ ਵਿੱਚ ਇੱਕ ਮੀਡੀਏਸ਼ਨ ਬੈਠਕ ਆਯੋਜਿਤ ਕੀਤੀ ਗਈ ਸੀ। ਇਸ ਦਾ ਮੰਤਵ ਕਾਨੂੰਨੀ ਲੜਾਈ ਲੰਮਾ ਚਿਰ ਲੜਨ ਦੀ ਬਜਾਏ ਇਸ ਵਿਵਾਦ ਨੂੰ ਬੈਠ ਕੇ ਸੁਲਝਾ ਲੈਣ ਦੇ ਨਾਲ ਹੱਲ ਕਰਨ ਦੇ ਨਾਲ ਹੀ ਜੇਕਰ ਮਸਲਾ ਨਿਬੇੜਿਆ ਜਾ ਸਕਦਾ ਹੈ ਤਾਂ ਇਸ ਦੇ ਉੱਤੇ ਜ਼ੋਰ ਦਿੱਤਾ ਗਿਆ ਸੀ, ਪਰ ਦੋਹਾਂ ਧਿਰਾਂ ਨੂੰ ਇਹ ਪਸੰਦ ਨਹੀਂ ਹੈ। ਉਧਰ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਕਰੀਬ 2 ਹਫ਼ਤਿਆਂ ਤੋਂ ਚੱਲ ਰਹੀ ਅੰਦਰੂਨੀ ਕਾਟੋ ਕਲੇਸ਼ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਸੀਨੀਅਰ ਜਿਹੜੇ ਮੰਤਰੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਨਵੀਂ ਦਿੱਲੀ ਦੇ ਵਿੱਚ ਇੱਕ ਬੈਠਕ ਕਰ ਰਹੀ। ਚੰਡੀਗੜ੍ਹ ਦੇ ਵਿੱਚ ਵੀ ਹੋ ਰਹੀ ਹੈ, ਪਰ ਖਬਰਾਂ ਇਹ ਨੇ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਵੀਂ ਦਿੱਲੀ ਦੇ ਵਿੱਚ ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ ਦੇ ਨਾਲ ਅੱਜ ਪੰਜਾਬ ਮਸਲੇ ਨੂੰ ਲੈ ਕੇ ਚਰਚਾ ਕਰਨ ਦੇ ਵਾਸਤੇ ਮੁਲਾਕਾਤ ਕਰ ਸਕਦੇ ਨੇ। ਦੱਸ ਦਈਏ ਕਿ ਰਾਹੁਲ ਗਾਂਧੀ ਵਿਦੇਸ਼ ਦੌਰੇ ਤੋਂ ਪਰਤ ਆਏ ਨੇ। ਖੜਗੇ ਦੇ ਨਾਲ ਹੋਣ ਵਾਲੀ ਉਹਨਾਂ ਦੀ ਸੰਭਾਵਿਤ ਮੀਟਿੰਗ ਨੂੰ ਲੈ ਕੇ ਪੰਜਾਬ ਦੇ ਸਿਆਸੀ ਹਾਲਾਤਾਂ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਪਾਰਟੀ ਅੰਦਰ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਈ ਰੱਖਣ ਦੇ ਫੈਸਲੇ ਤੋਂ ਬਾਅਦ ਬਣੀ ਨਾਰਾਜ਼ਗੀ ਦਾ ਮਾਹੌਲ ਤੇ ਮੀਡੀਆ ਦੇ ਵਿੱਚ ਹੋਈ ਇਸ ਦੀ ਚਰਚਾ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ। ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁੱਲ੍ਹ ਕੇ ਨਾਰਾਜ਼ ਆਏ ਨੇ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਹਮਾਇਤੀ ਆਗੂਆਂ ਦੇ ਨਾਲ ਲਗਾਤਾਰ ਮੀਟਿੰਗਾਂ ਕਰਕੇ ਆਪਣਾ ਪੱਖ ਹਾਈਕਮਾਂਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਚੰਨੀ ਧੜੇ ਵੱਲੋਂ ਸੰਗਠਨ ਦੇ ਵਿੱਚ ਸੰਤੁਲਿਤ ਨੁਮਾਇੰਦਗੀ ਦੀ ਵੀ ਮੰਗ ਉਠਾਈ ਗਈ ਹੈ। ਉੱਥੇ ਅਗਲੀ ਖਬਰ ਦੀ ਵੀ ਸਾਂਝ ਪਾਈਏ ਤੇ ਜਲੰਧਰ ਦੇ ਨਾਲ ਜੁੜੀ ਹੋਈ, ਜਿੱਥੇ 125 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਮੁੜ ਵਿਕਾਸ ਕਰ ਦਿੱਤਾ ਗਿਆ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ
रेनोवेशन इस ट्रेन स्टेशन की की गई और बड़ा सोहना बड़ा शानदार यह ट्रेन स्टेशन भारत सरकार की तरफ तो बना दिता गया। दसिया गया है कि यात्रियों दी सारिया आधुनिक सुख सहूलतों ध्यान रखद्या होते जड़िया आधुनिक सहूलतों मुहैया करवाया जा रहा है इस योजना के चलद उदे रेलवे स्टेशनों नेड़े इलाकों के नाल जोड़ना यात्रियों की पहुँच नू आसान बनाना ते इस योजना दे विच संपर्क ते पहुँच सड़कां फुटपाथ ते होर बुनियादी ढांचे का विकास भी शामिल है। दस दईए कि इस रेलवे स्टेशन दे अंदर नाल नवें ओवरफुट ब्रिज लिफ्ट एसकालेटर एयर कंडीशन वेटिंग एरिया डिजिटल जिहड़ी इनफॉर्मेशन स्क्रीन आधुनिक अनाउंसमेंट सिस्टम ते दोवां पासियां तों पहुँच योग एंट्री नू मुहैया करवाया गया है। वैसे एक होर ट्रेन स्टेशन की पंजाब दे नाल गल करिए जिथे देश के प्रधानमंत्री नरेंद्र मोदी 17 जुलाई नू हुशियारपुर जिले दे विच पैंदे कटरौली रेलवे स्टेशन का उद्घाटन करनगे पर वर्चुअल। इस संबंधी जानकारी दिंदे रेलवे विभाग के अधिकारियों ने दसिया है कि नवे स्टेशन के शुरू होने के नाल इलाके के लोगों नू आवाजाई दे विच बड़ी सहूलत मिलेगी। तलवाड़ा इलाके के नेड़े बने इस ट्रेन स्टेशन के चलदियां जड़ा 2 मंजिला ट्रेन स्टेशन है उसनू इसकी दिख दे लई भी काफ़ी प्रसिद्ध यह हो गया। दस दईए कि ट्रेन नंबर 14502 कटरौली तो 8:30 अंबाला दे लई रवाना होएगी जो कि दौलतपुर चौंक अंब दौरा ऊना हिमाचल दे विच ते नंगल डैम आनंदपुर साहब रोपड़ मरिंडा सरहंद राजपुरा होंदिया होया अंबाला पहुँचेगी। दस दईए कि कटरौली पंजाब दे आधुनिक ट्रेन स्टेशनों के विच हुण शामिल हो गया। हालांकि कोई बड़ा शहर नहीं है पर तलवाड़ा इलाके नूं बाकी इलाकों के नाल आपस दे विच जोड़दा है। खबरां दी सांझ नूं अगे तोरीए ते आस्ट्रेलिया दे नाल जुड़ियां हुई जिवें दस्सिया सी कि सब तो पहला आस्ट्रेलिया दे विच मार्केट सिनॉप्सिस दस दईए बाजार शुरू होंदे ही अज ASX 200 जिहड़ा सी उह अद्धा अंक की गिरावट के नाल शुरू हुंदा 8763 अंकों के उत्ते चल रहा है। आस्ट्रेलियन डॉलर के अज 2.2% की मामूली जी बढ़त हुई है इजाफा होया हूँ एक जड़ा अमरीकी एक आस्ट्रेलियन डॉल एक अमरीकी डॉलर के मुकाबले 69 आस्ट्रेलियन सेंट जड़े ने वह पहुँच गए हैं। एशिया के निकई बाजार के अद्धा फीसद की गिरावट हुई है। इस तरीके दे नाल हैंगसंग कॉस्पल के भी गिरावट का दौर देखने मिले पर आस्ट्रेलिया दे विच आयरन और मजबूत हुई है बिटकॉइन होर मजबूत होया। ज़्यादातर इंडस्ट्रीज की जे गल करिए आस्ट्रेलिया दे विच तां जिहड़ियां सर्विस सैक्टर दी इंडस्ट्रीज ने उहनां दे विच मजबूती देखण नूं मिली है। उत्थे ही नैब बैंक की तरफ तो एक दावा किया गया है कि भावें कि आने वाले महीने दे विच व्याज दरां दे अंदर इजाफा होए और पिछले महीने भी व्याज दरां दा फैसला जो भी रहा होवे उस दे चलदिया बिजनेसिस दी कंडीशन दे उत्ते कोई खास फर्क नहीं पिया। ज़्यादातर आस्ट्रेलिया भर दे विच बिजनेस जिहड़े ने वो उस ही तरीके दे नाल काम कर रहे ने जिवें उन्हां नूं करना चाहीदा सी यानी कि इस दे विच कोई खास गिरावट नहीं आई है। पर बिजनेस दी गिरावट दे नाल जुड़ी ही एक खबर तों शुरुआत कर लैने साउथ आस्ट्रेलिया तों जिथे साउथ आस्ट्रेलिया दी मिट्टी नूं वाइन दी खेती दे लई काफ़ी वधिया लाहेवंद मनिया जांदा है। इत्थे रैड वाइन दे एक प्रोड्यूसर कंपनी जिहड़ी एडिलेड दे ईस्ट दे विच नॉरवुड तो अपना वाइनरी चलांदी है उसका नाम हार्टलैंड वाइनज़ है। आस्ट्रेलिया के बहुत सारे लिक्वर स्टोर्स के उत्ते इन्हां दीआं अलग अलग किस्म दीआं जिहड़ीआं रैड वाइनज़ ने वो तुसी देख सकते हो। कहा जा रहा है कि 3.5 मिलियन डॉलर के जिहड़े डैट ने ते वॉलंटरी एडमिनिस्ट्रेशन के चलदिआं यह कंपनी अपने आप नूं बाजार के विचों बाहर करन जा रही है। कंपनी ने डैनियल लोप्रेसिटी ते एना अगस्तिनो नूं अपने जड़ा एडमिनिस्ट्रेटर अपॉइंट किया। हालांकि एडमिनिस्ट्रेटर्स दे तरफ तो यह कंपनी चलाई जाएगी पर उन्हां दा यह दावा है कि कंपनी दे कर्मचारियों नूं नहीं कढ़िया जाएगा उन्हां नूं रिटेन रखा जाएगा। नाल ही यह कहा गया है कि कंपनी की बाजारी वैल्यू 3.13 मिलियन दसी गई है। इस दे विच डायरेक्टर्स ते कंपनी दे दरम्यान जिहड़ी DOCA यानी डीड ऑफ कंपनी अरेंजमेंट वो हाले फिलहाल प्रपोज कर दिती गई है। मनिया जा रहा है कि जिहड़ी इस वाइन कंपनी है ये आस्ट्रेलिया दे विचों हुण डायरेक्टर्स नूं अपने आप नूं सौंप के इस कारोबार दे विचों बाहर हो जाएगी।
ਉੱਥੇ ਹੀ ਇੱਕ ਸਿਡਨੀ ਦੇ ਚਾਈਲਡ ਕੇਅਰ ਵਰਕਰ ਦੇ ਉੱਤੇ 1, 2, 50, 10, 100 ਨਹੀਂ ਬਲਕਿ 329 ਅਲੱਗ ਅਲੱਗ ਦੋਸ਼ ਆਇਦ ਕੀਤੇ ਗਏ ਨੇ ਬਾਲ ਜਿਨਸੀ ਸ਼ੋਸ਼ਣ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਭਿਆਨਕ ਹੈਵਾਨਸ ਦੇ ਵਿੱਚ ਹੈਵਾਨਾਂ ਦੇ ਵਿੱਚੋਂ ਇੱਕ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਪਿਛਲੇ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਚਾਈਲਡ ਕੇਅਰ ਸੈਂਟਰਸ ਦੇ ਵਿੱਚ ਅਜਿਹੀ ਦਰਿੰਦਗੀ ਦਿਖਾ ਰਿਹਾ ਸੀ। 35 ਸਾਲ ਦੇ ਇਸ ਸ਼ਖਸ ਨੂੰ ਫਿਲਹਾਲ ਗ੍ਰਿਫਤਾਰ ਕਰਕੇ 158 ਜਿਹੜੇ ਵਿਕਟਮਸ ਨੇ ਉਹਨਾਂ ਦੀ ਦੁਬਾਰਾ ਉਹਨਾਂ ਦੇ ਉੱਤੇ ਗੁਨਾਹ ਕਰਨ ਦਾ ਇਸ ਦੇ ਉੱਤੇ ਇਲਜ਼ਾਮ ਲਗਾ ਕੇ ਅਤੇ 136 ਦੇ ਦੁਆਰਾ ਆਈਡੈਂਟੀਫਾਈ ਕਰਨ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਸਨੇ 2009 ਤੋਂ 2025 ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਅਲੱਗ ਅਲੱਗ 62 ਚਾਈਲਡ ਕੇਅਰ ਸੈਂਟਰਸ ਦੇ ਵਿੱਚ ਕੰਮ ਕੀਤਾ, ਜਿਸ ਦਰਮਿਆਨ ਇਹਨੇ ਆਪਣਾ ਵਹਿਸ਼ੀਪਣਾ ਫੈਲਾਉਣਾ ਜਾਰੀ ਰੱਖਿਆ। ਉਂਝ ਵੀ ਆਸਟ੍ਰੇਲੀਆ ਦੇ ਵਿੱਚ ਚਾਈਲਡ ਕੇਅਰ ਸੈਂਟਰਸ ਦੇ ਅੰਦਰ ਬਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੇ ਦੇ ਵਿੱਚ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਸ ਕਿਸਮ ਦੇ ਕੇਸ ਦੇ ਵਿੱਚੋਂ ਗੁਜ਼ਰਿਆ ਤਾਂ ਲਾਈਫਲਾਈਨ ਕ੍ਰਾਈਸਿਸ ਦੇ ਨਾਲ 13 11 14 ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਕਿਡਜ਼ ਹੈਲਪਲਾਈਨ 1800 555 1800, ਯਾਨੀ 1855 1800 ਦੇ ਉੱਤੇ ਵੀ ਸੰਪਰਕ ਕੀਤਾ ਜਾਣਾ ਚਾਹੀਦਾ। ਉੱਥੇ ਅਗਲੀ ਖਬਰ ਆਸਟ੍ਰੇਲੀਆ ਦੇ ਜਿਹੜੇ ਡਿਟੈਂਸ਼ਨ ਸੈਂਟਰਾਂ ਦੇ ਕੰਮਕਾਜ ਕਿਸ ਤਰੀਕੇ ਦੇ ਨਾਲ ਚੱਲਦੇ ਨੇ ਉਸ ਦੇ ਨਾਲ ਜੁੜੀ ਹੋਈ। ਇੱਕ ਚੀਨੀ ਮੂਲ ਦੀ ਮਹਿਲਾ ਜਿਸ ਨੂੰ ਇਮੀਗ੍ਰੇਸ਼ਨ ਦੇ ਵਿੱਚ ਗੜਬੜੀਆਂ ਹੋਣ ਦੇ ਚੱਲਦਿਆਂ ਆਸਟ੍ਰੇਲੀਅਨ ਬਾਰਡਰ ਫੋਰਸ ਦੀ ਤਰਫ ਤੋਂ ਗ੍ਰਿਫਤਾਰ ਕਰਕੇ ਮੈਲਬਰਨ ਦੇ ਇਮੀਗ੍ਰੇਸ਼ਨ ਡਿਟੈਂਟਨ ਸੈਂਟਰ ਦੇ ਵਿੱਚ ਜਿਹੜਾ ਬ੍ਰੌਡਮੀਡੋਜ਼ ਦੇ ਵਿੱਚ ਪੈਂਦਾ ਉੱਥੇ ਨਜ਼ਰਬੰਦ ਕਰ ਦਿੱਤਾ ਗਿਆ ਸੀ। ਪਿਛਲੇ ਹਫ਼ਤੇ ਇਸ ਦੇ ਉੱਤੇ ਦੋਸ਼ ਲੱਗੇ ਸੀ ਪਰ ਉਸ ਤੋਂ ਬਾਅਦ ਇਸ ਮਹਿਲਾ ਦੀ ਮ੍ਰਿਤਕ ਦੇ ਸ਼ੁੱਕਰਵਾਰ ਸਵੇਰ ਵੇਲੇ ਬਰਾਮਦ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਹੁਣ ਜਿਹੜਾ ਇਸ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੀ ਸੁਰੱਖਿਆ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਔਰ ਇਹ ਵੀ ਸਵਾਲ ਉੱਠ ਰਹੇ ਨੇ ਕਿ ਆਖਿਰਕਾਰ ਉਸ ਦੇ ਕੇਸ ਦੇ ਵਿੱਚ ਕੀ ਕਿਸੇ ਕਿਸਮ ਦੀ ਕੋਈ ਮਨੁੱਖੀ ਹਮਾਇਤ ਜਿਹੜੀ ਉਹ ਕੀਤੀ ਗਈ ਸੀ ਜਾਂ ਨਹੀਂ। ਵੈਸੇ ਮਨੁੱਖੀ ਹਮਾਇਤ ਦੀ ਜਦੋਂ ਗੱਲ ਆਉਂਦੀ ਹੈ, ਇੱਕ ਇਨਸਾਨੀਅਤ ਦੀ ਗੱਲ ਆਉਂਦੀ ਹੈ, ਤਾਂ ਆਸਟ੍ਰੇਲੀਆ ਦੇ ਟੀਨੇਜਰਸ ਅੱਜ ਕੱਲ੍ਹ ਕੀ ਸੋਚ ਰਹੇ ਨੇ, ਕਿੱਥੇ ਆਪਣੀ ਇਨਸਾਨੀਅਤ ਛੱਡੀ ਬੈਠੇ ਨੇ, ਇਹ ਬੜੇ ਵੱਡੇ ਸਵਾਲ ਉੱਠਦੇ ਨੇ। ਬ੍ਰਿਸਬਨ ਦੇ ਸਾਊਥ ਦੇ ਵਿੱਚ ਇੱਕ ਸਕੂਲ ਦੇ ਅੰਦਰ ਹੀ ਵਾਪਰੀ ਇੱਕ ਘਟਨਾ ਦੇ ਵਿੱਚ ਇੱਕ ਟੀਨੇਜਰ ਦੇ ਉੱਤੇ ਹਮਲਾ ਕੀਤਾ ਗਿਆ। ਕੁਇਨਜ਼ਲੈਂਡ ਪੁਲਿਸ ਨੇ ਦੱਸਿਆ ਹੈ ਕਿ ਇਸ ਹਮਲੇ ਦੇ ਜਿਹੜਾ ਇਹ ਹਮਲਾ ਵਾਪਰਿਆ ਹੈ ਇਸਲਾਮਿਕ ਕਾਲਜ ਆਫ ਬ੍ਰਿਸਬਨ ਦੇ ਵਿੱਚ ਵਾਪਰਿਆ, ਜਿਸਦਾ ਕਿ ਕਾਰਵਥਾ ਨਾਮ ਦੇ ਸਬਬ ਦੇ ਵਿੱਚ ਅਕੇਸ਼ੀਆ ਰੋਡ ਦੇ ਉੱਤੇ ਕੈਂਪਸ ਬਣਿਆ ਹੋਇਆ। ਕੁਇਨਜ਼ਲੈਂਡ ਐਂਬੂਲੈਂਸ ਸਰਵਿਸ ਨੂੰ ਸਵੇਰੇ 12:15 ਦੇ ਆਸ ਪਾਸ ਸੱਦਿਆ ਗਿਆ। ਦੱਸਿਆ ਗਿਆ ਕਿ ਇਸ ਵਿਦਿਆਰਥੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਇੱਕ ਹੋਰ ਲੜਕਾ ਜਿਸਦੀ ਉਮਰ 17 ਸਾਲ ਹੈ ਉਸਦੇ ਵੀ ਸੱਟਾਂ ਲੱਗੀਆਂ ਨੇ ਪਰ ਉਹ ਨੋਨ ਲਾਈਫ ਥਰੈਟਨਿੰਗ ਨੇ, ਯਾਨੀ ਕਿ ਉਸਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਇਸ ਮਾਮਲੇ 'ਚ ਇੱਕ ਹੋਰ 16 ਸਾਲ ਦਾ ਲੜਕਾ ਗ੍ਰਿਫਤਾਰ ਕਰਕੇ ਪੁਲਿਸ ਦੀ ਤਰਫ ਤੋਂ ਪੜਤਾਲ ਕੀਤੀ ਜਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੀਆਂ। ਧੰਨਵਾਦ।

0: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਂਡ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਐਲਫਾ
3: ਸਭਸੇ ਦਮਦਾਰ ਔਰ ਰੋਮਾਂਚ ਕਹਾਣੀ।
2: ਐਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ।
3: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
2: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
3: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
4: ਸ਼ੁਰੂ ਕਰੋ ਅਗਨੀ ਪਰੀਕਸ਼ਾ
3: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
5: ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਪਿਓ ਅਤੇ ਧੀ ਦੀ ਕਹਾਣੀ ਹੈ, ਲਿਖੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ। ਅਜੇ ਆਟਾ ਗੁੰਨਣਾ ਸ਼ੁਰੂ ਹੀ ਕਰਦੀ ਸੀ ਕਿ ਪਾਪਾ ਜੀ ਦਾ ਫੋਨ ਆ ਜਾਂਦਾ ਸੀ। ਕਿੰਨਾ ਕਿੰਨਾ ਚਿਰ ਗੱਲਾਂ ਬਾਤਾਂ ਕਰਦੇ ਰਹਿੰਦੇ, ਬਸ ਉਹੀ ਸਵਾਲ, ਤੇਰਾ ਕੋਲੈਸਟਰੋਲ ਕਿੱਦਾਂ ਵਾ, ਤੇਰਾ ਹੁਣ ਬੀਪੀ ਕਿੱਦਾਂ ਵਾ, ਤੇਰੀ ਸਿਰ ਪੀੜ ਕਿੱਦਾਂ ਵਾ, ਬੱਚਿਆਂ ਦਾ ਕੀ ਹਾਲ ਆ, ਘਰ ਵਾਲੇ ਦਾ ਕੀ ਹਾਲ ਆ, ਕਾਰੋਬਾਰ ਕਿੱਦਾਂ ਚੱਲਦਾ। ਹਰ ਰੋਜ਼ ਲਗਭਗ ਉਹੀ ਗੱਲਾਂ ਰਿਪੀਟ ਹੁੰਦੀਆਂ ਤੇ ਹਰ ਰੋਜ਼ ਉਹੀ ਜਵਾਬ, ਥੋੜ੍ਹਾ ਬਹੁਤ ਫਰਕ ਪਾ ਕੇ। ਕਈ ਵਾਰੀ ਹੈਰਾਨੀ ਹੁੰਦੀ ਕਿ ਹਰ ਰੋਜ਼ ਉਹੀ ਸਵਾਲ, ਫਿਰ ਕੁਛ ਦਿਨ ਬਾਅਦ ਮੇਰੀ ਨਿੱਕੀ ਹੁੰਦੀ ਦੀਆਂ ਗੱਲਾਂ ਛੇੜ ਲੈਂਦੇ। ਇਸੇ ਚੱਕਰ ਦੇ ਵਿੱਚ ਮੇਰੀ ਲਗਭਗ ਹਰ ਰੋਜ਼ ਰੋਟੀ ਲੇਟ ਹੁੰਦੀ। ਕਿੰਨੀ ਵਾਰੀ ਸਮਝਾਇਆ ਕਿ ਥੋੜ੍ਹੀ ਪਹਿਲਾਂ ਕਾਲ ਕਰ ਲਿਆ ਕਰੋ, ਜਾਂ ਫਿਰ ਥੋੜ੍ਹੀ ਘੱਟ ਗੱਲ ਕਰ ਲਿਆ ਕਰੀਏ, ਥੋੜ੍ਹਾ ਅਟਕ ਕੇ ਕਰ ਲਿਆ ਕਰੋ, ਪਰ ਪਤਾ ਨਹੀਂ ਕਿਉਂ ਬੀਜੀ ਦੇ ਜਾਣ ਤੋਂ ਮਗਰੋਂ ਕਿੱਦਾਂ ਦਾ ਸੁਭਾਅ ਹੋ ਗਿਆ ਸੀ ਪਾਪਾ ਜੀ ਦਾ। ਪਹਿਲਾਂ ਇੱਦਾਂ ਨਹੀਂ ਸੀ ਕਰਿਆ ਕਰਦੇ, ਹੁਣ ਹੌਲੀ ਹੌਲੀ ਸੁਭਾਅ ਬੱਚਿਆਂ ਵਰਗਾ ਹੁੰਦਾ ਜਾਂਦਾ। ਇੱਕ ਦਿਨ ਘਰ ਦੇ ਵਿੱਚ ਪਾਰਟੀ ਸੀ, ਇਹਨਾਂ ਦੇ ਕਾਰੋਬਾਰ ਦੇ ਨਾਲ ਸੰਬੰਧਿਤ ਕੋਈ ਪਾਰਟੀ ਰੱਖੀ ਸੀ, ਸਟਾਫ ਦੇ ਮੈਂਬਰ ਆਏ ਸੀ, ਰੋਟੀ ਪਾਣੀ ਕਰਨਾ ਸੀ, ਕਾਫੀ ਬਿਜ਼ੀ ਸੀ ਮੈਂ ਵੀ। ਕਦੇ ਆ ਬਣਾ, ਕਦੇ ਉਹ ਬਣਾ, ਇੱਧਰ ਜਾ ਉੱਧਰ ਕਰ, ਘਰ ਦੇ ਵਿੱਚ ਬਹੁਤ ਸਾਰੇ ਕੰਮ ਸੀ। ਅਤੇ ਫਿਰ ਪਾਪਾ ਜੀ ਦਾ ਫੋਨ ਆ ਗਿਆ। ਅੱਜ ਮੈਂ ਥੋੜ੍ਹਾ ਜਿਹਾ ਖਿੱਝ ਕੇ ਬੋਲੀ ਸੀ, ਮੇਰੇ ਖਿੱਝ ਨੂੰ ਸਮਝ ਗਏ ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਚੱਲ ਕੋਈ ਨਹੀਂ, ਬੱਚਿਆਂ ਦੇ ਨਾਲ ਗੱਲ ਕਰਾ ਦੇ। ਨਿੱਕੇ ਨਾਲ ਗੱਲ ਕਰਾਈ, ਥੋੜ੍ਹੀ ਦੇਰ 'ਤੇ ਲੱਗਾ ਰਿਹਾ, ਬਾਅਦ ਵਿੱਚ ਉਹਨੂੰ ਵੀ ਖੇਡਣ ਦਾ ਲਾਲਚ ਸੀ, ਘਰ ਦੇ ਵਿੱਚ ਬੱਚੇ ਆਏ ਸੀ, ਆਪਣੇ ਗਲੋਂ ਲਾ ਕੇ ਨਿੱਕੀ ਨੂੰ ਫੜਾ ਗਿਆ। ਹੁਣ ਉਹਨੂੰ ਪੰਘੂੜੇ ਦੇ ਵਿੱਚ ਪਈ ਨੂੰ ਨਾ ਬੋਲਣਾ ਆਵੇ, ਨਾ ਕੁਛ ਉਹਨੂੰ ਸਮਝ ਲੱਗੇ ਕਰੇ ਅਤੇ ਕੀ ਕਰੇ। ਪਰ ਪਤਾ ਨਹੀਂ ਕਿਉਂ ਥੋੜ੍ਹੀ ਚਿਰ ਬਾਅਦ ਮੈਂ ਰਿਲਾਈਜ਼ ਕੀਤਾ ਕਿ ਪਾਪਾ ਜੀ ਉਹਦੇ ਨਾਲ ਵੀ ਕਿੰਨੀ ਦੇਰ ਗੱਲਾਂ ਬਾਤਾਂ ਕਰਦੇ ਰਹੇ। ਇੱਦਾਂ ਲੱਗ ਰਿਹਾ ਜਿੱਦਾਂ ਉਹ ਵੀ ਅੱਗੋਂ ਹੰਗਾਰਾ ਭਰ ਰਹੀ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਦੋਵੇਂ

ਪਾਰਟੀ ਦੇ ਵਿੱਚ ਐਸਾ ਰੁੱਝੀ ਕਿ ਕੋਈ ਵੀ ਚੀਜ਼ ਯਾਦ ਹੀ ਨਹੀਂ ਰਹੀ, ਸਾਰਾ ਕੁਛ ਚੇਤਾ ਭੁੱਲ ਗਿਆ, ਥੱਕੇ ਟੁੱਟੇ ਸੌਂ ਗਏ। ਸਵੇਰੇ ਤੜਕੇ ਉੱਠੇ ਤਾਂ ਵੀਰ ਦਾ ਫੋਨ ਆ ਗਿਆ, ਆਖੇ ਹੁਣੇ ਹੀ ਆ ਜਾ, ਦਾਰ ਜੀ ਥੋੜ੍ਹੇ ਠੀਕ ਨਹੀਂ ਗਏ। ਆਟੋ ਫੜ ਕੇ ਘਰੇ ਪਹੁੰਚੀ, ਅੱਗੇ ਭੀੜ ਲੱਗੀ ਹੋਈ ਸੀ, ਹੱਦੋਂ ਵੱਧ ਬੋਲਣ ਵਾਲਾ ਦਾਰ ਜੀ ਅੱਜ ਚੁੱਪ ਚਾਪ ਮੰਜੇ ਦੇ ਉੱਤੇ ਲੇਟਿਆ ਪਿਆ ਸੀ। ਤੇ ਵੀਰ ਕੋਲੋਂ ਵੀ ਗੱਲ ਨਾ ਹੋਵੇ ਆਖਣ ਲੱਗਾ। ਜਦੋਂ ਰਾਤੀ ਫੋਨ ਕੱਟਿਆ ਗਿਆ ਨਾ ਤਾਂ ਪਹਿਲੀ ਵਾਰ ਮੈਂ ਉਦਾਸ ਵੇਖੇ। ਕਿੰਨਾ ਚਿਰ ਉਦਾਸ ਵੇਖ ਕੇ ਫਿਰ ਮੈਂ ਕਿਹਾ ਵੀ ਕਿ ਤੁਸੀਂ ਇੰਨਾ ਇੰਨਾ ਚਿਰ ਫੋਨ ਦੇ ਉੱਤੇ ਲੱਗੇ ਰਹਿੰਦੇ ਹੋ, ਗੱਲ ਹੀ ਆ ਨਾ, ਕੱਲ ਕਰ ਲਿਓ, ਫਿਰ ਕੀ ਹੋ ਗਿਆ, ਅੱਜ ਉਹ ਬਿਜ਼ੀ ਹੋ ਗਈ। ਕਹਿਣ ਲੱਗੇ ਗੁੱਡੀ ਨਾਲ ਜਦੋਂ ਗੱਲ ਹੋ ਜਾਂਦੀ ਹੈ ਨਾ ਤਾਂ ਪਤਾ ਨਹੀਂ ਕਿਉਂ ਮਨ ਹਲਕਾ ਜਿਹਾ ਹੋ ਜਾਂਦਾ, ਕਦੀ ਗੁੱਡੀ ਦਾ ਨਾਲ ਗੱਲ ਨਹੀਂ ਹੁੰਦੀ। ਮੈਨੂੰ ਇੱਦਾਂ ਕਈ ਵਾਰੀ ਲੱਗਦਾ ਕਿ ਤੇਰੀ ਮਾਂ ਨਾਲ ਵੀ ਨਾਲ ਗੱਲ ਹੋ ਗਈ ਹੁੰਦੀ ਹੈ, ਤੇ ਜਿਹੜੀ ਕਾਕਾ ਕੱਲ ਦੀ ਗੱਲ ਕਰਦਾ ਹੈ ਨਾ ਕਿਹੜੀ ਕੱਲ ਦੀ ਗੱਲ ਕਰਦਾ। ਸਿਆਣੇ ਕਹਿੰਦੇ ਕੱਲ ਕਿੰਨੇ ਵੇਖੀ ਹੈ, ਅਜੀਬ ਜਿਹਾ ਜਵਾਬ ਦਿੱਤਾ ਉਹਨਾਂ ਨੇ। ਆਖੇ ਬਰਖੁਰਦਾਰ ਕਿਹੜੀ ਕੱਲ, ਉਦੋਂ ਤਾਂ ਸਮਝ ਨਹੀਂ ਆਈ ਪਰ ਸਵੇਰੇ ਉੱਠ ਕੇ ਜਦੋਂ ਵੇਖਿਆ ਤੇ ਪਾਪਾ ਜੀ ਸੁੱਤੇ ਸੌਂ ਗਏ ਸੀ, ਸ਼ਾਇਦ ਉਹ ਇਸੇ ਪਾਸੇ ਇਸ਼ਾਰਾ ਕਰ ਰਹੇ ਸੀ। ਅੱਜ ਗਿਆਨ ਨੂੰ ਪੂਰਾ ਸਾਲ ਹੋ ਗਿਆ, ਅਜੇ ਵੀ ਜਦੋਂ ਆਟਣ ਵੇਲੇ ਮੈਂ ਆਟਾ ਗੁੰਨਣ ਲੱਗਦੀ ਹਾਂ ਤਾਂ ਫਿਰ ਵਧੋ ਵਧੀ ਧਿਆਨ ਫੋਨ ਦੇ ਉੱਤੇ ਚਲਿਆ ਜਾਂਦਾ। ਕਈ ਵਾਰ ਬੜਾ ਉਲਝ ਕੇ ਰਹਿ ਜਾਂਦੀ ਹਾਂ, ਇੱਦਾਂ ਲੱਗਦਾ ਕਿ ਹੁਣੇ ਫੋਨ ਵੱਜੂਗਾ, ਹੁਣੇ ਘੰਟੀ ਵੱਜੂਗੀ, ਫੋਨ ਵੱਲ ਕਿੰਨਾ ਕਿੰਨਾ ਚਿਰ ਵੇਖਦੀ ਰਹਿੰਦੀ ਹਾਂ। ਉਹ ਆਟਾ ਗੁੰਨਣ ਅੱਜ ਵੀ ਲੇਟ ਹੋ ਜਾਂਦਾ, ਫਿਰ ਕੰਧ 'ਤੇ ਲੱਗੀ ਫੋਟੋ ਵੱਲ ਵੇਖਦੀ ਹਾਂ, ਉਸੇ ਤਰ੍ਹਾਂ ਹੱਸਦੇ ਨਜ਼ਰ ਆਉਂਦੇ ਨੇ, ਮਹਿਸੂਸ ਹੁੰਦਾ ਕਿ ਉਹ ਮੇਰੇ ਆਸ ਪਾਸ ਹੀ ਨੇ, ਆਟਾ ਗੁੰਦੀ ਦੇ ਨਾਲ ਗੱਲਾਂ ਕਰ ਰਹੇ ਨੇ। ਜੱਗ ਵਾਲਾ ਮੇਲਾ ਗੁੱਡੀ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੀ, ਪਤਾ ਨਹੀਂ ਸਵੇਰ ਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਧੰਨਵਾਦ ਦੋਵਾਂ ਜਾਣਿਆਂ ਦਾ। ਇਹਨਾਂ ਰਿਸ਼ਤਿਆਂ ਵਿਚਲੇ ਜਜ਼ਬਾਤਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਪਰੋ ਕੇ ਜਵੰਦਾ ਸਾਹਿਬ ਇਹਨਾਂ ਕਹਾਣੀਆਂ ਦੇ ਜ਼ਰੀਏ ਸਾਡੇ ਸਾਹਮਣੇ ਰੱਖਦੇ ਨੇ। ਸ਼ਾਇਦ ਆਪਾਂ ਇੱਕ ਚੀਜ਼ ਨਹੀਂ ਸਮਝ ਪਾਉਂਦੇ ਕਿ ਬਜ਼ੁਰਗ ਇੱਕ ਸਮੇਂ ਆ ਕੇ ਸਾਡੇ ਕੋਲੋਂ ਵਧੇਰੇ ਸਮਾਂ ਚਾਹੁੰਦੇ ਨੇ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਛੋਟਾ ਬੱਚਾ ਵਧੇਰੇ ਸਮਾਂ ਚਾਹੁੰਦਾ, ਪਰ ਹੌਲੀ ਹੌਲੀ ਜਿੱਦਾਂ ਉਹਦੀ ਉਮਰ ਵੱਧਦੀ ਆ ਤੇ ਉਹ ਆਪਣੇ ਹੋਰ ਹੋਰ ਕੰਮਾਂ ਦੇ ਵਿੱਚ ਉਲਝ ਜਾਂਦਾ, ਫਿਰ ਮਾਂ ਪਿਓ ਭਾਵੇਂ ਲੱਖ ਖਹਿੜਾ ਕਰਦੇ ਰਹਿਣ ਫਿਰ ਉਹ ਲਾਗੇ ਨਹੀਂ ਲੱਗਦਾ। ਇਸੇ ਤਰ੍ਹਾਂ ਦੇ ਨਾਲ ਬਜ਼ੁਰਗੀ ਦੀ ਵੀ ਉਹ ਅਵਸਥਾ ਆਉਂਦੀ ਹੈ, ਇੱਕ ਸਮਾਂ ਬੰਦਾ ਆਪ ਹੀ ਤੁਰਿਆ ਫਿਰਦਾ ਰਹਿੰਦਾ, ਉਹਦੇ ਕੋਲ ਸਮਾਂ ਨਹੀਂ ਹੁੰਦਾ, ਕਈ ਵਾਰੀ ਫੋਨ ਵੀ ਨਹੀਂ ਚੁੱਕਦਾ ਇੱਕ ਦੂਸਰੇ ਦਾ। ਹੌਲੀ ਹੌਲੀ ਜਦੋਂ ਵਿਹਲਾ ਹੁੰਦਾ ਵਾ, ਜਦੋਂ ਉਮਰ ਵੱਧਦੀ ਹੈ ਫਿਰ ਉਹਦੇ ਕੋਲ ਸਮਾਂ ਹੁੰਦਾ ਵਾ, ਫਿਰ ਉਹ ਬੱਚਿਆਂ ਵਾਲੀ ਫਿਰ ਅਵਸਥਾ ਦੇ ਵਿੱਚ ਚਲਿਆ ਜਾਂਦਾ, ਫਿਰ ਉਹਨੂੰ ਲੱਗਦਾ ਕਿ ਮੈਂ ਕਿਸੇ ਦੇ ਨਾਲ ਗੱਲ ਕਰਾਂ, ਪੁਰਾਣੀਆਂ ਯਾਦਾਂ ਮੈਂ ਸਾਂਝੀਆਂ ਕਰਾਂ, ਕੁਛ ਸੁਣਾ, ਕੁਛ ਕਵਾਂ। ਮੁੱਕਦੀ ਗੱਲ ਕਿ ਉਹਨੂੰ ਸੁਣਨ ਵਾਲੇ ਕੰਨ ਚਾਹੀਦੇ ਨੇ, ਜਿੱਦਾਂ ਬੱਚੇ ਨੂੰ ਕੋਈ ਖਿਡਾਉਣ ਵਾਲਾ ਚਾਹੀਦਾ ਹੁੰਦਾ ਬਚਪਨ ਦੇ ਵਿੱਚ। ਪਰ ਬੜੀਆਂ ਚੀਜ਼ਾਂ ਸ਼ਾਇਦ ਜ਼ਬਾਨੋਂ ਬੋਲ ਕੇ ਨਹੀਂ ਦੱਸੀਆਂ ਜਾ ਸਕਦੀਆਂ, ਉਹ ਸਿਰਫ ਸਾਨੂੰ ਉੱਦਾਂ ਹੀ ਕਰਦੇ ਰਹਿਣਾ ਪੈਂਦਾ, ਅਤੇ ਇਹ ਸਾਨੂੰ ਕਰਦੇ ਹੀ ਰਹਿਣਾ ਚਾਹੀਦਾ। ਕੋਸ਼ਿਸ਼ ਕਰੀਏ ਆਪਾਂ ਬਜ਼ੁਰਗਾਂ ਦੇ ਨਾਲ ਬਹੁਤਾ ਖਿੱਝ ਕੇ ਗੱਲ ਨਾ ਕਰੀਏ, ਕੋਈ ਪਤਾ ਨਹੀਂ ਕਿਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕਿੱਦਾਂ ਦਾ ਚੱਲ ਰਿਹਾ। ਅਤੇ ਜਦੋਂ ਆਪਾਂ ਕਈ ਵਾਰੀ ਖਿੱਝ ਕੇ ਗੱਲ ਕਰ ਲੈਂਦੇ ਹਾਂ ਤਾਂ ਪਤਾ ਨਹੀਂ ਉਹਨਾਂ ਨੇ ਕੀ ਆਪਣੇ ਅੰਦਰੋਂ ਅੰਦਰੀ ਦੱਬ ਲਿਆ। ਸੋ ਕੋਸ਼ਿਸ਼ ਕਰੀਏ ਆਪਾਂ ਬਣਦਾ ਸਮਾਂ ਬਜ਼ੁਰਗਾਂ ਦੇ ਨਾਲ ਆਪਾਂ ਬਿਤਾਉਂਦੇ ਰਹੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
3: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
2: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
1: ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ
2: 4654924
3: याद रखो 9077973
2: वीवा इमिग्रेशन एंड एजुकेशन कंसल्टेंट
3: हर कदम तुहाडे नाल
0: जे तुसी बीमार हो ता एआई कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 4229058600 और विजिट bansallawyers.com.au
4: हां जी ओए

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ 'ਚ ਹੋਊਗੀ। ਅੱਜ 14 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਅੱਜ ਮੰਗਲਵਾਰ ਦਾ ਦਿਨ ਅਤੇ ਮੰਗਲਵਾਰ ਸਾਡੇ ਨਾਲ ਹੁੰਦੇ ਨੇ ਸੁੱਖ ਪਰਮਾਰ।
1: ਜੀ ਹਾਂ, ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਇੱਕ ਬ੍ਰੇਕ ਤੋਂ ਬਾਅਦ, ਖਬਰਾਂ ਤੋਂ ਬਾਅਦ, ਗਾਣੇ ਸੁਣਨ ਤੋਂ ਬਾਅਦ, ਐਡ ਸੁਣਨ ਤੋਂ ਬਾਅਦ, ਸਾਡੇ ਰੋਟੀ ਪਾਣੀ ਖਾਣ ਤੋਂ ਬਾਅਦ, ਸਾਡੇ ਚਾਹ ਪੀਣ ਤੋਂ ਬਾਅਦ, ਆਸ ਕਰਦੇ ਹਾਂ ਤੁਸੀਂ ਵੀ ਚਾਹ ਪਾਣੀ ਪੀ ਲਿਆ ਹੋਊਗਾ, ਬੱਚੇ ਛੱਡ ਆਏ ਹੋਵੋਗੇ, ਕਰ ਲਏ ਹੋਣਗੇ ਤੁਸੀਂ ਘਰ ਦੇ ਕੰਮ ਸ਼ੁਰੂ, ਬਾਹਰ ਜਾ ਕੇ ਜਾਂ ਫਿਰ ਘਰ ਦੇ ਵਿੱਚ ਬੈਠ ਕੇ ਕਰ ਰਹੇ ਹੋਵੋਗੇ ਬਾਹਰ ਦੇ ਕੰਮ, ਜੋ ਵੀ ਕਰ ਰਹੇ ਹੋ ਪਰਮਾਤਮਾ ਕਰੇ ਉਹ ਸਿਰੇ ਚੜ੍ਹਨ। ਅਤੇ ਅਸੀਂ ਅੱਗੇ ਤੋਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ। ਸਮਾਂ ਹੋ ਚੁੱਕਾ ਵਿਸ਼ਾ ਰੱਖਣ ਦਾ, ਅੱਜ ਮੰਗਲਵਾਰ ਆ, ਅਤੇ ਸ਼ਬਦ ਵੀ ਰੱਖਣ ਦਾ, ਅਤੇ ਨਾਲ ਨਾਲ ਇਹ ਵੀ ਦੱਸਣ ਦਾ ਕਿ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਆ। ਪਹਿਲਾਂ ਸ਼ਬਦ ਰੱਖ ਦਈਏ ਰਣਜੋਤ ਜੀ।
0: ਹਾਂਜੀ ਬਿਲਕੁਲ, ਪਹਿਲਾਂ ਆਪਾਂ ਫਿਰ ਕਈ ਵਾਰੀ ਭੁੱਲ ਜੀ ਦਾ,
1: ਬਿਲਕੁਲ
0: ਲੇਟ ਹੋ ਜੀ
1: ਜੀ।
0: ਹਾਂਜੀ,
1: ਅੱਜ ਦਾ ਸਾਡਾ ਜਿਹੜਾ ਪਹਿਲਾ ਸ਼ਬਦ ਆ ਉਹ ਹੈਗਾ ਆ ਵਜ੍ਹਾ।
0: ਵਜ੍ਹਾ, ਓਕੇ।
1: ਦੂਸਰਾ ਸ਼ਬਦ ਆ ਵਜੂਦ।
0: ਵਜੂਦ
1: ਜੀ। ਤੀਸਰਾ ਸ਼ਬਦ ਆ ਵਸਾ। ਚੌਥਾ ਸ਼ਬਦ ਆ ਵਹਿੰਗੀ।
0: ਵਹਿੰਗੀ
1: ਜੀ। ਪੰਜਵਾਂ ਸ਼ਬਦ ਆ ਵਹੀ। ਛੇਵਾਂ ਸ਼ਬਦ ਆ ਸਾਡਾ ਅੱਜ ਦਾ ਵਕਤਾ
0: ਜੀ।
1: ਸੱਤਵਾਂ ਤੇ ਆਖਰੀ ਸ਼ਬਦ ਆ ਵਗ।
0: ਵਗ
1: ਜੀ।
0: ਓਕੇ, ਚਲੋ ਮੈਂ ਰਿਪੀਟ ਕਰ ਦੇਣਾ। ਵਜ੍ਹਾ ਵਜੂਦ, ਤੀਸਰਾ ਆ ਵਸਾ, ਚੌਥਾ ਆ ਵਹਿੰਗੀ, ਤੇ ਪੰਜਵਾਂ ਆ ਵਹੀ, ਤੇ ਵਕਤਾ, ਤੇ ਸੱਤਵਾਂ ਆ ਵਗ
1: ਜੀ।
0: ਸੋ ਇਹ ਨੇ ਸਾਡੇ ਸੱਤ ਸ਼ਬਦ, ਤੇ ਤੁਸੀਂ ਦੱਸਣੇ ਆ ਵੀ ਕੀ ਇਹਨਾਂ ਨੂੰ ਕਹਿੰਦੇ ਆ, ਕੀ ਇਹਨਾਂ ਦੇ ਅਰਥ ਨੇ ਤੁਹਾਡੇ ਇਲਾਕੇ ਦੇ ਵਿੱਚ, ਕੀ ਇਹਨਾਂ ਨੂੰ ਕਹਿੰਦੇ ਆ, ਜਾਂ ਹੋ ਸਕਦਾ ਤੁਸੀਂ ਇੱਕ ਤੋਂ ਵਧੇਰੇ ਇਹਦੇ ਅਰਥ ਜਾਣਦੇ ਹੋ, ਕਿੱਥੇ ਕਿੱਥੇ ਇਹ ਸ਼ਬਦ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਵਰਤਿਆ ਜਾਂਦਾ, ਉਹ ਤੁਸੀਂ ਸਾਨੂੰ ਦੱਸਣਾ। ਕੋਈ ਉਹਦੇ ਆਸ ਪਾਸ, ਕੋਈ ਇਰਦ ਗਿਰਦ, ਕੋਈ ਤੁਹਾਡੇ ਕੋਲ ਕੋਈ ਕਹਾਣੀ ਇਹਦੇ ਰਿਲੇਟਿਡ, ਅਤੇ ਉਹ ਵੀ ਤੁਸੀਂ ਸਾਂਝੇ ਕਰ ਸਕਦੇ ਹੋ। ਸੋ ਆਪਾਂ ਉਹ ਸ਼ਬਦ ਜਿਹੜੇ ਕਿ ਭੁੱਲੇ ਵਿਸਰੇ, ਜਿਹੜੇ ਆਪਾਂ ਘੱਟ ਆਪਾਂ ਅੱਜ ਕੱਲ੍ਹ ਵਰਤੋਂ ਦੇ ਵਿੱਚ ਲਿਆਉਂਦੇ ਹਾਂ, ਜਿੱਦਾਂ ਕਿ ਬਈ, ਅਤੇ ਹੁਣ ਮੈਨੂੰ ਲੱਗਦਾ ਵੀ ਬਈਆਂ ਰਹੀਆਂ ਹੀ ਨਹੀਂ ਹਨ, ਵਹਿੰਗੀ ਇਹ ਸ਼ਬਦ ਸਾਡੇ ਆਮ ਹੋਣਗੇ ਨਹੀਂ, ਅਤੇ ਇਸ ਵਜ੍ਹਾ ਦੇ ਕਰਕੇ ਇਹ ਫਿਰ ਜਦੋਂ ਨਹੀਂ ਆਸ ਪਾਸ ਉਹ ਚੀਜ਼ਾਂ ਰਹਿਣੀਆਂ, ਉਹਨਾਂ ਦੀ ਵਰਤੋਂ ਨਹੀਂ ਰਹਿਣੀ ਸ਼ਬਦਾਂ ਦੀ, ਅਤੇ ਫਿਰ ਉਹ ਆਪਾਂ ਭੁੱਲ ਜਾਣਾ
1: ਜੀ।
0: ਜਦੋਂ ਆਪਾਂ ਭੁੱਲ ਜਾਣੇ ਹਾਂ ਅਤੇ ਉਹਦਾ ਨੁਕਸਾਨ ਇਹ ਹੁੰਦਾ ਵਾ ਵੀ ਜਿਹੜੀਆਂ ਮਤਲਬ ਇੱਕ ਵਨ ਆਫ ਦਾ ਛੋਟਾ ਜਿਹਾ ਨੁਕਸਾਨ ਇਹ ਹੁੰਦਾ ਵੀ ਜਦੋਂ ਪੁਰਾਣੀਆਂ ਆਪਾਂ ਲਿਖਤਾਂ ਪੜ੍ਹਦੇ ਹਾਂ, ਪੁਰਾਣਾ ਇਤਿਹਾਸ ਪੜ੍ਹਦੇ ਹਾਂ, ਪੁਰਾਣੀਆਂ ਕਵਿਤਾਵਾਂ ਪੜ੍ਹਦੇ ਹਾਂ, ਜਾਂ ਆਪਣਾ ਧਰਮ ਪੜ੍ਹਦੇ ਹਾਂ, ਅਤੇ ਉਹਦੇ ਵਿੱਚ ਜਦੋਂ ਉਹ ਸ਼ਬਦ ਆਉਣਗੇ ਤਾਂ ਫਿਰ ਅਗਲੀਆਂ ਪੀੜ੍ਹੀਆਂ ਨੂੰ ਪਤਾ ਨਹੀਂ ਹੋਊਗਾ ਵੀ ਇਹਦਾ ਅਰਥ ਕੀ ਆ,
1: ਅਤੇ
0: ਫਿਰ ਉਹ ਗੂਗਲ 'ਤੇ ਸਰਚ ਮਾਰਨਗੇ ਅਤੇ ਗੂਗਲ ਦੇ ਉੱਤੇ ਕਈ ਤਰ੍ਹਾਂ ਦੇ ਬਲੰਡਰ ਵੀ ਦੇਖਣਗੇ। ਇਸੇ ਵਜ੍ਹਾ ਕਰਕੇ ਕਈ ਚੀਜ਼ਾਂ ਦੀ ਆਪਾਂ ਵੇਖਦੇ ਹਾਂ ਵੀ ਉਹ ਅਰਥਾਂ ਦੇ ਅਨਰਥ ਹੋ ਜਾਂਦੇ, ਅਤੇ ਸਾਨੂੰ ਵੀ ਪ੍ਰੋਬਲਮ ਆ ਰਹੀ ਹੈ, ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹੋਰ ਵੀ ਜ਼ਿਆਦਾ ਆਉਣੀ ਹੈ
1: ਜੀ। ਬਿਲਕੁਲ।
0: ਸੋ ਥੋੜ੍ਹੀ ਥੋੜ੍ਹੀ ਜੀ ਟਕੋਰ, ਥੋੜ੍ਹਾ ਥੋੜ੍ਹਾ ਜਿਹਾ ਸਾਹਮਣਾ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਕਰਦੇ ਰਹੀਏ, ਜਾਣਦੇ ਰਹੀਏ, ਅਤੇ ਉਹਦੇ ਵਿੱਚ ਤੁਸੀਂ ਵੀ ਆਪਣੀ ਡਿਕਸ਼ਨਰੀ ਖੋਲ੍ਹ ਕੇ, ਆਪਣੇ ਆਪ ਦੀ, ਆਪਣੇ ਮਨ ਦੀ, ਦਿਮਾਗ ਦੀ ਡਿਕਸ਼ਨਰੀ ਖੋਲ੍ਹ ਕੇ, ਅਤੇ ਸਾਂਝਾ ਜ਼ਰੂਰ ਪਾਉਂਦੇ ਰਿਹਾ ਕਰੋ।
1: ਬਿਲਕੁਲ।
0: ਸੋ ਇਹਨਾਂ ਸ਼ਬਦਾਂ ਦੇ ਬਾਰੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ 044-7-17-16-74 ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ। ਕਾਲ ਕਰੋ ਕਿਤੇ ਜ਼ਿਆਦਾ ਵਧੀਆ, ਅਤੇ ਹੁਣ ਤੁਸੀਂ ਦੱਸ ਸਕਦੇ ਹੋ ਸਾਨੂੰ ਵੀ ਕੀ ਕਹਿੰਦੇ ਇਹਨਾਂ ਸ਼ਬਦਾਂ ਨੂੰ, ਅਤੇ ਫਿਰ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਕਰਕੇ ਅਤੇ ਅੱਗੇ ਵੀ ਵੱਧਦੇ ਜਾਂਦੇ। ਅਤੇ ਗਾਣਾ ਕਿੱਦਾਂ ਲੱਗਾ ਤੁਹਾਨੂੰ?
1: ਗਾਣਾ ਬਹੁਤ ਵਧੀਆ ਸੀ। ਮੌਸਮ ਮੌਸਮ ਮੌਸਮ ਹੋਈ ਪਈ ਆ।
0: ਸੋ ਮੌਸਮ ਦੇ ਬਾਰੇ ਹੀ ਅੱਜ ਗੱਲਬਾਤ ਆਪਾਂ ਕਰਨੀ, ਇਸੇ ਕਰਕੇ ਆਪਾਂ
1: ਜੀ
0: ਮੌਸਮ ਵਾਲਾ ਗਾਣਾ ਲਾਇਆ।
1: ਬਿਲਕੁਲ।
0: ਕਿਵੇਂ ਦਾ ਮੌਸਮ ਅੱਜ? ਵੈਸੇ ਸੋਹਣੀ ਧੁੱਪ
1: ਲੱਗੀ ਹੈ। ਮੌਸਮ ਅੱਜ ਸੋਹਣਾ ਆ, ਤੇ ਅੱਜ ਠੰਡ ਵੀ ਨਹੀਂ ਹੈਗੀ। ਪਿਛਲੇ ਮੰਗਲਵਾਰ ਤਾਂ ਬਹੁਤ ਠੰਡ ਸੀ, ਲਾਈਕ ਇਦਾਂ ਸੀ ਜਿੱਦਾਂ ਫਰੀਜ਼ਰ ਦੇ ਵਿੱਚ ਰਾ ਹੋ ਗਏ ਹੁੰਦੇ ਤੇ ਸੀ। ਫਰੀਜ਼ਰ ਖੋਲਣ ਦੀ ਲੋੜ ਨਹੀਂ ਸੀ ਪੈ ਰਹੀ, ਬਾਹਰ ਹੀ ਫਰੀਜ਼ਰ ਬਣਿਆ ਪਿਆ ਸੀ। ਫਿਰ ਮੈਨੂੰ ਇੱਦਾਂ ਵੀ ਲੱਗਿਆ ਕਿ ਮੈਂ ਕਿੰਨੇ ਦਿਨਾਂ ਬਾਅਦ ਸ਼ਾਇਦ ਘਰ ਤੋਂ ਬਾਹਰ ਨਿਕਲੀ ਹਾਂ, ਤਾਂ ਕਰਕੇ ਮੈਨੂੰ ਜ਼ਿਆਦਾ ਠੰਡ ਲੱਗਦੀ ਆ। ਇੱਦਾਂ ਵੀ ਹੋ ਸਕਦਾ ਹੈ।
0: ਨਹੀਂ ਹੈਗੀ ਸੀ ਠੰਡ
1: ਜੀ, ਠੰਡ ਸੀਗੀ।
0: ਹਾਂਜੀ, 5 ਦਿਨ ਠੰਡ ਬਹੁਤ ਪਈ।
1: ਫਿਰ ਮੈਂ ਸਾਰਿਆਂ ਤੋਂ ਪੁੱਛਿਆ ਵੀ ਠੰਡ ਹੈਗੀ ਆ, ਮੈਂ ਕਿਉਂਕਿ ਸਾਰਾ ਦਿਨ ਤਾਂ ਘਰ ਰਹਿੰਦੀ ਹਾਂ, ਤੇ ਜਦੋਂ ਮੈਂ ਪੁੱਛਣਾ ਹੋਵੇ ਵੀ ਬਾਹਰ ਗਰਮੀ ਆ ਕਿ ਠੰਡ ਆ ਵੀ ਕਿੱਦਾਂ ਹੈ ਨਾ, ਫਿਰ ਮੈਂ ਜਿਹੜਾ ਕੋਈ ਬਾਹਰੋਂ ਆਉਂਦਾ ਉਹਨੂੰ ਪੁੱਛਦੀ ਹਾਂ ਕਿੱਦਾਂ ਬਾਹਰ ਠੰਡ ਆ, ਤੇ ਜਾਂ ਫਿਰ ਜਦੋਂ ਮੈਨੂੰ ਆਪ ਹੁੰਦਾ ਠੰਡ ਲੱਗਦੀ ਬਾਹਰ ਧੁੱਪ ਹੁੰਦੀ, ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਅੱਜ ਕਿੱਦਾਂ ਦਾ ਮੌਸਮ ਆ।
0: ਹਾਂ, ਫਿਰ ਤਾਂ ਪੁੱਛਣਾ ਨਹੀਂ ਪੈਂਦਾ,
1: ਫਿਰ ਪੁੱਛਣਾ ਨਹੀਂ ਪੈਂਦਾ।
0: ਵੈਸੇ ਆਪਾਂ ਜਦੋਂ ਨਵਾਂ ਕਿਸੇ ਨੂੰ ਮੰਨ ਲਓ ਕੋਈ ਆਉਂਦਾ ਵਾ ਤੇ ਮਿਲਦੇ ਹਾਂ ਆਪਾਂ, ਤੇ ਇਹ ਪਹਿਲੇ ਕੁਛ ਮੁੱਢਲੇ ਸਵਾਲਾਂ ਦੇ ਵਿੱਚੋਂ ਇੱਕ ਆ
1: ਜੀ। ਸਾਨੂੰ
0: ਹੋਰ ਸੁਣਾਓ, ਠੀਕ ਠਾਕ ਹੋ?
1: ਹਾਂਜੀ,
0: ਵਧੀਆ। ਪਰਿਵਾਰ ਕਿੱਦਾਂ? ਦੂਜਾ ਸਵਾਲ ਇਹ ਹੋਊਗਾ, ਹੈ ਨਾ, ਤੇ ਕਿੱਦਾਂ ਮੌਸਮ ਕਿਵੇਂ ਆ ਬਾਹਰ, ਹੈ ਨਾ। ਇਹ ਮੈਨੂੰ ਲੱਗਦਾ ਪਹਿਲੇ ਜਿਹੜੇ ਆਪਾਂ 5 ਸਵਾਲ ਪੁੱਛਦੇ ਹਾਂ ਉਹਨਾਂ ਦੇ ਵਿੱਚੋਂ ਇੱਕ ਸਾਡਾ ਸਵਾਲ ਹੋ ਜਾਂਦਾ ਜਦੋਂ ਆਪਾਂ ਕਿਸੇ ਨਾਲ ਕਮਿਊਨੀਕੇਸ਼ਨ ਓਪਨ ਕਰਨ ਦੀ ਕੋਸ਼ਿਸ਼ ਕਰਨ। ਅੱਜ ਵੀ ਆਪਾਂ ਤੁਹਾਨੂੰ ਇਹੋ ਹੀ ਮੁੱਢਲੇ ਸਵਾਲ ਹੀ ਕਰਾਂਗੇ ਵੀ ਕੀ ਹਾਲ ਚਾਲ ਹੈ ਤੁਹਾਡਾ, ਠੀਕ ਠਾਕ ਹੈ, ਤੁਹਾਨੂੰ ਪਰਿਵਾਰ ਕਿਵੇਂ ਆ
1: ਜੀ,
0: ਹੋਰ ਕਿਵੇਂ ਆ, ਮੌਸਮ ਕਿਵੇਂ ਆ ਤੁਹਾਡੇ ਇਲਾਕੇ ਦੇ ਵਿੱਚ, ਹਨਾ।
1: ਬਿਲਕੁਲ ਬਿਲਕੁਲ ਰੰਜੋਤ ਜੀ, ਮੈਂ ਕਈ ਵਾਰੀ ਨੋਟ ਕਰ ਦਿੰਦੀ ਹਾਂ ਕਿ ਜਿਹੜੇ ਲਾਈਕ ਓਜ਼ੀ ਆ ਉਹ ਜ਼ਿਆਦਾ ਵੈਦਰ ਦੀ ਗੱਲ ਕਰਦੇ ਆ, ਕਿਉਂਕਿ ਉਹਨਾਂ ਕੋਲ ਹੋਰ ਕਮਿਊਨੀਕੇਸ਼ਨ ਦਾ ਉਹ ਹੁੰਦਾ ਨਹੀਂ, ਉਹਨਾਂ ਦੀ ਗੱਲ ਸ਼ੁਰੂ ਇੱਥੇ ਹੁੰਦੀ ਨਾ, ਉਹ ਆਊਗੇ ਜਿੱਦਾਂ ਮੇਰੇ ਕਲਾਇੰਟ ਸੀ, ਉਹਨਾਂ ਨੇ ਉਹਨਾਂ ਨੂੰ ਕਹਿਣਾ ਓ ਮਾਈ ਗੋਡ ਕ੍ਰੇਜ਼ੀ ਵੈਦਰ ਆਊਟਸਾਈਡ, ਮੈਂ ਜਦੋਂ ਅੰਦਰ ਦੋ ਦੋ ਹੀਟਰ ਚਲਾਏ ਹੁੰਦੇ ਆ
0: ਤੇ ਫਿਰ ਸਮਝ ਨਹੀਂ ਲੱਗਦੀ ਵੀ ਕ੍ਰੇਜ਼ੀ ਦਾ ਮਤਲਬ ਕੀ ਆ, ਹੈ ਨਾ, ਠੀਕ ਹੈ ਕਿ ਗਲਤ ਹੈ,
1: ਕ੍ਰੇਜ਼ੀ ਦਾ ਮਤਲਬ ਕੀ ਆ, ਤੇ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਤੁਹਾਨੂੰ ਗਰਮੀ ਲੱਗ ਰਹੀ ਹੁੰਦੀ ਪਰ ਕਲਾਇੰਟ ਨੂੰ ਠੰਡ ਲੱਗ ਰਹੀ ਹੁੰਦੀ ਆ, ਉਹ ਕਈ ਵਾਰ ਇੱਦਾਂ ਦੇ ਕਲਾਇੰਟ ਵੀ ਹੁੰਦੇ ਕਿ ਜਾਂ ਤੁਹਾਡੇ ਕੋਈ ਘਰ ਦੇ ਵਿੱਚ ਕੋਈ ਪ੍ਰਾਹੁਣਾ ਇੱਦਾਂ ਦਾ ਆ ਜਾਂਦਾ, ਮਹਿਮਾਨ ਇੱਦਾਂ ਦਾ ਆ ਜਾਂਦਾ, ਤੁਸੀਂ ਹੀਟਰ ਚਲਾਇਆ ਹੁੰਦਾ ਪਰ ਉਹਨੂੰ ਹੋਰ ਠੰਡ ਲੱਗਣ ਲੱਗੀ ਹੁੰਦੀ ਆ, ਤੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਉਹ ਤੁਹਾਡੇ ਘਰ ਦੇ ਅੰਦਰ ਆਉਂਦੇ ਆ ਤੇ ਉਹ ਕਹਿੰਦੇ ਆ ਕੀ ਤੁਸੀਂ ਪੱਠੀ ਮੰਗਾਈ ਆ ਅੰਦਰ, ਹੈ ਨਾ, ਹੁਣ ਉਹ ਕਈ ਵਾਰੀ ਹੁੰਦੇ ਆ ਲਾਈਕ ਜਿਹਨਾਂ ਨੂੰ ਘੱਟ ਠੰਡ ਲੱਗਦੀ ਆ। ਸੋ ਅੱਜ ਆਪਾਂ ਇਹੀ ਗੱਲਾਂ ਬਾਤਾਂ ਕਰਨੀਆਂ, ਬੇਸਿਕਲੀ ਆਪਾਂ ਇਹ ਗੱਲਬਾਤ ਕਰਨੀ ਆ ਕਿ ਜਿਹੜਾ ਵੈਦਰ ਆ, ਜਿਹੜਾ ਮੌਸਮ ਆ, ਉਹ ਤੁਹਾਡੇ ਕੰਮ ਨੂੰ ਕਿੱਦਾਂ ਇਫੈਕਟ ਕਰਦਾ ਆ,
0: ਕੰਮ ਨੂੰ ਕਿੱਦਾਂ ਇਫੈਕਟ ਕਰਦਾ, ਤੁਹਾਡੇ ਸੁਭਾਅ ਨੂੰ ਕਿੱਦਾਂ ਇਫੈਕਟ ਕਰਦਾ ਵਾ
1: ਜੀ,
0: ਤੁਹਾਡੇ ਕੰਮ ਕਰਨ ਦੇ ਤਰੀਕਿਆਂ ਨੂੰ ਕਿੱਦਾਂ ਇਫੈਕਟ ਕਰਦਾ, ਤੇ ਤੁਸੀਂ ਕਿਹੜੇ ਤਰੀਕੇ ਦੇ ਨਾਲ, ਕਿਹੜਾ ਕਿੱਦਾਂ ਦਾ ਮੌਸਮ ਹੁੰਦਾ ਤੇ ਤੁਸੀਂ ਵਧੀਆ ਖਿੜਿਆ ਖਿੜਿਆ ਜਿਹਾ ਫੀਲ ਕਰਦੇ ਹੋ, ਕਿਹੜਾ ਮੌਸਮ ਹੈ ਜਿਹੜਾ ਤੁਹਾਨੂੰ ਲੇਜ਼ੀ ਕਰਦਾ ਵਾ, ਕਿਹੜਾ ਕਦੀ ਤੁਸੀਂ ਸੋਚਿਆ ਹੋਵੇ ਵੀ ਮੌਸਮ ਦੇ ਕਰਕੇ ਮੈਂ ਚਿੜਚਿੜਾ ਜਿਹਾ
1: ਹੋ
0: ਗਿਆ ਸੁਭਾਅ, ਤੁਹਾਨੂੰ ਐਵੇਂ ਨਜਾਇਜ਼ ਗੁੱਸਾ ਚੜੀ ਜਾਂਦਾ ਵਾ, ਸੋ ਮੌਸਮ ਦਾ ਤੇ ਸੁਭਾਅ ਦਾ
1: ਲੇਜ਼ੀ ਵੈਦਰ,
0: ਹਾਂ, ਬੜਾ ਬੜਾ ਗਹਿਰਾ ਨਾਤਾ ਵਾ। ਤੇ ਜਿੱਦਾਂ ਤੁਸੀਂ ਗੱਲ ਕੀਤੀ ਨਾ ਹੁਣ ਆਸਟ੍ਰੇਲੀਆ ਦੇ ਵਿੱਚ ਆਪਾਂ ਵੇਹਨੇ ਆ ਵੀ ਵੈਦਰ ਬਾਰੇ ਬੜੀ ਗੱਲ ਕਰਦੇ ਕੋਰੇ, ਤੇ ਇਹ ਚੀਜ਼ਾਂ ਹੁਣ ਸ਼ਾਇਦ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਫਰਕ ਪਿਆ, ਪਰ ਆਪਾਂ ਜਦੋਂ ਇੰਡੀਆ ਹੁੰਦੇ ਹਾਂ ਤੇ ਕਦੀ ਲੋੜ ਨਹੀਂ ਪਈ ਇਹ ਗੱਲਾਂ ਕਰਨ ਦੀ, ਕਦੀ ਇਹ ਨਹੀਂ ਹੋਇਆ ਵੀ ਸਵੇਰੇ ਪਹਿਲਾਂ ਉਹ ਵੈਦਰ ਵੇਖ ਲਓ, ਓਏ ਹਾਂ ਅੰਟੇ ਲਾ ਲੈਸ, ਮਤਲਬ ਕਣਕ ਕੁਣਕ ਪੱਕੀ ਆ ਜਾਂ ਕੋਈ ਕੰਮ ਉਦਾਂ ਦਾ ਆਪਾਂ ਕਰਨਾ ਵਾ, ਬਾਹਰ ਲੀੜੇ ਕੱਪੜੇ ਬਾਹਰ ਰਜਾਈਆਂ ਸੁੱਕਣੇ ਪਾਉਣੀਆਂ ਵਾ,
1: ਉਹ ਵੀ ਬੱਦਲ ਦੇਖ ਕੇ ਪਤਾ ਲੱਗਦਾ ਹੁੰਦਾ ਸੀ,
0: ਹਾਂ,
1: ਜਾਂ ਕਹਿਣਾ ਅੱਜ ਇੱਧਰਲੀ ਹਵਾ ਵਗਦੀ ਆ ਤੇ ਇੱਕ ਦੋ ਦਿਨਾਂ ਨੂੰ ਮੀਂਹ ਆਊਗਾ,
0: ਹਾਂ ਓਦਾਂ ਹੀ ਪਤਾ ਜਿਹਾ ਲੱਗ ਜਾਂਦਾ ਸੀ ਵੀ ਅੱਜ ਥੋੜਾ ਜਿਹਾ ਦਿਨ ਕਲੀਅਰ ਲੱਗਦਾ ਤੇ ਅੱਜ ਆਪਾਂ ਆਹ ਕੰਮ ਕਰ ਲੈਂਦੇ ਹਾਂ, ਤੇ ਨਹੀਂ ਤੇ ਫਿਰ ਇੱਦਾਂ ਨਹੀਂ ਵੀ ਰੋਜ਼ ਰੋਜ਼ ਆਪਾਂ ਇੱਕ ਦੂਸਰੇ ਨੂੰ ਦੱਸੀਏ ਕਰੀਏ ਵੀ ਹਾਂ ਉਹ ਵੈਦਰ ਕਿੱਦਾਂ ਹੀ ਲੱਭੀਏ ਪੜੀਏ, ਸੋ ਹਾਲੇ ਵੀ ਉਹਨਾਂ ਨਹੀਂ ਆ ਜਿੰਨਾ ਇੱਥੇ ਆ, ਇੱਥੇ ਤੇ ਹੈ ਸਾਰੀ ਗੱਲ ਹੀ ਸ਼ੁਰੂ ਉੱਥੋਂ ਹੁੰਦੀ ਹੈ ਨਾ,
1: ਵੈਦਰ ਤੋਂ ਹੀ ਹੁੰਦੀ ਹੈ। ਰੰਜੋਤ ਜੀ ਇੱਕ ਸਭ ਤੋਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਆਪਣੇ ਬਜ਼ੁਰਗਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਹੁੰਦਾ ਸੀ ਅੱਜ ਕਿੱਧਰਲੀ ਹਵਾ ਵਗਦੀ ਤੇ ਕਿੰਨੇ ਦਿਨਾਂ ਬਾਅਦ ਮੀਂਹ ਪੈਣਾ ਆ, ਫਿਰ ਅਸੀਂ ਸੀਗੇ ਸਾਨੂੰ ਧੁੱਪ ਬੱਦਲ ਦੇਖ ਕੇ ਪਤਾ ਲੱਗਣ ਲੱਗਾ, ਚਲੋ ਹੁਣ ਅਸੀਂ ਮੌਸਮ ਦੇਖਣਾ ਵੀ ਸਿੱਖ ਲਿਆ ਇੱਥੇ ਆ ਕੇ, ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਸਾਡੇ ਤੋਂ ਵੀ ਤਾਂ ਆ, ਉਹਨਾਂ ਨੂੰ ਜੇ ਸਵੇਰ ਰਾਤ ਨੂੰ ਕਹੋ ਨਾ ਕਿ ਕੱਲ ਨੂੰ ਮੀਂਹ ਆ, ਉਹ ਕਹਿੰਦੇ ਨਹੀਂ ਪਹਿਲਾਂ ਫੋਨ ਦਿਖਾਓ ਆਪਣਾ, ਅੱਛਾ ਮੀਂਹ ਤਾਂ 3:30 ਵਜੇ, ਜਦ ਤੱਕ ਤਾਂ ਮੈਂ ਘਰ ਆ ਜਾਣਾ, ਮੈਨੂੰ ਛਤਰੀ ਦੀ ਲੋੜ
0: ਨਹੀਂ, ਉਹਨਾਂ ਨੇ ਫਿਰ ਗਾਂਹ ਦੀ ਗਾਂਹ ਜਿੱਦਾਂ ਬਾਪਾ ਕਹਿੰਦੇ ਹੁੰਦੇ ਪਿਓ ਦੇ ਪਿਓ ਨੂੰ ਫੜਦੇ,
1: ਹਾਂ ਵੀ 4 ਵਜੇ ਤੋਂ ਬਾਅਦ ਹੀ ਮੀਂਹ ਪੈਣਾ, ਕੋਈ ਗੱਲ ਨਹੀਂ ਤਦ ਤੱਕ ਤਾਂ ਅਸੀਂ ਘਰ ਆ ਜਾਣਾ, ਐਵੇਂ ਛਤਰੀ ਚੱਕੀ ਜਾਣੀ, ਮੈਂ ਕਈ ਵਾਰੀ ਸੋਚ ਦਿੰਦੀ ਅੱਛਾ ਵੀ ਇੱਦਾਂ ਵੀ ਆ ਵੀ 9 ਵਜੇ ਤੋਂ ਬਾਅਦ ਵੀ ਪੈਣਾ ਆ, ਵੀ ਮੈਂ ਤਾਂ ਇਹ ਦੇਖਿਆ ਵੀ ਕੱਲ ਨੂੰ ਪੈਣਾ ਆ 90% ਵੀ,
0: ਹਾਂ ਪਰ ਵੈਦਰ ਇੱਥੋਂ ਦਾ ਜਿਹੜਾ ਵਾ ਉਹ ਇਹ ਵੀ ਨਹੀਂ ਆ ਵੀ ਤੁਹਾਨੂੰ ਸ਼ਾਮ ਨੂੰ ਕਿਹਾ ਤੇ ਸ਼ਾਮ ਨੂੰ, ਹੋ ਸਕਦਾ ਕਈ ਵਾਰੀ ਪੈਂਦਾ ਹੀ ਨਹੀਂ ਆ, ਕਈ ਵਾਰੀ ਤੁਹਾਨੂੰ ਸ਼ੋ ਹੋ ਰਹਿੰਦਾ ਦਿਨ ਕਲੀਅਰ ਹੈ ਤੇ ਕਈ ਵਾਰੀ ਐਵੇਂ ਪੈਣ ਲੱਗ ਪੈਂਦਾ, ਸੋ ਇਸ ਵਜ੍ਹਾ ਕਰਕੇ ਵੀ ਬੜਾ ਲੋਕਾਂ ਨੂੰ ਉਹ ਰਹਿੰਦਾ ਵਾ ਵੀ ਆਪਾਂ ਆਪਣਾ,
1: ਕਈ ਵਾਰੀ ਹੁੰਦਾ ਨੀ ਉਹਦੇ ਉੱਤੇ ਐਪ ਦੇ ਉੱਤੇ ਆਉਂਦਾ ਹੁੰਦਾ ਆ 80% ਨਾ ਰੇਨ, 60% ਰੇਨ, ਹੈ ਨਾ, ਮੰਮੀ ਇੱਕ ਦਿਨ ਕਹਿੰਦੇ ਸਵੇਰੇ ਉੱਠੇ ਤੇ ਉਹ ਵਾਕ ਕਰਨ ਜਾਂਦੇ ਨਾ ਅਰਲੀ ਮੋਰਨਿੰਗ, ਤੇ ਕਹਿੰਦੇ ਮੈਂ ਤਾਂ ਅੱਜ ਲੇਟ ਉੱਠੀ ਵੀ ਉਹ ਦਿਖਾਉਂਦਾ ਸੀਗਾ ਵੀ 90% ਮੀਂਹ, ਬਾਹਰ ਤਾਂ ਕੁਛ ਨੀ ਪੈ ਰਿਹਾ, ਉਹਨੂੰ ਲੱਗਦਾ ਵੀ ਜਦੋਂ ਉੱਠੇ ਉਦੋਂ
0: ਆਪਣੀ
1: ਵਾਕ ਮੈਂ ਘੰਟਾ ਲੇਟ ਉੱਠੀ ਆ ਵੀ ਮੈਂ ਸੋਚਿਆ ਸੀਗਾ ਵੀ 90% ਮੀਂਹ,
0: ਇਹ ਵੇਖਣ ਦਾ ਕਈ ਵਾਰੀ ਨਾ ਪਤਾ ਹੋਣਾ ਵੀ ਬੜਾ ਜ਼ਰੂਰੀ
1: ਜ਼ਰੂਰੀ ਹੁੰਦਾ,
0: ਉਹ ਤੁਹਾਡਾ ਕਈ ਵਾਰੀ ਫਾਇਦਾ ਕਰ ਦਿੰਦਾ, ਸੋ ਅੱਜ ਆਪਾਂ ਮੌਸਮ ਦੀ ਗੱਲ ਕਰਾਂਗੇ, ਨਾਲ ਦੀ ਨਾਲ ਤੁਸੀਂ ਆਪਣੀ ਸਪੈਸ਼ਲਿਟੀ ਜੇ ਕਿਸੇ 'ਚ ਹੈਗੀ ਆ ਉਹ ਕੋਈ ਇਸ ਟਾਈਮ ਦੇ ਉੱਤੇ ਸੁਣ ਰਹੇ ਨੇ ਜਿਹਨਾਂ ਨੂੰ ਨੌਲੇਜ ਆ, ਬਜ਼ੁਰਗ ਸੁਣ ਰਹੇ ਨੇ ਜਾਂ ਕਿਸੇ ਨੌਜਵਾਨ ਨੂੰ
1: ਜੀ,
0: ਤੇ ਜਾਂ ਕਿਸੇ ਨੂੰ ਵੀ ਇਸ ਚੀਜ਼ ਦੀ ਨੌਲੇਜ ਆ ਵੀ ਪੁਰਾਣੇ ਸਮੇਂ ਦੇ ਵਿੱਚ ਕਿੱਦਾਂ ਇੱਕਦਮ ਦੱਸ ਦਿੰਦੇ ਸੀ ਆ ਪੱਛੋਂ ਦੀ ਵਾ ਆ ਰਹੀ ਆ ਤੇ ਅੱਜ ਆਹ ਹੋਣਾ ਵਾ, ਹੈ ਨਾ, ਅੱਜ ਬੱਦਲ ਘੁਲ ਗਿਆ ਵਾ ਤੇ ਅੱਜ ਇੱਦਾਂ ਹੋਣਾ ਵਾ, ਤੇ ਸ਼ਾਮ ਜੀ ਨੂੰ ਦੱਸ ਦਿੰਦੇ ਹੁੰਦੇ ਸੀ ਵੀ ਇਹ ਕੱਲ੍ਹ ਹੁਣ ਫੇਰ ਪਊਗਾ,
1: ਹੈ ਨਾ,
0: ਸੋ ਇੱਦਾਂ ਦੀਆਂ ਜਿਹੜੀਆਂ ਕਿਹੜੀ ਪਾਸਿਓਂ ਵਾ ਆਉਂਦੀ ਸੀ ਤੇ ਕਿੱਦਾਂ ਤੇ ਕਿਵੇਂ ਦਾ ਮਾਹੌਲ ਚਾਲ ਹੈ, ਸੋ ਉਹ ਜਿਹੜਾ ਉਹ ਵੇਖ ਕੇ ਨਜ਼ਾਰਾ ਜਿਹਾ ਉਹ ਵਾਲਾ ਵਰਤਾਰਾ ਵੇਖ ਕੇ, ਮੌਸਮ ਦੇ ਰੰਗ ਵੇਖ ਕੇ, ਹਵਾਵਾਂ ਦੇ ਰੁੱਖ ਵੇਖ ਕੇ, ਜੇ ਤੁਹਾਨੂੰ ਕੁਛ ਪਤਾ ਵਾ, ਤੁਹਾਨੂੰ ਯਾਦ ਆ ਵੀ ਕਿੱਦਾਂ ਬਜ਼ੁਰਗ ਉਹ ਚੀਜ਼ਾਂ ਦੱਸਦੇ ਹੁੰਦੇ ਸੀ, ਤਾਂ ਉਹ ਵੀ ਜ਼ਰੂਰ ਸਾਨੂੰ ਦੱਸਿਓ, ਉਹ ਵੀ ਆਪਾਂ ਰੀਕੋਲ ਕਰਦੇ ਹਾਂ ਵੀ ਕਿਹੜੇ ਪਾਸਿਓਂ ਦੀ ਹਵਾ ਕੀ ਲੈ ਕੇ ਆਉਂਦੀ ਆ, ਕਿਹੜੇ ਪਾਸੇ ਦੇ ਬੱਦਲ ਕੀ ਲੈ ਕੇ ਆਉਂਦੇ ਨੇ, ਕਾਲੇ ਲੀ ਕੀ ਲੈ ਕੇ ਆਉਂਦੇ ਨੇ, ਘੁਲੇ ਬੱਦਲ ਕੀ ਲੈ ਕੇ ਆਉਂਦੇ ਨੇ, ਚਿੱਟੇ, ਉਹਨਾਂ ਦਾ ਕੀ ਮਤਲਬ ਹੁੰਦਾ, ਅਤੇ ਇਹ ਸਾਰਾ ਕੁਛ ਮਤਲਬ ਜਿੰਨੇ ਵੀ ਤੁਹਾਨੂੰ ਬੇਸਿਕਲੀ ਬਿਨਾਂ ਵੈਦਰ ਐਪਲੀਕੇਸ਼ਨ ਵੇਖੇ ਤੋਂ ਤੁਹਾਨੂੰ ਜਿੰਨੇ ਵੀ ਕੁਦਰਤ ਦੇ ਰੰਗ ਜੇ ਪਤਾ ਹੋਣ ਅਤੇ ਉਹ ਤੁਸੀਂ ਜ਼ਰੂਰ ਦੱਸਿਓ, ਅਤੇ ਬਾਕੀ ਇਹ ਜ਼ਰੂਰ ਦੱਸਿਓ ਵੀ ਕਿੱਦਾਂ ਵੈਦਰ ਕਿੱਦਾਂ ਤੁਹਾਡੇ ਕੰਮ ਦੇ ਉੱਤੇ ਅਸਰ ਪਾਉਂਦਾ ਵਾ, ਕਿੱਦਾਂ ਤੁਹਾਡੇ ਸੁਭਾਅ ਦੇ ਉੱਤੇ ਅਸਰ ਪਾਉਂਦਾ ਵਾ।
1: ਜੀ ਬਿਲਕੁਲ ਰਣਜੋਤ ਜੀ, ਅਤੇ ਨਾਲ ਦੀ ਨਾਲ ਜਦੋਂ ਤੱਕ ਸਾਨੂੰ ਕਾਲਸ ਆਉਂਦੀਆਂ ਅਤੇ ਆਪਾਂ ਅੱਗੇ ਇਸ ਪ੍ਰੋਗਰਾਮ ਨੂੰ ਤੋਰਦੇ ਹਾਂ, ਆਪਾਂ ਸੋਸ਼ਲ ਮੀਡੀਆ ਵੱਲ ਨੂੰ ਵੀ ਝਾਤ ਮਾਰ ਲੈਂਦੇ ਹਾਂ ਵੀ ਕੀ ਹੋ ਰਿਹਾ ਸੋਸ਼ਲ ਮੀਡੀਆ।
0: ਬਿਲਕੁਲ, ਸੋ ਬੇਨਤੀ ਅਗਲੇ ਹਿੱਸੇ 'ਚ ਕਰਿਓ ਤੁਸੀਂ ਕਾਲ, ਤੁਸੀਂ ਉੱਦਾਂ ਹੋਲਡ ਦੇ ਉੱਤੇ ਆ ਕੇ ਰਹਿ ਲਓ, ਅਤੇ ਆਪਾਂ ਫਿਰ ਬਾਕੀ ਜਿਹੜਾ ਸਿਲਸਿਲਾ ਉਹ ਆਪਾਂ ਅਗਲੇ ਹਿੱਸੇ ਦੇ ਵਿੱਚ ਕਰਾਂਗੇ, ਪਰ ਹਾਂ ਤੁਸੀਂ ਜਗ੍ਹਾ ਮਲਕ ਸਕਦੇ ਹੋ ਤੁਸੀਂ ਮਲਣੀਆਂ ਦੇ। ਹਾਂਜੀ
1: ਰਣਜੋਤ ਜੀ, ਜੇ ਆਪਾਂ ਬਹੁਤ ਅੱਜ ਕੱਲ੍ਹ ਜਿਹੜੀਆਂ ਰੀਲਸ ਬਣ ਰਹੀਆਂ ਆ ਉਹ ਅੱਜ ਕੱਲ੍ਹ ਜਿਹੜੀਆਂ ਆ ਹੁਣੇ ਹੋਏ ਦੌਰੇ ਦੇ ਉੱਤੇ ਬਣ ਰਹੀਆਂ, ਜਿਹੜਾ ਕੀ ਆ ਘਰ ਮੇਂ ਦੂਧ ਆਸਟ੍ਰੇਲੀਆ ਵਾਲਾ ਪਰ ਚਾਏ ਇੰਡੀਆ ਵਾਲੀ ਬਣਤੀ ਹੈ।
0: ਕਿੱਦਾਂ ਇਹ ਕੀ ਚੀਜ਼ ਆ?
1: ਮੋਦੀ ਜੀ ਨੇ ਨਹੀਂ ਸੀ ਕਿਹਾ ਕਿ ਘਰ ਵਿੱਚ ਦੁੱਧ ਭਾਵੇਂ ਆਸਟ੍ਰੇਲੀਆ ਵਾਲਾ ਆਉਂਦਾ ਪਰ ਚਾਹ ਜਿਹੜੀ ਉਹ ਇੰਡੀਆ ਵਾਲੀ ਬਣਦੀ ਆ, ਤੇ ਹੁਣ ਸਾਰੇ ਹਾਂਜੀ ਤੇ ਹੁਣ ਸਾਰੇ ਜਣੇ ਮਤਲਬ ਉਹਦੇ ਉੱਤੇ ਬਣਾਉਣ ਲੱਗੇ ਆ ਉਸ ਵੋਇਸ ਦੇ ਉੱਤੇ ਵੀਡੀਓ, ਅਦਰਕ ਪਾ ਕੇ ਚਾਹ ਦੇ ਵਿੱਚ ਮਿਰਚਾਂ
0: ਪਾਵੇ ਲੈਂਦੇ ਹੋਣਗੇ, ਕਾਲੀ ਮਿਰਚ ਪਾ ਲਈ ਦੀ ਆ,
1: ਮਿਰਚ ਕਹਿਣਾ ਹੋਈ ਲੱਗੀ ਸੀ ਕੰਮ ਵਿੱਚ, ਆਹ ਲੈਚੀਆਂ, ਛੋਟੀ ਲੈਚੀ, ਵੱਡੀ ਲੈਚੀ, ਦਾਲ ਚੀਨੀ ਸਭ ਪਾ ਪਾ ਕੇ ਚਾਹ ਬਣਾਉਣ ਲੱਗੇ। ਮੈਂ ਕਿਹਾ ਮੈਂ ਨਾ ਕਈ ਜਣੇ ਦੀ ਇੱਦਾਂ ਦੀਆਂ ਦੀ ਰੀਲ ਦੇਖ ਲਈ ਜਿਹੜੇ ਕਦੀ ਚਾਹ ਪੀਂਦੇ ਵੀ ਨਹੀਂ ਉਹ ਵੀ ਚਾਹ ਬਣਾਉਣ ਲੱਗੇ ਹੋਏ ਆ। ਸੋ ਸਭ ਤੋਂ ਵੱਧ ਤਾਂ ਸੋਸ਼ਲ ਮੀਡੀਆ 'ਤੇ ਮੈਨੂੰ ਇਹੀ ਦਿਸਿਆ ਪਿਛਲੇ ਹਫ਼ਤੇ ਦਾ, ਅਤੇ ਉਸ ਤੋਂ ਅੱਗੇ ਮੈਨੂੰ ਦਿਸਿਆ ਦਿਸ ਇਜ਼ ਮਾਈ ਮੈਨ ਐਵਰੀਬਾਡੀ ਜੈਸਮਿਨ ਜੀ ਇੰਗੇਜਡ ਹੋ ਗਏ, ਉਹ ਵੀ ਸਾਰਿਆਂ ਨੂੰ ਦੇਖ ਲਿਆ ਹੋਣਾ ਜੈਸਮਿਨ ਸੈਂਡਲਿਸ। ਉਹਨਾਂ ਨੇ ਹੁਣੇ ਸਟੇਜ ਤੇ ਰਿਵੀਲ ਕੀਤਾ ਨਾ ਕਿ ਇਹ ਮੇਰਾ ਬੰਦਾ ਆ, ਇੰਗੇਜਮੈਂਟ ਉਹਨਾਂ ਨੇ
0: ਵੀ ਇੰਗੇਜਮੈਂਟ ਕਰਾ ਲਈ।
1: ਪਿਛਲੇ ਹਫ਼ਤੇ ਵੀ ਆਪਾਂ ਇੰਗੇਜਮੈਂਟ ਦੀ ਗੱਲ ਕੀਤੀ ਸੀ ਨਾ, ਹਾਂ ਪਿਛਲੇ ਹਫ਼ਤੇ ਉਹ ਟਾਵਰ ਵਾਲਿਆਂ ਦੀ ਇੰਗੇਜਮੈਂਟ ਦੀ, ਅੱਜ ਸਾਰਾ ਕੁਝ ਕਨੈਕਟ ਹੋ ਜਾਣਾ ਪਿਛਲੇ ਹਫ਼ਤੇ ਦੇ ਨਾਲ।
0: ਅੱਛਾ ਉਹਨਾਂ ਦੀ ਇੰਗੇਜਮੈਂਟ ਦੀ, ਹਾਂ ਉਹ ਕੀਤੀ, ਤੇ ਇਹ ਕਿਹਦੇ ਨਾਲ ਇੰਗੇਜਮੈਂਟ ਕਰਾਈ ਨੇ
1: ਇਹਨਾਂ ਨੇ? ਮੈਂ ਇੰਨਾ ਫੋਲੋ ਨਹੀਂ ਕੀਤਾ, ਮੈਂ ਬਸ ਵੀਡੀਓ ਦੇਖਦੀ ਹੁੰਦੀ ਹਾਂ, ਤੇ ਮੈਂ ਵੀਡੀਓ ਦੇਖੀ ਆ ਕਿ ਹਰ ਪਾਸੇ ਉਹੀ ਵੀਡੀਓ ਆ ਕਿ ਉਹ ਦਿੱਲੀ ਦੇ ਵਿੱਚ ਉਹਨਾਂ ਨੇ ਕੋਈ ਕੰਸਰਟ ਕੀਤਾ ਸੀਗਾ ਤੇ ਉੱਥੇ ਉਹਨਾਂ ਨੇ ਦਿਖਾਇਆ ਆ
0: ਮੁੰਡਾ
1: ਕਿ ਹਾਂਜੀ ਕਿ ਇਹ ਆ ਹਨਾ, ਤੇ ਕਿ ਮੈਂ ਇਹ ਮੇਰਾ ਬੰਦਾ ਹੈ, ਦਿਸ ਇਜ਼ ਮਾਈ ਮੈਨ ਐਵਰੀਬਾਡੀ ਦੇਖ ਲਓ।
0: ਓਕੇ,
1: ਤੇ ਇਹ ਵੀਡੀਓ ਬੜੀ ਵਾਇਰਲ ਹੋਈ,
0: ਸਮਥਿੰਗ ਰਾਹੁਲ ਬੂਟਸ,
1: ਹਾਂ ਸਮਥਿੰਗ ਸਮਥਿੰਗ।
0: ਓਕੇ,
1: ਤੇ ਇੱਕ ਇਹ ਵੀਡੀਓ, ਤੇ ਤੀਸਰੀ ਜਿਹੜਾ ਸੋਸ਼ਲ ਮੀਡੀਆ ਤੇ ਅੱਜ ਕੱਲ ਚੱਲ ਰਿਹਾ ਆ ਉਹ ਹੈਗਾ ਆ ਕਿ ਬਿਹਾਰ ਦੇ ਵਿੱਚ 132 ਫੁੱਟ ਜਿਹੜਾ ਟਾਵਰ ਸੀਗਾ ਉਹਦੇ ਜਰਨੇਟਰ ਸੀਗੇ, 15 ਸਾਲ ਪੁਰਾਣਾ ਉਹ ਫੋਨ ਦਾ ਟਾਵਰ ਸੀਗਾ, ਉਹ ਰਾਤ ਰਾਤ ਗਾਇਬ ਹੋ ਗਿਆ ਰਣਜੋਤ ਜੀ, ਕੁਛ ਵੀ ਨਹੀਂ ਬਚਿਆ। ਤਾਂ ਹੀ ਤੁਹਾਨੂੰ ਮੈਂ ਕਿਹਾ ਲੋਕੀ ਟਾਵਰ ਤੇ ਚੜਨ ਲੱਗੇ, ਉਹ ਟਾਵਰ ਹੀ ਲੈ ਕੇ ਉਹ ਕਹਿੰਦੇ ਬਾਏ ਬਾਏ ਟਾਟਾ।
0: ਵਾਹ, ਬਕਸਰ
1: ਜ਼ਿਲ੍ਹੇ ਦੇ ਹਾਂਜੀ ਡਮਰਾਓ ਦੇ ਵਿੱਚ ਕਹਿੰਦੇ 15 ਸਾਲ ਪੁਰਾਣਾ ਸੀਗਾ ਉਹ, ਤੇ ਲੋਕਾਂ ਨੂੰ ਪਤਾ ਨਹੀਂ ਲੱਗਾ ਜਦੋਂ ਉਹਨਾਂ ਨੇ ਦੇਖਿਆ ਉੱਠ ਕੇ, ਤੇ ਫਿਰ ਟੈਲੀਫੋਨ ਜਿਹੜੀ ਕੰਪਨੀ ਸੀ ਉਹ ਕਹਿੰਦੇ ਸਾਡਾ ਟਾਵਰ ਕਿੱਥੇ ਗਿਆ। ਤੇ ਉਹਦੇ ਹੁਣ ਅੱਜ ਕੱਲ ਬੜੇ ਮੀਮ ਬਣ ਰਹੇ ਆ ਕਿ ਉੱਥੋਂ ਦਾ ਟਾਵਰ ਚੋਰੀ ਹੋ ਗਿਆ, ਮੈਂ ਤਾਂ ਜੇ ਚੱਪਲਾਂ ਵੀ ਇੱਧਰ ਰੱਖਦਾ ਮੇਰੀ ਘਰ ਵਾਲੀ ਨੂੰ ਪਤਾ ਲੱਗ ਜਾਂਦਾ ਵੀ ਤੂੰ ਗਲਤ ਜਗ੍ਹਾ ਤੇ ਚੱਪਲਾਂ ਰੱਖੀਆਂ। ਹਾਂਜੀ, ਟਾਵਰ ਤੇ ਚੜਨਾ ਚੁੜਨਾ ਤਾਂ ਦੂਰ ਦੀਆਂ ਗੱਲਾਂ ਰਹੀਆਂ, ਚੱਕ ਕੇ ਲੈ ਕੇ ਜਾਓ ਤਾਂ ਅਸੀਂ ਤੁਹਾਨੂੰ ਮੰਨੀਏ ਵੀ ਹਮ ਕਿਸੀ ਸੇ ਕਮ ਨਹੀਂ ਹੈ। ਸੋ ਇਹ ਸੀ ਮੇਰੇ ਕੋਲ ਜਿਹੜਾ ਤਿੰਨ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਆ।
0: ਵਾਹ, ਗੁੱਡ,
1: ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤੇ ਤੁਸੀਂ ਸ਼ੇਅਰ ਜ਼ਰੂਰ ਕਰਿਓ, ਤੇ ਜੇ ਤੁਸੀਂ ਵੀ ਦੇਖੀਆਂ ਇਹਨਾਂ ਤਿੰਨਾਂ ਵੀਡੀਓਜ਼ ਦੇ ਵਿੱਚੋਂ ਕੋਈ ਵੀ ਵੀਡੀਓ ਕੁਛ ਵੀ ਇਦਾਂ ਦੀ ਵਾਇਰਲ ਚੀਜ਼ ਤਾਂ ਸਾਨੂੰ ਜ਼ਰੂਰ ਦੱਸਿਓ ਆ ਕੇ।
0: ਅਤੇ ਇਸ ਤੋਂ ਇਲਾਵਾ ਜਿਹੜਾ ਇਸ ਟਾਈਮ ਦੇ ਉੱਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਜੇ ਆਪਾਂ ਵੇਖੀਏ ਤਾਂ ਦੁਨੀਆ ਭਰ ਦੇ ਵਿੱਚ ਫੀਫਾ ਛਾਇਆ ਪਿਆ ਵਾ, ਉਹ ਆਪਾਂ ਵੇਖ ਰਹੇ ਹਾਂ, ਹੋਰ ਬਹੁਤ ਸਾਰਾ ਕੁਛ, ਪਰ ਉਹਦੇ ਦਰਮਿਆਨ ਹੁਣ ਕਿਉਂਕਿ ਟੀਮਾਂ ਮਿਲ ਚੁੱਕੀਆਂ ਨੇ ਚਾਰ, ਅਤੇ ਉਹਨਾਂ ਚਾਰਾਂ ਦੇ ਦਰਮਿਆਨ ਕੱਲ੍ਹ ਦੇ ਦਿਨ ਸੈਮੀਫਾਈਨਲ ਹੈ, ਅਤੇ ਪਰਸੋਂ ਦੇ ਦਿਨ, ਅਤੇ ਉਸ ਤੋਂ ਬਾਅਦ ਫਿਰ ਫਾਈਨਲ ਹੋਊਗਾ। ਅਤੇ ਜਿੱਦਾਂ ਕਿ ਗੌਤਮ ਜੀ ਵੀ ਗੱਲ ਕਰ ਰਹੇ, ਤੁਸੀਂ ਵੀ ਦੱਸ ਸਕਦੇ ਹੋ ਵੀ ਕੌਣ ਤੁਹਾਨੂੰ ਲੱਗਦਾ ਵੀ ਫਾਈਨਲ ਦੇ ਵਿੱਚ ਕਿਹੜੀਆਂ ਦੋ ਟੀਮਾਂ ਪਹੁੰਚਣੀਆਂ ਨੇ। ਅਤੇ ਮੈਂ ਆਪਣਾ ਵੇਖ ਰਿਹਾ ਹਾਂ ਜਿਹੜਾ ਕੁਇਜ਼ ਚੱਲ ਰਹੇ ਉਹਨਾਂ ਦੇ ਵਿੱਚ ਜ਼ਿਆਦਾਤਰ ਤਾਂ ਜਿਹੜਾ ਫਰਾਂਸ ਅਤੇ ਅਰਜਨਟੀਨਾ, ਇਹਨਾਂ ਦੀਆਂ ਵੋਟਾਂ ਜ਼ਿਆਦਾ ਆ ਰਹੀਆਂ ਨੇ, ਅਤੇ ਲੈਟ ਸੀ ਕਿ ਕੀ ਬਣਦਾ ਅਤੇ ਤੁਹਾਡਾ ਕੀ ਉਹ ਆ, ਪਰ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਹੋ ਹੀ ਚਰਚੇ ਚੱਲ ਰਹੇ ਨੇ, ਆਪਣੇ ਆਪਣੇ ਜਿਹੜੇ ਟੀਮਾਂ ਦੇ ਅੰਦਾਜ਼ੇ ਲਾਏ ਜਾ ਰਹੇ ਨੇ। ਨਾਲ ਦੀ ਨਾਲ 2026 ਦਾ ਜਿਹੜਾ ਫੀਫਾ ਵਰਲਡ ਕੱਪ ਆ ਉਹਦੇ ਵਿੱਚ ਸ਼ਕੀਰਾ ਵੀ ਕਾਫੀ ਚਰਚਾ ਦੇ ਵਿੱਚ, ਸ਼ਕੀਰਾ ਅਤੇ ਬੁਰਨਾ ਬੋਏ, ਕਿਉਂਕਿ ਇਹਨਾਂ ਦਾ ਕੋਈ ਗਾਣਾ ਵਾ ਦਈ ਦਈ ਦਈ ਦਈ ਦਈ ਦਈ, ਅਤੇ ਉਹ ਤੁਸੀਂ ਮਤਲਬ ਇੱਕ ਐਲਗੋਰਿਦਮ 'ਚ ਫਸੇ ਰਹਿੰਦੇ ਹੋ ਨਾ ਤੁਸੀਂ, ਫਿਰ ਤੁਸੀਂ ਉਹ ਫਿਰ ਉਹਦੇ 'ਚ ਨਹੀਂ ਜਾਂਦੇ,
1: ਦਈ
0: ਦਈ 'ਚ ਨਹੀਂ ਜਾਂਦੇ।
1: ਨਹੀਂ ਇਹ ਜਿਹੜਾ ਫੀਫਾ ਵਾਲਾ ਹੈ ਉਹ ਇੱਦਾਂ ਹੋਇਆ ਸੀਗਾ ਕਿ ਤੁਸੀਂ ਕੀ ਚਾਹੁੰਦੇ ਆ, ਬੱਚਿਆਂ ਨੂੰ ਅਸੀਂ ਪੁੱਛਿਆ ਵੀ ਤੁਹਾਨੂੰ ਲੱਗਦਾ ਕੌਣ ਜਿੱਤੂਗਾ, ਕਹਿੰਦੇ ਸਾਨੂੰ ਪਤਾ ਆ ਅਸੀਂ ਚਾਹੁੰਦੇ ਤਾਂ ਵੀ ਆਸਟ੍ਰੇਲੀਆ ਜਿੱਤੇ ਪਰ ਉਹਨੇ ਜਿੱਤਣਾ ਨਹੀਂ, ਸਾਨੂੰ ਜਿੱਤਣਾ ਤਾਂ ਫਰਾਂਸ ਨੇ ਹੀ ਆ, ਮਤਲਬ ਪਹਿਲੇ ਤੁਸੀਂ
0: ਤੇ ਇਹਦੇ ਗਾਣੇ ਦੇ ਉੱਤੇ ਡਾਂਸ ਕਰ ਕਰਕੇ ਤੇ ਪਾਏ ਜਾ ਰਹੇ ਨੇ ਜਿਹੜੇ ਜਿਹੜੇ ਵੀ ਫੁੱਟਬਾਲ ਪ੍ਰੇਮੀ ਨੇ, ਜਾਂ ਫਿਰ ਇਸ ਟਾਈਮ ਦੇ ਉੱਤੇ ਸਭ ਤੋਂ ਵਧੇਰੇ ਜਿਹੜੀ ਚਰਚਾ ਚੱਲ ਰਹੀ ਆ, ਚਾਹੇ ਕਿ ਉਹਦੇ ਦਰਮਿਆਨ ਉਹਦੇ ਪੈਰਲਰ ਇੰਡੀਆ ਦੀ ਕ੍ਰਿਕਟ ਦੀ ਵੀ ਚੱਲ ਰਹੀ ਆ, ਪਰ ਉਹ ਆਪਾਂ ਕਹਾਂਗੇ ਵੀ ਉਸ ਲੈਵਲ 'ਤੇ ਉਨੀ ਜ਼ਿਆਦਾ ਨਹੀਂ ਆ ਜੇ ਆਪਾਂ ਇਹਦੇ,
1: ਹਾਈਪ ਨਹੀਂ
0: ਆ। ਹਾਂ ਸਾਨੂੰ ਲੱਗਦਾ ਵੀ ਬਹੁਤ ਹਾਈਪ ਆ, ਪਰ ਜੇ ਨੰਬਰਾਂ ਦੇ ਵਿੱਚ ਵੇਖੀਏ ਤਾਂ ਫਿਰ ਉਹ ਬਹੁਤ ਥੱਲੇ ਰਹਿ ਜਾਂਦਾ, ਕਿਉਂਕਿ ਹੁਣ ਉਹ ਮਤਲਬ ਇੱਕ ਛੋਟਾ ਜਿਹਾ ਪਾਰਟ ਆ ਜਾਂ ਸਾਡਾ ਉਹਦੇ 'ਚ ਰੁਝਾਨ ਹੈ, ਤਾਂ ਕਰਕੇ ਲੱਗਦਾ ਇਸ ਟਾਈਮ ਦੇ ਉੱਤੇ ਚਰਚੇ ਜਿਹੜੇ ਚਾਰਸ਼ ਪਏ। ਸੋਕਰ ਆਈ ਥਿੰਕ ਇਸ ਕਰਕੇ ਵੀ ਜਿਹਨੂੰ ਬੰਦੇ ਨੂੰ ਨਹੀਂ ਵੀ ਨੌਲੇਜ ਉਹਦੇ ਲਈ ਵੀ ਨਾ ਅੰਡਰਸਟੈਂਡ ਕਰਨਾ ਬੜਾ ਸੌਖਾ ਵਾ।
1: ਸੌਖਾ
0: ਦੋ ਬੰਦੇ ਨੇ, ਉਹਨਾਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਟੀ ਸ਼ਰਟਾਂ ਪਾਈਆਂ, ਇਹਨੇ ਉਹਨੂੰ ਉਧਰਲੇ ਪਾਸੇ ਨੂੰ ਲੈ ਕੇ ਜਾਣਾ, ਉਹਨੇ ਉਧਰਲੇ ਪਾਸੇ ਨੂੰ ਲੈ ਜਾਣਾ, ਇਹਨੇ ਇਹਦੇ ਕੋਲ ਖੋਣੀ ਆ, ਉਹਨੇ ਉਹਦੇ ਕੋਲ ਖੋਣੀ ਆ, ਉਹਨੇ ਪਾਸ ਵਧੀਆ ਦਿੱਤਾ ਜਾਂ ਨਹੀਂ ਦਿੱਤਾ, ਕੱਟ ਕੇ ਲੈ ਗਿਆ ਜਾਂ ਨਹੀਂ ਲੈ ਗਿਆ, ਮਤਲਬ ਈਜ਼ੀ ਆ ਉਹਨੂੰ ਅੰਡਰਸਟੈਂਡ ਕਰਨਾ।
1: ਸੌਖਾ ਆ ਹੈ ਨਾ ਵੀ ਹਾਂ ਵੀ ਜੇ ਉਧਰ ਗਿਆ ਤਾਂ ਗੋਲ ਹੋ ਗਿਆ, ਨਹੀਂ ਹੋਇਆ ਤਾਂ ਨਾ ਹੋ।
0: ਹਾਂ ਅਤੇ ਜਿਹੜਾ ਜੇ ਰੌਲਾ ਪੈ ਗਿਆ ਤਾਂ ਮਤਲਬ ਗੋਲ ਹੋ ਗਿਆ, ਮੈਂ ਨੈੱਟ ਆ, ਦੋਵੇਂ ਨੈੱਟ ਆ ਉੱਥੇ, ਅਤੇ ਉਹਦੇ ਵਿੱਚ ਨੈੱਟ 'ਚ ਵੱਜੀ ਬੋਲ। ਜਦਕਿ ਹੁਣ ਸਾਨੂੰ ਲੱਗਦਾ ਵੀ ਕ੍ਰਿਕਟ ਬੜੀ ਸੌਖੀ ਆ, ਪਰ ਸ਼ਾਇਦ ਪੁਰਾਣਾ ਤੁਸੀਂ ਜੇ ਜਾਓ ਜਾਂ ਫਿਰ ਜਿਹੜੇ ਬੰਦੇ ਨੂੰ ਨਹੀਂ ਬਿਲਕੁਲ, ਜਿਹਨੇ ਕ੍ਰਿਕਟ ਵੇਖੀ ਉਹਨੂੰ ਤੁਸੀਂ ਵਿਖਾ ਕੇ ਵੇਖੋ, ਬਹੁਤ ਕੰਪਲੀਕੇਟਿਡ ਲੱਗਦੀ ਹੈ
1: ਜੀ।
0: ਸ਼ੁਰੂ ਸ਼ੁਰੂ 'ਚ ਨਹੀਂ ਸਮਝ ਲੱਗਦੀ ਹੁੰਦੀ, ਸ਼ੁਰੂ ਸ਼ੁਰੂ 'ਚ ਮੈਨੂੰ ਯਾਦ ਹੈ ਸਾਡੇ ਨਾ
1: LBW
0: ਹਾਂ ਨਹੀਂ ਕਿੰਨਾ ਕੁਛ ਆ ਸਾਡੇ, ਮੈਨੂੰ ਯਾਦ ਆ ਨਿੱਕੇ ਨਿੱਕੇ ਜੇ ਕੁਐਸਚਨ ਹੁੰਦੇ ਸੀ ਉਹਨਾਂ ਨੇ ਸਾਡੇ ਹੁੰਦੇ ਸੀ ਮਿੱਤਰ, ਅਤੇ ਉਹਨਾਂ ਨੂੰ ਬੜਾ ਸ਼ੌਂਕ ਸੀ ਹੈ ਨਾ, ਉਹਨਾਂ ਨੇ ਸਾਡੇ ਨਾਲ ਖੇਡਦੇ ਹੁੰਦੇ ਸੀ, ਅਤੇ ਉਹਨਾਂ ਟੀ ਵੀ ਲਾ ਕੇ ਅਤੇ ਉਹਨਾਂ ਨੇ ਮੈਚ ਵੇਖਣਾ, ਅਤੇ ਲਾਗੇ ਜਿਹੜੇ ਬਜ਼ੁਰਗ ਪਿੰਡ ਦੇ ਦੁਪਹਿਰੇ 'ਚ ਵਿਹਲੇ ਹੋ ਜਾਂਦੇ ਹਨ, ਅਤੇ ਉਹਨਾਂ ਨੇ ਆ ਜਾਣਾ ਅਤੇ ਉਹਨਾਂ ਹੌਲੀ ਹੌਲੀ ਉਹਨਾਂ ਨੂੰ ਵੀ ਲਾ ਲਿਆ ਚਸਕਾ ਵੀ ਤੁਸੀਂ ਮੈਚ ਵੇਖਣਾ। ਅਤੇ ਮੈਨੂੰ ਯਾਦ ਹੈ ਉਹ ਸਵਾਲ ਪੁੱਛਦੇ ਹੁੰਦੇ ਸੀ, ਇਹ ਫਿਰ ਬਾਲ ਚਲੀ ਤਾਂ ਗਈ ਬਾਹਰ, ਅਤੇ ਫਿਰ ਇਹ ਮਤਲਬ ਇਹ ਛੇ ਕਿਉਂ ਨਹੀਂ ਹੋਏ, ਇਹ ਫਿਰ ਇਹ ਵੱਜੀ ਤਾਂ ਹੈ ਨਹੀਂ ਆ, ਅਤੇ ਇਹ ਕਿੱਦਾਂ ਰਨ ਮਿਲ ਗਿਆ, ਮਤਲਬ ਇੱਦਾਂ ਦੇ ਨਿੱਕੇ ਨਿੱਕੇ ਨਿੱਕੇ ਨਿੱਕੇ ਜਿਹੜਾ ਜਿੱਦਾਂ LBW ਤੁਸੀਂ ਕਿਹਾ। ਸੋ ਮੈਂ ਵੇਖਣਾ ਵੀ ਉਹਨਾਂ ਨੂੰ ਈਜ਼ੀਲੀ ਨਹੀਂ ਉਹ ਚੀਜ਼ ਸਮਝ ਆਉਂਦੀ, ਉਹ ਕਹਿੰਦੇ ਹੁੰਦੇ ਸੀ ਵੀ ਆਹ ਕੀ ਲੈ ਦਫਾ ਕਰੋ ਪਰਾਂ, ਹੈ ਨਾ। ਅਤੇ ਹੁਣ ਕ੍ਰਿਕਟ 'ਚ ਬਹੁਤ ਇਫ ਬਟ ਨੇ ਵੀ ਜੇ ਉੱਡਦੀ ਜਾਊਗੀ ਤਾਂ 6 ਹੋਣੇ ਆ, ਰਿੜਦੀ ਜਾਊਗੀ ਤਾਂ 4 ਹੋਣੇ ਆ, ਹੈ ਨਾ। ਤੁਹਾਨੂੰ ਸਾਈਨ ਸਮਝਦਿਆਂ ਕਿੰਨਾ ਚਿਰ ਲੱਗ ਜਾਂਦਾ ਵਾ ਵੀ ਤੁਹਾਡੇ ਜਿਹੜੇ ਆ 6 ਦਾ ਸਾਈਨ ਆ, 4 ਦਾ ਵਾ, ਆਊਟ ਦਾ ਵਾ, LB ਦਾ ਵਾ, ਬਾਏ ਦਾ ਵਾ। ਹਾਲੇ ਵੀ ਜੇ ਮੈਂ ਕਹਾਂ ਤਾਂ ਮੈਨੂੰ, ਮੈਂ ਆਪਣੇ ਬਾਰੇ ਜੇ ਕਹਾਂ ਤਾਂ ਮੈਨੂੰ ਹਾਲੇ ਵੀ 100% ਨਹੀਂ ਪਤਾ
1: ਜੀ, ਨਹੀਂ ਪਤਾ
0: ਮੈਨੂੰ ਆਹ ਕਿਉਂ ਹੋ ਗਿਆ ਸੀ, ਇੱਦਾਂ ਕਿੱਦਾਂ ਹੋ ਗਿਆ, ਅਤੇ ਬਾਅਦ 'ਚੋਂ ਜਦੋਂ ਦੱਸਦੇ ਬਰੀਕੀ 'ਚ ਫਿਰ। ਸੋ ਕਹਿਣ ਦੀ ਗੱਲ ਕਿ ਸੌਕਰ ਮੈਨੂੰ ਲੱਗਦਾ ਵੀ ਬਹੁਤ ਈਜ਼ੀ ਆ ਅੰਡਰਸਟੈਂਡ ਕਰਨਾ, ਸੋ ਇਸ ਕਰਕੇ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ। ਸੋ ਇਹ ਨਹੀਂ ਦੇਣੀ, ਇਹ ਜਿਹੜਾ ਇੱਕ ਜਿਹੜਾ ਓਫੀਸ਼ੀਅਲ ਐਂਥਮ ਬਣਾਇਆ ਸੀ ਇਸ ਵਾਰੀ ਸ਼ਕੀਰਾ ਦਾ ਅਤੇ ਬੁਰਨਾ ਬੋਏ ਦਾ, ਸੋ ਉਸ ਗਾਣੇ ਦੇ ਉੱਤੇ ਡਾਂਸ ਕਰ ਕਰਕੇ ਅਤੇ ਪਾਇਆ ਜਾ ਰਿਹਾ, ਅਤੇ ਆਪਣੀ ਆਪਣੀ ਟੀਮ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਵਾ। ਕਾਫੀ ਗੂੜਾ ਨਾਤਾ ਵਾ ਵੈਸੇ ਸ਼ਕੀਰਾ ਦਾ ਵਰਲਡ ਕੱਪ ਦੇ ਨਾਲ, ਅਤੇ ਆਪਾਂ ਜਾਣਦੇ ਹਾਂ ਇੱਕ ਵਾਰੀ ਵਾਕਾ ਵਾਕਾ ਵੀ ਬੜਾ ਮਸ਼ਹੂਰ ਹੋਇਆ ਸੀ, ਹੈ ਨਾ, ਲਾਲਾ ਲਾਲਾ ਵੀ ਬੜਾ। ਸੋ ਵਾਕਾ ਵਾਕਾ ਤੇ ਅੱਜ ਵੀ ਵਾਕਾ ਵਾਕਾ ਏ ਉਹ ਸ਼ੋਂਗੜਾਂਗੜਾ ਏਦਾਂ ਦਾ ਹੀ ਕੁਛ, ਨਿਆਣਿਆਂ ਨੂੰ ਯਾਦ ਹੀ ਪਰ ਆਪਾਂ ਨੂੰ ਥੋੜਾ ਜਿਹਾ ਔਖਾ ਹੀ ਹੁੰਦਾ ਵਾ। ਸੋ ਇਸ ਕਰਕੇ ਇਸ ਵਾਰੀ ਜਿਹੜੇ ਚਰਚੇ ਨੇ ਉਹ ਚੱਲ ਰਹੇ ਨੇ ਫੁੱਲ ਜ਼ੋਰਾਂ ਸ਼ੋਰਾਂ ਦੇ ਉੱਤੇ, ਅਤੇ ਤੁਹਾਡੇ ਮੁਤਾਬਿਕ ਕੀ ਚੱਲ ਰਿਹਾ ਵਾ ਸੋਸ਼ਲ ਮੀਡੀਆ ਦੇ ਉੱਤੇ? ਨੋ ਡਾਊਟ ਆਪਾਂ ਜੇ ਆਪਾਂ ਇੱਧਰਲੇ ਪਾਸੇ ਨੂੰ ਆਈਏ ਆਪਣੇ ਜੋਨਰ ਦੇ ਵਿੱਚ ਆਈਏ ਤਾਂ ਸਤਲੁਜ ਫਿਲਮ ਦੇ ਬਹੁਤ ਚਰਚੇ ਨੇ। ਸੋ ਆਪਾਂ ਉਹ ਅੱਗੇ ਤੋਂ ਅੱਗੇ ਚਰਚਿਆਂ ਦੇ ਜਿਹੜੇ ਕਹਿ ਲਓ ਮੂਵਮੈਂਟ ਦੇ ਡਾਇਰੈਕਸ਼ਨਸ ਨੇ ਉਹ ਬਦਲ ਰਹੀਆਂ ਨੇ, ਕਈ ਚਿੰਤਾਜਨਕ ਵੀ ਨੇ ਅਤੇ ਕਈ ਹੋਣੀਆਂ ਵਾਜਬ ਵੀ ਨੇ। ਸੋ ਉਹ ਵੀ ਇਸ ਟਾਈਮ ਦੇ ਉੱਤੇ ਪੂਰੇ ਆਪਾਂ ਕਹੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਸੈਕਟ ਜਿਹੜਾ ਉਹਦੇ ਵਿੱਚ ਇਹ ਪੂਰੀ ਡਿਸਕਸ਼ਨ ਜ਼ੋਰਾਂ ਸ਼ੋਰਾਂ ਦੇ ਉੱਤੇ, ਸੋ ਇਹ ਕੁਛ ਜਿਹੜਾ ਚੱਲ ਰਿਹਾ ਤੇ ਤੁਹਾਡੇ ਮੁਤਾਬਿਕ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ
1: ਫੇਰ ਦੁਬਾਰਾ ਨਾ ਦੋ ਤਿੰਨ ਤਰੀਕ ਨੂੰ ਲੱਗਣੀ ਆ, ਦੋ ਤਿੰਨ ਦਿਨ ਬਾਅਦ ਲੱਗਣੀ ਆ ਵੀ ਜੇ ਤੁਸੀਂ ਮਿਸ ਕਰਤੀ ਆ, ਮੈਨੂੰ ਮੋਰੇ ਮੈਸੇਜ ਅਸੀਂ ਫੋਨਾਂ ਤੇ ਦੇਖ ਲਈ ਆ।
0: ਅੱਛਾ,
1: ਮੈਂ ਕਿਹਾ ਤੁਸੀਂ ਸਭ ਤੋਂ ਜ਼ਿਆਦਾ ਤੇਜ਼ ਆ।
0: ਹਾਂ ਨੀ, ਜਿਹੜੀ ਹੁਣ ਤੱਕ ਤੇ ਕਾਫੀ ਮੈਨੂੰ ਲੱਗਦਾ ਉਦਾਂ ਭਾਵੇਂ ਇੰਨੇ ਲੋਕ ਨਾ ਵੇਖਦੇ,
1: ਹਾਂਜੀ,
0: ਪਰ ਜਦੋਂ ਇਹ ਰੌਲਾ ਪਿਆ ਵਾ ਵੀ
1: ਬੰਦ ਹੋ ਗਈ ਬੰਦ ਹੋ ਗਈ ਤੇ
0: ਫਿਰ ਜ਼ਿਆਦਾ ਲੋਕਾਂ ਨੇ ਵੇਖਿਆ। ਚਲੋ ਖੈਰ, ਇਹ ਸਾਡਾ ਇੱਕ ਹੁੰਦਾ ਵਾ ਸੈਗਮੈਂਟ, ਇੱਕ ਕੋਸ਼ਿਸ਼ ਕਿ ਕੀ ਚੱਲ ਕੀ ਰਿਹਾ ਵਾ ਸੋਸ਼ਲ ਮੀਡੀਆ ਦੇ ਉੱਤੇ,
1: ਤੇ
0: ਹੋ ਸਕਦਾ ਤੁਹਾਡੇ ਕੁਛ ਹੋਰ ਵੀ ਚੱਲ ਰਿਹਾ ਹੋਵੇ, ਉਹ ਵੀ ਤੁਸੀਂ ਦੱਸ ਸਕਦੇ ਹੋ ਵੀ ਕੀ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ। ਮਤਲਬ ਵੈਸੇ ਤੇ ਬਹੁਤ ਸਾਰਾ ਕੁਛ ਚੱਲਦਾ ਰਹਿੰਦਾ, ਹੋ ਸਕਦਾ ਤੁਹਾਡੀ ਫੋਟੋ ਚੱਲ ਰਹੀ ਹੋਵੇ।
1: ਵੈਸੇ ਤਾਂ ਤੁਸੀਂ ਜਿਹੜੀ ਵੀਡੀਓ ਤੇ ਥੋੜੇ ਸਕਿੰਟ ਪੌਜ਼ ਕਰ ਲਓ, ਤੁਹਾਨੂੰ ਉਦਾਂ ਦੀਆਂ ਵੀਡੀਓਜ਼ ਵੀ ਆਉਣ ਲੱਗ ਜਾਂਦੀਆਂ, ਉਹ ਵੀ ਸਾਨੂੰ ਲੱਗਦਾ ਵੀ ਆਹੀ ਕੁਛ ਚੱਲੀ ਜਾਂਦਾ ਨਾ, ਕਿ ਜਦੋਂ ਤੁਸੀਂ ਜਿਹੜਾ ਐਲਗੋਰਿਦਮ ਆ, ਲਾਈਕ ਜੇ ਤੁਸੀਂ ਕੁਛ ਫੋਲੋ ਕਰਦੇ ਆ ਨਾ, ਫਿਰ ਤੁਹਾਨੂੰ ਉਦਾਂ ਦੀਆਂ ਵੀਡੀਓਜ਼ ਉਹੀ ਵੀਡੀਓਜ਼ ਸ਼ੋਅ ਹੁੰਦੀਆਂ ਰਹਿੰਦੀਆਂ, ਫਨ 'ਚ ਵੀ, ਫੈਕਟਸ 'ਚ ਵੀ, ਸਾਰਾ ਕੁਛ ਦੇ ਵਿੱਚ ਨਾ। ਤੁਸੀਂ ਡਾਇਟ ਕਰ ਰਹੇ ਹੋ, ਤੁਹਾਨੂੰ ਸਾਰਾ ਦਿਨ ਓਟਸ ਦੀਆਂ ਹੀ ਰੈਸਪੀਜ਼ ਆਉਂਦੀਆਂ ਰਹਿੰਦੀਆਂ, ਤੁਹਾਨੂੰ ਪ੍ਰੋਟੀਨ ਪ੍ਰੋਟੀਨ, ਤੁਸੀਂ ਕਹਿ ਕੇ ਦੇਖੋ ਤੁਹਾਨੂੰ ਸਾਰੀਆਂ ਪ੍ਰੋਟੀਨਾਂ ਹੀ ਦਿਖਾ ਦਿੰਦੇ, ਵੀ ਦੁਨੀਆਂ ਤੋਂ ਪ੍ਰੋਟੀਨ ਤੋਂ ਬਾਰੇ ਕੁਛ ਹੋਰ ਨਹੀਂ ਹੈਗਾ ਖਾਣ ਨੂੰ, ਕੁਛ ਤਲਿਆ ਨਹੀਂ ਹੈਗਾ।
0: ਵੇਖੋ ਸਾਨੂੰ ਮਤਲਬ ਜਿਹੜਾ ਇਹ ਬਦਲਾਅ ਦਿੰਦੇ ਆ
1: ਜੀ,
0: ਮਤਲਬ ਇੱਕ ਬੰਦਾ ਇੱਕ ਚੀਜ਼ ਕਹਿ ਰਿਹਾ ਤੇ ਉਹਦੀ ਜੇ ਚੱਲ ਗਈ ਤੇ ਦੂਸਰਿਆਂ ਨੇ ਨੇਰ ਬੰਨ ਦੇਣਾ ਵੀ ਇਹ ਟ੍ਰੈਂਡ ਦੇ ਵਿੱਚ, ਤੇ ਜਵਾਬ ਬਾਅਦ ਵਿੱਚ ਫਿਰ ਕਿਤੇ ਨਾ ਕਿਤੇ ਤੁਹਾਨੂੰ ਕੁਛ ਇੱਦਾਂ ਦਾ ਵੇਖਣ ਨੂੰ ਮਿਲ ਜਾਂਦਾ ਵਾ ਵੀ ਉਹ ਸਾਰੇ ਹੀ ਝੂਠ ਮਾਰਨ ਰਹੇ, ਤੇ ਜਾਂ ਫਿਰ ਤੁਸੀਂ ਕੰਫਿਊਜ਼ ਹੋ ਜਾਂਦੇ ਵੀ ਪਹਿਲਾਂ ਸਹੀ ਸੀ ਜਾਂ ਸਹੀ ਆ।
1: ਬਿਲਕੁਲ,
0: ਜਿੱਦਾਂ ਨਾ ਫੋਰ ਐਗਜ਼ਾਮਪਲ ਰੀਸੈਂਟ ਮੈਂ ਤੁਹਾਨੂੰ ਦੱਸਦਾ ਵਾਂ, ਤੇ ਆਪਾਂ ਬਹੁਤ ਇਹ ਚੀਜ਼ ਜਿਹੜੀ ਉਹ ਸੁਣੀ ਆ ਤੇ ਬਹੁਤ ਸਾਰੇ ਫੋਲੋ ਵੀ ਕਰਦੇ ਆ ਕਿ ਰੋਟੀ ਤੋਂ ਇਮੀਡੀਏਟ ਪਹਿਲਾਂ ਜਾਂ ਬਾਅਦ ਦੇ ਵਿੱਚ ਤੁਸੀਂ ਪਾਣੀ ਨਹੀਂ ਪੀਣਾ,
1: ਪਾਣੀ ਨਹੀਂ ਪੀਣਾ,
0: ਹੈ ਨਾ। ਉਹਦੇ ਵਿੱਚ ਬਥੇਰੀ ਜਿੱਦਾਂ ਐਕਸਪਲੇਨੇਸ਼ਨ ਵੀ ਆ, ਈਵਨ ਕਈ ਆਯੁਰਵੇਦ ਦੇ ਨਾਲ ਜੁੜੇ ਲੋਕ ਆ ਉਹਨਾਂ ਨੇ ਵੀ ਐਕਸਪਲੇਨੇਸ਼ਨ ਦਿੱਤੀਆਂ ਨੇ, ਤੇ ਉਹ ਇਹੋ ਕਹਿੰਦੇ ਆ ਵੀ ਤੁਹਾਡੀ ਜਿਹੜੀ ਜਠਰ ਅਗਨੀ ਠੰਡੀ ਹੋ ਜਾਂਦੀ ਆ, ਵੀ ਤੁਸੀਂ ਇੱਕ ਤਰ੍ਹਾਂ ਦੇ ਨਾਲ
1: એનર્ਜੀ ਠੰਡੀ ਹੋ ਜਾਂਦੀ
0: ਆ, ਤੁਸੀਂ ਜਦੋਂ ਉੱਤੋਂ ਪਾਣੀ ਪੀ ਲੈਂਦੇ ਹੋ ਤਾਂ ਐਂ ਲੱਗਦਾ ਜਿੱਦਾਂ ਅੱਗ ਬਾਲ ਕੇ ਉੱਤੇ ਤੁਸੀਂ ਪਾਣੀ ਪਾਤਾ ਹੋਵੇ, ਉਹਨਾਂ ਇਸ ਤਰੀਕੇ ਨਾਲ ਵੀ ਕਈਆਂ ਨੇ ਐਕਸਪਲੇਨ ਕੀਤਾ, ਤੇ ਜਦੋਂ ਤੁਸੀਂ ਰੋਟੀ ਖਾਂਦੇ ਹੋ ਤੇ ਉਹ ਫਿਰ ਅੰਦਰ ਇੱਕ ਵਾਰੀ ਚੰਗੀ ਤਰ੍ਹਾਂ ਦੇ ਨਾਲ ਉਹਨੂੰ ਹੈ ਨਾ ਅੱਧਾ ਘੰਟਾ ਪੌਣਾ ਘੰਟਾ ਤੁਸੀਂ ਪਾਣੀ ਨਾ ਪੀਓ। ਇਹ ਗੱਲ ਤੁਹਾਨੂੰ ਯਾਦ ਹੈ ਸ਼ੁਰੂ ਹੋਈ ਹੀ ਪੇਟ ਵਧਣ ਤੋਂ, ਹੈ ਨਾ, ਵੀ ਜੇ ਤੁਸੀਂ ਪੇਟ ਪਾਣੀ ਹੈ ਨਾ ਪਾਣੀ ਪੀ ਲੈਂਦੇ ਹੋ ਤੇ ਪਹਿਲਾਂ ਪਾਣੀ ਪੀ ਲੈਂਦੇ ਹੋ ਜਾਂ ਇਮੀਡੀਏਟ ਬਾਅਦ ਚ ਪੀ ਲੈਂਦੇ ਹੋ ਤੇ ਤੁਹਾਡਾ ਢਿੱਡ ਤਾਂ ਕਰਕੇ ਵੱਡਾ ਹੁੰਦਾ, ਤੇ ਉਸ ਵਜ੍ਹਾ ਕਰਕੇ ਬੜਿਆਂ ਨੇ ਫਿਰ ਰੋਕਿਆ ਹੈ ਨਾ। ਤੇ ਫਿਰ ਇਹ ਆ ਗਈ ਵੀ ਉਹਦੀ ਫਰਦਰ ਐਕਸਪਲੇਨੇਸ਼ਨ ਆ ਗਈ। ਸੋ ਅਗੇਨ ਮੈਂ ਇਹ ਪਹਿਲਾਂ ਦੱਸਦਾ ਵੀ ਮੈਨੂੰ ਨਹੀਂ ਪਤਾ ਵੀ ਸਹੀ ਕੀ ਹੈ ਗਲਤ ਕੀ ਹੈ, ਪਰ ਜੋ ਚੱਲ ਰਿਹਾ ਜਾਂ ਜੋ ਆਪਾਂ ਸੁਣਿਆ, ਤੇ ਹੁਣ ਰੀਸੈਂਟਲੀ ਹੁਣ ਇਹ

0: ਪਾਣੀ ਦੇ ਨਾਲ ਕੋਈ ਲੈਣਾ ਦੇਣਾ ਨੀ ਆ। ਮਤਲਬ ਤੁਸੀਂ ਮੰਨ ਲਓ ਕਿਸੇ ਬਹੁਤ ਜ਼ਿਆਦਾ ਮੰਨ ਲਓ ਮੱਗ ਦੇ ਕੋਲੇ ਦੇ ਉੱਤੇ ਕਿਤੇ ਤੁਸੀਂ ਪਾਣੀ ਪਾਇਆ ਤੇ ਉਹ ਜ਼ੂਮ ਹੋ ਕੇ ਉੱਡ ਜੂਗਾ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਸੋ ਇਸ ਕਰਕੇ ਹੁਣ ਉਹ ਇਹ ਕਹਿ ਰਹੇ ਨੇ, ਇਹ ਇਹ ਹੁਣ ਇਹ ਚੱਲ ਰਿਹਾ ਵੀ ਉਹ ਐਵੇਂ ਹੀ ਆ ਵੀ ਆਹ ਚੀਜ਼ਾਂ ਜਿਹੜੀਆਂ ਨੇ। ਸੋ ਆਪਾਂ ਮੁੱਖ ਦੀ ਗੱਲ ਇਹ ਕਹਿਣ ਦਾ ਮਕਸਦ ਸਿਰਫ ਇਹਨਾਂ ਕਿ ਜਦੋਂ ਆਪਾਂ ਇੱਕ ਚੀਜ਼ ਵੇਖਦੇ ਹਾਂ ਬਹੁਤ ਸਾਰੇ ਉਹ ਹੀ ਗੱਲਾਂ ਕਰੀ ਜਾਂਦੇ ਆ ਤੇ ਫਿਰ ਉਹਦੇ ਉਲਟ ਸਾਨੂੰ ਸੁਣਨ ਨੂੰ ਮਿਲ ਜਾਂਦਾ ਤੇ ਫਿਰ ਸਾਡਾ ਯਕੀਨ ਹੀ ਟੁੱਟ ਜਾਂਦਾ ਵੀ ਜਾਓ
1: ਖੀਰੇ ਵੀ ਖਾਇਆ ਕਰੋ ਹਨਾ, ਨਾਲ ਜਿੱਦਾਂ ਵੀ ਮੌਸਮ ਏਦਾਂ ਦਾ ਹੈ ਨਾ ਕਿ ਸੈਲਡ ਵੀ ਇਹਨੂੰ ਖੀਰਿਆਂ ਨੂੰ ਵੀ ਖਾਇਆ ਕਰੋ ਹਨਾ, ਤੇ ਭਾਜੀ ਕਹਿੰਦਾ ਇੰਨੇ ਪਰਸੈਂਟ ਦਾ ਇਹ ਚ ਪਾਣੀ ਹੈ, ਇਹਨੇ ਤੇਰੀ ਊਰਜਾ ਖਤਮ ਕਰ ਦੇਣੀ।
0: ਜਿੱਦਾਂ ਮੰਨ ਲਓ ਮੌਸਮ ਦੀ ਜਿਹੜੀ ਆਪਾਂ ਗੱਲ ਕਰ ਰਹੇ ਹੁਣ ਆਪਾਂ ਘੁਮਾ ਕੇ ਉੱਥੇ ਲਿਆ ਕੇ ਜੋੜਦੇ ਇਹਨੂੰ, ਮੌਸਮ ਤੇ ਬਹੁਤ ਨਿਰਭਰ ਕਰਦਾ ਵੀ ਤੁਸੀਂ ਕਿੱਦਾਂ ਦਾ ਖਾਣਾ ਖਾ ਰਹੇ ਹੋ ਤੇ ਪਾਣੀ ਪੀ ਰਹੇ ਹੋ ਕਿੱਦਾਂ ਦਾ ਪੀ ਰਹੇ ਹੋ। ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਹੁਣ ਠੰਡ ਆ ਤੇ ਆਪਾਂ ਬਹੁਤ ਸਾਰੇ ਸਾਡੇ ਚੋਂ ਠੰਡਾ ਪਾਣੀ ਆਪਾਂ ਨਹੀਂ ਪੀ ਪਾਉਂਦੇ ਜਾਂ ਸਾਨੂੰ ਉਦਾਂ ਮਨ ਹੀ ਕਹਿੰਦਾ ਵਾ ਵੀ ਨਹੀਂ ਠੰਡਾ ਪਾਣੀ ਨਹੀਂ ਪੀਣਾ ਹਨਾ, ਵੀ ਜਾਂ ਉੱਦਾਂ ਬੰਦਾ ਡਰ ਜਾਂਦਾ ਵੀ ਹਾਏ ਮੇਰਾ ਗਲਾ ਖਰਾਬ ਹੋ ਜਾਂਦਾ, ਮੈਂ ਬਰਫ਼ ਵਾਲਾ ਠੰਡਾ ਮੈਂ ਨਹੀਂ ਕੁਛ ਪੀਣਾ ਹਨਾ। ਤੇ ਉਸੇ ਤਰ੍ਹਾਂ ਦੇ ਨਾਲ ਸਾਡਾ ਖਾਣ ਪੀਣ ਆ, ਤੁਸੀਂ ਵੇਖੋਗੇ ਕਿ ਜਦੋਂ ਹੁਣ ਸਿਆਲ ਆ ਤੇ ਮੰਨ ਲਓ ਭਰ ਸਿਆਲ ਆ ਤੇ ਤੜਕ ਸਵੇਰੇ ਅਰਲੀ ਅਰਲੀ ਮਾਰਨਿੰਗ ਕੋਈ ਚਾਹ ਤੋਂ ਵੀ ਪਹਿਲਾਂ ਲਿਆ ਕੇ ਤੁਹਾਡੇ ਅੱਗੇ ਕੋਈ ਰੱਖਦੇ ਠੰਡਾ ਠੰਡਾ ਜਿਹਾ ਖੀਰਾ ਹਨਾ, ਤੇ ਤੁਹਾਡਾ ਦਿਲ ਕਰੂਗਾ ਵੀ ਨਹੀਂ ਯਾਰ ਮਤਲਬ ਹਾਲੇ ਸਵੇਰੇ ਸਵੇਰੇ। ਤੇ ਜਾਂ ਫਿਰ ਮੰਨ ਲਓ ਤੁਸੀਂ ਸਵੇਰੇ ਵੀ ਚਲੋ ਜੇ ਫਰਿੱਜ ਚੋਂ ਨਹੀਂ ਕੱਢਿਆ ਫਿਰ ਵੀ ਤੁਸੀਂ ਹੌਸਲਾ ਕਰ ਲਓ, ਪਰ ਜੇ ਉਹੀ ਰਾਤ ਦੇ ਸਮੇਂ ਤੁਹਾਨੂੰ ਕੋਈ ਕਵੇ ਵੀ ਆ ਲੈ ਤੂੰ ਦਵਾਣਾ ਖਾ ਲਾ ਹਨਾ, ਆ ਤੂੰ ਖਰਬੂਜਾ ਖਾ ਲਾ ਜਾਂ ਤੂੰ ਖੀਰਾ ਖਾ ਲਾ, ਤੇ ਉਦੋਂ ਮਤਲਬ ਤੁਹਾਡਾ ਜੀ ਨਹੀਂ ਕਰੂਗਾ, ਤੁਸੀਂ ਮੰਨ ਲਓ ਜੇ ਤੁਹਾਡੇ ਕੋਲ ਆਪਸ਼ਨ ਹੋਊਗੀ ਤੇ ਤੁਸੀਂ ਉਹਨੂੰ ਅਵੋਇਡ ਕਰ ਦੋਗੇ ਹਨਾ, ਤੇ ਉਹ ਤੁਹਾਡਾ ਜੀ ਕਰੂਗਾ ਵੀ ਯਾਰ ਮੈਂ ਮਤਲਬ ਕੋਸਾ ਕੋਸਾ ਜਾਂ ਕੁੱਕਡ ਖਾਵਾਂ ਕੁਛ ਹੈ। ਸੋ ਇਹ ਕੁਦਰਤੀ ਸਾਡੇ ਦਿਮਾਗ ਜਾਂ ਫਿਰ ਇੰਟੈਲੀਜੈਂਸੀ ਆ ਹਿਊਮਨ ਬੀਇੰਗ ਦੀ ਕਿ ਉਹਨੂੰ ਕੋਈ ਚੀਜ਼ ਜਿਹੜੀ ਆ ਉਹ ਵੱਖਰੀ ਗੱਲ ਹੈ, ਤੁਸੀਂ ਰੀਲ ਤੋਂ ਕਿਸੇ ਤੋਂ ਵੇਖ ਕੇ ਕਿਸੇ ਦਾ ਸੁਣ ਕੇ ਚੰਗਾ ਜਾਂ ਮਾੜਾ ਜਾਂ ਗਲਤ ਜਾਂ ਸਹੀ ਤੇ ਉੱਦਾਂ ਦਾ ਤੁਸੀਂ ਆਪਣੇ ਮਨ ਨੂੰ ਕਮਾਂਡ ਜੀ ਹਾਂ ਧੱਕੇ ਜੇ ਇਹਦੇ ਨਾਲ ਖਾ, ਪਰ ਅਦਰਵਾਈਜ਼ ਜਿਹੜੀ ਇੱਕ ਤੁਹਾਡੀ ਹਿਊਮਨ ਇੰਟੈਲੀਜੈਂਸੀ ਆ ਉਹ ਕਹਿੰਦੇ ਤੁਹਾਨੂੰ ਉਹੀ ਦੱਸਦੀ ਆ ਤੁਹਾਡੀ ਬੋਡੀ, ਕਿਉਂਕਿ ਹਰ ਇੱਕ ਬੋਡੀ ਅਲੱਗ ਆ ਤੇ ਹਰ ਇੱਕ ਸਰੀਰ ਦੇ ਹਿਸਾਬ ਦੇ ਨਾਲ ਉਹਦੇ ਲਈ ਖਾਣਾ ਪੀਣਾ ਅਲੱਗ ਆ, ਤੇ ਉਹ ਕਹਿੰਦੇ ਨੇ ਕਿ ਤੁਹਾਡਾ ਸਰੀਰ ਤੇ ਕਿਉਂਕਿ ਸਰੀਰ ਦੇ ਵਿੱਚ ਹੀ ਤੁਹਾਡੀ ਸੋਚ ਸ਼ਕਤੀ ਦਿਮਾਗ ਤੁਹਾਡਾ ਨਾਲੇ ਕਨੈਕਟਿਡ ਆ ਤੇ ਉਹ ਤੁਹਾਨੂੰ ਦੱਸਦਾ ਵਾ ਉਹ ਚੀਜ਼ ਵੱਲ ਜਦੋਂ ਤੁਸੀਂ ਧਿਆਨ ਮਾਰਦੇ ਹੋ, ਤੁਹਾਨੂੰ ਉਹਦੇ ਸਵਾਦ ਦਾ ਪਤਾ ਵਾ, ਤੁਹਾਨੂੰ ਉਹਦੀ ਤਸੀਰ ਦਾ ਪਤਾ ਵਾ, ਤੁਹਾਨੂੰ ਉਹਦੇ ਅਸਰ ਦਾ ਲਗਭਗ ਤੁਹਾਨੂੰ ਨਹੀਂ ਪਤਾ ਸ਼ਾਇਦ ਪਰ ਤੁਹਾਡੀ ਬੋਡੀ ਨੂੰ ਪਤਾ
1: ਹਨਾ।
0: ਸੋ ਇਸ ਕਰਕੇ ਉਹ ਕਹਿੰਦੇ ਜਿਹੜੀ ਚੀਜ਼ ਤੁਹਾਨੂੰ ਮੰਨ ਲਓ ਵੇਖ ਕੇ ਤੁਹਾਨੂੰ ਲੱਗ ਰਿਹਾ ਵੀ ਨਹੀਂ ਇਹ ਨਹੀਂ ਮੈਨੂੰ ਮੇਰਾ ਜੀ ਨਹੀਂ, ਆਪਾਂ ਕਹਿ ਦੇਣਾ ਨਾ ਉਹ ਕਹਿ ਬੰਦਾ ਕਹਿ ਦਿੰਦਾ ਮੇਰਾ ਜੀ ਨਹੀਂ ਕਰ ਰਿਹਾ, ਤੇ ਜੇ ਨਹੀਂ ਜੀ ਕਰ ਰਿਹਾ ਤੇ ਫਿਰ ਮਤਲਬ ਉਹ ਅੰਟਿਲ ਅਨਲੈਸ ਤੁਸੀਂ ਬਿਮਾਰ ਹੋ ਹਨਾ, ਮੰਨ ਲਓ ਤੁਸੀਂ ਬਿਮਾਰ ਹੋ ਤੇ ਕੋਈ ਤੁਹਾਨੂੰ ਖਿਚੜੀ ਬਣਾ ਕੇ ਦਿੰਦਾ ਤੇ ਤੁਸੀਂ ਕਹਿੰਦੇ ਮੇਰਾ ਜੀ ਨਹੀਂ ਕਰ ਰਿਹਾ ਤੇ ਫਿਰ ਤੇ ਤੁਸੀਂ ਖਾਣੀ ਆ, ਚਲੋ ਫਿਰ ਉਹ ਅਲੱਗ ਗੱਲ ਹੈ, ਬਿਮਾਰ ਹੋ ਕੇ
1: ਨਹੀਂ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਉਹ ਤੋਂ ਬਾਅਦ ਠੀਕ ਨਹੀਂ ਹੁੰਦੇ, ਫਿਰ ਤੁਹਾਡਾ ਸਪਾਈਸੀ ਜਿਹਾ ਨਹੀਂ ਕੁਛ ਖਾਣ ਨੂੰ ਦਿਲ ਕਰਦਾ ਹੁੰਦਾ, ਉਹਦਾ ਮਤਲਬ ਹੁੰਦਾ ਕਿ ਤੁਸੀਂ ਠੀਕ ਹੋ ਗਏ ਹੋਣ।
0: ਵੈਸੇ ਤਾਂ ਉਹਦੇ ਪਿੱਛੇ ਵੀ ਰੀਜ਼ਨ ਦੱਸਦੇ ਆ ਕਿ ਜਿਹੜਾ ਤੁਹਾਡਾ ਜਿਹੜਾ ਸਰੀਰ ਆ ਜਦੋਂ ਚਟਪਟਾ ਮੰਗਦਾ ਜਾਂ ਤੁਸੀਂ ਅਚਾਰ ਜਾਂ ਇੱਦਾਂ ਦੇ ਖਾਣ ਨੂੰ, ਤੇ ਇਹਦਾ ਮਤਲਬ ਕਿ ਤੁਹਾਡਾ ਜਿਹੜਾ ਬੈਲੈਂਸ ਹਿੱਲਿਆ ਵਾ, ਤੁਹਾਡੇ ਜਿਹੜੀ ਵਾਤ ਪਿੱਤ ਕਫ ਜੋ ਵੀ ਕਹਿੰਦੇ, ਸੋ ਉਹਦਾ ਬੈਲੈਂਸ ਤੁਹਾਡਾ ਹਿੱਲਿਆ, ਇਸ ਕਰਕੇ ਤੁਹਾਡਾ ਜਿਹੜਾ ਸੋ ਉਦੋਂ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਕੇਅਰਫੁਲ ਰਹਿਣਾ ਚਾਹੀਦਾ, ਜਦੋਂ ਤੁਹਾਡਾ ਇੱਦਾਂ ਦਾ ਜੀ ਕਰੇ ਉਦੋਂ ਕਹਿੰਦੇ ਨੇ ਬਹੁਤ ਹਲਕਾ ਖਾਣਾ ਚਾਹੀਦਾ, ਤੇ ਖੈਰ ਇਹਨੂੰ ਮੈਂ ਤਾਂ ਕਰਕੇ ਸਹੀ ਕਹਿੰਦਾ ਵਾ ਕਿਉਂਕਿ ਹਲਕਾ ਤੇ ਕਦੀ ਵੀ ਤੁਸੀਂ ਖਾਓ ਤੇ ਚੰਗੇ ਹੀ ਰਹਿੰਦੇ ਹੋ ਹਨਾ, ਫਿਰ ਉਦੋਂ ਬਹੁਤ ਜ਼ਿਆਦਾ ਉਹ ਤੁਹਾਡੇ ਨਾਲ ਖਾਓ। ਸੋ ਖੈਰ ਮਤਲਬ ਮੌਸਮ ਤੇ ਮੌਸਮ ਦੇ ਨਾਲ ਸੰਬੰਧਿਤ ਸਾਡਾ ਜਿਹੜਾ ਖਾਣ ਪੀਣ ਤੇ ਖਾਣ ਪੀਣ ਸਾਡਾ ਜਿਹੜਾ ਸੰਬੰਧਿਤ ਉਹ ਸਾਡੇ ਮੂਡ ਦੇ ਨਾਲ ਤੇ ਸਾਡੇ ਜੀ ਦੇ ਨਾਲ ਸਾਡੇ ਚਿੱਤ ਦੇ ਨਾਲ ਤੇ ਉੱਥੇ ਤੁਸੀਂ ਵੈਸੇ ਜਿੰਨਾ ਕੁ ਮੈਂ ਮਤਲਬ ਪੜ੍ਹਿਆ ਸੀ ਕਹਿੰਦੇ ਵੀ ਜਿਹੜਾ ਇੱਦਾਂ ਦੇ ਵਾਟਰੀ ਫੂਡ ਹੈ ਵੈਸੇ ਇਹ ਤੇ ਸਾਡੇ ਪਹਿਲਾਂ ਘਰਾਂ 'ਚ ਵੀ ਚੱਲਦੀ ਰਹੀ ਗੱਲ ਹੈ ਨਾ ਵੀ ਆਪਾਂ ਨੂੰ ਇਹ ਕਹਿੰਦੇ ਰਹੇ ਆ ਵੀ ਜਿਹੜੇ ਖਰਬੂਜੇ ਦਵਾਣੇ ਤੇ ਖੀਰਾ ਹੈ ਨਾ ਜਿਹੜੇ ਪਾਣੀ ਦਾ ਹੁਣ ਉਹਨੂੰ ਤਾਂ ਇੱਦਾਂ ਨਹੀਂ ਕਹਿੰਦੇ ਹੁੰਦੇ ਪਰ ਆਪਾਂ ਇਹਨਾਂ ਸਾਰਿਆਂ ਨੂੰ ਇੱਦਾਂ ਹੁਣ ਕਹਿ ਸਕਦੇ ਹਾਂ ਵੀ ਜਿਹਨਾਂ 'ਚ ਵਾਟਰ ਕੰਟੈਂਟ ਬਹੁਤ ਜ਼ਿਆਦਾ

0: ਜੀ
1: ਤੇ ਤੁਹਾਨੂੰ ਯਾਦ ਹੈ ਕਹਿੰਦੇ ਹੁੰਦੇ ਸੀ ਵੀ ਇਹ ਰਾਤ ਨੂੰ ਨਾ ਖਾਓ,
0: ਹਾਂਜੀ
1: ਹਨਾ, ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ ਘਰਾਂ ਚ ਵੀ, ਜਾਂ ਫਿਰ ਇਹ ਕਹਿੰਦੇ ਹੁੰਦੇ ਸੀ ਵੀ ਖਾ ਕੇ ਉਸ ਵੇਲੇ ਪਾਣੀ
0: ਨਹੀਂ ਪੀਣਾ,
1: ਹਨਾ, ਹਈਆ ਹੋ ਜਾਂਦਾ
0: ਮਧਵਾਣਾ ਕਰਕੇ ਸਪੈਸ਼ਲੀ।
1: ਹਾਂ ਤੇ ਉਹਦੇ ਉਹ ਚਲੋ ਆਪਣੇ ਹਰ ਇੱਕ ਦੇ ਤਰੀਕੇ ਹੋਣਗੇ ਘਰ ਘਰੋ ਘਰੀ ਵੀ ਕਿੱਦਾਂ ਰੋਕਦੇ ਸੀ, ਪਰ ਉਹ ਚੀਜ਼ਾਂ ਪਹਿਲੀਆਂ ਚ ਚੱਲਦੀਆਂ ਆਈਆਂ। ਫਿਰ ਅਸੀਂ ਜਦੋਂ ਲੱਗਦਾ ਵੀ ਥੋੜੇ ਜਿਹੇ ਪੜ੍ਹੇ ਲਿਖੇ ਜੇ ਆਪਣੇ ਆਪ ਨੂੰ ਕਹਿਣ ਲੱਗ ਪਏ, ਸਾਨੂੰ ਲੱਗਾ ਵੀ ਹਾਂ ਅਸੀਂ ਦੱਸਾਂਗੇ ਕੀ ਖਾਣਾ।
0: ਹਾਂ ਤੇ ਅਸੀਂ ਕਹਿੰਦੇ ਹਾਂ ਵੀ ਰਾਤ ਨੂੰ ਭੁੱਖ ਲੱਗੀ ਹੈ ਕੋਈ ਗੱਲ ਨਹੀਂ, ਡਿਨਰ ਸਕਿਪ ਕਰ ਲਓ, ਦੋ ਖੀਰੇ ਖਾ ਲਓ, ਉਹਨਾਂ ਢਿੱਡ ਭਰ ਜਾਂਦਾ ਹੈ ਤੇ ਉਹਦੇ ਨਾਲ ਤੁਹਾਡੀਆਂ ਉਹ ਵੀ ਹੋ ਜਾਂਦਾ ਹੈ।
1: ਹਾਂ ਪਰ ਉਹ ਸਹੀ ਨਹੀਂ ਹੈ।
0: ਹਾਂ
1: ਉਹ ਮੰਨ ਕੇ ਚੱਲੋ ਵੀ ਉਹ ਚੀਜ਼ ਤੁਹਾਡੇ ਲਈ ਠੀਕ ਨਹੀਂ ਹੈ। ਚਲੋ ਖੈਰ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਤੇ ਫਿਰ ਆ ਕੇ ਆਪਾਂ ਮੌਸਮ ਤੋਂ ਗੱਲਬਾਤ ਅੱਗੇ ਤੁਰਾਂਗੇ। ਅੱਜ ਮੌਸਮ ਤੇ ਮੌਸਮ ਦੇ ਇਰਦ ਗਿਰਦ ਗੱਲਾਂ ਬਾਤਾਂ ਹੁਣ ਅਗਲੇ ਸੈਕਸ਼ਨ ਦੇ ਵਿੱਚ ਹੋਣਗੀਆਂ, ਜਿੱਥੇ ਆਪਾਂ ਇਹ ਵੇਖਾਂਗੇ ਵੀ ਕਿੰਨਾ ਕੁ ਤੁਸੀਂ ਮੰਨਦੇ ਹੋ ਅਸਰ ਪੈਂਦਾ ਤੁਹਾਡੇ ਕੰਮ ਕਾਰ ਦੇ ਉੱਤੇ ਮੌਸਮ ਦੇ ਕਰਕੇ, ਜਾਂ ਫਿਰ ਕਦੀ ਤੁਹਾਡਾ ਫਾਇਦਾ ਹੋਇਆ ਹੋਵੇ ਮੌਸਮ ਕਰਕੇ, ਜਾਂ ਨੁਕਸਾਨ ਹੋਇਆ ਹੋਵੇ ਕੰਮਾਂ ਕਾਰਾਂ ਦੇ ਨਾਲ ਸੰਬੰਧਿਤ, ਤੁਹਾਡੇ ਮਨ ਦੇ ਉੱਤੇ, ਕੰਮਾਂ ਦੇ ਉੱਤੇ ਅਤੇ ਹੋਰ ਆਸਪੈਕਟ ਜਿਹੜੇ ਨੇ ਕੀ ਅਸਰ ਪਾਉਂਦੇ ਨੇ, ਮੌਸਮ ਕੀ ਅਸਰ ਪਾਉਂਦਾ ਵਾ ਤੁਹਾਡੇ ਉੱਤੇ ਓਵਰਆਲ, ਸੋ ਉਹਦੇ 'ਤੇ ਆ ਕੇ ਗੱਲਬਾਤ ਹੋਊਗੀ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM
2: सबसे दमदार और रोमांच कहानी
3: अल्फा प्रोग्राम उसका चुनून है।
2: शानदार एक्शन एंटरटेनर 3 जुलाई को
3: मैं जो बना रहा हूँ वो इतिहास है।
2: आलिया भट्ट, शर्वरी, अनिल कपूर और बॉबी देओल स्टारर।
4: शुरू करो अग्नि परीक्षा
2: 3 जुलाई को आपके नजदीकी सिनेमा घरों में। अल्फा
3: इंडिया अल्फा से डरेगा।
5: व्हाइट हिल स्टूडियोज पेश करते हैं पीरियड एक्शन थ्रिलर दस्तार।
3: एक अल्लाह कपड़ा नहीं है, एक कहानियां कई सदियां दी।
5: स्टारिंग तरसेम जसर, गीत गुराया ते योगराज सिंह।

0: ਸਤਾਰਾਂ ਜੁਲਾਈ ਨੂੰ
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04600212246 ਤੇ।
6: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, ਫੋਰਡ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਟੈਂਸ਼ਨ ਟੈਂਸ਼ਨ ਮੇਰੀ ਟੈਂਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ, ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
8: ਜਾਂ 9077993
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077973।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।

0: रेडियो हाँ जी 1674 एम आप सुन रहे थे साधना सगम और उदित नारायण की आवाज में एक नगमा और मूवी थी अनाड़ी 1993 में रिलीज हुई थी और आज 2026 में हम आपको सुना रहे हैं ये गाना और मेरे साथ है सुख परमार।
1: थैंक यू।
0: और बतकों के पीछे भाग रही है करिश्मा कपूर।
1: इंग्लिश डक्स डक्स
0: डक्स हाँ ओके डक्स स्वागत है जी तुहाडा प्रोग्राम हाँ जी मैलबन ते अज मौसम दे बारे गल्लां कर रहे हैं इस करके गाने भी साडे चल रहे ने मौसम दे बारे क्यों सुख जी
1: जी बिलकुल जिहड़ा अज दा विशा है ओह हैगा कि मौसम जाने के वैदर तुहाडे जिहड़े काम नूं आ ओह किद्दां इफेक्ट करता है जां प्रभावित करता है जां असर पाउंदा है तुहाडे जिहड़ा काम है उहदे उत्ते तुहाडे सुभाअ दे उत्ते तुहाडे खाण पीण दे उत्ते तुसीं किसे वी तरीके नाल सानूं दस सकदे आ बस उहदे विच अखर मौसम आउणा चाहीदा तां
0: हां
1: जिद्दां उहने खेडदे हुंदे वी हां गाणे गाउंदे हुंदे तां कहिंदे हुंदे कि आह अखर आउणा चाहीदा ना कुछ वी विच वाड़ दो अखर ना पर नहीं कुछ भी नहीं मौसम तुहाडे मैं लगता साढ़े को ज़्यादा गल्लां होनियां मौसम दे नाल रिलेटेड जिहड़ियां आपां करदे हां क्योंकि आपां हर वारी कहिंदे हां हाय मेलबर्न च एक दिन विच पंज वैदर हुंदे आ दुनिया दे विच चार हुंदे आ
0: घूमन फिरन इथे आके सानू एहो जिहियां चीजां वल साडा ध्यान दवांदा सानू लगदा इह पता ही नहीं सानू जां आपां ध्यान ही नहीं दित्ता कदी
1: जी जी बिल्कुल ते मौसम है जिहड़ा उह तुहाडे काम नूं किद्दां इफेक्ट करदा है तुसीं इह दसना है मौसम मैनूं लगदा हरेक बंदे दे काम नूं इफेक्ट करदा है हरेक लेडी दे काम नूं इफेक्ट करदा चाहे उह घर रहिंदी नहीं नहीं मैं पिछे नहीं रखदी उहनां नूं चाहे उह घर रहिंदा होवे मतलब घरों रह के काम करना हो चाहे बाहर जाके करना हो तो किसी ना किसी तरीके इफेक्ट करता है क्योंकि जो ठंड है तो तुम इन्नी ठंड फील करते हैं तो थोड़ा काम करने इन्नी पहला तो दिल करता है ना तुम वो स्लो हो जाने उस मोशन के फिर जो तुम बाहर जाने फिर तुम लगता है कि हाए हूँ ड्राइव करना पैना है इन्ना मीह पैंता पिया आ जा इन्नी गर्मी आ ईवन कि गर्मी के आप हूँ ठंड करके अपन लगता ना भी ठंड करके नहीं साढ़े तो काम कर ज़्यादा गर्मी भी नहीं असं काम करके राजी होंगे
0: नहीं हुंदा ही नहीं उदों ते तुहाडा
1: जी उदों सानूं लगदा कि हाए बहुत गर्मी है ना अंदर भी सानूं इदां लगदा रहिंदा है कि सोहणा जिहा जिहड़ा वैदर हुंदा ना उदण फिर लगदा अज दिन वधिया अज सारे काम नबेड़ लईए
0: ओह हुंदा घाटी इहो प्रॉब्लम है
1: मैं ना वैसे तुहानूं इक राज दी गल दसां
0: ना ना रहन दो
1: नहीं मैनूं मैनूं एक्चुअली ना स्पेशली मैसेज आया सी
0: रहने दो सिमरन
1: ਮੈਨੂੰ ਨਾ ਫੇਸਬੁੱਕ ਤੇ ਮੈਸੇਜ ਆਇਆ ਸੀ ਸਪੈਸ਼ਲੀ ਮੈਨੂੰ ਕਹਿੰਦੇ ਅਸੀਂ ਨਾ ਤੁਹਾਨੂੰ ਬਹੁਤ ਮਿਸ ਕਰਦੇ ਆ ਕਿਉਂਕਿ ਕਿੰਨੇ ਦਿਨ ਹੋ ਗਏ
0: ਰਾਜ ਕਹਿੰਦਾ
1: ਹੈ ਨਹੀਂ ਨਹੀਂ ਰਾਜ ਦੇ ਨਹੀਂ ਗਿਆ ਹੁਣ ਮੈਂ ਤਾਂ ਕੁੱਟ ਗਈ ਆ ਮੈਨੂੰ ਮੈਸੇਜ ਕਰ
0: ਅੱਛਾ
1: ਮੈਨੂੰ ਇੱਕ ਆਪਣੀ ਭੈਣ ਦਾ ਹੀ ਮੈਸੇਜ ਆਇਆ ਸੀ ਕਹਿੰਦੇ ਸੁੱਖ ਜੀ ਅਸੀਂ ਤੁਹਾਨੂੰ ਨਾ ਰੇਡੀਓ ਤੇ ਬੜਾ ਹੀ ਮਿਸ ਕਰਦੇ ਹਾਂ ਕਿਉਂਕਿ ਇੰਨੇ ਕੁ ਦਿਨ ਹੋ ਗਏ ਆ ਨਾ ਸਾਨੂੰ ਕਿਸੇ ਨੇ ਸਲਾਹ ਹੀ ਨਹੀਂ ਦਿੱਤੀ ਵੀ ਕਿੱਦਾਂ ਘਰ ਵਾਲੇ ਨੂੰ ਕੰਮ ਤੇ ਲਾਉਣਾ काम फसिया फॉर एग्जाम्पल गराज साफ करना है ना भी तुहाडे तो हो नहीं रहा लड़ पो देखो किन्नी छेती हुंदा
0: हां नहीं सही गल फिर ते बंदा ऐ मारदा चक चक के भी लै ਲੈ ਅੱਛਾ ਲੜੇ ਵੀ ਉਸੇ ਗੱਲੋਂ ਫਿਰ ਹੋਰ ਛੇਤੀ
1: ਫਿਰ ਇੰਨੀ ਛੇਤੀ ਕੰਮ ਹੁੰਦਾ ਨਾ ਤੁਹਾਨੂੰ ਹੁੰਦਾ ਵੀ ਮੈਂ ਹੁਣ ਕਰਕੇ ਦਿਖਾਊ ਇੱਦਾਂ ਕਿੱਦਾਂ ਜੋ ਮਰਜ਼ੀ ਹੋ ਜਾਵੇ ਕਿਉਂਕਿ ਫਿਰ ਇੱਕ ਗੱਲ ਹੋਰ ਇਹ ਫੈਕਟ ਆ ਕਿਉਂਕਿ ਤੁਸੀਂ ਲੜੇ ਹੁੰਦੇ ਆ ਤੁਹਾਡੇ ਕੋਲ ਆਲਤੂ ਫਾਲਤੂ ਦੀਆਂ ਗੱਲਾਂ ਕਰਨ ਵੇਲੇ ਕੋਈ ਬੰਦਾ ਹੁੰਦਾ ਨੀ ਨੇੜੇ ਜਾਂ ਜਨਾਨੀ ਜਿਹਨਾਂ ਤੁਸੀਂ ਭਕਾਈ ਮਾਰਨੀ ਹੁੰਦੀ ਉਹਨਾਂ ਤੁਸੀਂ ਲੜੇ ਹੁੰਦੇ ਨਿਆਣੇ ਉੱਦਾਂ ਹੁੰਦੇ ਨੀ ਨੇੜੇ ਜਾਂ ਫਿਰ ਕੁੱਟ ਕੇ ਉਹਨਾਂ ਨੂੰ ਲਾ ਲਓ ਕੁੱਟ ਕੇ ਇਨ ਦਾ ਸੈਂਸ ਫਿਰ ਉਹਨਾਂ ਨੂੰ ਚਾਰ ਝਟਕੇ ਮਾਰੋ ਇਮੋਸ਼ਨਲੀ ਬਲੈਕਮੇਲ ਕਰੋ ਜੇ ਹੁਣ ਮੈਂ ਜਾਣੀ ਜਿਹੜੀਆਂ ਲੇਡੀਜ਼ ਆ ਉਹ ਕਹਿਣ ਤੁਹਾਨੂੰ ਦੱਸ ਨਹੀਂ ਆਉਂਦਾ ਆਪਣੀ ਮਾਂ 'ਤੇ ਸਾਰਾ ਦਿਨ ਲੱਗੀ ਰਹਿੰਦੀ ਆ ਸਾਰਾ ਇਹ ਕੰਮ ਹੁਣ ਇਹ ਵੀ ਮੇਰੇ ਸਿਰ ਪਿਆ ਮੈਨੂੰ ਹੀ ਕਰਨਾ ਪੈਣਾ ਉਹਨਾਂ ਨੂੰ ਇਮੋਸ਼ਨਲੀ ਇੰਨਾ ਕੁ ਬਲੈਕਮੇਲ ਕਰੋ ਕਿ ਉਹ ਵਿਚਾਰੇ ਤੁਹਾਡੇ ਨਾਲ ਕੰਮ ਕਰਾਉਣ ਲੱਗ ਜਾਣ ਦੇਖੋ ਤੁਹਾਡਾ ਘੰਟੇ 'ਚ ਕੰਮ ਮੁੱਕਦਾ
0: ਮੈਂ ਦੋ ਦੋ ਗੋਲੀਆਂ ਖਾ ਕੇ ਮੈਂ ਕਰ ਸਕਦੀ ਹਾਂ ਸਫਾਈ ਤੁਸੀਂ ਵਿਹਲੇ ਬੈਠੇ ਗੇਮਾਂ ਖੇਡਣ ਦੇ ਵਿੱਚ
1: ਕੁੱਤਾ ਵੀ ਪੂਛ ਮਾਰ ਕੇ ਬੰਦਾ ਐਂਡ
0: ਵਾਲਾ ਇੱਕ ਦੀ ਵਿੱਚ ਪਾਰਟਨਰ ਨੂੰ ਵੀ ਘਰ ਵਾਲੇ ਨੂੰ ਵੀ ਸੁਣਾਈ ਜਾਓ ਵਿੱਚ ਹੈਨਾ
1: ਨਹੀਂ ਉਹ ਤਾਂ ਫਿਰ
0: ਵੇਖੀ ਉਧਰ ਜਾਓ ਗੱਲਾਂ ਜਾਣਿਆਂ ਨਾ ਕਰੀ ਜਾਓ ਕੋਈ ਸ਼ਰਮ ਨਹੀਂ ਤੁਹਾਨੂੰ ਸਾਰੀ ਦਿਹਾੜੀ ਵਿਹਲੇ ਬੈਠੇ ਰਹਿੰਦੇ
1: ਨਹੀਂ ਇੱਦਾਂ ਨਹੀਂ ਇੱਦਾਂ ਕਹੋ ਬਸ ਇਹੀ ਕੰਮ ਆ ਆ ਕੇ ਸੋਫੇ ਤੇ ਟੰਗ ਜਾਓ ਫੋਨ ਚੱਕ ਲਓ ਲੈਪਟਾਪ ਚੱਕ
0: ਪਰ ਇਹ ਬੜਾ ਕੇਅਰਫੁਲ ਜੇ ਚੱਲਣ ਵਾਲਾ ਮਸਲਾ ਵਾ ਇਹ ਇੱਕ ਇੱਕ ਹੱਦ ਤੱਕ ਇੱਕ ਹੱਦ ਤੱਕ ਇਹ ਕੰਮ ਕਰਦਾ ਵਾ ਉਸ ਤੋਂ ਬਾਅਦ ਟ੍ਰਿਪ ਕਰ ਜਾਂਦਾ ਹਾਂ ਉਸ ਤੋਂ ਬਾਅਦ ਜਦੋਂ ਜੇ ਤੁਸੀਂ ਮਤਲਬ ਬਹੁਤ ਜ਼ਿਆਦਾ ਉਹਨੂੰ ਪੀਕ ਤੇ ਲੈ ਜਾਓ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਇੱਦਾਂ ਦਾ ਰੌਲਾ ਤੁਸੀਂ ਇਹ ਆਪਾਂ ਵਿਸ਼ੇ ਤੋਂ ਭਟਕ ਗਏ ਇੱਦਾਂ ਦਾ ਰੌਲਾ ਜਿਹੜਾ ਵਾ ਤੁਸੀਂ ਉਹ ਗਰਾਜ ਚ ਖਲੋ ਕੇ ਪਾਇਆ ਹਨਾ ਵਿਆਹ ਕੀ
1: ਗੰਦ
0: ਮਤਲਬ ਐਗਜ਼ਾਮਪਲ ਆ ਅਮੂਲ ਧਨ ਸੌ ਮੰਨ ਲਓ ਹਾਂ ਵੀ ਤੁਸੀਂ ਰੌਲਾ ਪਾਇਆ ਵਿਆਹ ਕੀ ਗੰਦ ਪਾਇਆ ਵਾ ਸਾਰਾ ਕੁਛ ਮੇਰੇ ਲਈ ਰੱਖਿਆ ਵਾ ਤੁਸੀਂ ਆਹ ਤੁਸੀਂ ਰੱਖਿਆ ਵਾ ਚੁੱਕੋ ਇੱਥੋਂ ਆਹ ਸਾਰਾ ਸਮਾਨ ਤੁਹਾਨੂੰ ਕਿਹਾ ਵਾ ਉੱਥੇ ਸ਼ੈਲਫ ਤੇ ਰੱਖਿਆ ਕਰੋ ਦਿਸ ਦੈਟ ਅਗਲੇ ਅੱਗੋਂ ਆਵਾਜ਼ ਆਉਣੀ ਰਹਿੰਦੇ ਰਹਿੰਦੇ ਆਪੇ ਕਰ ਲੂੰ ਮੈਂ ਚੱਲ ਤੂੰ ਹਨਾ ਅੱਛਾ ਕਰ ਲੂੰ ਆਓ ਫਿਰ ਕਰੋ ਫਿਰ ਹਨਾ ਤੇ ਇੱਥੋਂ ਤੱਕ ਤੇ ਠੀਕ ਆ ਪਰ ਜੇ ਅੱਗੇ ਚੱਲਦੀ ਜਾਵੇ ਗੱਲ ਫਿਰ ਕਹਿਣਾ ਲੈ ਕਰ ਲਾ ਫਿਰ ਉਹ ਟ੍ਰਿਪ ਕਰ ਜਾਂਦੀ ਅੱਗੇ ਚੱਲ ਕੇ ਗੱਲ ਸੋ ਇੱਕ ਅੱਧ ਤੱਕ ਖੜ ਕੇ ਉਸ ਨੂੰ ਕਨਵਰਸੇਸ਼ਨ ਨੂੰ ਤੇ ਉੱਥੇ ਤੁਹਾਨੂੰ ਪਹਿਲਾਂ ਆਪ ਇਨਪੁੱਟ ਪਾਉਣੀ ਪੈਂਦੀ ਫਿਰ ਹਨਾ ਵੀ ਤੁਸੀਂ ਆਪ ਫੜ ਕੇ ਦਵਾ ਦਵਾ ਕਰਨ ਲੱਗ ਪਓ ਫਿਰ ਅਗਲਾ ਵੀ ਆ ਗਿਆ ਫਿਰ ਨਿਆਣੇ ਵਿੱਚ ਇਹ ਇੱਦਾਂ ਲਵੇਟ ਲਓ ਜਿੱਦਾਂ ਤੁਸੀਂ ਕਹਿ ਰਹੇ ਹੋ ਪਰ ਜੇ ਤੁਸੀਂ ਮਤਲਬ ਹਟੋ ਹੀ ਨਾ ਹੋਰ ਹੋਰ ਹੋਰ ਜ਼ਿਆਦਾ ਕਰੀ ਜਾਓ ਤੇ ਫਿਰ ਉਹ ਟ੍ਰਿਪ ਕਰ ਜਾਣੀ ਆ ਵੀ ਤੂੰ ਫਿਰ ਕਰੀ ਜਾ ਫਿਰ
1: ਨਹੀਂ ਤੁਸੀਂ ਘਰ ਦਾ ਮੌਸਮ ਹੈ ਜਿਹੜਾ ਉਹ ਠੀਕ ਰੱਖਣਾ ਹੈ ਲੜਾਈ ਨਹੀਂ ਕਰਨੀ
0: ਘਰ ਦਾ ਉਹ ਮੌਸਮ ਤੇ
1: ਮੌਸਮ ਨੂੰ ਉੱਥੇ ਕੇ ਰੱਖਣਾ ਨਾ ਹੀ ਕਾਲੇ ਬੱਦਲ ਛਾਉਣ ਦੇਣੇ ਆ ਤੇ ਨਾ ਹੀ ਇੱਕਦਮ ਹਨਾ ਸੌਣ ਦੇ ਸ਼ਰਾਟੇ ਵਾਂਗੂ ਬਰ ਕੇ ਹਟ ਜਾਣਾ ਹੈ
0: ਮਤਲਬ ਜੇ ਇਦਾਂ ਦਾ
1: ਘੋਲ ਲੈਣਾ ਬੱਦਲ ਨੂੰ
0: ਹਾਂ ਵੀ ਜੇ ਇਦਾਂ ਦਾ ਕੁਛ ਹੋ ਜੇ ਤੇ ਫਿਰ ਤੁਸੀਂ ਇਹ ਕਹਿਣਾ ਵਾ ਵੀ ਜਦੋਂ ਇਦਾਂ ਦਾ ਮੌਸਮ ਹੁੰਦਾ ਨਾ ਉਦੋਂ ਮੇਰਾ ਮੂਡ ਪਤਾ ਨਹੀਂ ਕਿਉਂ
1: ਹਾਂ ਐਗਜ਼ੈਕਟਲੀ
0: ਬਟ ਉਦੋਂ ਪਤਾ ਨਹੀਂ ਕਿਉਂ ਇਦਾਂ ਦਾ ਹੋ ਜਾਂਦਾ
1: ਇਦਾਂ ਹੀ ਆਉਣ ਲੱਗੀ ਸੀ ਮੈਂ
0: ਸੋ ਖੈਰ ਵਾਪਸ ਤੁਹਾਡੇ ਕੰਮ ਦੇ ਉੱਤੇ ਕੀ ਅਸਰ ਆ ਤੇ ਕੀ ਤੁਸੀਂ ਮੌਸਮ ਬਾਰੇ ਜਾਣਦੇ ਹੋ ਤੇ ਜਿੱਦਾਂ ਵੀਰ ਹੋਣੀ ਮੈਸੇਜ ਕਰ ਰਹੇ ਕਹਿੰਦੇ ਵੀ ਮੇਰੀ ਇਨਕਮ ਕਹਿੰਦੇ ਕਿ ਅੱਧੀ ਰਹਿ ਜਾਂਦੀ ਹੈ ਸਿਆਲ ਦੇ ਦਿਨਾਂ ਦੇ ਵਿੱਚ ਕਿਉਂਕਿ ਮੈਂ ਏਸੀ ਟੈਕਨੀਸ਼ੀਅਨ ਹੈ ਸੋ ਇਸ ਕਰਕੇ ਇਹਨਾਂ ਦੇ ਕੰਮ ਦੇ ਉੱਤੇ ਜਸਵੰਤ ਜੀ ਦੇ ਕੰਮ ਦੇ ਉੱਤੇ ਸਿੱਧਾ ਸਿੱਧਾ ਅਸਰ
1: ਫਿਕਰ ਨਾ ਕਰੋ ਜਸਵੰਤ ਜੀ ਮੇਰੀ ਇਨਕਮ ਵੀ ਅੱਧੀ ਰਹਿ ਜਾਂਦੀ
0: ਹੈ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸ਼ੋ ਇਜ਼ ਗੋਇੰਗ ਗੁੱਡ ਫਰਾਂਸ ਐਂਡ ਅਰਜਨਟੀਨਾ ਕਹਿੰਦੇ ਫਾਈਨਲ ਦੇ ਵਿੱਚ ਖੇਡੂਗਾ ਕਵਲਜੀਤ ਜੀ ਕਹਿੰਦੇ ਨੇ ਤੇ ਚਲੋ ਵੇਖਦੇ ਹਾਂ ਜੀ ਵੈਸੇ ਤੇ ਮੈਨੂੰ ਵੀ ਇਹੋ ਹੀ ਲੱਗਦਾ ਪਰ ਲੈਟ ਸੀ ਕੀ ਬਣਦਾ ਤੇ ਫਰਾਂਸ ਦੇ ਵੈਸੇ ਚਾਂਸ ਤੇ ਵਾਹਵਾ ਲੱਗ ਰਹੇ ਨੇ ਬਾਕੀ ਡਿਪੈਂਡ ਕਰਦਾ ਹੈ ਨਾ ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਸਾਹਿਬ ਦੀਆਂ ਦੁਆਵਾਂ ਪੂਰੀਆਂ ਕਰਨ ਤੇ ਅੱਜ ਦੀ ਕਹਾਣੀ ਕਹਿੰਦੇ ਬਹੁਤ ਵਧੀਆ ਲੱਗੀ ਸੀ ਤੇ ਬਰਫ਼ ਜੀ ਹਿੰਦੀ ਮੇਂ ਲਿਖਦੇ ਹਾਂ ਇਸ ਮੇਂ ਥੋੜ੍ਹਾ ਟਾਈਮ ਲੱਗੇਗਾ ਇੱਕ ਸੌ ਉੱਤੇ ਆ ਲੈਣ ਦਿਓ ਅੱਛਾ ਸੋਨਾ ਕਹਿੰਦੇ 100 ਉੱਤੇ ਆ ਲੈਣ ਦਿਓ ਹਰਚੰਦ ਜੀ ਕਹਿੰਦੇ ਕਹਿੰਦੇ ਫਿਰ ਖਰੀਦਾਂਗੇ ਸੈਮੀ ਸਾਹਿਬ ਕਹਿੰਦੇ ਵੀ ਸਾਡੇ ਪਾਪਾ ਜੀ ਕਹਿੰਦੇ ਹੁੰਦੇ ਸੀ ਵੀ ਵੀਰਵਾਰ ਦੀ ਲੱਗੀ ਝੜੀ ਪੂਰਾ ਹਫ਼ਤਾ ਚੱਲਦੀ ਹੈ
1: ਹਾਂ ਇੱਦਾਂ ਵੀ ਕਹਿੰਦੇ ਹੁੰਦੇ ਸੀ
0: ਹਾਂ ਇਹ ਸਾਡੇ ਮਤਲਬ ਆਪਾਂ ਚਲੋ ਜਿੱਦਾਂ ਜਿੱਦਾਂ ਤੁਸੀਂ ਦੱਸੋ ਫਿਰ ਕੁਛ ਕੁ ਚੀਜ਼ਾਂ ਯਾਦ ਯੂਦ ਕਰਕੇ ਅਤੇ ਮੈਂ ਵੀ ਰੱਖੀਆਂ ਫਿਰ ਆਪਾਂ ਉਹ ਵੀ ਅੱਗੇ ਚੱਲ ਕੇ ਅਤੇ ਉਹ ਕਰਦੇ ਹਾਂ ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਵਰਡ ਰਿਪੀਟ ਕਰ ਦਿਓ ਹਾਂਜੀ ਕੋਈ ਨਹੀਂ ਅੱਗੇ ਕਰਾਂਗੇ ਆਪਾਂ ਹੁਣ ਜਿੰਨੇ ਕੁ ਤੁਸੀਂ ਯਾਦ ਕੀਤੇ ਉਹਨੇ ਕੀ ਪਹਿਲਾਂ ਤੁਸੀਂ ਦੱਸ ਲਓ ਅਤੇ ਜਾਂ ਫਿਰ ਜਦੋਂ ਕਾਲ ਕਰੋਗੇ ਉਦੋਂ ਹੋ ਜੂਗਾ ਸੁੱਖ ਜੀ ਕਹਿੰਦੇ ਕਿ ਮੈਂ ਪੈਂਟਰੀ ਸਾਫ਼ ਕਰ ਰਹੀ ਹਾਂ ਬਟ ਮੇਰੀ ਕਹਿੰਦੇ ਕਿ ਲੜਾਈ ਨਹੀਂ ਹੋਈ ਆਪ ਕਰਨੀ ਆ ਤੇ ਤੁਸੀਂ ਆਪੇ ਕਰ ਲੋ ਮਤਲਬ ਉਹ ਸੁੱਖ ਜੀ ਜਿਹੜਾ ਦੱਸ ਰਹੇ ਉਹ ਦੱਸ ਰਹੇ ਵੀ ਜੇ ਤੁਸੀਂ ਆਪ ਨੀ ਕਰਨਾ ਪਾਰਟਨਰ ਕੋਲੋਂ ਕਰਵਾਉਣਾ ਤੇ ਉਹ ਵਾਲਾ ਤਰੀਕਾ ਵਾ ਤੁਸੀਂ ਇਹ ਗਲਤ ਨਹੀਂ
1: ਪੈਂਟਰੀ ਚ ਤਾਂ ਹਸਬੈਂਡ ਨੂੰ ਬਿਲਕੁਲ ਨਾ ਵੜਨ ਦਿਓ ਸਾਰਾ ਗੰਦ ਪਾਉਂਦੇ ਆ ਜੇ ਕਹਿਣ ਵੀ ਨਾ ਵਿਆਹ ਮੈਨੂੰ ਲੱਭਦਾ ਨਾ ਉਹਨੂੰ ਕਹੋ ਰੁਕ ਜਾਓ ਤੁਸੀਂ ਸਰਦਾਰ ਜੀ ਇਹ ਕੰਮ ਨਾ ਕਰੋ ਮੈਂ ਤੁਹਾਨੂੰ ਚੀਜ਼ ਲੱਭ ਕੇ ਦਿੰਨੀ ਆ ਇਸ ਤੋਂ ਪਹਿਲਾਂ ਕਿ ਤੁਹਾਡਾ ਸਾਰਾ ਲੂਣ ਮਸਾਲਾ ਇੱਕ ਕਰਨ
0: ਤੇ ਹੋਰ ਸਰਦਾਰ ਜੀ ਨੂੰ ਕੀ ਚਾਹੀਦਾ ਥੈਂਕ ਯੂ ਗੁਰਜੀਤ ਜੀ ਨੇ ਗਾਣੇ ਪਸੰਦ ਕੀਤੇ ਰਕੇਸ਼ ਜੀ ਕਹਿੰਦੇ ਨੇ ਕਿ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤੀ ਦਵੇ ਰੱਬ ਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਤੇ ਆਪਾਂ ਰਿਚਰਡ ਜੀ ਦੇ ਨਾਲ ਕਰਦੇ ਹਾਂ ਸ਼ੁਰੂਆਤ ਰਿਚਰਡ ਜੀ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ
2: इतना मिस किया कि हम अपना खुशी का ठिकाना दिखाने के लिए अपना प्रमाण पत्र दे रहे हैं आपको
1: थैंक यू रिचर्ड जी थैंक यू कोई तो मिस करता है
2: परमान
0: से हमने वर्ड ले किया
2: प्रमाण पत्र
0: अच्छा प्रमाण पत्र ओके ओके
1: नाइस
0: गुड गुड गुड की रिचर्ड जी ਤੁਹਾਡੇ ਕੀ ਪੈਂਦਾ ਕੋ ਮੌਸਮ ਦਾ ਅਸਰ ਵਿਆਹ ਵੀ ਕਰਾਉਣ ਤੇ ਕਿ
1: ਕੰਮ ਤੇ ਕਿ ਵਿਆਹ ਕਰਾਉਣ
0: ਉਹ ਇਹਨਾਂ ਨੇ ਕੰਮ ਤੋਂ ਕੀ ਲੈਣਾ ਕੰਮ ਤੇ ਇਹਨਾਂ ਦਾ ਚੱਲੀ ਜਾਣਾ
1: ਕੰਮ ਤੇ ਇਹਨਾਂ ਦਾ ਚੱਲੀ ਜਾ ਰਿਚਰਡ ਜੀ ਵੈਸੇ ਜਿਹੜੀ ਤੁਸੀਂ ਜੌਬ ਕਰਦੇ ਆ ਕਿੰਨੀ ਕੁ ਉਮਰ ਚ ਮਿਲਦੀ ਹੈ ਮੈਂ ਵੀ ਹਿਸਾਬ ਲਾਵਾਂ ਕਿ ਲਿਖਦੇ
0: ਇਸ ਉਮਰ ਚ ਤਾਂ ਛੁੱਟ ਜਾਂਦੀ ਆ। ਕਹਿੰਦੇ ਜਿਹੜੀ ਤੁਸੀਂ ਜੌਬ ਕਰਦੇ ਹੋ ਕਿਹੜੀ ਉਮਰ ਚ ਮਿਲਦੀ ਆ ਜਾ ਕੇ?
2: 50 you have to be 50 and above and you have to be no non smoking non drinking ever kabhi bhi nahi kiya because you're dealing with drug so uska fume se tum dobara shuru kar sakte ho ya ye wo bla bla bla
1: ha baki gallan ta theek hai age di 50 de hovange ta shuru karange
2: and also you have to have lot of customer care experience kyunki bahut kisam ke customer milte hain
1: aur
2: irritated ye wo unka mental health
1: ਰਿਚਰਡ ਜੀ ਕਸਟਮਰ ਸਰਵਿਸ ਦੀ ਗੱਲ ਕਰ ਰਹੇ ਤੇ ਮੈਨੂੰ ਕਹਿ ਰਹੇ ਕਿ ਤੁਹਾਡੇ ਵਿੱਚ ਪੇਸ਼ੈਂਸ ਤੇ ਉਹ ਹੋਣਾ ਚਾਹੀਦਾ ਜਿਹੜੀ ਸਾਰਾ ਦਿਨ ਕੁੜੀਆਂ ਦੇ ਨਾਲ ਡੀਲ ਕਰਦੀ ਆ
0: ਤੁਸੀਂ ਕਿਤੇ
1: ਉਹ ਵੀ ਆਈਬ੍ਰੋ ਦੇ ਲਈ
0: ਤੁਸੀਂ ਹੁਣ ਤਾਂ ਤੁਹਾਨੂੰ ਤੇ ਰਿਚਰਡ ਜੀ ਮੈਂ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਕਿਤੇ ਆ ਕੇ ਤੇ ਇਹਨਾਂ ਦੇ ਨਾਲ ਵੇਖੋ ਕਿਤੇ
1: ਪੇਸ਼ੈਂਸ ਲੈਵਲ ਦੇਖੋਗੇ ਤੇ ਮੇਰਾ
0: ਤੁਸੀਂ ਬਹੁ ਕਿਤੇ ਕਿਉਂਕਿ ਤੁਸੀਂ ਸੱਚੀ ਆ ਜਾਣਾ ਮੈਂ
2: ਤਾਂ ਆ ਜਾਊਂਗਾ ਮੈਨੂੰ ਕੋਈ ਪ੍ਰੋਬਲਮ ਨਹੀਂ
0: ਮੈਂ ਤੇ ਉਹੀ ਤੇ ਕਿਹਾ ਵਾ ਤੁਸੀਂ ਤੇ ਆ ਹੀ ਜਾਣਾ ਵਾ ਤੁਹਾਨੂੰ ਇੱਥੇ ਇਹ ਇਹ ਵਰਕਸ਼ਾਪ ਰਨ ਕਰਦੇ ਬੀਬੀਆਂ ਦੀ ਵੈਸਟ ਦੀਆਂ ਜਿੰਨੀਆਂ ਬੀਬੀਆਂ ਬੈਥ ਨੌਰਥ ਵੈਸਟ ਨੌਰਥ ਵੈਸਟ ਉਹ ਸਾਰਿਆਂ ਦੀ ਡੈਂਟਿੰਗ ਪੇਂਟਿੰਗ ਇਹਨਾਂ ਦੀ ਹੁੰਦੀ ਆ ਤੁਹਾਡਾ ਮਸਲਾ ਸੱਚ ਇਹੋ ਹੀ ਹੱਲ ਕਰ ਸਕਦੇ ਆ ਰਿਚਰਡ ਜੀ ਤੁਹਾਨੂੰ ਇਹ ਕੋਈ ਨਾ ਕੋਈ ਨਾ ਮਤਲਬ ਪੱਤਾ ਝੁਕਾ ਸਕਦੇ ਤੁਹਾਡੇ ਲਈ ਮਤਲਬ ਤੁਹਾਡੀ ਹਾਂ ਇਹਨਾਂ ਨੂੰ ਸਭ ਦਾ ਪਤਾ ਵਾ ਵੀ ਕਿੱਥੇ ਕਿੱਥੇ ਕੌਣ ਕੌਣ ਕਿੱਦਾਂ ਕਿੱਦਾਂ ਵੀ ਮਤਲਬ ਲੱਭ ਰਿਹਾ
1: ਪਰ ਇਹਨਾਂ ਨੂੰ ਦੱਸਣਾ ਪੈਣਾ ਨਾ ਵੀ ਕਿੱਦਾਂ ਦੇ ਮੌਸਮ ਵਾਲੀ ਚਾਹੀਦੀ ਆ ਸ਼ਾਂਤ ਮੌਸਮ ਵਾਲੀ ਚਾਹੀਦੀ ਆ ਗਰਮ ਮੌਸਮ ਵਾਲੀ ਚਾਹੀਦੀ ਆ ਰੇਨੀ ਮੌਸਮ ਵਾਲੀ
0: ਚਾਹੀਦੀ ਹਾਂ ਇਹ ਚਲੋ ਇਹ ਤਾਂ ਹੁਣ ਅਸੀਂ ਤੇ ਵੇਖੋ ਸਾਡਾ ਤੇ ਸਿੱਧਾ ਸਿੱਧਾ ਫੰਡਾ ਨੋ ਮੈਚ ਮੇਕਿੰਗ ਸਿਰਫ ਕੰਟੈਕਟ ਐਕਸਚੇਂਜ ਬਾਕੀ ਭਾਵੇਂ ਜਾਂਦੀ ਰੰਡੀ ਹੋ ਜੇ
2: आप मेरा प्रमाण पत्र किसी को भी दे दीजिए
0: लो
1: लो जी
0: और दसो तो चलो ते आज दे विषय ते रिचर्ड जी
2: हाँ जी क्या इट्स अबाउट सीजन एंड द फूड राइट तो जैसे ये संडे हमने बारिश हो रही थी
1: नहीं नहीं रिचर्ड जी बारिश नहीं
0: बारिश दा
1: मौसम मौसम कोई भी मौसम होए वो आपके काम पे कैसे
0: काम ते किदा असर करदा ਤੁਹਾਡੇ ਮੂਡ ਤੇ ਕਿਦਾਂ ਅਸਰ ਕਰਦਾ
2: तो लकली माय मूड and my work does not suffer because of the season mujhe garmi pasand nahi hai par retail mein garmi thandi pata nahi chalta you always working inside and abhi jo ye kaam hai isme main summers mein generally bhag jata I prefer the cold kyunki dono maa baap thandi ilakon se aaye sikkim and north of england to dono jagah kafi thanda to dna mein thanda hai and गर्मी मुझे ज्यादा पसंद नहीं है तो इवन इन इंडिया जब मैंने शोरूम खोला था मैं शोरूम में शॉर्ट्स और बनियान में जाता था और चप्पल पहन के एंड लोग कहते थे मैं पीटर को मेरे भाई को कि टेल हिम दिस इज नॉट ऑस्ट्रेलिया ये इंडिया यहाँ यू हैव टू ड्रेस अप टू मेक अ इम्प्रेशन मैंने कहा नो यू हैव टू हैव प्रोडक्ट नॉलेज टू मेक अ इम्प्रेशन एंड मैं पीटर से ज्यादा बिक्री करता था वहाँ शॉर्ट्स और बनियान में और चप्पल में
1: बनियान मतलब टी शर्ट को बोल रहे हो
0: बनियान
2: नहीं नहीं जैसे बनियान लाइक अ वेस्ट बट एडिडास और रीबॉक और
1: ओके ओके ओके उस जड़े प्लेयर जे वाले हुंदे कपड़े
2: स्लीवलेस या स्लीवलेस
1: समझ गए समझ गए रिचर्ड जी
2: गंजी गंजी
0: लक पहन के चलो अपना लक पहन के चलो
2: तो वो और खाना मौसम के हिसाब से हम अभी जैसे संडे को स्टू बनाया परीना आई थी एंड मित्तू का माइका है तो मित्तू तो आके सो जाती है मैं और रॉय और परीना मस्ती में करते रहते हैं लास्ट संडे हमने मोमोज बनाया था बिकॉज इट वॉज विंटर्स क्योंकि शी सो डीप डिप्राइव्ड क्योंकि घर में वो काम करते रहती है अब सैटरडे को भी आपसे बात कर रही थी जब मैं गया था वहां सैटरडे को परीना को मिलने
0: जी, जी.
2: तो कि मेरे घर आती है तो सो जाती है मतलब फसल जाती है एकदम
1: नेचर जी आपका जो जॉब है लाइक आप बारिश हो रही है तो ओके लाइक
2: इट डजंट अफेक्ट दैट बिकॉज इट इज प्रिस्क्रिप्शन ड्रग व्हिच हैज टू गो टू द पेशेंट
1: ओके
2: द वेदर हैज गॉट नो नथिंग टू डू विद इट
1: ओके ठीक है। नहीं मतलब इनको लगता नहीं, जैसे मैं हूँ, मैं मुझे कहीं जाना हो तो मुझे लगता है कि बारिश ना हो रही हो ड्राइव करना मुश्किल होता है, वो लाइक मैं वैसा मुझे लगता है कि इफेक्ट करता है।
0: मैं लाइक मैं
2: नहीं तो मैंने कभी एक नॉर्मल ट्रैक पैंट पहने, कॉटन टी शर्ट हाफ स्लीव्स और उसके ऊपर
1: वो ड्राइव करना। रिचर्ड जी टायरों में थोड़ी ना ट्रैक पैंट पहनना, वो तो फिसलते है ना, मुझसे पूछ के देखो।
0: चेन पाके चलाउंदे
1: घर जाके और लड़ा भी गड्डी वधिया लेके
0: ਰਿਚਰਡ ਜੀ ਤੁਸੀਂ ਛੱਡੋ ਆ ਗੱਲਾਂ, ਤੁਸੀਂ ਮੈਨੂੰ ਇਹ ਦੱਸੋ ਜਿਹੜੀ ਤੁਸੀਂ ਬਨੈਨ ਪੈਕ ਕੰਮ ਕਰਦੇ ਸੀ, ਤੁਸੀਂ ਉਹ ਦੂਸਰੀ ਹੀ ਸ਼ੇਕਾਂ ਵਾਲੀ ਮਿਥਨ ਵਾਲੀ ਕਿ ਦੂਜੀ ਨਾਰਮਲ?
2: ਨਹੀਂ ਨਾਰਮਲ ਛੇਦਾ ਵਾਲੀ ਵੀ ਚਲੇਗਾ, ਆਈ ਡੋਂਟ ਮਾਈਂਡ। ਮੈਂ ਤਾਂ ਲੁੰਗੀ ਔਰ ਬਨਿਆਨ ਪਹਿਨ ਕੇ ਸ਼ੋਰੂਮ ਕਾ ਪੇਂਟਿੰਗ ਵੀ ਕੀਆ ਹੈ, ਐਂਡ ਪੀਪਲ ਸੇ ਦਿਸ ਗਾਇ ਇਜ਼ ਕ੍ਰੇਜ਼ੀ। ਹਮਨੂੰ ਐਸਾ ਡਾਇਰੈਕਟਰ ਜਾਂ ਸੀਓ ਨਹੀਂ ਦੇਖਾ ਜੋ लुंगी पहन के और बनियान पहन के पेंट कर रहे हैं अपने दीवारों को।
1: रिचर्ड जी हमारे ना वहाँ पंसारी, पता है आपको उसकी शॉप थी, मुझे वहाँ याद आ रहा है, वो अंकल मुझे याद आ रहा है, वो बैठे रहते थे सारा दिन गल्ले के ऊपर। उन्होंने एक बनियान पहनी होती थी जब सर्दियां होती थी ना, उसके ऊपर एक पता नहीं वो कोट सा पहन लेते थे, ओवर कोट, वो ही मैंने सारी जिंदगी उनका वो ही कोट, और गर्मियों में उनको उसी बनियान में देखा, पता नहीं क्यों।
0: थैंक यू रिचर्ड जी, थैंक यू।
1: मेनू लगे कि तुसी मेनू नहीं सद्दिया, मैं के कालू बेइज्जती करानी कह के
0: मैं भी नहीं सोचा संडे की हो सकता है इन्होंने हले भेजना होवे इनविटेशन, हो सकता है इन्होंने मोमोज पार्टी करनी होवे। Let's see, कि मतलब
1: मैं देखो कितने कॉन्फिडेंस लगे कि हाँ हाँ मिलते
0: हाँ मैं शायद मतलब मैं मिस कर रहा, मेरा भी चेता अजकल उदा वा। चलो खैर 897 तुसी आउने रहो जी, 897
3: हाँ जी, सत श्री अकाल योधवीर ते सुख भैन जी, वेलकम बैक।
1: सत श्री अकाल जी, थैंक यू।
3: ਕਿਉਂਕਿ ਅਸੀਂ ਭੈਣ ਬਹੁਤ ਯਾਦ ਕਰਦੇ, ਮੈਂ ਕਿਹਾ ਭੈਣ ਸਾਡੀ ਸੁੱਖ ਸਾਂਭ ਨਾ ਹੋਵੇ, ਉਹੀ ਤਾਂ ਵੇਟ ਕਰ ਲਾਂਗੇ ਅਸੀਂ ਆ ਜਾਵੇ।
1: ਜੀ ਜੀ, ਥੈਂਕ ਯੂ ਥੈਂਕ ਯੂ।
3: ਮੌਸਮ ਦਾ ਤਾਂ ਵੀਰ ਜੀ ਫਰਕ ਤਾਂ ਪੈਂਦਾ ਵਾ, ਕੋਈ ਸ਼ੱਕ ਨੀ। ਪਤਾ ਨੀ ਵੀਰ ਜੀ, ਪਤਾ ਨੀ ਮੇਰੀ ਸੋਚ ਆ, ਕਿਉਂਕਿ ਜਦੋਂ ਇੰਡੀਆ ਹੁੰਦੇ ਸੀ ਪਤਾ ਨੀ ਉਦੋਂ ਜਿੰਮੇਵਾਰੀਆਂ ਨੀ ਹੁੰਦੀਆਂ ਸੀ ਕੰਮ ਕਾਰ ਦੀਆਂ, ਮੀਂਹ ਵੀ ਲੱਗਣਾ ਔਸਮ ਹਨਾ, ਤੇ ਸਾਰਾ ਕੁਛ ਵਧੀਆ ਲੱਗਦਾ ਸੀਗਾ। ਪਰ ਇੱਥੇ ਆ ਕੇ ਜਦੋਂ ਪਤਾ ਨੀ ਕੰਮ ਕਾਰ ਲੱਗੇ, ਹੁਣ 20-22 ਸਾਲ ਹੋ ਗਏ ਆਇਆ ਨੂੰ ਕੰਮ ਕਰਦੇ, ਪਰ ਮੌਸਮ ਦਾ ਫਰਕ ਪੈਂਦਾ ਤਾਂ ਹੈਗਾ ਵੀਰ ਜੀ, ਖਾਸ ਕਰਕੇ
0: ਇੱਥੇ ਜ਼ਿਆਦਾ ਪੈਂਦਾ।
3: ਪਹਿਲੇ ਹਾਂਜੀ, ਪਹਿਲਾਂ ਮੈਂ ਪਹਿਲੇ 10 ਸਾਲ ਰਿਹਾ ਸਿਡਨੀ, ਉਦੋਂ 22-23 ਸਾਲ ਦੀ ਉਮਰ ਚ ਆ ਗਏ ਸੀਗੇ, 34-35 ਸਾਲ ਦਾ ਇੱਥੇ ਆਇਆ ਮੈਲਬਰਨ, ਉੱਥੇ ਕੋਈ ਬੜਾ ਫਰਕ ਨੀ ਪਿਆ ਮੈਨੂੰ ਨਾ, ਵੈਦਰ ਵਾਈਜ਼ ਉੱਥੋਂ ਦਾ ਠੀਕ ਆ,
0: ਇੱਥੋਂ ਨਾਲੋਂ ਫਿਰ ਵੀ ਬੈਟਰ ਹੈ,
3: ਇੱਥੇ ਨਾਲੋਂ ਬੈਟਰ ਆ। ਪਰ ਇੱਥੇ ਇੱਥੇ ਮੈਂ ਵੀਰ ਜੀ ਨਾ ਮਤਲਬ ਮੈਂ ਕਹਿੰਦਾ ਵੀ ਜਿਹੜੇ ਇੱਥੇ ਦੇ ਲੋਕ ਆ ਨਾ ਵਿਕਟੋਰੀਆ ਦੇ, ਵੈਸੇ ਮੇਰੇ ਮੈਂ ਆਪਦੇ ਵਿਸ਼ੇ ਤੋਂ ਭਟਕਣਾ ਚਾਹਾਂ, ਜਿਹੜੇ ਇੱਥੋਂ ਦੇ ਲੋਕ ਆ ਨਾ, ਕਿਉਂਕਿ ਮੈਂ ਦੋਨੇ ਪਾਸੇ ਵੇਖੇ ਆ, ਉੱਧਰ ਵੀ ਵੇਖਿਆ ਮੈਂ, ਉੱਥੇ ਵੀ ਕੰਮ ਕਰਕੇ ਵੇਖਿਆ, ਕਿਉਂਕਿ ਉੱਥੇ ਮੈਂ ਟਰੱਕ ਚਲਾਉਂਦਾ ਸੀ, ਬੂਲ ਵਰਤਦਾ, ਸਾਰੇ ਸਟੋਰਾਂ ਜਾਂਦਾ ਸੀ ਇੱਥੇ ਵੀ। ਪਰ ਇੱਥੋਂ ਦੇ ਲੋਕ ਬਹੁਤ ਵਧੀਆ ਮੈਲਬਨ ਦੇ, ਬਹੁਤ ਵਧੀਆ ਲੋਕ ਆ,
1: ਤੇ
3: ਬਹੁਤ ਫਰਕ ਹੈ ਇਸ ਚੀਜ਼ ਦਾ। ਮੈਨੂੰ ਵੈਦਰ ਮੈਨੂੰ ਅਨੋਏ ਬਹੁਤ ਕਰਦਾ ਕਈ ਵਾਰ, ਹੁਣ ਘਰ ਵਾਲੀ ਨੂੰ ਆਖਦੀ ਹੈ ਆਪਾਂ ਚੱਲੀਏ ਗੋਲਡ ਕੋਸਟ, ਉਹ ਆਖੂਆ 8 ਜੋੜੇ ਹੁਣ ਨੀ ਮੈਂ ਜਾਣਾ, ਘਰ ਬਾਰ ਬਣ ਬਹੁਤ ਔਖੇ ਆ, ਕਿਉਂਕਿ ਕਈ ਵਾਰ ਵੈਦਰ ਨਾ, ਕਿਉਂਕਿ ਮੈਂ ਨਾ ਸਪੋਰਟਸ ਪਰਸਨ ਬੰਦਾ, ਜਿਮ ਜਾਣਾ ਕਰਨਾ, ਫਿਰ ਬਹੁਤ ਹੁੰਦਾ ਵਾ ਇਹ ਚੀਜ਼ ਦਾ, ਕੰਮ ਤੇ ਵੀ ਫਰਕ ਪੈਂਦਾ ਤੁਹਾਡੇ ਘਰੇ ਵੀ। ਜਿਹੜੀ ਤੁਸੀਂ ਦੂਜੀ ਗੱਲ ਦੱਸੀ ਆ ਭੈਣ ਨੇ ਵੀ ਘਰੇ ਰੌਲਾ ਪਾਉਣ ਦਾ, ਸਾਡੇ ਘਰੇ ਕੀ ਆ ਭੈਣੇ, ਸਭ ਤੋਂ ਪਹਿਲਾਂ ਉਹਨੇ ਮੈਨੂੰ ਪੈਣਾ ਵਾ ਵੱਡੇ ਨੂੰ, ਤੇ ਜਦੋਂ ਮੈਨੂੰ ਪੈ ਜਾਂਦੀ ਹੈ ਤੇ ਬਸ ਜਵਾਕ ਆ ਮੇਰਾ ਮੁੰਡਾ ਵੀ 21 ਕੁੜੀ ਮੇਰੀ, ਫਿਰ ਉਹ ਜਵਾਕ ਪਤੰਦਰ ਇੰਨਾ ਕੰਮ ਕਰਦੇ ਆ ਵੀ ਜੇ ਪਿਓ ਨੂੰ ਹੀ ਪੈ ਨੀ ਸਿੱਧੀ
1: ਦੇਖਿਆ ਮੈਂ ਕਿਹਾ ਸੀ ਨਾ
0: ਜਦੋਂ ਵੱਡੇ ਟਰਾਂਸਫਾਰਮਰ ਨੂੰ ਪੈ ਗਈ ਅੱਗ,
1: ਤਾਰਾਂ ਦੂਰ ਕੀ ਚੀਜ਼ ਹੈ,
0: ਸਟਾਰਟਰ ਦੇ ਦੇ ਭੱਜੇ ਫਿਰ ਰਹੇ
3: ਮਾਝੇ ਵਾਲੀ ਬੀਪੀ, ਜਦੋਂ ਵੱਡੇ ਪੈ ਜਾਂਦੇ ਮਾਲਵੇ ਵਾਲੇ ਨੂੰ, ਤੇ ਫਿਰ ਤਾਂ ਸਾਡੇ ਘਰੇ ਐਨ ਕੰਮ ਕੁੰਮ ਹੋ ਜਾਂਦਾ ਸਾਡੇ 1-1.5 ਮਹੀਨੇ ਬਾਅਦ ਨਾ, ਕਿਉਂਕਿ ਮੈਂ ਸਾਰੀ ਜ਼ਿੰਦਗੀ ਹੋਸਟਲ ਰਿਹਾ ਵਾ, ਮੈਂ ਟਰਾਈ ਕਰਦਾ ਕਿ ਗੰਦ ਨਾ ਪਾਵਾਂ, ਪਰ ਮੇ ਵਾਈਫ ਮੇਰੀ ਬਹੁਤ ਜ਼ਿਆਦੇ ਮਤਲਬ ਵੈਰੀ ਮਤਲਬ ਹਰ ਚੀਜ਼ ਜਿੱਥੇ ਹੋਵੇ ਖਾਣਾ ਪਾਣਾ ਪ੍ਰੋਪਰ, ਪਰ ਮੈਂ ਮੇਰੇ ਹਫ਼ਤੇ ਚ ਇੱਕ ਅੱਧੀ ਵਾਰ ਕਲਾਸ ਲੱਗਣੀ ਆ, ਜਵਾਹ ਕੱਪੜੇ ਤੇਰੇ ਤੇਰੇ ਅੰਡਰਵੀਅਰ ਪਿਆ, ਕੰਮ ਦਾ ਤਾਂ ਫਰਕ ਪੈਂਦਾ ਵਾ। ਪਰ ਮੈਂ ਵੀਰ ਜੀ ਮੈਂ ਆਲਵੇਜ਼ ਸਿਹਤ ਨੂੰ ਜ਼ਿਆਦੇ ਪ੍ਰਾਇਓਰਟੀ ਦਿੰਦਾ, ਕਿਉਂਕਿ ਸਿਹਤ ਤੋਂ ਉੱਤੇ ਕੱਖ ਨੀਗਾ, ਜਿਵੇਂ ਅੱਜ ਹੱਸ ਰਿਹਾ ਮੈਂ ਤੁਹਾਡੇ ਨਾਲ ਫੋਨ ਤੇ ਗੱਲਾਂ ਕਰ ਰਿਹਾ, ਅੱਜ ਤੋਂ 5 ਸਾਲ ਪਹਿਲਾਂ ਹੱਸਦੇ ਵੀ ਮੈਨੂੰ ਬੰਦੇ ਭੈੜੇ ਲੱਗਦੇ ਸੀ ਕਿਉਂਕਿ ਸਿਹਤ ਨੂੰ ਵੀਰ ਜੀ ਸਭ ਤੋਂ ਉੱਪਰ ਰੱਖੋ। ਮੈਂ ਵੀਰ ਜੀ ਇੱਕ ਨਾ ਸ਼ੋਰਟ ਤੁਹਾਨੂੰ ਮੈਂ ਦੱਸਦਾ ਸ਼ੋਰਟ ਕਿਉਂਕਿ ਮੇਰੇ ਸਾਰਾ ਪਰਿਵਾਰ ਆ ਹਾਂਜੀ ਰੇਡੀਓ ਹੈ ਨਾ ਵੀਰ ਜੀ ਮੇਰਾ ਨਾ ਮੈਂ ਪਿੱਗ ਪੁੱਗ ਜਮਾਂ ਛੱਡਤਾ ਜੀ ਤੇ ਮੈਂ ਨਾ ਕੁਦਰਤੀ ਮੇਰੀ ਕਰੇਵਿੰਗ ਸ਼ੂਗਰ ਵਾਲੇ ਪਾਸੇ ਹੋ ਗਈ। ਮੈਂ ਤੁਹਾਨੂੰ ਨਾ ਨਵੰਬਰ ਦਸੰਬਰ ਚ ਮੈਂ ਬਹੁਤ ਮਿੱਠਾ ਖਾਧਾ ਮਹੀਨਾ ਮੈਂ ਜ਼ਿੰਦਗੀ ਚ ਨੀ ਮਿੱਠਾ ਖਾਧਾ ਮੈਂ ਨੀਅਰਲੀ 47 ਨਾਲ ਮੇਰਾ ਵੀਰ ਜੀ ਕੈਸਟਰੋਲ ਨਾ ਪਤਾ ਕਿੰਨਾ ਹੋ ਗਿਆ ਮੈਂ ਸਾਰਾ ਕੁਛ ਸਹੀ ਦੱਸਦਾ ਹੁੰਦਾ ਆਪਾਂ ਰੇਡੀਓ ਤੇ ਆ ਗਿਆ ਮੈਂ ਝੂਠ ਨੀ ਬੋਲ ਮੇਰਾ 9 ਹੋ ਗਿਆ ਵੀਰ ਜੀ 9 ਮਤਲਬ ਕੈਸਟਰੋਲ ਹੋ ਜਾਣਾ ਤੇ ਵੀਰ ਜੀ ਮੈਂ ਡਾਕਟਰੀ ਨੂੰ ਕਹਿਦਾ ਉਹ ਆਪਣੀ ਸੀਗੀ ਪੁਰਾਣੀ ਮੈਨੂੰ ਜਾਣਦੇ ਆ ਮੈਂ ਭੈਣ ਜੀ ਮੈਨੂੰ ਕੈਸਟਰੋਲ ਦੀ ਬਲੱਡ ਪ੍ਰੈਸ਼ਰ ਦੀ ਬਲੱਡ ਲਾਈਕ ਥਿਨਰ ਕਰਨ ਵਾਲੀ ਗੋਲੀ ਦੇ ਦਿਓ ਕਿਉਂਕਿ ਮੈਨੂੰ 9% ਮਤਲਬ ਹਾਰਟ ਅਟੈਕ ਤੁਹਾਡੇ ਲੱਗ ਛੱਗ ਗਈ ਆ ਤੇ ਮੈਨੂੰ ਵੀਰ ਜੀ ਫੀਲ ਵੀ ਹੋਣ ਲੱਗ ਪਿਆ ਸੀ ਮੈਂ ਸੱਚੀ ਕਹਿੰਦਾ ਵਾ ਮੈਨੂੰ ਨਾ ਤੁਹਾਡੀ ਗੱਲ ਯਾਦ ਆਈ ਵੀ ਜਿਹੜੀ ਗੱਲ ਤੁਸੀਂ ਸੋਚਣ ਲੱਗ ਪੈਂਦੇ ਆ ਨਾ ਉਹ ਤੁਹਾਡੇ ਨਾਲ ਹੋ ਜਾਂਦੀ ਆ। ਮੈਂ ਕਿਹਾ ਗਿੱਲਾ ਤੂੰ ਹਾਰਟ ਅਟੈਕ ਬਾਰੇ ਸੋਚੀ ਜਾਂਦਾ ਪਤੰਦਰਾ ਤੇਰਾ ਤਾਂ ਫਿਰ ਕੰਮ ਨੇੜੇ ਹੀ ਆ। ਮੈਨੂੰ ਲੱਗਣ ਲੱਗ ਪਿਆ ਵੀ ਇੱਕ ਮੇਰੇ ਦੋਸਤ ਦੀ ਡੈਥ ਹੋ ਗਈ ਅਮੈਰੀਕਾ ਚ
0: ਜੀ।
3: ਪਰ ਵੀਰ ਜੀ 4 ਮਹੀਨਾ ਤੁਸੀਂ ਮੰਨਣਾ ਨੀ ਮੈਂ ਚੁਕੰਦਰ ਅਨਾਰ ਗਾਜਰ ਤੇ ਪਾਲਕ ਜਾਂ ਕੋਈ ਵੀ ਫਰੂਟ ਜਿਹੜਾ ਤੁਸੀਂ ਆਪਦੀ ਬੋਡੀ ਦੇ ਹਿਸਾਬ ਨਾਲ ਵੇਖਣਾ ਵੀ ਕਿਹੜੀ ਚੀਜ਼ ਚੰਗੀ ਆ।
0: ਆਇਰਨ
3: ਵੀਰ ਜੀ ਮੰਨਣਾ ਨੀ ਹੈ ਆਇਰਨ ਹੋ ਗਈ ਗਾਜਰ ਹੋ ਗਈ ਪਾਈਨਐਪਲ ਹੋ ਗਿਆ ਜਿਵੇਂ ਮਤਲਬ ਉਸ ਜੋ ਵੀ ਸਮੇਂ ਦੇ ਮੁਤਾਬਕ ਆ ਰਿਹਾ ਖਾਸ ਕਰਕੇ ਚੁਕੰਦਰ ਤੁਸੀਂ ਵੀਰ ਜੀ ਤੁਸੀਂ ਮੰਨੋਗੇ 4 ਮਹੀਨਿਆਂ ਦਾ ਡਾਕਟਰ ਨੇ ਮੈਨੂੰ ਕਹਿੰਦੀ ਰਪਿੰਦਰ ਕੀਤਾ ਕੀ ਆ ਮੇਰਾ ਕੈਸਟਰੋਲ 4.8 ਕਿੰਨਾ ਹੋਣਾ ਚਾਹੀਦਾ। ਮੈਂ ਤਾਂ ਨਾ ਵੀਰ ਜੀ ਰੌਲਾ ਪਾਉਣਾ ਕਿਉਂਕਿ ਹਾਰਟ ਅਟੈਕ ਆਪਣੀ ਕਮਿਊਨਿਟੀ ਚ ਬਹੁਤ ਆ ਆਪਣੇ ਲੋਕ ਦਾਰੂ ਵੀ ਪੀਂਦੇ ਆ ਮੈਂ ਕਹਿੰਦਾ ਦਾਰੂ ਵੀ ਜੇ ਲੋਕ ਪੀਂਦੇ ਆ ਨਾ ਜੇ ਆਹ ਬੰਦੇ ਪੱਕਾ ਆਪਦੀ ਜ਼ਿੰਦਗੀ ਚ ਇਹ ਪੱਲੇ ਬੰਨ ਲੈਣ ਚੁਕੰਦਰ ਅਨਾਰ ਗਾਜਰ ਆ 4-5 ਚੀਜ਼ਾਂ ਜਿਹੜੀਆਂ ਗ੍ਰੀਨ ਜੀਆਂ ਵਾ ਕੋਈ ਇਹ ਨੀ ਵੀ ਇਹ ਹੀ ਪਾਉਣੀ ਆ ਚੁਕੰਦਰ ਤੇ ਅਨਾਰ ਵੀਰ ਜੀ ਇਹ ਮੇਰੀ ਮੈਂ ਆਪਦੀ ਵਾਈਫ ਨੂੰ ਵੀ ਦੇਣ ਲੱਗ ਪਿਆ ਜਨਾਨੀਆਂ ਜਿਹੀਆਂ ਕਈ ਪ੍ਰੋਬਲਮਾਂ ਹੁੰਦੀਆਂ ਨਾ ਜਿਹੜੀ ਆਉਂਦੀਆਂ ਵਾ ਟੈਲ ਯੂ ਪਰ ਤੁਸੀਂ ਮੰਨਣਾ ਨੀ ਉਹ ਵੀ ਮੈਨੂੰ ਮੈਂ ਉਹਨੂੰ ਵੀ ਦਿੰਦਾ ਜਿਹੜੀ ਚੀਜ਼ ਵੀਰ ਜੀ ਆਪ ਖਾਣਾ ਕਿਵੇਂ ਰੋਟੀ ਤਾਂ ਉਹਨੇ ਦੇਣੀ ਐਂਡ ਓਫ ਦਾ ਡੇ
0: ਬਿਲਕੁਲ
3: ਅੱਧਾ ਚੀਜ਼ ਮੈਂ ਉਹਦੇ ਵਾਸਤੇ ਰੱਖਿਆ ਹੁੰਦਾ ਹਨਾ ਮੇਰਾ ਆਹ ਤੇਰਾ ਭਗਵਾਨ ਨੇ ਬਣਾ ਕੇ ਲਿਆ ਜੀ ਤੇ 4 ਮਹੀਨਿਆਂ ਚ ਵੀਰ ਜੀ ਤੁਸੀਂ ਮੰਨਣਾ ਨੀ ਆਹ ਚੀਜ਼ਾਂ ਜਿਹੜੀਆਂ ਹਾਰਡ ਆ ਇਹ ਤਾਂ ਸਭ ਤੋਂ ਉੱਤੇ ਆ ਨਾ ਸਕਿਨ ਚ ਤੁਹਾਡੀ ਗਲੋ ਤੁਹਾਡੀ ਸਕਿਨ ਇੰਨੀ ਕੁ ਵਧੀਆ ਹੋ ਗਈ ਜਿਵੇਂ ਭੈਣੇ ਤੁਸੀਂ ਸੁੱਖ ਭੈਣ ਜੀ ਤੁਸੀਂ ਇਹ ਹੈਗੇ ਆ ਮਤਲਬ ਫੈਸ਼ਨ ਵਾਲੇ ਚ ਇਹ ਚੀਜ਼ ਤੁਸੀਂ ਟਰਾਈ ਕਰ ਲੱਗ ਪੈਣਾ ਤੁਹਾਨੂੰ ਆ ਕੇ ਗਾਹਕ ਪੁੱਛਿਆ ਕਰਨਗੇ ਵੀ ਭੈਣ ਜੀ ਤੁਸੀਂ
1: ਕਿਹੜੀ ਕਰੀਮ ਲਾਈ ਆ
0: ਕਿਆ ਖਾਤੇ ਹੋ
3: ਤੇ ਮੇਰੀ ਵਾਈਫ ਵੀ 47 ਦੀ ਆ ਈਵਨ ਕੋਈ ਵਾਲੀਆਂ ਕਰੀਮਾਂ ਨੀ ਲਾਉਣੀ ਆ ਹੈਲਥੀ ਫੂਡ ਖਾਂਦੀ ਆ ਬਾਹਰੋਂ ਵੀ ਜਮਾਂ ਹੀ ਨੀ ਖਾਂਦੀ ਉਹ ਘਰੇ ਬਣਾਉਣਾ ਜੋ ਬਣਾਉਣਾ ਤੇ ਇਹ ਚੀਜ਼ਾਂ ਜੇ ਸਿਆਲਾਂ ਚ ਵੀਰ ਜੀ ਹਾਰਟ ਅਟੈਕ ਦੇ ਬਹੁਤ ਚਾਂਸ ਵੱਧ ਜਾਂਦੇ ਆ ਖਾਸ ਕਰਕੇ ਸਿਆਲਾਂ ਚ ਬਜ਼ੁਰਗਾਂ ਨੂੰ ਆਹ ਚੀਜ਼ ਬੰਦਾ ਪ੍ਰੋਪਰ ਕਰੇ ਮੈਂ ਤਾਂ ਇਹੀ ਕਹਿੰਦਾ ਮੇਰਾ ਹਾਂਜੀ ਪਰਿਵਾਰ ਜਿਹਨੂੰ ਵੀ ਪ੍ਰੋਬਲਮ ਆ ਉਹਦੇ ਬੇਬੇ ਨੂੰ ਬਾਪੂ ਨੂੰ ਆਹ ਚੀਜ਼ ਦੇਣੀ ਸ਼ੁਰੂ ਕਰ ਦੇ ਮੈਂ ਕਹਿੰਦਾ ਲੈ ਕੇ ਲੈ ਲਵੇ ਜੋ ਮੈਂ ਤਜਰਬਾ ਹੰਡਾਇਆ ਕਿਉਂਕਿ ਤਜਰਬਾ ਹੰਡਾਇਆ ਮੈਂ ਉਹੀ ਦੱਸਦਾ ਉਹਨਾਂ ਨਾ ਕਿ ਐਵੇਂ ਕਿਉਂਕਿ ਗਿਆਨ ਵੀਰ ਜੀ ਬਹੁਤ ਜ਼ਿਆਦੇ ਆ ਹੱਦੋਂ ਹੀ ਵੱਧ ਹੈ ਨੈਟ ਤੇ ਦਾ ਨਾ ਦੂਜੀ ਤੁਹਾਡੀ ਮੈਂ ਥੋੜੀ ਫਾਸਟ ਬੋਲ ਰਿਹਾ ਦੂਜੀ ਤੁਹਾਡੀ ਗੱਲ ਸੀ ਨਾ ਜਿਵੇਂ ਆਪਾਂ ਕੋਈ ਵੀ ਚੀਜ਼ ਆਪਾਂ ਕਿਸੇ ਬੰਦੇ ਨੂੰ ਨਾ ਮਿਲਣਾ ਸ਼ੁਰੂ ਕਰ ਦਈਏ ਆਪਣੇ ਦਿਮਾਗ ਚੋਂ ਭੁੱਲਣਾ ਸ਼ੁਰੂ ਹੁੰਦਾ ਜਿਹੜੀ ਤੁਸੀਂ ਲਾਸਟ ਵੀਕ ਆਪਣਾ ਟੋਪਿਕ ਸੀਗਾ ਇਹ ਵੀ ਪੱਕਾ ਵੀਰ ਜੀ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਈ ਜਾਂਦੀਆਂ ਦਿਮਾਗ ਚ ਬਸ ਉਹਨਾਂ ਨੂੰ ਫੋਨ ਕਰੀ ਜਾਂਦਾ ਉਹਨਾਂ ਨਾਲ ਮਿਲੀ ਜਾਂਦਾ ਜਿਹੜੀਆਂ ਭੁੱਲ ਗਈਆਂ ਪਿੱਛੇ ਤੁਹਾਡੇ ਯਾਰ ਮਿੱਤਰ ਜਿਹੜੇ ਪੁਰਾਣੇ ਰਹਿ ਗਏ ਸਿਡਨੀ ਤੁਹਾਡੇ ਤੁਸੀਂ ਉਹਨਾਂ ਨੂੰ ਨਹੀਂ ਵੇਹਦੇ ਜਾਂ ਤੁਹਾਡੇ ਮੂਹਰੇ ਨਹੀਂ ਆਉਂਦੀਆਂ ਤੁਸੀਂ ਉਹਨਾਂ ਨੂੰ ਭੁੱਲਦੇ ਤੁਹਾਡਾ ਦਿਮਾਗ ਭੁੱਲਦਾ ਜਾਂਦਾ ਪਤਾ ਨੀ ਉਮਰ ਦੇ ਹਿਸਾਬ ਨਾਲ ਹੁਣ ਮੈਂ ਵੀ ਹਨਾ ਫਰਕ ਪੈਂਦਾ ਵਾ ਤੇ ਇਹ ਚੀਜ਼ਾਂ ਜਿਹੀਆਂ ਸਾਰੀਆਂ ਵਾ ਪਰ ਆਪਦੀ ਹੈਲਥ ਦਾ ਖਿਆਲ ਰੱਖੋ ਖਾਸ ਕਰਕੇ ਸਿਆਲਾਂ ਤੇ ਪਾਣੀ ਜ਼ਰੂਰ ਪੀਓ ਮੈਂ ਵੀ ਵੀਰ ਜੀ ਤੁਹਾਡੇ ਵਾਲੀ ਗੱਲਾਂ ਵੀ ਪਾਣੀ 40 ਮਿੰਟ ਬਾਅਦ ਪੀਣਾ ਮੈਂ ਵੀ ਬਹੁਤ ਪਲਸਲੇ ਚੀਜ਼ਾਂ ਦਾ ਨਾ ਹੈਬਿਟ ਕਿਉਂਕਿ ਮੈਂ ਸਪੋਰਟਸਮੈਨ ਬੰਦਾ ਵਾ ਹਰ ਚੀਜ਼ ਮੈਂ ਪ੍ਰੋਪਰ ਖਾਧੀ ਆ ਮੈਂ ਪਤਾ ਨੀ ਇਹ ਸਪੋਰਟਸ ਕਰਕੇ ਮੈਂ ਇੱਥੋਂ ਤੱਕ ਆ ਗਿਆ ਆਪਦੀ ਸਿਹਤ ਨੂੰ ਸਾਂਭ ਲਿਆ ਨਾ ਜੋ ਲੋਕਾਂ ਨੂੰ ਵੀ ਦੱਸੀਦਾ
1: ਜੀ ਬਿਲਕੁਲ
3: ਈਵਨ ਵੀਰ ਜੀ ਮੈਂ ਨਾ ਸਿਹਤ ਦੇ ਨਾਲ ਪਰਿਵਾਰ ਵੀ ਬਚਾਉਣ ਬਾਰੇ ਸੋਚਦਾ ਵੀ ਜੇ ਥੋੜੀ ਮੋਟੀ ਤੁਹਾਨੂੰ ਬੀਬੀ ਕੋਲ ਕਹਿ ਵੀ ਦਿੰਦੀ ਤੁਹਾਡੀ ਵਾਈਫ ਉਹ ਸੁਣ ਲਿਆ ਕਰੋ ਭਰਾਵਾ ਤੁਹਾਡੀ ਵਾਈਫ ਆ ਤੁਹਾਡੇ ਘਰ ਦੀ ਰਾਣੀ ਆ ਈਗੋਆਂ ਚ ਨਾ ਫਸੋ ਕਿਉਂਕਿ ਵੀਰ ਜੀ ਆਪਣੀ ਮਤਲਬ ਪਤਾ ਨੀ ਮੈਨੂੰ ਬਹੁਤ ਵੇਹਣਾ ਵੀ ਨਾ ਬੜੇ ਝਗੜੇ ਹੋ ਰਹੇ ਆ ਮਤਲਬ ਰੱਖੇ ਪਰ ਥੋੜੀ ਜੀ ਗੱਲ ਹੁੰਦੀ ਆ ਈਗੋ ਤੇ ਨਾ ਆਦਰ ਮਾਨ ਛੋਟੀ ਜਿਹੀ ਤਾਰ ਜਿਹਾ ਫਰਕ ਆ ਖੁਸ਼ੀ ਜ਼ਿੰਦਗੀ ਆ ਵੀਰ ਜੀ ਜੇ ਕਹਿ ਵੀ ਦਿੰਦੀ ਘਰ ਵਾਲੀ ਘਰੇ ਤੁਹਾਨੂੰ ਗੱਗੂ ਗੱਲ ਕੋਈ ਚੱਕਰ ਨਹੀਂ ਉਹਨੂੰ ਈਗੋ ਨਾ ਬਣਾਇਆ ਕਰੋ ਵੀ ਹੈ ਜਨਾਨੀ ਨੇ ਮੈਨੂੰ ਕਿੱਦਾਂ ਕਹਿਤਾ ਹਾਓ ਕੰਮ
0: ਗੱਲਾਂ ਤੁਸੀਂ ਦੱਸੀਆਂ ਤੇ ਜੇ ਕਿਸੇ ਨੂੰ ਪੱਲੇ ਕੋ ਬੰਨ ਲਵੇ ਤੇ ਇਹਦੇ ਚੋਂ ਤੁਸੀਂ ਠੀਕ ਵੀ ਹੋ ਰਾਜੀ ਬਾਜੀ ਵੀ ਹੋ ਤੇ ਤਾਂ ਵੀ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
4: ਹਾਂਜੀ ਹਾਂਜੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
6: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
9: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਂਡ ਐਜ਼ ਸਰਪੰਚ।
10: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
9: ਸਰਪੰਚ, ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
12: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
13: ਭੈਣਜੀ, ਕੀ ਹਾਲ ਹੈ ਪਿੱਠ ਦਰਦ ਦਾ?
14: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
13: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਸਾਡੀਆਂ ਮੌਸਮ ਦੇ ਇਰਦ ਗਿਰਦ ਚੱਲ ਰਹੀਆਂ ਸੀ, ਮੌਸਮ ਕਿਵੇਂ ਸਾਡੇ ਕੰਮ ਦੇ ਉੱਤੇ ਕਿਵੇਂ ਸਾਡੇ ਮੂਡ ਦੇ ਉੱਤੇ ਅਸਰ ਕਰਦਾ, ਅਤੇ ਨਾਲ ਫਿਰ ਆਪਾਂ ਇਹ ਵੀ ਪੁੱਛ ਰਹੇ ਸਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਤੁਹਾਨੂੰ ਕੋਈ ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਯਾਦ ਹੋਣ, ਅਤੇ ਜੇ ਨਹੀਂ ਤੇ ਫਿਰ ਇਹ ਵੀ ਆਪਾਂ ਇਸ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੇਰੇ ਨਾਲ ਸੁਖਪ੍ਰੀਤ
1: ਜੀ। ਹਾਂ ਬਿਲਕੁਲ, ਤੇ ਜਾਣ ਤੋਂ ਪਹਿਲਾਂ ਅਸੀਂ 7 ਸ਼ਬਦ ਰੱਖ ਕੇ ਗਏ ਸੀ, ਇੱਕ ਵਾਰੀ ਰਿਪੀਟ ਕਰ ਲੈਂਦੇ ਹਾਂ ਜੇ ਤੁਸੀਂ ਨੋਟ ਕਰਨਾ ਭੁੱਲ ਗਏ ਹੋ। ਸਾਡਾ ਅੱਜ ਦਾ ਪਹਿਲਾ ਸ਼ਬਦ ਸੀ ਵਜ੍ਹਾ, ਦੂਸਰਾ ਸ਼ਬਦ ਸੀ ਵਜੂਦ, ਤੀਸਰਾ ਸ਼ਬਦ ਸੀ ਵਸਾ, ਚੌਥਾ ਸ਼ਬਦ ਸੀ ਵਹਿੰਗੀ, ਪੰਜਵਾਂ ਸ਼ਬਦ ਸੀ ਵਹੀ, ਛੇਵਾਂ ਸ਼ਬਦ ਸੀ ਵਕਤਾ, ਸੱਤਵਾਂ ਅਤੇ ਆਖਰੀ ਸ਼ਬਦ ਸੀ ਸਾਡਾ ਅੱਜ ਦਾ ਵਗ। ਸੋ ਇਹ ਸੀ ਸਾਡੇ ਅੱਜ ਦੇ 7 ਸ਼ਬਦ ਅਤੇ ਗੱਲਾਂ ਬਾਤਾਂ ਸਾਡੀਆਂ ਕਿ ਮੌਸਮ ਕਿੱਦਾਂ ਜਿਹੜਾ ਇੰਪੈਕਟ ਕਰਦਾ ਹੈ ਤੁਹਾਡੇ ਕੰਮ ਨੂੰ, ਕੀ ਤੁਹਾਡਾ ਕੰਮ ਵੱਧ ਜਾਂਦਾ ਆ, ਕੀ ਤੁਹਾਡਾ ਕੰਮ ਘੱਟ ਜਾਂਦਾ ਆ, ਜਾਂ ਤੁਹਾਡਾ ਕੰਮ ਹੀ ਮੌਸਮ 'ਤੇ ਆ, ਲਾਈਕ ਸੀਜ਼ਨਲ ਆ ਆਪਾਂ ਕਹਿੰਦੇ ਹੁੰਦੇ ਨਾ। ਜਿੱਦਾਂ ਆਪਾਂ ਹੁਣ ਸਨੋਅ ਦੇਖਣ ਜਾਂਦੇ ਹਾਂ ਅਤੇ ਜਿਹੜੀਆਂ ਉੱਥੇ ਸ਼ੋਪਸ ਆ, ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਇਹ ਗਰਮੀਆਂ ਨੂੰ ਕੀ ਕੰਮ ਕਰਦੇ ਹੋਗੇ।
0: ਦੇਖੋ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਲਈ ਵਰਦਾਨ ਹੁੰਦੀਆਂ, ਕਈ ਸ਼ਰਾਪ ਹੁੰਦੀਆਂ। ਹੁਣ ਮੰਨ ਲਓ ਜਿੱਦਾਂ ਆਪਾਂ ਹੁਣ ਮੌਸਮ ਵਾਲੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਜਿਹੜੇ ਬਰਫ਼ ਦੇ ਉੱਤੇ ਕੰਮ ਕਰਦੇ ਨੇ, ਸਾਡੇ ਨਾਲ ਕਈ ਸ਼ੈਫ ਹੁੰਦੇ ਸੀ ਉਹ ਇਸ ਸੀਜ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਚਲੇ ਜਾਂਦੇ ਸੀ ਉੱਥੇ ਕੰਮ ਕਰਨ, ਤੇ ਉਹਨਾਂ ਨੂੰ ਸਿਰਫ ਉਹ ਸੀਜ਼ਨ ਹੀ ਕੰਮ ਕਰਕੇ ਤੇ ਉਸ ਤੋਂ ਬਾਅਦ ਫਿਰ ਉਹ ਘੁੰਮਣ ਫਿਰਨ ਚੱਲ ਜਾਂਦੇ, ਮਤਲਬ ਉਦੋਂ ਤਾਂ ਉਹਨਾਂ ਨੂੰ ਕਾਫ਼ੀ ਵੱਧ ਪੈਸੇ ਮਿਲ ਜਾਂਦੇ, ਤੇ ਹਰ ਕੋਈ ਉੱਥੇ ਜਾਣਾ ਪਸੰਦ ਨਹੀਂ ਕਰਦਾ ਕਿਉਂਕਿ ਵਜ੍ਹਾ ਹੁੰਦੀ ਹੈ ਵੀ ਉਹ ਆਪਣਾ ਪੱਕਾ ਕੰਮ ਜਿਹਨੇ ਰੱਖਿਆ ਵਾ ਜਾਂ ਕੰਟਰੈਕਟ ਸਾਈਨਡ ਹੈ ਉਹ ਛੱਡ ਕੇ ਜਾਊਗਾ
1: ਨਹੀਂ।
0: ਇਹ ਹੁੰਦੇ ਕੈਜੂਅਲ ਜਿਹੇ ਬੰਦੇ ਜਿਨ੍ਹਾਂ ਦਾ ਸਿਰਫ ਟੀਚਾ ਹੁੰਦਾ ਵੀ ਉਹਨਾਂ ਨੇ 3 ਕੁ ਮਹੀਨੇ ਉੱਥੇ ਕੰਮ ਕਰਨਾ, ਉਸ ਤੋਂ ਬਾਅਦ ਘੁੰਮ ਫਿਰ ਲੈਣਾ। ਸੋ ਉਹਦੇ ਫਾਇਦੇ ਵੀ ਆ, ਉਹਦੇ ਨੁਕਸਾਨ ਵੀ। ਫਿਰ ਉਹਨਾਂ ਨੇ ਜਦੋਂ ਵਾਪਸ ਆਉਣਾ ਤੇ ਫਿਰ ਉਹਨਾਂ ਨੇ ਕੈਜੂਅਲ ਇੱਧਰ ਉੱਧਰ ਫੋਨ ਕਰਨੇ ਤੇ ਕੰਮ ਉਹਨਾਂ ਲੱਭਣਾ ਸ਼ੁਰੂ ਕਰ ਦੇਣਾ। ਸੋ ਜਿੱਦਾਂ ਦਾ ਤੁਹਾਡਾ ਸੁਭਾਅ ਆ ਉਸ ਹਿਸਾਬ ਦੇ ਨਾਲ ਵੀ ਕਈ ਵਾਰੀ ਤੁਸੀਂ ਮੌਸਮ ਨੂੰ ਯੂਜ਼ ਕਰਦੇ ਹੋ, ਵਰਤੋਂ 'ਚ ਲਿਆਉਂਦੇ ਹੋ। ਸੋ ਬੜੇ ਇੱਦਾਂ ਦੇ, ਪਰ ਇਹਦਾ ਇੱਕ ਪੱਖ ਹੋਰ ਵੀ ਆਪਾਂ ਵੇਖ ਸਕਦੇ ਹਾਂ ਸੁੱਖ ਜੀ। ਜਦੋਂ ਸਾਡਾ ਕੰਮ ਦੇ ਉੱਤੇ ਮੰਨ ਲਓ 6 ਮਹੀਨੇ ਕੰਮ ਆ ਅਤੇ ਅਗਲੇ 6 ਮਹੀਨੇ ਨਹੀਂ ਆ, ਜਾਂ 3 ਮਹੀਨੇ ਸੀਜ਼ਨਲ ਕੰਮ ਆ, ਅਤੇ ਉਹਦੇ ਦਰਮਿਆਨ ਹੁਣ ਜਿਹੜੇ ਫੁੱਲ ਟਾਈਮ ਕੰਮ ਕਰਦੇ ਆ ਜਿਨ੍ਹਾਂ ਦਾ ਸੀਜ਼ਨ ਦੇ ਨਾਲ ਕੋਈ ਉਹ ਨਹੀਂ ਆ, ਅਤੇ ਉਹਨਾਂ ਨੂੰ ਇੱਕ ਚੀਜ਼ ਤਾਂ ਮਹਿਸੂਸ ਹੁੰਦੀ ਰਹਿੰਦੀ ਹੈ ਨਾ ਹਮੇਸ਼ਾ ਵੀ ਹਾਏ ਆਪਾਂ ਤਾਂ ਸਟੱਕ ਹਾਂ, ਇਹਦੇ ਜਾ ਹੀ ਨਹੀਂ ਸਕਦੇ ਕਿਸੇ ਪਾਸੇ, ਪਰ ਉਹਨਾਂ ਨੂੰ ਇਹ ਚੀਜ਼ ਨਹੀਂ ਹੋਊਗੀ। ਖੈਰ ਉਹਨਾਂ ਨੂੰ ਇਹ ਲੱਗਦਾ ਹੋਊਗਾ ਵੀ ਸਾਡਾ ਇਹਨਾਂ ਦਿਨਾਂ 'ਚ ਹਾਏ ਕੰਮ ਠੰਡਾ ਪੈ ਗਿਆ, ਉਹਨਾਂ ਨੇ ਹੋਰ ਕੁਛ ਨਾ ਕੁਛ ਸਹੇੜਿਆ ਹੁੰਦਾ ਨਾਲ, ਪਰ ਵੇਖਿਆ ਜਾਵੇ ਤਾਂ ਉਹ ਜਦੋਂ ਤੁਹਾਡਾ ਕੰਮ ਥੋੜ੍ਹਾ ਜਿਹਾ ਠੰਡਾ ਪੈਂਦਾ ਵਾ ਉਦੋਂ ਤੁਸੀਂ ਉਹ ਸਮਾਂ ਪਰਿਵਾਰ ਨੂੰ ਦੇ ਸਕਦੇ ਹੋ, ਘੁੰਮ ਫਿਰ ਸਕਦੇ ਹੋ, ਹੈ ਨਾ। ਸੋ
1: ਪਲਾਨ ਕਰ ਸਕਦੇ ਹੋ ਤੁਸੀਂ ਕਿ ਆਹ ਦਿਨਾਂ 'ਚ ਮੈਂ ਆਹ ਕਰ ਸਕਦਾ।
0: ਇਸੇ ਨੂੰ ਸ਼ਾਇਦ ਕਹਿੰਦੇ ਆ ਵੀ ਤੁਸੀਂ ਜੇ ਆਪਣੇ ਸੁਭਾਅ ਦੇ ਮੁਤਾਬਕ ਤੁਸੀਂ ਕੰਮ ਚੁਣੋ। ਮੰਨ ਲਓ ਜੇ ਫੋਰ ਐਗਜ਼ਾਮਪਲ ਜੇ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤੇ ਕੰਮ ਹੀ ਕੋਈ ਇਦਾਂ ਦਾ ਚੁਣ ਲਓ ਜਿਹਦੇ ਵਿੱਚ 12 ਮਹੀਨੇ 7 ਦਿਨ ਵਾਲੀ, 24 ਘੰਟੇ 7 ਦਿਨ
1: ਵਾਲੀ ਬਲੌਗਰ ਬਣ ਜਾਈਏ ਟਰੈਵਲ
0: ਹਾਂ ਨਾ ਹੋਵੇ, ਹੈ ਨਾ। ਸੋ ਉਸ ਹਿਸਾਬ ਦੇ ਨਾਲ ਤੁਸੀਂ ਕੋਈ ਕੰਮ ਚੁਣ ਲਓ। ਕਈ ਬੰਦੇ ਆ ਉਹ ਫਸ ਕੇ ਕੰਮ ਨਹੀਂ ਕਰ ਸਕਦੇ,
1: ਬਿਲਕੁਲ ਹਾਂਜੀ।
0: ਕਈ ਬੰਦੇ ਮੈਂ ਇੱਥੇ ਇੱਦਾਂ ਦੇ ਵੀ ਜਾਣਦਾ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਵਾ ਵੀ ਪੈਸੇ ਖੁੱਲ੍ਹੇ ਆਈ ਜਾਣ ਜਾਈ ਜਾਣ, ਮਤਲਬ ਇੱਦਾਂ ਦਾ ਨਾ ਹੋਵੇ ਵੀ ਇੱਕ ਫਿਕਸ ਅਮਾਊਂਟ ਡਿੱਗੇ ਵੀ ਉਹਦੇ ਨਾਲ ਅਸੀਂ ਸਟੱਕ ਹੁੰਦੇ ਹਾਂ
1: ਜੀ, ਬਿਲਕੁਲ। ਤੇ ਸਾਨੂੰ ਕਮਿਟ ਨਹੀਂ ਕਰ ਸਕਦੇ ਕਿ ਰੋਜ਼ ਜੌਬ ਤੇ ਜਾਣਾ, ਉਹ ਕਹਿੰਦੇ ਆ ਕਿ ਹਾਂ ਅਸੀਂ ਔਨ ਕਾਲ ਕਰ ਲੈਂਦੇ, ਉਹ 'ਚ ਪੈਸੇ ਵੀ ਜ਼ਿਆਦਾ ਆ ਤੇ ਲਾਈਕ ਰਿਸਪੋਂਸਿਬਿਲਿਟੀ ਵੀ ਘੱਟ ਆ, ਗਏ 19 ਘੰਟੇ ਲਾਏ ਤੇ ਆ ਗਏ ਤੇ ਪੈਸੇ ਜ਼ਿਆਦਾ ਮਿਲ ਜਾਣੇ।
0: ਹਾਂਜੀ ਔਨ ਕਾਲ ਵੀ ਪਲੱਸ ਇਹ ਵੀ ਹੁੰਦਾ ਵਾ ਵੀ ਉਹ ਉਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਜਿੱਦਾਂ ਮੰਨ ਲਓ ਮਹੀਨੇ ਦੇ ਤੁਹਾਡੇ ਹਫ਼ਤੇ ਦੇ ਇੰਨੇ ਪੈਸੇ ਆ, 700-800 1000-1200 ਜੋ ਵੀ, ਤੇ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਇੱਦਾਂ ਫਿਕਸ ਹੈ ਤੇ ਫਿਰ ਅਸੀਂ ਸਟ੍ਰੈਸ 'ਚ ਆ ਜਾਂਦੇ ਹਾਂ ਵੀ ਹਾਏ, ਕਿਉਂਕਿ ਉਹਨਾਂ ਦੇ ਖਰਚੇ ਵੀ ਉਸ ਹਿਸਾਬ ਨਾਲ ਖੁੱਲ੍ਹੇ ਹੁੰਦੇ ਆ। ਸੋ ਉਹਨਾਂ ਨੂੰ ਇਹ ਲੱਗਦਾ ਵਾ ਵੀ ਇੱਦਾਂ ਮਤਲਬ ਫੋਰ ਐਗਜ਼ਾਮਪਲ ਜਿੱਦਾਂ ਹੁਣ ਟੈਕਸੀ ਆ ਤੇ ਉਹਦੇ ਵਿੱਚ ਤੁਹਾਨੂੰ ਪਤਾ ਨਹੀਂ ਅੱਜ 200 ਆ ਗਿਆ ਅਗਲੇ ਦਿਨ 1200 ਆ ਗਿਆ,
1: ਬਿਲਕੁਲ
0: ਇੰਨਾ ਤਾਂ ਫਰਕ ਨਹੀਂ ਹੁੰਦਾ ਹੋਊਗਾ ਚਲੋ, ਪਰ ਉਹਦੇ ਵਿੱਚ ਫਿਰ ਉਹ ਤੁਸੀਂ ਖੁੱਲ੍ਹਾ ਡੁੱਲਾ ਉਸੇ ਹਿਸਾਬ ਦੇ ਨਾਲ ਹੀ ਵਰਤ ਸਕਦੇ ਹੋ,
1: ਬਿਲਕੁਲ।
0: ਕਿਉਂਕਿ ਕਈ ਵਾਰੀ ਤੁਸੀਂ ਇਹ ਸੋਚਦੇ ਨਾ ਜਦੋਂ ਆਪਾਂ ਸੋਚਣ ਬਹਿ ਜਾਂਦੇ ਨਾ ਵੀ ਤੁਸੀਂ ਜਮ੍ਹਾਂ ਘਟਾਓ ਕਰਨ ਬਹਿ ਜਾਓ ਵੀ ਇੰਨਾ ਖਰਚਾ, ਅਤੇ ਉਦੋਂ ਹੀ ਤੁਸੀਂ ਦਿਲ ਜਿਹਾ ਛੱਡ ਪੈਂਦੇ ਹੋ
1: ਜੀ।
0: ਸੋ ਇਸ ਕਰਕੇ ਉਹ ਵੀ ਚੀਜ਼ਾਂ ਤੁਸੀਂ ਜੇ ਆਪਣੇ ਸੁਭਾਅ ਦੇ ਮੁਤਾਬਕ ਉੱਦਾਂ ਚੁਣੀਆਂ ਨੇ ਅਤੇ ਉਹ ਵੀ ਤੁਹਾਨੂੰ ਜ਼ਿਆਦਾ ਵਧੀਆ ਰਹਿੰਦੀਆਂ, ਅਤੇ ਸੁਭਾਅ ਦੇ ਮੁਤਾਬਕ ਤੁਸੀਂ ਚੁਣਨ ਦੇ ਲਈ ਤੁਹਾਨੂੰ ਮੌਸਮ ਹੈਲਪ ਕਰਦਾ,
1: ਬਿਲਕੁਲ।
0: ਤੇ ਵੈਸੇ ਬੜੇ ਸਾਰੇ ਇਹਦੇ ਵਿੱਚ ਮੈਂ ਵੇਖ ਰਿਹਾ ਹਾਂ ਇਹਦੇ ਵਿੱਚ ਕਨੈਕਸ਼ਨ, ਕਈ ਸ਼ੋਅ ਵੀ ਕਰਦੇ ਨੇ ਕਈ ਨਹੀਂ ਵੀ ਕਰਦੇ। ਵੇਖੋ ਇੱਕ ਚੀਜ਼ 'ਤੇ ਪ੍ਰਤੱਖ ਆ ਕਿ ਜਦੋਂ ਇਹ ਹਰ ਇੱਕ ਸਟੱਡੀ ਦੇ ਵਿੱਚ ਪਾਇਆ ਗਿਆ ਵਾ ਕਿ ਜਦੋਂ ਮੌਸਮ ਬਦਲਦਾ ਵਾ, ਮੰਨ ਲਓ ਮੀਂਹ ਪੈਂਦਾ ਵਾ ਜਾਂ ਫਿਰ ਧੁੱਪ ਚੜ੍ਹਦੀ ਆ ਜਾਂ ਫਿਰ ਆਪਣਾ ਹਵਾ ਤੇਜ਼ ਵਗਦੀ ਆ, ਹੈ ਨਾ, ਟੈਂਪਰੇਚਰ ਵੱਧਦਾ ਘੱਟਦਾ ਵਾ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਕੰਮ ਕਰਨ ਕਾਰ ਕਰਨ ਦੇ ਉੱਤੇ ਅਸਰ ਪਾਉਂਦੀਆਂ ਨੇ, ਚਾਹੇ ਕਿ ਉਹ ਇਨਸਾਨ ਦੇ ਸੁਭਾਅ ਦੇ ਨਾਲ ਸੰਬੰਧ ਰੱਖ ਕੇ ਅੱਗੇ ਚੱਲਦੀਆਂ ਹੋਣ, ਜੋ ਕਿ ਸਟੱਡੀਜ਼ ਵਿੱਚ ਘੱਟ ਪਾਇਆ ਗਿਆ। ਕਿਉਂਕਿ ਇਹਦੇ ਵਿੱਚ ਇਹ ਕਹਿੰਦੇ ਨੇ ਕਿ ਇੱਕ ਸਟੱਡੀ ਹੋਈ ਸੀ, ਲਗਭਗ 498 ਵਿਦਿਆਰਥੀ ਇੱਕ ਯੂਨੀਵਰਸਿਟੀ ਦੇ ਵਿੱਚੋਂ, ਜਿਹੜੇ ਡਲਾਸ ਦੀ ਯੂਨੀਵਰਸਿਟੀ ਦੇ ਹੀ, ਉਹਨਾਂ ਨੂੰ ਲੈ ਕੇ ਅਧਿਐਨ ਕੀਤਾ ਗਿਆ ਸੀ। ਤਾਂ ਉਹਨਾਂ ਨੇ ਇਹ ਨਤੀਜਾ ਕੱਢਿਆ ਸੀ ਕਿ ਇਹ ਬੰਦੇ ਦੇ ਆਪਣੇ ਸੁਭਾਅ 'ਤੇ ਆ
1: ਜੀ।
0: ਸੋ ਉਹਨਾਂ ਅਲੱਗ ਅਲੱਗ ਜਿਹੜੇ ਵਿਦਿਆਰਥੀ ਸੀ ਉਹਨਾਂ ਦੇ ਅਲੱਗ ਅਲੱਗ ਸੁਭਾਅ ਸੀ। ਸੋ ਉਹ ਇਹਨਾਂ ਸਾਰੇ ਹੀ ਵੱਖ ਵੱਖ ਮੌਸਮ ਦੇ ਰੰਗਾਂ ਦੇ ਦਰਮਿਆਨ ਆਪਾਂ ਇਹੋ ਹੀ ਵੇਖਿਆ ਵੀ ਜਿਹਦਾ ਸੁਭਾਅ ਮੰਨ ਲਓ ਉੱਦਮੀ ਆ, ਉਹ ਝੱਖੜ ਹਨੇਰੀਆਂ ਦੇ ਵਿੱਚ ਵੀ ਉੱਠਿਆ, ਧੁੱਪ ਦੇ ਵਿੱਚ ਵੀ ਉਹਨੇ ਆਪਣਾ ਕੰਮ ਟਾਈਮ ਦੇ ਨਾਲ ਸਮਾਪਤ ਕੀਤਾ, ਤੇ ਛਾਂ ਦੇ ਵਿੱਚ। ਤੇ ਜਿਹੜੇ ਬੰਦੇ ਆਲਸੀ ਸੀ ਉਹਨਾਂ ਨੇ ਮੌਸਮ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਰਿਹਾ। ਸੋ ਇਹ ਬੰਦੇ ਦੇ ਸੁਭਾਅ ਦੇ ਉੱਤੇ ਵੀ ਆ। ਬਾਕੀ ਇਹ ਵੀ ਕਈ ਥਾਵਾਂ ਦੇ ਉੱਤੇ ਆਉਂਦਾ ਵਾ ਵੀ ਜਿਹੜਾ ਮੂਡ ਤੁਹਾਡਾ ਜ਼ਰੂਰ ਅਸਰ ਅੰਦਾਜ਼ ਹੁੰਦਾ ਵਾ, ਦਿਨ ਦੇ ਸਮੇਂ, ਰਾਤ ਦੇ ਸਮੇਂ, ਤਾਪਮਾਨ ਵੱਧ ਘੱਟ, ਇਹ ਸਾਰਾ ਜਿਹੜਾ ਉਹ ਜ਼ਰੂਰ ਅਸਰ ਪਾਉਂਦਾ ਵਾ ਵੀ ਤੁਸੀਂ ਗਰਮੀ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਮਤਲਬ ਢਿੱਲੇ ਲਿਸੇ ਜੇ, ਜਦੋਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ, ਅਤੇ ਈਵਨ ਸਿਆਲ ਦੇ ਵਿੱਚ ਵੀ ਤੁਸੀਂ ਥੋੜ੍ਹਾ ਜਿਹਾ ਮਤਲਬ ਜਿੰਨਾ ਚਿਰ ਗਰਮ ਨਹੀਂ ਹੋ ਜਾਂਦੇ ਉਨ੍ਹਾਂ ਚਿਰ ਉਹ। ਸੋ ਉਹ ਚੀਜ਼ਾਂ ਜ਼ਰੂਰ ਤੁਹਾਡੇ ਉੱਤੇ ਅਸਰ ਪਾਉਂਦੀਆਂ, ਪਰ ਕੁੱਲ ਮਿਲਾ ਕੇ ਜਿੰਨਾ ਕੁ ਮੈਂ ਵੇਖ ਰਿਹਾ ਦੋ ਤਿੰਨ ਚੀਜ਼ਾਂ ਨੂੰ ਮਿਲਾ ਕੇ, ਇਹ ਇਨਸਾਨ ਦੇ ਆਪਣੇ ਸੁਭਾਅ ਦੇ ਉੱਤੇ ਹੀ ਇਹਨਾਂ ਨੇ ਲਿਆ ਕੇ ਗੱਲ ਨਿਬੇੜੀ ਆ
1: ਜੀ,
0: ਹੈ ਨਾ। ਅਤੇ ਉਸ ਤੋਂ ਬਾਅਦ ਲਗਭਗ 16,000 ਦੇ ਕਰੀਬ ਬੰਦਿਆਂ ਦੇ ਉੱਤੇ ਇੱਕ ਹੋਰ ਅਧਿਐਨ ਕਹਿੰਦੇ ਕੀਤਾ ਗਿਆ। ਸੋ ਉਹਦੇ ਵਿੱਚ ਉਹਨਾਂ ਨੇ ਵੇਖਿਆ ਕਿ ਮੌਸਮ ਅਤੇ ਨੀਂਦ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਜਾਂ ਫਿਰ ਕਿਸੇ ਨੂੰ ਜਿਹੜਾ ਕੋਈ ਬੰਦੇ 'ਚ ਉਦਾਸੀ ਜਿਹੀ ਰਹਿੰਦੀ ਆ, ਮੂਡ ਚਿੜਚਿੜਾਪਨ ਜਿਹਾ ਰਹਿੰਦਾ ਵਾ, ਸੋ ਇਹਨਾਂ ਚੀਜ਼ਾਂ ਦੇ ਵਿਚਕਾਰ ਜ਼ਰੂਰ ਗੂੜਾ ਸੰਬੰਧ ਆ, ਮੌਸਮ ਦੇ ਦਰਮਿਆਨ ਅਤੇ ਤੁਹਾਡੇ ਮੂਡ ਦੇ ਦਰਮਿਆਨ ਤੁਸੀਂ ਕਿੱਦਾਂ ਦਾ ਰਿਐਕਟ ਕਰਦੇ ਹੋ। ਪਰ ਉਹਦੇ ਦਰਮਿਆਨ ਵੀ ਇੱਕ ਹੋਰ ਕਲੋਜ਼ ਹੈ ਕਿ ਤੁਹਾਡੀ ਜ਼ਿੰਦਗੀ 'ਚ ਉਸ ਸਮੇਂ ਵਾਪਰ ਕੀ ਰਿਹਾ, ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ। ਮੂਡ ਅਲੱਗ ਚੀਜ਼ ਆ, ਦਿਮਾਗ ਅਲੱਗ ਚੀਜ਼ ਆ। ਵੀ ਤੁਹਾਡੇ
1: ਤੁਸੀਂ ਹਰ ਵਾਰੀ ਸਾਰਾ ਟਾਈਮ ਉਹੀ ਸੋਚੀ ਜਾਂਦੇ ਆ ਜਾਂ ਕਿਸੇ ਪੁਆਇੰਟ ਤੇ ਆ ਕੇ ਉਹ ਸੋਚਦੇ?
0: ਹਾਂ, ਤੇ ਇਹ ਸ਼ਾਇਦ ਆਪਾਂ ਆਪ ਵੀ ਇਹਦੇ ਨਾਲ ਅਟੈਚ, ਆਪਾਂ ਆਪ ਵੀ ਇਹਦੇ ਨਾਲ ਕਨੈਕਸ਼ਨ ਆਪਾਂ
1: ਕਹਿੰਦੇ ਨਾ ਸਪ੍ਰਿੰਗ ਟਾਈਮ ਮੂਡ ਕਿੱਦਾਂ ਦਾ ਹੁੰਦਾ, ਆਟਮ ਟਾਈਮ ਕਿੱਦਾਂ ਦਾ ਹੁੰਦਾ।
0: ਹਾਂ, ਹੁਣ ਕਈ ਬੰਦੇ ਆ, ਇਹਦਾ ਇੱਕ ਐਗਜ਼ਾਮਪਲ ਇਹ ਵੀ ਆ, ਕਈ ਬੰਦੇ ਹੁਣੇ ਆਪਾਂ ਪੁੱਛ ਲਈਏ ਤੇ ਕਈ ਬੰਦੇ ਕਹਿਣਗੇ ਸਾਨੂੰ ਗਰਮੀ ਪਸੰਦ ਆ, ਕਈ ਬੰਦੇ ਕਹਿਣਗੇ ਸਾਨੂੰ ਸਿਆਲ ਪਸੰਦ ਆ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ, ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੌਸਮ ਦੇ ਕਰਕੇ ਬੰਦੇ ਦਾ ਸੁਭਾਅ ਆ, ਇਹਦਾ ਮਤਲਬ ਕਿ ਬੰਦੇ ਦੇ ਸੁਭਾਅ ਦੇ ਕਰਕੇ ਫਿਰ ਮੌਸਮ ਅਸਰ ਅੰਦਾਜ਼ ਕਰ ਜਾਂਦਾ। ਪਰ ਚਲੋ ਖੈਰ, ਬਹੁਤ ਸਾਰੇ ਜਿਹੜੇ ਤੁਹਾਡੇ ਮੈਸੇਜ ਸੀ ਉਹਨਾਂ ਦੇ ਦਰਮਿਆਨ, ਸਿਮਰਨ ਜੀ ਇਹ ਕਹਿੰਦੇ ਨੇ ਕਿ ਪਹਿਲਾਂ ਤਾਂ ਵੈਲਕਮ ਤੁਹਾਨੂੰ ਸੁੱਖ ਜੀ, ਅਤੇ ਦੂਸਰਾ ਕਹਿੰਦੇ ਫਰਾਂਸ ਅਤੇ ਇੰਗਲੈਂਡ ਦਾ ਮੈਨੂੰ ਲੱਗਦਾ ਫਾਈਨਲ ਹੋਊਗਾ, ਅਤੇ ਮੌਸਮ ਕਹਿੰਦੇ ਕਿ ਖਰਾਬ ਸਵਾਰਿਆ ਵਧੀਆ, ਅਤੇ ਨਜ਼ਾਰਾ ਹੀ ਨਜ਼ਾਰਾ, ਬਟ ਟੂ ਮੈਨੀ ਟ੍ਰੈਫਿਕ ਜਾਮ, ਨੈਵਰ ਮਾਇੰਡ। ਚਲੋ ਗੁੱਡ ਹੈ ਜੀ, ਅਤੇ ਥੈਂਕ ਯੂ। ਅਤੇ ਆਪਣਾ ਅਰਵਿੰਦਰ ਜੀ ਕਹਿੰਦੇ ਨੇ ਕਿ ਮੈਟਰੋ ਟਰੱਕਿੰਗ ਦੇ ਵਿੱਚ ਕਹਿੰਦੇ ਕਿ ਬਾਰਿਸ਼ ਦੇ ਨਾਲ ਬਹੁਤ ਔਖਾ ਹੁੰਦਾ, ਬਾਰਿਸ਼ ਦੇ ਵਿੱਚ ਕਹਿੰਦੇ ਕਿ ਚੇਂਜ, ਸਟ੍ਰੈਪਸ, ਲੋਡਿੰਗ, ਅਨਲੋਡਿੰਗ ਸਾਰਾ ਕੁਛ ਕਹਿੰਦੇ ਨੇ ਕਿ ਕਰਨਾ ਪੈਂਦਾ, ਜੋ ਜਿਸ ਦਿਨ ਮੀਂਹ ਪੈਂਦਾ ਵਾ ਪੈਂਦਾ ਹੋਵੇ ਉਦੋਂ ਬੜਾ ਔਖਾ ਹੋ ਜਾਂਦਾ। ਹਾਂ, ਇਹ ਤੁਹਾਡੇ ਕੰਮ ਦੇ ਨਾਲ ਸੰਬੰਧਿਤ ਜ਼ਰੂਰ। ਸਤਿ ਸ਼੍ਰੀ ਅਕਾਲ ਕਹਿੰਦੇ ਦੋਵਾਂ ਨੂੰ, ਅਤੇ ਵੈਦਰ ਇਫੈਕਟ ਕਹਿੰਦੇ ਕਿ ਕਰਦਾ ਵਾ ਸਾਡੇ ਕੰਮ ਨੂੰ, ਵਿੰਟਰ ਦੇ ਵਿੱਚ ਸਾਡੇ ਬਿਨ ਰੇਸ਼ੋ ਇਹ ਬਿਨ ਚੁੱਕਦੇ ਨੇ ਨਾ ਕੌਂਸਲ ਦੇ, ਅਤੇ ਘੱਟ ਜਾਂਦੀ ਆ, ਨੋਟ ਲੋਟ, ਬਟ ਕਹਿੰਦੇ ਕਿ 50-100 ਬਿਨ ਘੱਟ ਜਾਂਦੇ ਨੇ ਆਊਟ ਆਫ 1500 ਦੇ ਪਿੱਛੇ। ਅੱਛਾ, ਇੰਨਾ ਜ਼ਿਆਦਾ ਫਰਕ ਪੈ ਜਾਂਦਾ। ਅਤੇ ਸਮਰ ਦੇ ਵਿੱਚ ਕਹਿੰਦੇ ਕਿ ਸੁਪਰ ਬਿਜ਼ੀ, ਸਪੈਸ਼ਲੀ ਅਰਾਊਂਡ ਕ੍ਰਿਸਮਿਸ। ਵੇਖੋ, ਉਹਦਾ ਇੱਕ ਤਾਂ ਆ ਵੀ ਤਿਉਹਾਰ ਆ, ਅਤੇ ਦੂਸਰਾ ਇਹ ਆ ਵੀ ਗਰਮੀ ਦੇ ਵਿੱਚ ਖਾਣਾ ਪੀਣਾ ਛੇਤੀ ਖਰਾਬ ਹੁੰਦਾ, ਹੈ ਨਾ, ਸ਼ਾਇਦ ਇਸ ਕਰਕੇ ਵੀ ਜਲਦੀ
1: ਛੁੱਟੀਆਂ ਵੀ ਹੁੰਦੀਆਂ, ਖਾਈਦਾ ਵੀ ਜ਼ਿਆਦਾ,
0: ਦਿਨ ਵੀ ਲੰਮੇ ਆ ਨਾ।
1: ਹਾਂਜੀ, ਹਾਂ,
0: ਤੁਹਾਡੀ ਵਰਤੋਂ ਵੀ ਵੱਧ ਗਈ, ਤੁਹਾਡੀ ਇੱਕ ਟਾਈਮ ਦਾ ਮੀਲ ਹੀ ਵੱਧ ਗਿਆ ਮੰਨ
1: ਲਓ।
0: ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿੱਦਾਂ ਸਿਆਲ ਦੇ ਵਿੱਚ ਉਹ ਦੋ ਮੀਲਾਂ ਨਾਲ ਸਾਰ ਲੈਂਦੇ ਆ, ਤੀਸਰਾ ਮੀਲ ਜਿਹੜਾ ਉਹ ਤੁਹਾਡਾ ਛੋਟਾ ਕੁਛ ਸਨੈਕਸ ਸੂਕਸ ਹੋ ਜਾਂਦਾ, ਪਰ ਗਰਮੀ ਦੇ ਵਿੱਚ ਤੁਹਾਨੂੰ ਲੈਣਾ ਹੀ ਪਊਗਾ ਕਿਉਂਕਿ ਸਮਾਂ ਲੰਮਾ ਹੋ ਗਿਆ। ਕਹਿੰਦੇ ਮੁੱਢ ਤੋਂ ਹੀ ਪਹਿਲੇ ਪੈਰ ਉੱਠ ਕੰਮ ਦੇ ਉੱਤੇ ਜਾਈਏ, ਸਟੇਅਰਿੰਗ ਨੂੰ ਹੱਥ ਲਾਉਣ ਤੋਂ ਪਹਿਲਾਂ ਅਕਾਲ ਪੁਰਖ ਦਾ ਨਾਮ ਤੇ ਆਈਏ। ਸਫ਼ਰ ਭਾਵੇਂ ਲੰਮਾ ਜਾਂ ਛੋਟਾ, ਭਾਵੇਂ ਮੀਂਹ ਕਣੀ, ਗਰਮੀ ਜਾਂ ਠੰਡ ਵਰਗੇ ਮੌਸਮਾਂ ਦੇ ਵਿੱਚ ਕਦੇ ਨਾ ਘਬਰਾਈਏ। 5 ਵਜੇ ਤੋਂ ਮੰਜੀ ਸਾਹਿਬ ਤੋਂ ਆਈ ਕਥਾ ਤੋਂ ਲੈ ਕੇ ਸਾਰਾ ਦਿਨ ਰੇਡੀਓ ਹਾਂਜੀ ਹੀ ਸੁਣਦੇ ਜਾਈਏ। ਜ਼ਰੂਰੀ ਫੋਨ ਕਾਲਾਂ ਨੂੰ ਛੱਡ ਕੇ ਆਪਣਿਆਂ ਦਾ ਫੋਨ ਵੀ ਨਾ ਚੁੱਕ ਪਾਈਏ। ਲੇਖਾ ਤਾਂ ਲਿਖਿਆ ਮਿਲਦਾ ਰਹਿਣਾ, ਬਸ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰਦੇ ਜਾਈਏ। ਚਾਹ ਨਾਲ ਅਲਸੀ ਦੀ ਪਿੰਨੀ ਨੂੰ ਟਰੱਕ ਸਟਾਪ ਵਹਿੰਗਾ ਰੇਟਾ ਜਾ ਕੇ ਖਾਈਏ। ਵਾਹ ਵਾਹ,
1: ਗੁੱਡ
0: ਗੁੱਡ ਗੁੱਡ ਗੁੱਡ ਗੁੱਡ। ਤੇ ਉਹ ਇਹ ਸਨ ਤੁਹਾਡੇ ਪਿਆਰੇ ਪਿਆਰੇ ਜੀ ਮੈਸੇਜ ਜੀ। ਹੁਣ ਗੱਲ ਕਰਦੇ ਹਾਂ ਆਪਾਂ ਕਿ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਕਿੱਦਾਂ ਆਪਾਂ ਬਜ਼ੁਰਗਾਂ ਦਾ, ਜੇ ਤੁਹਾਨੂੰ ਕੁਛ ਯਾਦ ਹੈ
1: ਜੀ।
0: ਵੇਖੋ ਉਹਨਾਂ ਦਾ ਜਿੱਦਾਂ ਜੇ ਟੈਕਨੀਕਲੀ ਵੇਖੋ ਤਾਂ ਸਿੱਧਾ ਸਿੱਧਾ ਜਿਹਾ ਫੰਡਾ ਹੀ ਪੁਰਾਣੇ ਲੋਕਾਂ ਦਾ ਸ਼ਾਇਦ ਹੈ। ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਵਿੱਚ ਐਡ ਆਨ ਕਰਦੇ ਹੋ, ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਫਿਰ ਚੇਤਾ ਆਈ ਜਾਂਦਾ। ਅਤੇ ਜਿੰਨਾ ਕੁ ਮੈਂ ਵੇਖਦਾ ਹੁੰਦਾ ਹਾਂ ਜਾਂ ਆਪਾਂ ਜਿੰਨਾ ਕੁ ਜਾਣਦੇ ਹਾਂ ਜਾਂ ਸੁਣਦੇ ਹਾਂ, ਰੁੱਖਾਂ ਤੋਂ ਪਤਾ ਲੱਗਦਾ ਸਾਨੂੰ
1: ਜੀ,
0: ਫਿਰ ਸਾਨੂੰ ਪੰਛੀਆਂ ਤੋਂ ਪਤਾ ਲੱਗਦਾ, ਕੀੜੇ ਮਕੌੜਿਆਂ ਤੋਂ ਪਤਾ ਲੱਗਦਾ, ਅਤੇ ਜੋ ਸਾਨੂੰ ਮਤਲਬ ਰੰਗ ਆ ਜਾਂ ਬੱਦਲ ਨੇ ਉਹ ਜਿਹੜੀ ਹਵਾ ਦੀ ਨਮੀ ਆ, ਹਵਾ ਦੀ ਦਿਸ਼ਾ ਕਿਹੜੀ ਆ
1: ਜੀ,
0: ਉਹਨਾਂ ਤੋਂ ਸਾਨੂੰ ਪਤਾ ਲੱਗਦਾ। ਸੋ ਜਦੋਂ ਮੀਂਹ ਆਉਣ ਵਾਲਾ ਹੁੰਦਾ ਉਦੋਂ ਹੁੰਦਾ ਕੀ ਆ, ਸਭ ਤੋਂ ਮਤਲਬ ਮੇਨ ਚੀਜ਼ ਕੀ ਹੁੰਦੀ ਆ ਉਹਦੀ ਨਿਸ਼ਾਨੀ, ਕਿ ਜਦੋਂ ਮੀਂਹ ਆਉਣ ਵਾਲਾ ਹੁੰਦਾ ਵਾ ਉਦੋਂ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਆ
1: ਜੀ,
0: ਅਤੇ ਜਦੋਂ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਆ ਫਿਰ ਅਲੱਗ ਅਲੱਗ ਚੀਜ਼ਾਂ ਕਿੱਦਾਂ ਰਿਐਕਟ ਕਰਦੀਆਂ ਨੇ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੀਂਹ ਆਉਣ ਵਾਲਾ, ਜਾਂ ਜਿੱਥੋਂ ਬਜ਼ੁਰਗ ਅੰਦਾਜ਼ਾ ਲਾਉਂਦੇ ਹੀ ਸ਼ਾਇਦ, ਜੇ ਮੈਂ ਗਲਤ ਹੋਊਂਗਾ ਤਾਂ ਪਲੀਜ਼ ਮੈਨੂੰ ਤੁਸੀਂ ਠੀਕ ਕਰ ਸਕਦੇ ਹੋ, ਕਿਸੇ ਵੀ ਚੀਜ਼ ਦੇ ਵਿੱਚ ਐਡ ਆਨ ਕਰਨਾ ਕਰ ਸਕਦੇ ਹੋ। ਅਤੇ ਹਵਾ ਦੇ ਵਿੱਚ ਕਹਿੰਦੇ ਜਦੋਂ ਨਮੀ ਵੱਧ ਜਾਂਦੀ ਆ ਅਤੇ ਕੁਛ ਇੱਕ ਤਰ੍ਹਾਂ ਦੇ ਜਿਹੜੇ ਰੁੱਖ ਨੇ, ਖਾਸ ਤੌਰ ਦੇ ਉੱਤੇ ਪਿੱਪਲ ਨੂੰ ਪਵਿੱਤਰ ਮੰਨਿਆ ਜਾਂਦਾ, ਪਿੱਪਲ ਅਤੇ ਈਵਨ ਬੋਹੜ ਦਾ ਰੁੱਖ ਵੀ, ਅਤੇ ਹੋਰ ਵੀ ਕਈ ਇਹਦੇ ਵਿੱਚੋਂ, ਸ਼ਾਇਦ ਨਿੰਮ ਵੀ ਇਹਦੇ ਵਿੱਚ ਆ ਜਾਂਦੀ ਆ। ਅਤੇ ਉਹਨਾਂ ਦੇ ਰੁੱਖਾਂ ਦੇ ਕਹਿੰਦੇ ਨੇ ਕਿ ਪੱਤੇ ਪੁੱਠੇ ਹੋ ਜਾਂਦੇ ਸੀ ਨਮੀ ਨਮੀ ਵਧਣ ਦੇ ਨਾਲ, ਜਦੋਂ ਵੀ ਹਵਾ ਦੇ ਵਿੱਚ ਨਮੀ ਵੱਧਦੀ ਆ, ਅਤੇ ਉਹਦੇ ਵਿੱਚ ਉਹ ਜਿਹੜਾ ਉਹਦਾ ਰੰਗ ਆ ਥੱਲੜਾ ਜਿਹੜਾ ਦਿਖਣ ਲੱਗ ਪੈਂਦਾ, ਅਤੇ ਉਹ ਸਮਝ ਜਾਂਦੇ ਸੀ ਬਜ਼ੁਰਗ ਵੀ ਇਹ ਮੀਂਹ ਦੇ ਰੰਗ ਨੇ,
1: ਹੈ ਨਾ।
0: ਫਿਰ ਜਦੋਂ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਫਿਰ ਕਹਿੰਦੇ ਨੇ ਕਿ ਪੰਛੀ ਜਿਹੜੇ ਨੇ ਉਹ ਉਚਾਈ ਤੇ ਨਹੀਂ ਉੱਡ ਪਾਉਂਦੇ, ਹੈ ਨਾ, ਉਹ ਥੱਲੇ ਉੱਡਦੇ। ਪਰ ਉਹਦਾ ਇੱਕ ਕਾਰਨ ਜਿਹੜਾ ਸਾਇੰਟੀਫਿਕ ਕਾਰਨ ਹੋਰ ਵੀ ਮੰਨਿਆ ਜਾਂਦਾ ਕਿ ਜਿਹੜੇ ਉਹ ਥੱਲੇ ਇੱਕ ਤੇ ਨਮੀ ਕਰਕੇ ਉੱਡਦੇ ਆ, ਇੱਕ ਉਹ ਇਸ ਕਰਕੇ ਥੱਲੇ ਉੱਡਦੇ ਆ ਕਿ ਜਿਹੜੇ ਕੀੜੇ ਪਤੰਗੇ ਆ ਉਹ ਉਹਨਾਂ ਕੋਲ ਉੱਚਾ ਜਾਇਆ ਨਹੀਂ ਜਾਂਦਾ, ਉਹ ਵੀ ਨਮੀ ਦੇ ਕਰਕੇ ਥੱਲੇ ਰਹਿ ਜਾਂਦੇ ਆ। ਸੋ ਜਿਹੜੇ ਪੰਛੀ ਨੇ ਉਹਨਾਂ ਨੂੰ ਖਾਣ ਦੇ ਕਰਕੇ ਉਹ ਵੀ ਉਸੇ ਲੈਵਲ ਤੇ ਉੱਡਦੇ, ਸੋ ਇਹਨਾਂ ਦੋ ਚੀਜ਼ਾਂ ਹੋ ਗਈਆਂ। ਤੇ ਉੱਥੋਂ ਵੀ ਉਹ ਆਈਡੀਆ ਲਾ ਲੈਂਦੇ ਵੀ ਅੱਜ ਪੰਛੀ ਜਿਹੜੇ ਬਹੁਤ ਉੱਚੀ ਹਵਾਵਾਂ 'ਚ ਨਹੀਂ ਗਏ, ਥੱਲੇ ਥੱਲੇ ਨੇ, ਇਹਦਾ ਮਤਲਬ ਮੀਂਹ ਆਉਣਾ। ਤੇ ਪੰਛੀਆਂ ਦੀ ਇੱਕ ਹੋਰ ਨਿਸ਼ਾਨੀ ਹੁੰਦੀ ਸੀ, ਕਹਿੰਦੇ ਜਿੱਦਾਂ ਆਪਾਂ ਅਸਮਾਨ 'ਚ ਵੇਖਦੇ ਹਾਂ ਨਾ ਕਿ ਪੰਛੀਆਂ ਦੇ ਝੁੰਡ ਸ਼ਾਮ ਨੂੰ ਜਦੋਂ ਜਾਂਦੇ ਆ ਅਤੇ ਉਹ ਉੱਡਦੇ ਘਰਾਂ ਨੂੰ ਵਾਪਸ ਜਾਂਦੇ ਆ, ਅਤੇ ਜਦੋਂ ਮੀਂਹ ਆਉਣ ਵਾਲਾ ਹੋਵੇ ਨਮੀ ਵੱਧ ਜਾਂਦੀ ਆ ਉਦੋਂ ਉਹ ਸਾਰੇ ਗਰੁੱਪ 'ਚ ਨਹੀਂ ਉੱਡਦੇ, ਉਦੋਂ ਛੋਟੇ ਛੋਟੇ ਗਰੁੱਪ ਬਣਾ ਕੇ ਉੱਡਦੇ ਆ, ਅਤੇ ਉਹਨੂੰ ਵੀ ਮੰਨ ਲਿਆ ਜਾਂਦਾ ਸੀ ਕਿ ਇਹ ਹੁਣ ਮੀਂਹ ਆਉਣ ਵਾਲਾ ਵਾ ਇਸ ਕਰਕੇ ਛੋਟੇ ਛੋਟੇ ਗਰੁੱਪਾਂ 'ਚ ਉੱਡ ਰਿਹਾ। ਇਸ ਤੋਂ ਇਲਾਵਾ ਜਿਹੜੇ ਸਾਡੇ ਕੀੜੇ ਪਤੰਗੇ ਆ ਉਹਨਾਂ ਤੋਂ ਬੜਾ ਆਈਡੀਆ ਲੱਗ ਜਾਂਦਾ, ਜਿੱਦਾਂ ਤੁਸੀਂ ਨੋਟ ਕਰਿਓ ਕੀੜੀਆਂ ਤੇ ਆਪਾਂ ਇੱਥੇ ਵੀ ਵੇਹਨੇ ਬਹੁਤ ਹੈ,
1: ਹਾਂਜੀ ਉਹ ਆਪਣੇ ਅੰਡੇ ਤੇ ਢੋਣ ਲੱਗ ਜਾਂਦੀਆਂ।
0: ਹਾਂ, ਤੇ ਕੀੜੀਆਂ ਕਹਿੰਦੇ ਨੇ ਜਦੋਂ ਸਾਨੂੰ ਲੱਗਦਾ ਵੀ ਉਹ ਰਾਛਣ ਲੈ ਕੇ ਜਾਣ ਡੀਆਂ, ਹਮੇਸ਼ਾ ਤੇ ਸਾਨੂੰ ਦੀਦੀਆਂ ਨੀਗੀਆਂ, ਹਨਾ, ਆਪਾਂ ਨੂੰ ਲੱਗਦਾ ਵਾ ਪਰ ਹਮੇਸ਼ਾ ਨਹੀਂ ਹੁੰਦੀਆਂ। ਉਹ ਕਹਿੰਦੇ ਜਦੋਂ ਲਾਈਨਾਂ ਬਣਾ ਬਣਾ ਕੇ ਤੇ ਆਪਣਾ ਖਾਣਾ ਦਾਣਾ ਆਂਡੇ ਲੈ ਕੇ ਜਾਣ ਡੀਆਂ ਹੁੰਦੀਆਂ, ਤੇ ਉਹ ਖਾਣਾ ਦਾਣਾ ਜਿਹੜਾ ਉਹ ਤਾਂ ਹੀ ਉਹ ਰੁੱਡਾਂ ਦੇ ਵਿੱਚ ਜਮ੍ਹਾਂ ਕਰ ਰਹੀਆਂ ਹੁੰਦੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ
1: ਮੀਂਹ ਪੈਣਾ
0: ਜਾਂ ਫਿਰ ਇੱਕ ਹੋਰ ਇਹਦਾ ਉਹ ਲਾਇਆ ਜਾਂਦਾ ਅੰਦਾਜ਼ਾ ਵੀ ਤਾਂ ਨੂੰ ਉਚਾਈ ਨੂੰ ਜਾਣਗੀਆਂ, ਮਤਲਬ ਜਿੰਨੇ ਕੀੜੇ ਪਤੰਗੇ ਨੇ ਜਾਂ ਫਿਰ ਕੀੜੀਆਂ ਖਾਸ ਤੌਰ ਉੱਤੇ ਉਹ ਜਦੋਂ ਲਾਈਨ ਬਣਾ ਕੇ ਉਚਾਈ ਵੱਲ ਨੂੰ ਜਾਣ ਤੇ ਇਹਦਾ ਮਤਲਬ ਕਿ ਉਹ ਹੁਣ ਮੀਂਹ ਆ ਰਿਹਾ,
1: ਉਹ
0: ਆਪਣਾ
1: ਥੱਲੇ ਤਾਂ ਪਾਣੀ ਭਰ ਜੂਗਾ।
0: ਹਾਂ, ਤੇ ਇੱਕ ਜਿਹੜਾ ਲੌਂਗ ਟਰਮ ਇਹ ਹੁੰਦੇ ਸ਼ੋਰਟ ਟਰਮ, ਤੇ ਇੱਕ ਜਿੱਦਾਂ ਰੀਸੈਂਟਲੀ ਮੈਨੂੰ ਇੱਥੇ ਪਤਾ ਲੱਗਾ ਸੀ ਤੇ ਉਹ ਕੀ ਸੀਗਾ ਵੀ ਲੌਂਗ ਟਰਮ ਜਿੱਦਾਂ ਸੀਜ਼ਨਲ ਹੁੰਦਾ ਇੱਕ ਇਹ ਤੇ ਹੋ ਗਿਆ ਨਾ ਵੀ ਜਿੱਦਾਂ ਆਉਣ ਵਾਲੇ ਦੋ ਦਿਨਾਂ 'ਚ ਜਾਂ ਕੱਲ੍ਹ ਮੀਂਹ ਪੈਣਾ ਜਾਂ ਅੱਜ ਪੈਣਾ, ਹੈ ਨਾ, ਤੇ ਇੱਕ ਹੁੰਦਾ ਵੀ ਇਸ ਸੀਜ਼ਨ ਵੱਧ ਪੈਣਾ ਜਾਂ ਇਸ ਸੀਜ਼ਨ ਘੱਟ
1: ਪੈਣਾ,
0: ਤੇ ਉਹਦਾ ਕਿੱਦਾਂ ਉਹਦਾ ਵੀ ਆਈਡੀਆ ਲਾ ਲੈਂਦੇ ਆ। ਸੋ ਉਹਦਾ ਕਿੱਦਾਂ ਆਈਡੀਆ ਲਾਉਂਦੇ ਆ ਕਿ ਜਿਹੜੇ ਪੰਛੀ ਨੇ ਉਹਨਾਂ ਨੂੰ ਉਸ ਸੀਜ਼ਨ ਦਾ ਪਹਿਲਾਂ ਪਤਾ ਲੱਗ, ਪਹਿਲੀ ਗੱਲ ਤਾਂ ਇਹ ਵੇਖੋ ਵੀ ਸਮਾਰਟ ਕਿੰਨੇ ਨੇ
1: ਜੀ,
0: ਆਪਾਂ ਕਹਿ ਦਿੰਦੇ ਵੀ ਮਨੁੱਖ ਬੜਾ ਸਮਾਰਟ ਆ, ਪਰ ਜਾਂ ਤਾਂ ਉਹਨਾਂ ਨੇ ਹਲੇ ਕਹਿ ਲਓ ਵੀ ਫੋਨਾਂ ਕੰਪਿਊਟਰਾਂ 'ਚ ਨਹੀਂ ਆਪਣੇ ਸਿਰ ਦੇ ਉੱਤੇ, ਪਹਿਲਾਂ ਸ਼ਾਇਦ ਆਪਾਂ ਵੀ ਇੱਦਾਂ ਦੇ ਹੋਈਏ
1: ਜੀ।
0: ਅਤੇ ਉਹਨਾਂ ਦਾ ਸੀਜ਼ਨ ਦਾ ਕਿੱਦਾਂ ਪਤਾ ਲੱਗਦਾ, ਉਹ ਕਹਿੰਦੇ ਵੀ ਜਿਹੜੇ ਵਰੇ ਹੋਣਾ ਹੋਵੇ ਨਾ ਮੀਂਹ ਪੈਣੇ ਹੋਣ, ਮੀਂਹ ਜ਼ਿਆਦਾ ਪੈਣੇ ਹੋਣ, ਤਾਂ ਆਪਣੇ ਆਲ੍ਹਣੇ ਉੱਚੇ ਬਣਾਉਂਦੇ ਆ,
1: ਓਕੇ,
0: ਉਹਨਾਂ ਹੀ ਰੁੱਖਾਂ ਦੇ ਉੱਤੇ ਜਾਂ ਫਿਰ ਰੁੱਖ ਵੀ ਬਦਲ ਲੈਂਦੇ ਆ
1: ਜੀ,
0: ਜਾਂ ਫਿਰ ਉਹਨਾਂ ਹੀ ਰੁੱਖਾਂ ਦੇ ਉੱਤੇ ਉਹੋ ਹੀ ਪੰਛੀ ਆਲ੍ਹਣੇ ਉੱਚੇ ਪਾਉਂਦੇ ਆ। ਸੋ ਇਹ ਚੀਜ਼ਾਂ ਉਹ ਬੰਦੇ ਝੱਟ, ਹੁਣ ਇੱਥੇ ਜਿਹੜੇ ਫਾਰਮਰ ਨੇ ਉਹ ਇਹ ਚੀਜ਼ ਝੱਟ ਸਮਝ ਜਾਂਦੇ ਆ
1: ਜੀ,
0: ਉਹ ਕੀ ਕਰਦੇ ਆ ਵੀ ਕਿਉਂਕਿ ਉਹਨਾਂ ਨੇ ਉਹੀ ਰੁੱਖ ਉਹੀ ਪੰਛੀ ਉਹੀ ਆਲਣੇ ਵੇਖਣੇ ਆ ਕਿਉਂਕਿ ਅਸੀਂ ਹੁਣ ਸ਼ਹਿਰੀ ਹੋ ਗਏ ਇੱਕ ਤਰ੍ਹਾਂ ਦੇ ਸਾਨੂੰ ਤੇ ਉਹ ਰੋਜ਼ ਉਹ ਚੀਜ਼ਾਂ ਦੇਖਦੀਆਂ ਨਹੀਂ ਤੇ ਉਹ ਝਾਟੇ ਚੀਜ਼ ਸਮਝ ਜਾਂਦੇ ਆ ਵੀ ਇਸ ਵਾਰੀ ਜਦੋਂ ਇਹਨਾਂ ਨੇ ਆਲਣੇ ਬਣਾਉਣੇ ਸ਼ੁਰੂ ਕੀਤੇ ਆ ਤੇ ਤਾਂ ਬਣਾ ਰਹੇ ਨੇ ਇਹਦਾ ਮਤਲਬ ਇਸ ਵਾਰੀ ਮੀਂਹ ਆਉਣਾ ਤੇ ਬੜੇ ਫਾਰਮਰ ਨੇ ਜਿਹੜੇ ਪੁਰਾਣੇ ਉਹ ਉਸ ਢੰਗ ਦੇ ਨਾਲ ਆਪਣੇ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਹਦਾ ਇੱਕ ਹੋਰ ਵੀ ਫਰਕ ਕਹਿੰਦੇ ਪੈਂਦਾ ਵਾ ਜਦੋਂ ਆਪਣਾ ਇੱਥੇ ਤਾਂ ਹੁਣ ਕ੍ਰੀਕ ਸੀ ਨੇ ਜ਼ਿਆਦਾ ਤੇ ਉਹ ਫਾਰਮਰ ਕਹਿੰਦੇ ਆ ਵੀ ਉਹ ਇੱਕ ਸੀਜ਼ਨ ਹੈ ਉਹ ਮਤਲਬ ਜਦੋਂ ਕ੍ਰੀਕ ਦੇ ਉੱਤੇ ਕ੍ਰੀਕ ਦੇ ਜਿਹੜੇ ਕੰਢੇ ਤੇ ਰੁੱਖ ਹੁੰਦੇ ਆ ਤੇ ਉਹਨਾਂ ਦੇ ਉੱਤੇ ਜ਼ਿਆਦਾਤਰ ਆਪਣੇ ਆਲਣੇ ਬਣਾਉਂਦੇ ਆ ਇਹਦਾ ਮਤਲਬ ਵੀ ਉਹ ਇਹ ਮੰਨਦੇ ਆ ਵੀ ਉਹਨਾਂ ਨੂੰ ਉੱਥੋਂ ਕ੍ਰੀਕ ਤੋਂ ਜਿਹੜਾ ਜਦੋਂ ਮੀਂਹ ਘੱਟ ਪੈਣੇ ਆ ਉਹਨਾਂ ਨੂੰ ਪਤਾ ਵੀ ਸੋਕਾ ਸਾਕਾ ਆਉਣਾ ਤੇ ਦੂਰ ਜ਼ਿਆਦਾ ਨਾ ਉੱਡ ਕੇ ਸਾਨੂੰ ਜਾਣਾ ਪਵੇ ਸੋ ਇਸ ਕਰਕੇ ਉਹ ਉੱਥੋਂ ਪਾਣੀ ਪੂਣੀ ਪੀ ਲੈਣ ਸੋ ਜਿਹੜੇ ਇੰਨੇ ਇੰਨੇ ਸਮਾਰਟ ਨੇ ਸਾਡਾ ਇਹ ਜੀਵ ਜੰਤੂ ਪੰਛੀ ਸੋ ਇਸ ਤਰੀਕੇ ਦੇ ਨਾਲ ਬਜ਼ੁਰਗ ਫਿਰ ਜਿਹੜਾ ਆਪਾਂ ਬੱਦਲ ਘੁਲਣ ਦੀ ਪਹਿਲਾਂ ਗੱਲ ਕਰ ਰਹੇ ਹਾਂ ਸੋ ਜਦੋਂ ਆਪਣਾ ਉਹ ਉਹਨੂੰ ਇੱਕ ਉਹ ਕਹਾਵਤ ਜਿਹੀ ਹੁੰਦੀ ਵੀ ਤਿੱਤਰ ਵਾਲੀ ਤਿੱਤਰੀ ਵਾਲੀ ਵੀ ਤਿੱਤਰ ਮਿੱਤਰੀ ਜੀ ਹੋ ਗਿਆ ਅਸਮਾਨ ਬਦਲੀਆਂ ਬਦਲੀ ਘੁਲ ਗਈ ਆ ਤੇ ਜੇ ਘੁਲ ਗਈ ਆ ਤੇ ਵਰੂਗੀ ਹਾਂ ਇੱਕ ਤੁਹਾਨੂੰ ਯਾਦ ਹੋਣਾ ਆਪਣੇ ਜਦੋਂ ਦੁਪਹਿਰੇ ਨਾਲੇ ਧੁੱਪ ਲੱਗੀ ਹੁੰਦੀ ਸੀ
1: ਗਿੱਦੜ ਗਿੱਦੜੀ ਦਾ ਵਿਆਹ ਕਹਿੰਦੇ ਹੁੰਦੇ
0: ਹਾਂ ਹਾਂ ਤੇ ਕਾਣਾ ਮੀਂਹ ਕਹਿ ਦਿੰਦੇ ਜਦੋਂ ਧੁੱਪ ਲੱਗੀ ਉਧਰੋਂ ਧੁੱਪ ਲੱਗੀ ਤਿੱਖੜ ਤੇ ਉਧਰੋਂ ਮੀਂਹ ਪਈ ਜਾਂਦਾ ਤੇ ਉਹਨੂੰ ਕਹਿੰਦੇ ਵੀ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਜਾਂ ਕਹਿੰਦੇ ਸੀ ਵੀ ਇਹ ਕਾਣਾ ਮੀਂਹ ਪੈਣ ਡਿਆ ਤੇ ਉਹਦਾ ਮਤਲਬ ਇਹ ਹੁੰਦਾ ਸੀ ਵੀ ਇਹ ਹੱਲੇ ਪਊਗਾ ਫੇਰ ਕੱਲ
1: ਹਾਂਜੀ ਹਾਂ
0: ਹਾਂ
1: ਹੈ ਨਾ ਕੁਛ ਕੁ ਮਿੰਟ ਹੁੰਦਾ ਸੀ ਤੇ ਹਟ ਜਾਂਦਾ ਸੀ
0: ਇਹ ਸਾਈਨ ਨੇ ਵੀ ਹੱਲੇ ਫਿਰ ਪਊਗਾ ਤੇ ਬਾਕੀ ਸ਼ਾਮ ਨੂੰ ਕਹਿੰਦੇ ਨੇ ਕਿ ਆਈਡੀਆ ਬਜ਼ੁਰਗ ਲਾ ਲੈਂਦੇ ਸੀ
1: ਕਿ
0: ਸ਼ਾਮ ਦਾ ਜਿਹੜਾ ਵਾ ਉਹ ਮਾਹੌਲ ਚਾਲ ਕਿਵੇਂ ਦਾ ਵਾ ਰੰਗ ਕਿਵੇਂ ਦਾ ਵਾ ਹੋ ਸਕਦਾ ਹੋਰ ਬਹੁਤ ਸਾਰੇ ਉਹਨਾਂ ਦੇ ਢੰਗ ਤਰੀਕੇ ਹੋਣ ਜਿਨ੍ਹਾਂ ਤੋਂ ਉਹ ਜਾਣ ਲੈਂਦੇ ਸੀ ਕਿ ਹਾਂ ਹੁਣ ਕਿਉਂਕਿ ਮੌਸਮ ਦੀ ਉਹਨਾਂ ਨੂੰ ਜਿਹੜੀ ਆ ਅੱਛਾ ਇੱਕ ਸੱਚ ਉਹ ਹੁੰਦਾ ਸੀ ਵੀ ਜਦੋਂ ਨਮੀਂ ਵੱਧਦੀ ਆ ਕਿਉਂਕਿ ਹੈਗੇ ਸਾਰੇ ਮਤਲਬ ਸਾਇੰਟੀਫਿਕ ਰੀਜ਼ਨ ਹੀ ਆ
1: ਬਿਲਕੁਲ
0: ਤੇ ਕਈ ਲੋਕ ਜਿਹੜੇ ਆ ਉਹ ਉਹਨਾਂ ਨੂੰ ਉਸ ਢੰਗ ਦੇ ਨਾਲ ਯਾਦ ਰੱਖ ਲੈਂਦੇ ਸੀ ਤੇ ਉਹ ਸਿਆਣੇ ਮੰਨੇ ਜਾਂਦੇ ਸੀ ਪਿੰਡਾਂ 'ਚ
1: ਬਿਲਕੁਲ
0: ਤੇ ਜਦੋਂ ਨਵੀਂ ਹਵਾ 'ਚ ਵੱਧਦੀ ਆ ਉਦੋਂ ਉਹ ਨਵੀਂ ਜਿਹੜੀ ਆ ਉਹ ਮਿੱਟੀ 'ਚ ਵੀ ਵੱਧਦੀ ਆ ਤੇ ਮਿੱਟੀ ਦੀ ਸਮੈਲ ਜਿਹੜੀ ਆ ਉਹ ਬਦਲ ਜਾਂਦੀ ਆ
1: ਬਦਲ ਜਾਂਦੀ ਹਾਂ
0: ਸੋ ਉਹ ਜਿਹੜੀ

0: ਹੀ ਨਹੀਂ ਆ, ਸੜਕਾਂ ਜਿਹੜੀਆਂ ਨੇ ਉਹ ਪੱਥਰ ਦੀਆਂ ਬਣ ਗਈਆਂ, ਹੈ ਨਾ, ਜਿੱਥੇ ਵੀ ਆਪਾਂ ਜਾਂਦੇ ਹਾਂ ਆਉਂਦੇ ਹਾਂ, ਪਾਰਕਾਂ ਸੁਪਰ ਮਾਰਕੀਟਸ ਹਰ ਥਾਂ ਦੇ ਉੱਤੇ ਪਿਆ, ਅਸੀਂ ਕੱਚੇ ਥਾਂ ਦੇ ਉੱਤੇ ਜਾਵਾਂਗੇ ਤੇ ਫੇਰ ਹੀ ਸਾਨੂੰ ਪਤਾ ਲੱਗੂਗਾ ਨਾ,
1: ਬਿਲਕੁਲ,
0: ਉੱਥੇ ਸਾਡਾ ਆਉਣਾ ਜਾਣਾ ਤੁਸੀਂ ਸੋਚ ਕੇ ਵੇਖੋ ਵੀ ਕਿੰਨਾ ਕਿਆ। ਇਸ ਵਜ੍ਹਾ ਦੇ ਕਰਕੇ ਵੀ ਸਾਨੂੰ ਹੁਣ ਉਹ ਹੌਲੀ ਹੌਲੀ ਜਿੱਦਾਂ ਆਪਾਂ ਸ਼ਬਦਾਂ ਦੀ ਗੱਲ ਕਰਦੇ ਹਾਂ ਨਾ, ਤੇ ਉਹੀ ਗੱਲ ਇੱਥੇ ਆ ਜਾਂਦੀ ਹੈ ਵੀ ਸਾਡਾ ਨਾਤਾ ਜਿਹੜਾ ਜਿੱਦਾਂ ਜਿੱਦਾਂ ਜਿਹੜੀ ਚੀਜ਼ ਵਰਤੋਂ ਚ ਘਟਦੀ ਜਾਵੇ ਉਹਦੇ ਨਾਲ ਸੰਪਰਕ
1: ਟੁੱਟਦਾ ਜਾਂਦਾ।
0: ਇਹ ਇਹ ਨੁਕਸਾਨ ਵੀ ਆ ਸਾਡਾ ਆਪਾਂ ਜਦੋਂ ਦੂਰ ਹੁੰਦੇ ਆਪਾਂ ਕੁਦਰਤ ਤੋਂ।
1: ਬਿਲਕੁਲ ਜੀ ਰਣਜੋਤ ਜੀ, ਤੁਸੀਂ ਮਿੱਟੀ ਦੀ ਗੱਲ ਕੀਤੀ ਆ, ਮੈਨੂੰ ਇੱਕ ਗੱਲ ਯਾਦ ਆਈ ਆ ਕਿ ਸਾਡੇ ਸੀਗੇ ਕੋਈ ਜਿੱਦਾਂ ਸਾਡੇ ਤੋਂ ਵੱਡੇ ਸੀਗੇ ਤੇ ਕਹਿੰਦੇ ਉਹ ਜਦੋਂ ਮਤਲਬ ਬੋਰਨ ਹੋਏ ਤੇ ਉਹ ਸ਼ਹਿਰ ਦੇ ਵਿੱਚ ਹੋਏ ਤੇ ਨੇ ਜਦੋਂ ਮੰਮੀ ਨੇ ਉਹਨੂੰ ਪਿੰਡ ਲੈ ਕੇ ਆਈ, ਕਾਫੀ ਸਾਲਾਂ ਬਾਅਦ ਉਹਨਾਂ ਦੇ ਘਰ ਮੁੰਡਾ ਹੋਇਆ ਸੀਗਾ ਨਾ, ਤੇ ਉਹ ਮੁੰਡਾ ਕਹਿੰਦੇ ਇੱਦਾਂ ਮਤਲਬ ਭਾਰਾ ਸਰੀਰ, ਉਦੋਂ ਤਾਂ ਨਿਆਣੇ ਇੱਦਾਂ ਮੋਟੇ ਨਹੀਂ ਸੀ ਹੁੰਦੇ ਨਾ, ਇੱਦਾਂ ਜਿੱਦਾਂ ਸਾਰਿਆਂ ਨੇ ਉਹਨੂੰ ਹੁਣ ਵੀ ਲੋਗੜੀ ਕਹਿੰਦੇ ਹੈ ਨਾ, ਤੇ ਕਹਿੰਦੇ ਵੀ ਬੜਾ ਉਹਨੂੰ ਸਾਰਿਆਂ ਨੇ ਲੋਗੜ ਕਹਿਣਾ ਸ਼ੁਰੂ ਕਰ ਦਿੱਤਾ ਨਾ, ਤੇ ਕਹਿੰਦੇ ਇੱਦਾਂ ਨਾ ਜਿਹੜੇ ਆਹ ਆਉਂਦੇ ਨਹੀਂ ਹੁੰਦੇ ਮੰਗਣ ਦੇ ਲਈ ਨਾ, ਅਲਖ ਲੈਣ ਦੇ ਲਈ ਨਾ, ਤੇ ਉਹ ਆਇਆ ਤੇ ਉਹ ਕਹਿੰਦਾ ਇਹਨੂੰ ਥੱਲੇ ਛੱਡਿਆ ਕਰੋ ਮਿੱਟੀ ਦੇ ਵਿੱਚ, ਤੇ ਇਹਨੇ ਇਹਦਾ ਸਰੀਰ ਥੋੜ੍ਹਾ ਤੁਰੇ ਰੁੜਨੇ ਵੀ ਨਹੀਂ ਸੀ ਕਹਿੰਦੇ ਉਹ, ਮਤਲਬ ਉਹ 8-9 ਮਹੀਨਿਆਂ ਤੋਂ ਵੀ ਉੱਪਰ ਹੋ ਗਏ ਸੀ, ਜਦੋਂ ਨਿਆਣਾ ਤੁਰਨ ਲੱਗ ਜਾਂਦਾ ਉਸ ਤੱਕ ਰੁੜਨਾ ਵੀ ਨਹੀਂ ਸੀ ਉਹਨੇ ਸ਼ੁਰੂ ਕੀਤਾ, ਕਿਉਂਕਿ ਇੰਨੀਆਂ ਕੁ ਭੈਣਾਂ ਭੂਆਂ ਸੀਗੀਆਂ ਘਰ ਦੇ ਵਿੱਚ, ਉਹ ਚੱਕੀ ਰੱਖਦੇ ਸੀ ਸਾਰਾ ਦਿਨ, ਤੇ ਕਹਿੰਦੇ ਫਿਰ ਨਾ ਉਹਨਾਂ ਨੂੰ ਦਿਮਾਗ ਵਿੱਚ ਅਚਾਨਕ ਆਇਆ ਵੀ ਹਾਂ ਅਸੀਂ ਸ਼ਾਇਦ ਛੱਡਦੇ ਨਹੀਂ ਤਾਂ ਆਇਆ, ਇੱਦਾਂ ਸਰੀਰ ਵੀ ਭਾਰਾ ਹੋਣ ਲੱਗ ਗਿਆ ਨਾ, ਤੇ ਕਹਿੰਦੇ ਉਹਨਾਂ ਨੇ ਮਿੱਟੀ ਵਿੱਚ ਇਹਨੂੰ ਮਿੱਟੀ ਵਿੱਚ ਕਾਕੇ ਨੂੰ ਛੱਡਿਆ ਕਰੋ ਤੇ ਇਹਦਾ ਇਹ ਝੱਟ ਰੁੜਨ ਤੁਰਨ ਲੱਗ ਜੂਗਾ, ਤੇ ਹਾਂ ਕਹਿੰਦੇ ਵੀ ਮਤਲਬ ਉਹਨੂੰ ਛੱਡਣਾ ਸ਼ੁਰੂ ਕੀਤਾ, ਤੇ ਉਹਨੂੰ ਉਹਨਾਂ ਨੇ ਪਹਿਲਾਂ ਉਹਦੇ ਬੱਬੇ ਦੇ ਮਿੱਟੀ ਦਾ ਇੱਕ ਕਣ ਨਹੀਂ ਸੀ ਲੱਗਣ ਦਿੰਦੀਆਂ, ਤੇ ਉਹ ਮਿੱਟੀ ਛੱਡ ਦਿੱਤਾ ਉਹਨੂੰ, ਤੇ ਉਹ ਥੋੜੇ ਜਿਹੇ ਦਿਨਾਂ 'ਚ ਰੋੜਨ ਫਿਰ 2 ਕੁ ਮਹੀਨਿਆਂ 'ਚ ਤੋਰਨ ਲੱਗ ਗਿਆ, ਸਰੀਰ ਵੀ ਜਿੱਦਾਂ ਛੰਟ ਗਿਆ ਸਾਰਾ ਕੁਛ ਹੋ ਗਿਆ, ਤੇ ਹੁਣ ਵੀ ਕਈ ਵਾਰ ਇੱਦਾਂ ਕਰਦੇ ਹੁੰਦੇ ਕਿ ਚਾਈਲਡ ਕੇਅਰ ਦੇ ਵਿੱਚ ਆਪਾਂ ਦੇਖਦੇ ਹਾਂ ਮਿੱਟੀ ਹੁੰਦੀ ਹੈ ਜ਼ਰੂਰ ਨਾ, ਉੱਥੇ ਨਿਆਣੇ ਛੱਡੇ ਹੁੰਦੇ ਆ, ਹਾਂ, ਤੇ ਉਹੀ ਸਾਰੇ ਸਾਈਨ ਆ ਕਿ ਹਾਂ ਮਿੱਟੀ ਦੇ ਨਾਲ ਤੁਸੀਂ ਕਿੱਦਾਂ ਕਨੈਕਟ ਹੋਣਾ ਆ,
0: ਕਿਉਂਕਿ ਅਰਥਿੰਗ ਵੀ ਆ ਨਾ
1: ਜੀ।
0: ਸੋ ਅੱਜ ਕੱਲ੍ਹ ਤੇ ਕਈ ਥੈਰੇਪੀਜ਼ ਜਿਹੜੀਆਂ ਨੇ, ਕਈ ਇਲਾਜ ਉਹ ਅਰਥਿੰਗ ਦੇ ਨਾਲ ਵੀ ਕੀਤੇ ਜਾਂਦੇ ਇੱਦਾਂ, ਹੈ ਨਾ, ਵੀ ਤੁਸੀਂ ਮਿੱਟੀ ਦੇ ਵਿੱਚ ਕਈ ਤਰ੍ਹਾਂ ਦੇ, ਉਹ ਚਲੋ ਪਤਾ ਹੋਊਗਾ
1: ਸਾਡੇ
0: ਸਰੋਤਿਆਂ ਨੂੰ, ਉਹਦੇ ਨਾਲ ਵੀ ਅਰਥਿੰਗ ਨਾਲ ਇਲਾਜ ਕੀਤੇ ਜਾਂਦੇ, ਈਵਨ ਕਈ ਕਰੋਨਿਕ ਡਿਜ਼ੀਜ਼ ਦੇ ਇਲਾਜ ਵੀ ਅਰਥਿੰਗ ਦੇ ਨਾਲ ਕੀਤੇ ਜਾਂਦੇ, ਕਿਉਂਕਿ ਧਰਤੀ ਦੇ ਨਾਲ ਉਹ ਕਹਿੰਦੇ ਆ ਵੀ ਤੁਹਾਡਾ ਸੰਪਰਕ ਖਤਮ ਹੋ ਗਿਆ, ਇੱਥੋਂ ਤੱਕ ਵੀ ਉਹ ਤੁਹਾਡਾ ਸੰਪਰਕ ਬਣਾਉਣ ਦੇ ਲਈ ਜੇ ਤੁਸੀਂ ਨਹੀਂ ਵੀ ਧਰਤੀ ਦੇ ਟੱਚ 'ਚ ਆ ਸਕਦੇ, ਤੁਸੀਂ ਬੈੱਡ 'ਤੇ ਵੀ ਆ ਕਈ ਲੋਕ, ਜਾਂ ਫਿਰ ਨਹੀਂ ਤਾਂ ਉਹ ਈਵਨ ਤੁਹਾਡੇ ਰਾਤ ਨੂੰ ਤੁਹਾਡੇ ਜਾਂ ਫਿਰ ਤੁਹਾਨੂੰ ਬੈੱਡ 'ਤੇ ਪਿਆਂ ਨੂੰ ਵੀ ਤੁਹਾਡੀ ਅਰਥਿੰਗ ਕਰ ਦਿੰਦੇ ਆ, ਧਰਤੀ ਤੋਂ ਕੱਢ ਕੇ ਜਿੱਦਾਂ ਆਪਾਂ ਬਿਜਲੀ ਦੀ ਅਰਥਿੰਗ ਕਰਦੇ ਹਾਂ। ਸੋ ਬੜਾ ਕੁਛ ਆ ਜਿਹੜੀਆਂ ਚੀਜ਼ਾਂ ਪਹਿਲਾਂ ਸੁੱਤੇ ਸਿੱਧੀ ਸਾਡੇ ਕੋਲ ਸੀ ਅਤੇ ਹੁਣ ਨਹੀਂ ਆ। ਅੱਛਾ, ਇੱਕ ਹੋਰ ਤਰੀਕਾ ਜਿਹੜਾ ਉਹ ਮੌਸਮ ਬਾਰੇ ਜਾਂ ਮੀਂਹ ਬਾਰੇ ਜਾਣਨ ਦਾ, ਅਤੇ ਇਹਦੇ ਨਾਲ ਕੀ ਆ ਕਿ ਤੁਸੀਂ ਫਿਰ ਪਹਿਲਾਂ ਤੋਂ ਹੀ ਤੁਹਾਨੂੰ ਆਈਡੀਆ ਲੱਗ ਜਾਂਦਾ, ਹੁਣ ਤਾਂ ਚਲੋ ਟੈਕਨੋਲੋਜੀ ਬਹੁਤ ਆ ਗਈ ਆ
1: ਅਤੇ
0: ਆਪਾਂ ਉਹਦੇ 'ਤੇ ਡਿਪੈਂਡੈਂਟ ਹਾਂ, ਅਤੇ ਕਹਿੰਦੇ ਵੀ ਜਦੋਂ ਹੁਣ ਤੁਸੀਂ ਵੀ ਇੱਕ ਕਰਕੇ ਵੇਖਿਓ ਤੁਸੀਂ ਵੀ ਤਜਰਬਾ, ਅਤੇ ਕਹਿੰਦੇ ਹੁੰਦੇ ਕਿ ਜਦੋਂ ਤੁਸੀਂ ਜਿਹੜਾ ਚੰਦਰਮਾ ਰਾਤ ਨੂੰ ਤੁਸੀਂ ਜੇ ਵੇਖੋ ਨਾ, ਅਤੇ ਉਹਦੇ ਦੁਆਲੇ ਦੁਆਲੇ ਜੇ ਸਰਕਲ ਜਿਹਾ ਬਣਿਆ ਵਾ ਉਹਦੇ ਘੇਰੇ ਘੇਰੇ, ਅਤੇ ਇਹਦਾ ਮਤਲਬ ਵੀ ਇਹੋ ਹੀ ਹੁੰਦਾ ਵਾ ਵੀ ਹਵਾ ਦੇ ਵਿੱਚ ਨਮੀ ਵੱਧ ਗਈ ਆ, ਇਹਦਾ ਮਤਲਬ ਵੀ ਅਗਲੇ 1 ਜਾਂ 2 ਦਿਨਾਂ 'ਚ ਮੀਂਹ ਪੈਣ ਵਾਲਾ,
1: ਹੈ
0: ਨਾ, ਅਤੇ ਜਿਹੜਾ ਲਾਲੀ ਜਦੋਂ ਸੂਰਜ ਜਦੋਂ ਆਪਾਂ ਦਿਨ ਢਲਦਾ ਵਾ ਸੂਰਜ ਡੁੱਬਦਾ, ਅਤੇ ਉਸ ਸਮੇਂ ਜੇ ਤੇ ਬਿਲਕੁਲ ਲਾਲੀ ਲਾਲ ਗਈ ਜੀ ਆ, ਅਤੇ ਇਹਦਾ ਮਤਲਬ ਵੀ ਕਲੀਅਰ ਹੋਊਗਾ ਅਗਲਾ ਦਿਨ, ਅਤੇ ਪਰ ਜੇ ਉਸ ਸਮੇਂ ਤੁਹਾਨੂੰ ਲੱਗਦਾ ਵਾ ਸੂਰਜ ਡੁੱਬਣ ਸਮੇਂ ਵੀ ਉਹ ਲਾਲ ਗਈ ਜੀ ਨਹੀਂ ਆ, ਰੰਗ ਉਹਦਾ ਜਿਹੜਾ ਉਹ ਕਸਮੈਲਾ ਜਿਹਾ ਵਾ, ਅਤੇ ਫਿਰ ਇਹਦਾ ਮਤਲਬ ਵੀ ਅਗਲੇ ਦਿਨ ਤੁਸੀਂ ਜੇ ਸਵੇਰੇ ਵੇਖੋਗੇ ਤਾਂ ਉਹੀ ਲਾਲਗੀ ਜਿਹੜੀ ਆ ਉਹ ਤੁਹਾਨੂੰ ਦਿਨ ਦੇ ਸਮੇਂ ਨਜ਼ਰ ਆਉਂਦੀ ਆ,
1: ਅਤੇ
0: ਇਹਦਾ ਵੀ ਮਤਲਬ ਇਹ ਮੰਨਿਆ ਜਾਂਦਾ ਵੀ ਨਮੀ ਵਧੀ ਆ, ਨਮੀ ਵਧਣ ਦੇ ਕਰਕੇ, ਕਿਉਂਕਿ ਉਹ ਜਿਹੜੀ ਲਾਲਗੀ ਆ ਉਹ ਨਮੀ ਵਧਣ ਦੇ ਕਰਕੇ ਉਹਨੇ ਉਹ ਲਾਲਗੀ ਢੱਕ ਲਈ, ਜਿੰਨੀ ਜ਼ਿਆਦਾ ਕੋਰਾ ਕੱਕਰ ਠੰਡ ਉਨੀ ਵੇਖਦੇ ਆਪਾਂ ਵੀ ਸੋਹਣੀ
1: ਧੁੱਪ ਲੱਗਦੀ,
0: ਕੜਕਵੀਂ ਧੁੱਪ ਲੱਗ ਜਾਂਦੀ ਆ, ਤੇ ਜਿੰਨੀ ਕੜਕਵੀਂ ਧੁੱਪ ਲੱਗਦੀ ਆ ਉਹਨਾਂ ਆਪਾਂ ਵੇਖਦੇ ਹਾਂ ਵੀ ਰਾਤ ਨੂੰ ਠੰਡ ਹੋਰ ਵੱਧਦੀ ਆ, ਸ਼ਾਮਾਂ ਨੂੰ ਤੁਸੀਂ ਵੇਖੋਗੇ ਤੇ ਠੰਡ ਹੋਰ ਜ਼ਿਆਦਾ ਵਧੀ ਜਾਂਦੀ ਆ। ਸੋ ਇਹ ਸਾਡਾ ਅੱਜ ਦੇ ਮੌਸਮ ਸੈਗਮੈਂਟ ਦੇ ਵਿੱਚ ਕੁਛ ਜਾਣਕਾਰੀ, ਤੇ ਅਮ੍ਰਿਤ ਜੀ ਕਹਿੰਦੇ ਨੇ ਕਿ ਵੈਦਰ ਡਜ਼ਨ ਅਫੈਕਟ ਅਵਰ ਜੋਬ, ਬਟ ਕਹਿੰਦੇ ਕਿ ਵੀ ਗੈਟ

0: ਡਿਫਰੈਂਟ ਸਟੱਫ ਇਨ ਡਿਫਰੈਂਟ ਵੈਦਰ ਲਾਈਕ ਸ਼ਰਟਸ ਕੈਪਸ ਮੋਰ ਸਮਰ ਅਤੇ ਵਿੰਟਰ ਦੇ ਵਿੱਚ ਕਹਿੰਦੇ ਕਿ ਜੈਕਟ ਜੰਪਰ ਅਤੇ ਬਿਨੀਜ਼ ਵਗੈਰਾ। ਹਾਂਜੀ ਬਿਲਕੁਲ, ਇਹ ਵੀ ਫਰਕ ਪੈ ਗਿਆ। ਅਤੇ ਪਰਮਿੰਦਰ ਸਿੱਖੋ ਜੀ ਕਹਿੰਦੇ ਨੇ ਕਿ ਮੈਨੂੰ ਘੁੰਮਣ ਦਾ ਸ਼ੌਂਕ ਸੀ ਤਾਂ ਕਰਕੇ ਮੈਂ ਕਹਿੰਦੇ ਕਿ ਟਰੱਕ ਡਰਾਈਵ ਕਰਦਾ। ਗੁੱਡ, ਅਤੇ ਇਹਦੇ ਨਾਲ ਬੰਦਾ ਚਲੋ ਆਸ ਪਾਸ ਦਾ ਉਹ ਸ਼ਹਿਰ ਦਾ
1: ਜੀ
0: ਘੁੰਮਣ ਫਿਰ ਵੀ ਕਰ ਲੈਂਦਾ ਹੈ ਨਾ। ਇਸ ਗੁੱਡ ਵੀ ਕਿਸੇ ਨੂੰ ਖਾਣ ਪੀਣ ਦਾ ਸ਼ੌਕੀਨ ਹੈ ਕੋਈ, ਅਤੇ ਜਾਂ ਉੱਥੋਂ ਦੇ, ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਉੱਥੋਂ ਦੇ ਕਲਚਰ ਬਾਰੇ ਵੀ ਜਾਣਨਾ ਚਾਹੁੰਦਾ ਅਤੇ ਤੁਸੀਂ ਰੈਸਟੋਰੈਂਟ 'ਚ ਕੰਮ ਕਰੋ।
1: ਪਰ ਵਧੀਆ ਗੱਲ ਇਹ ਹੈ ਨਾ ਕਿ ਉਹ ਲਾਈਕ ਕਿੰਨੀ ਦੇਰ ਤੱਕ ਇੰਜੋਏ ਕਰਦੇ ਆ ਆਪਣੇ ਕੰਮ ਨੂੰ, ਲਾਈਕ ਜੇ ਉਹਨਾਂ ਨੇ ਉਸ ਪਰਪਸ ਲਈ ਚੂਜ਼ ਕੀਤਾ ਆ। ਇੱਕ ਟਾਈਮ 'ਤੇ ਆਉਂਦਾ ਹੈ ਕਿ ਆਪਾਂ ਕਹਿੰਦੇ ਹਾਂ ਕਿ ਨਹੀਂ ਹੁਣ ਬਸ ਬਹੁਤ ਹੋ ਗਿਆ ਘੁੰਮਣਾ ਫਿਰਨਾ, ਕਿ ਕਿਉਂਕਿ ਇਨਸਾਨੀਅਤ ਜਿਹੜੀ ਫਿਤਰਤ ਆ ਸਾਡੀ ਉਹ ਇੱਦਾਂ ਹੀ ਹੈ ਨਾ, ਜੇ ਅਸੀਂ ਬਾਹਰ ਜਾ ਕੇ ਕੰਮ ਕਰਦੇ ਹਾਂ ਸਾਨੂੰ ਲੱਗਦਾ ਕਿ ਹਾਈ ਵਰਕ ਫਰੋਮ ਹੋਮ ਵਧੀਆ ਆ, ਫਿਰ ਕੋਵਿਡ ਦੇ ਵਿੱਚ ਵਰਕ ਫਰੋਮ ਹੋਮ ਆਇਆ ਅਤੇ ਸਾਰੇ ਜਣੇ ਉੱਦਾਂ ਡਿਪਰੈਸਡ ਹੋ ਗਏ ਕਿ ਹਾਏ ਉਦੋਂ ਬਾਹਰ ਜਾਂਦੇ ਸੀ, ਕੋਈ ਲਾਈਫ ਸੀ, ਟ੍ਰੇਨ ਚੜ੍ਹਦੇ ਸੀ, 100 ਜਣਿਆਂ ਨੂੰ ਮਿਲਦੇ ਸੀ, ਸਪੈਸ਼ਲੀ ਜਿਹੜੇ ਜਾਂਦੇ ਸੀ ਸਿਟੀ ਰੋਜ਼ ਕੰਮ ਕਰਨ ਦੇ ਲਈ ਨਾ, ਫਿਰ ਉਹਨਾਂ ਨੇ ਉਹ ਮਿਸ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਹ ਕਹਿੰਦੇ ਹੁਣ ਹਾਈਬ੍ਰਿਡ ਹੋ ਗਿਆ, ਚਲੋ ਉਹ ਵਧੀਆ ਹੋਊਗਾ, ਹੁਣ ਹਾਈਬ੍ਰਿਡ ਹੋ ਗਿਆ ਅਤੇ ਹੁਣ ਫਿਰ ਇਹੀ ਪ੍ਰੋਬਲਮ ਆ। ਕੋਵਿਡ 'ਚ ਵਧੀਆ ਸੀਗਾ, ਆਰਾਮ ਨਾਲ ਬੱਚੇ ਪਿੱਕ ਕਰੀਦੇ ਸੀ, ਛੱਡੀਦੇ ਸੀ, ਕਿਤੇ ਨਾ ਕਿਤੇ ਅਸੀਂ ਉਹ ਲੈ ਕੇ ਚੱਲਣਾ ਆ ਨਾ।
0: ਹਾਂ, ਡਿਪੈਂਡ ਕਰਦਾ ਕਿਹਦਾ ਕਿਵੇਂ ਹੀ ਹੈ ਨਾ, ਕਈਆਂ ਨੂੰ ਤਾਂ ਬਿਲਕੁਲ ਵੀ ਫਰਕ ਨਹੀਂ ਪਿਆ, ਉਹਨਾਂ ਦਾ ਚੱਲਦਾ ਹੀ ਰਿਹਾ ਸਾਰਾ ਕੁਛ, ਕਈਆਂ ਦਾ ਬਿਲਕੁਲ ਹੀ ਸਟੋਪ ਹੋ ਗਿਆ, ਬਿਲਕੁਲ ਉਲਟ ਹੋ ਗਿਆ। ਸੋ ਉਹਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਸੁੱਖ ਜੀ ਕੋਈ ਉਹਦੇ 'ਚ ਹਰਜ ਨਹੀਂ ਆ। ਮੰਨ ਲਓ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜੇ ਮੰਨ ਲਓ ਉਹਦਾ ਮੁੜ ਕੇ ਫਿਰ ਜੀ ਨਾ ਕਰੇ, ਇੱਕ ਵਾਰੀ ਉਹਨੇ ਚਾਹ ਪੂਰਾ ਕਰ ਲਿਆ ਹੈ ਨਾ
1: ਜੀ,
0: ਅਤੇ ਮੈਂ ਕਹਿੰਦਾ ਹਰਜ ਨਹੀਂ ਆ, ਫਿਰ ਚੇਂਜ ਕਰ ਲਏ।
1: ਬਿਲਕੁਲ,
0: ਕਿਉਂਕਿ ਅਲਟੀਮੇਟਲੀ ਤੁਸੀਂ ਵੇਖੋਗੇ ਕਿ ਇੱਕ ਬੰਦਾ ਉੱਥੇ ਕਿ ਜੇ ਆ ਕੇ ਉਹਨੇ ਟੇਕ ਹੀ ਜਾਣਾ ਵਾ, ਤੁਹਾਨੂੰ ਬਹੁਤੀ ਵਾਰੀ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡਾ ਕੀ ਸੁਭਾਅ ਆ ਜਾਂ ਤੁਹਾਡਾ ਕੀ ਤੁਹਾਡਾ ਸ਼ੌਂਕ ਹੈ, ਕਿਹੜੀ ਚੀਜ਼ ਤੁਸੀਂ ਕਰਨੀ ਪਸੰਦ ਕਰਦੇ ਹੋ। ਪਰ ਤੁਸੀਂ ਜੇ ਸਾਰਾ ਕੁਛ ਜਿਹੜਾ ਉਹ ਮਤਲਬ ਖੁੱਲ੍ਹਾ ਜਿਹਾ ਛੱਡ ਦਿਓ,
1: ਹਾਂਜੀ
0: ਨਾ ਬਹੁਤਾ ਸੋਚੋ, ਅਤੇ ਤੁਸੀਂ ਵੇਖੋਗੇ ਕਿ ਤੁਸੀਂ ਉੱਥੇ ਜੇ ਟੇਕ ਹੀ ਜਾਂਦੇ ਹੋ ਆ ਕੇ। ਹੁਣ ਆਪਾਂ ਕਿੰਨੇ ਕੁ ਕਿਤੇ ਸੋਚਿਆ ਸੀ ਵੀ ਕਿੰਨੇ ਕਿਹੜਾ ਕਿਹੜਾ ਕੰਮ ਕਰਨਾ, ਕਿੰਨਿਆਂ ਕਿੰਨੇ ਕਿਤੇ ਸੋਚਿਆ ਸੀ, ਪਰ ਹੌਲੀ ਹੌਲੀ ਤੁਸੀਂ ਅਤੇ ਜਿਹੜੇ ਕੰਮਾਂ ਦੇ ਵਿੱਚ ਸਾਡਾ ਮਤਲਬ ਮੰਨ ਲਓ ਟਾਈਮਲੀ ਹੀ ਜਾਂ ਸਿਰਫ ਆਪਾਂ ਟਾਈਮ ਪਾਸ ਜਾਂ ਪੈਸੇ ਲਈ, ਉਹਦੇ ਵਿੱਚੋਂ ਤੁਸੀਂ ਵੇਖ ਲਓ ਇੱਕ ਨਾ ਇੱਕ ਸਟੇਜ ਦੇ ਉੱਤੇ ਤੁਸੀਂ ਆਪੇ ਨਿਕਲ ਆਏ। ਸੋ ਆਈ ਥਿੰਕ ਇਹ ਬਹੁਤੀਆਂ ਚੀਜ਼ਾਂ ਕੋਈ ਸੋਚਣ ਵਾਲੀਆਂ ਨਹੀਂ ਗੀਆਂ। ਹਾਂ, ਜੇ ਕੋਈ ਸੋਚਣਾ ਚਾਹੇ ਤਾਂ ਸੋਚ ਕੇ ਕਰ ਲੇ, ਅਤੇ ਜੇ ਕੋਈ ਨਹੀਂ ਮੰਨ ਲਓ ਸਾਡੇ ਕੋਲ ਮੇਰੇ ਕੋਲ ਨਹੀਂ ਸਮਝ ਲੱਗਦੀ ਅਤੇ ਉਹ ਫਿਰ ਜਿੱਦਾਂ ਗੋ ਵਿਦ ਫਲੋ ਚੱਲੀ ਜਾਵੇ, ਤੁਹਾਨੂੰ ਇਹ ਵੀ ਸੌਦਾ ਮਾੜਾ ਨਹੀਂ ਹੁੰਦਾ।
1: ਬਿਲਕੁਲ, ਉਹ ਜ਼ਿਆਦਾ ਵਧੀਆ ਜਿਹੜਾ ਕੁਦਰਤ ਤੇ ਛੱਡ ਦਿੰਦੇ ਆ ਨਾ ਕੀ ਹੋਣਾ ਹੈ ਕੀ ਕਰਨਾ ਹੈ, ਲਾਈਕ ਤੁਸੀਂ ਐਫਰਟ ਕਰਨੇ ਆ, ਬਿਲਕੁਲ ਵੀ ਤੁਸੀਂ ਜ਼ੀਰੋ 'ਤੇ ਨਹੀਂ ਆ ਕੇ ਬੈਠ ਜਾਣਾ, ਪਰ ਜਦੋਂ ਤੁਸੀਂ ਇੱਦਾਂ ਛੱਡ ਦਿੰਦੇ ਆ ਕਿ ਓਕੇ ਜੋ ਵੀ ਹੋਊਗਾ ਠੀਕ ਆ, ਉਹ ਵਧੀਆ ਹੀ ਹੋ ਜਾਂਦਾ ਹੈ।
0: ਵਧੀਆ ਹੀ ਹੋ ਜਾਂਦਾ। ਸੋ ਇਹ ਗੱਲਾਂ ਬਾਤਾਂ ਸਾਡੀਆਂ ਵੀ ਮੌਸਮ ਸਾਡਾ ਸੁਭਾਅ ਅਤੇ ਸਾਡਾ ਕਹਿੰਦੇ ਮੋਹਨ ਜੀ ਕਹਿੰਦੇ ਨੇ ਕਿ ਚੰਨ ਨੂੰ ਪਰਿਵਾਰ ਲੱਗਿਆ ਹੁੰਦਾ ਵਾ ਜਦੋਂ ਸਫੈਦ ਘੇਰਾ ਹੁੰਦਾ, ਚੰਨ ਨੂੰ
1: ਗ੍ਰਹਿਣ ਲੱਗਿਆ ਹੁੰਦਾ,
0: ਪਰਿਵਾਰ ਕਹਿੰਦੇ ਪਰਿਵਾਰ ਜਾਂ ਗ੍ਰਹਿਣ ਨਹੀਂ ਕਹਿੰਦੇ ਹੋਣੇ, ਫਿਰ ਪਰਿਵਾਰ ਕਹਿੰਦੇ ਹੋਣੇ ਚੰਨ ਨੂੰ ਜਦੋਂ ਕਹਿੰਦੇ ਕਿ ਸਫੈਦ ਘੇਰਾ ਹੁੰਦਾ। ਠੀਕ ਹੈ ਜੀ, ਥੈਂਕ ਯੂ ਤੁਹਾਡਾ, ਅਤੇ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅਤੇ ਹਾਂਜੀ ਜ਼ਰੂਰ ਜੀ, ਮੈਂ ਕਰਦਾ ਜੀ, ਥੋੜ੍ਹਾ ਸਮਾਂ ਦਿਓ, ਪ੍ਰੋਗਰਾਮ ਪਹਿਲਾਂ ਆਪਾਂ ਮੁਕਾ ਲਈਏ ਅਤੇ ਫਿਰ ਆਪਾਂ ਕਰਦੇ ਹਾਂ। ਅਤੇ ਹਾਂਜੀ ਸੁਖ ਜੀ, ਆਪਾਂ ਸ਼ਬਦਾਂ ਵੱਲੋਂ ਹੋਈਏ ਹੁਣ।
1: ਜੀ ਬਿਲਕੁਲ ਰਣਜੋਤ ਜੀ, ਸ਼ਬਦ ਆਪਣਾ ਸਾਡਾ ਸੀ ਜਿਹੜਾ ਪਹਿਲਾਂ, ਉਹ ਸੀ ਵਜ੍ਹਾ। ਵਜ੍ਹਾ ਆਪਾਂ ਕਈ ਵਾਰ ਅਸੀਂ ਸੁਣਿਆ ਹੋਣਾ ਨਾ, ਕਹਿੰਦੇ ਨਾ ਕੀ ਵਜ੍ਹਾ ਖਰਾਬ ਕੀਤੀ ਉਹ ਆਪਣੀ, ਹੈ ਨਾ, ਸ਼ਕਲ ਸੂਰਤ ਨੂੰ ਵੀ ਆਪਾਂ ਕਹਿ ਦਿੰਦੇ ਹਾਂ
0: ਵਜ੍ਹਾ ਕਥਾ।
1: ਹਾਂ, ਕਾਰਨ ਵੀ ਹੁੰਦਾ ਕਿ ਆਪਾਂ ਕਹਿਣੇ ਨੀ ਹੁੰਦੇ ਕੀ ਵਜ੍ਹਾ ਸੀ ਤੂੰ ਮੇਰੇ ਨਾਲ ਗੁੱਸੇ ਹੋ ਗਏ, ਹਾਂਜੀ
0: ਰੀਜ਼ਨ
1: ਜੀ ਜੀ। ਸੋ ਉਸ ਤੋਂ ਸਬੱਬ ਵੀ ਹੁੰਦਾ ਵਜ੍ਹਾ, ਕਹਿੰਦੇ ਨਾ ਉਹਦੀ ਇਸ ਆਹ ਵਜ੍ਹਾ ਬਣੀ ਤੇ ਮੈਂ ਉਹਨੂੰ ਮਿਲਿਆ।
0: ਹਾਂਜੀ, ਤੇਰੀ ਵਜ੍ਹਾ ਕਰਕੇ
1: ਮੈਂ ਉਹਨੂੰ ਮਿਲਿਆ। ਹਾਂ, ਉਸ ਤੋਂ ਅਗਲਾ ਸ਼ਬਦ ਸੀ ਸਾਡਾ ਵਜੂਦ। ਵਜੂਦ ਹੁੰਦਾ ਸਾਡੀ ਹੋਂਦ ਆ ਜਿਹੜੀ, ਸਾਡੀ ਦੇਹ ਜਾਂ ਸਾਡੀ ਜਿਹੜੀ ਸਰੀਰ ਆ, ਸਾਡੀ ਹਸਤੀ ਆ ਜਿਹੜੀ, ਹੈ ਨਾ, ਵਜੂਦ ਸਾਡਾ ਕਹਿੰਦੇ ਉਹਦਾ ਕੀ ਵਜੂਦ ਆ, ਲਾਈਕ ਉਹ ਨਾ ਦੋਵਾਂ ਚੋਂ, ਨਾ ਤੇਰਾਂ ਚੋਂ, ਨਾ 19 ਚੋਂ, ਨਾ 21 ਚੋਂ, ਨਾ ਦੁੱਕੀ ਦਿੱਕੀ ਆਪਾਂ ਜੋ ਵੀ ਆਪਾਂ ਕਹਿੰਦੇ ਹਾਂ ਨਾ। ਉਸ ਤੋਂ ਅਗਲਾ ਸ਼ਬਦ ਸੀ ਵਸਾਹ। ਵਸਾਹ ਹੁੰਦਾ ਆ ਲਾਈਕ ਇਤਬਾਰ ਜਾਂ ਭਰੋਸਾ, ਆਪਾਂ ਕਹਿੰਦੇ ਨਾ
0: ਕਿ
1: ਵਸਾਹ ਨਹੀਂ ਖਾਂਦਾ ਉਹ, ਉਹਦਾ ਇਤਬਾਰ
0: ਮਤਲਬ ਜਿੱਦਾਂ ਮੰਨ ਲਓ ਬੱਚੇ ਨੂੰ ਉਹਨੇ ਕਿਸੇ ਕੋ ਨਹੀਂ ਛੱਡਿਆ, ਉਹ ਨਹੀਂ ਵਸਾਹ ਖਾਂਦੀ ਬੱਚੇ ਦਾ, ਹੈ ਨਾ, ਜਿੱਦਾਂ ਮਤਲਬ ਵਸਾਹ ਮਤਲਬ ਇੱਕ ਤਰ੍ਹਾਂ ਦਾ ਇਹ ਹੋ ਗਿਆ ਵੀ ਹੋਰ ਕਿਸੇ 'ਤੇ ਭਰੋਸਾ ਨਹੀਂ,
1: ਭਰੋਸਾ ਨਹੀਂ। ਹਾਂਜੀ ਹਾਂ, ਜਦੋਂ ਆਪਾਂ ਕਹਿੰਦੇ ਨਹੀਂ ਖਾਂਦੀ ਤਾਂ ਉਦੋਂ ਹੁੰਦਾ ਵੀ ਨੈਗੇਟਿਵ 'ਚ ਆਪਾਂ ਚੱਲ ਜਾਂਦੇ ਹਾਂ। ਉਸ ਤੋਂ ਅਗਲਾ ਸ਼ਬਦ ਸੀ ਵਹਿੰਗੀ। ਵਹਿੰਗੀ ਆਪਾਂ ਸਾਰਿਆਂ ਨੇ ਕਹਾਣੀ ਦੇ ਵਿੱਚ ਸੁਣਿਆ ਹੀ ਆ ਤੇ ਦੇਖਿਆ ਤਾਂ ਸ਼ਾਇਦ ਨਹੀਂ ਵੀ ਹੋਊਗਾ ਜਦੋਂ ਜਿਹੜਾ ਤੱਕੜੀ ਨੁਮਾ ਮੁੰਡਿਆਂ ਤੇ ਰੱਖ ਕੇ ਭਾਰ ਚੱਕਣ ਦੇ ਲਈ ਵਰਤਿਆ ਜਾਂਦਾ ਜਿਹੜਾ ਢਾਂਚਾ ਉਹਨੂੰ ਆਪਾਂ ਵਹਿੰਗੀ ਕਹਿੰਦੇ ਹਾਂ।
0: ਹਾਂ ਆਮ ਤੌਰ ਦੇ ਉੱਤੇ ਤੁਸੀਂ ਵੇਖਿਆ ਹੋਊ ਅੱਜ ਵੀ ਆਈ ਥਿੰਕ ਰਾਜਸਥਾਨ ਵਾਲੇ ਪਾਸੇ ਜਾਂ ਕਈ ਇਲਾਕਿਆਂ 'ਚ ਅੱਜ ਵੀ ਕਰਦੇ ਆ ਯੂਜ਼ ਅਤੇ ਉਹਦੇ ਵਿੱਚ ਜਿੱਦਾਂ ਇੱਕ ਡਾਂਗ ਮੰਨ ਲਓ ਡਾਂਗ ਹੁੰਦੀ ਆ ਅਤੇ ਉਹਦੇ ਦੋਵੇਂ ਪਾਸੇ ਜਿੱਦਾਂ ਤੁਸੀਂ ਦੱਸਿਆ ਤੱਕੜੀ ਵਰਗੀ
1: ਅਤੇ
0: ਉਹਨੂੰ ਤੁਸੀਂ ਜਿਹੜਾ ਵਾ ਉਹ ਪਾਣੀ ਦੇ ਲਈ ਵਰਤਦੇ ਜ਼ਿਆਦਾਤਰ ਵੀ ਉਹਨਾਂ ਦੋਵੇਂ ਪਾਸੇ ਉਹਦੇ ਘੜੇ ਰੱਖ ਕੇ ਅਤੇ ਉਹ ਫਿਰ ਉਹ ਲੈ ਕੇ ਆਉਂਦੇ ਆ ਅਤੇ ਆਪਾਂ ਜ਼ਿਆਦਾਤਰ ਆਪਾਂ ਜਿਹੜੇ ਮੰਨ ਲਓ ਸੰਦਰਭ 'ਚ ਸੁਣੀ ਆ ਉਹ ਆਪਾਂ ਜਿਹੜੀ ਆ ਉਹ ਸਰਵਣ ਦੀ ਆਪਾਂ ਕਥਾ ਸੁਣੀ ਆ ਹੈ ਨਾ ਵਹਿੰਗੀ ਘੜੀ ਤਰਖਾਣਾ ਮਾਤਾ ਪਿਤਾ ਨੂੰ ਯਾਤਰਾ ਲੈ ਜਾਣਾ
1: ਅਤੇ
0: ਉਹਦੇ ਵਿੱਚ ਉਹਨੇ ਵਹਿੰਗੀ ਬਣਵਾ ਕੇ ਅਤੇ ਦੋਵੇਂ ਪਾਸੇ ਇੱਕ ਪਾਸੇ ਆਪਣੀ ਮਾਂ ਨੂੰ ਇੱਕ ਪਾਸੇ ਪਿਤਾ ਨੂੰ ਇਹ ਸਾਡੇ ਪਿੰਡਾਂ ਦੇ ਲਾਗੇ ਹੀ ਆ ਉਹ ਜਿਹੜਾ ਇਹ ਵਾਲਾ ਜਿਹੜਾ ਇਹ ਚੈਪਟਰ ਸੀ ਅਤੇ ਜੇ ਕੋਈ ਹੋਊਗਾ ਉੱਥੋਂ ਦਾ ਨਾਲੇ ਲਾਗੇ ਮੈਨੂੰ ਮੇਰੇ ਆਪਾਂ ਜਦੋਂ ਉਹ ਆਪਣੇ ਪੈਸੇ ਕੀਤੇ ਸੀ ਨਾ ਹੜਾਂ ਹੜਾਂ ਵਾਲੇ ਅਤੇ ਉਹਨਾਂ ਉਦੋਂ ਮੈਂ ਉਹਨਾਂ ਪਿੰਡਾਂ 'ਚ ਗਿਆ ਸੀ
1: ਅਤੇ
0: ਉੱਥੇ ਉਹ ਰਾਜੇ ਦੁਸ਼ਯੰਤ ਦੀ ਉਹ ਹੈਗੀ ਸੀ ਸਮਾਧ ਵੀ
1: ਉਸ ਤੋਂ ਅਗਲਾ ਸ਼ਬਦ ਸੀ ਸਾਡਾ ਵਹੀ ਵਹੀ ਹੁੰਦਾ ਆ ਜਿੱਦਾਂ ਕੋਈ ਬੰਦਾ ਜਿਹੜਾ ਬਲੈਣ ਪਾ ਕੇ ਬੈਠਾ ਹੋਵੇ ਇਕੱਲੇ ਦੇ ਉੱਤੇ
0: ਵਹੀ ਖਾਤੇ ਵਾਲਾ ਅਕਾਊਂਟੈਂਟ ਲਾ ਲਓ
1: ਲੇਖਾ ਜੋਖਾ ਜਿਹੜਾ ਰੱਖਣ ਲਈ ਆਪਾਂ ਹਿਸਾਬ ਕਿਤਾਬ ਕਰਨ ਦੇ ਲਈ ਜਿਹੜੀ ਆਪਾਂ ਕਾਪੀ ਯੂਜ਼ ਕਰਦੇ ਸੀ ਪਹਿਲਾਂ ਹਨਾ ਹਾਂਜੀ ਆਪਾਂ ਬੁੱਕਾਂ ਬੁੱਕਕੀਪਿੰਗ ਮੋਸਟਲੀ ਜਦੋਂ ਆਪਾਂ ਵਹੀ ਕਹਿੰਦੇ ਤਾਂ ਸਾਡੇ ਦਿਮਾਗ ਦੇ ਵਿੱਚ ਉਹੀ ਲਾਲ ਰੰਗ ਦੀ ਆਉਂਦੀ ਹੈ ਨਾ ਜਿਹੜੀ ਹਮੇਸ਼ਾ ਲਾਲ ਹੀ ਰੰਗ ਕਿਉਂ ਹੁੰਦਾ ਸੀ ਰੰਜੋਤ ਜੀ ਇਹਦਾ ਵੀ ਪਤਾ ਨਹੀਂ ਕਿਉਂ ਹਮੇਸ਼ਾ ਲਾਲ ਰੰਗ ਦੀ ਹੁੰਦੀ ਸੀ ਨਾ ਉਹ
0: ਹਾਂ ਲਾਲ ਉੱਤੇ ਕੱਪੜਾ ਜਿਹਾ ਚਾੜਿਆ ਹੁੰਦਾ ਸ਼ਾਇਦ ਉਹਦਾ ਉਹ ਜਿਹੜਾ ਕੱਪੜਾ ਸੀ ਉਹਦੇ 'ਚ ਮਾਇਆ ਜਿਹੀ ਹੁੰਦੀ ਆ
1: ਅਤੇ
0: ਸ਼ਾਇਦ ਇਸ ਕਰਕੇ ਵੀ ਉਹ ਥੋੜ੍ਹਾ ਬਹੁਤਾ ਪਾਣੀ ਪੂਣੀ ਦਾ ਜਿਹੜਾ ਹਾਂ ਖਰਾਬ ਨਾ ਹੋਵੇ ਉਹਦਾ
1: ਕਿਉਂਕਿ
0: ਪਹਿਲੀਆਂ ਦੇ ਵਿੱਚ ਆਈ ਥਿੰਕ ਉਹ ਜਿਹੜਾ ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾਂ ਤਾਂ ਚਲੋ ਹੋਊਗਾ ਹੀ ਨਹੀਂ ਪਰ ਬਾਅਦ ਵਿੱਚ ਜਦੋਂ ਹਾਰਡ ਜਿਲਦ ਵੀ ਆਈ ਆ ਮੈਂ ਜਸਟ ਆਪਣੇ ਆਈਡੀਆ ਲਾ ਰਿਹਾ ਨਹੀਂ ਉਹ ਨਹੀਂ ਅਤੇ ਉਹ ਹਾਰਡ ਜਿਲਦ ਜਿਹੜੀ ਸੀ ਉਹ ਵੀ ਜਦੋਂ ਆਪਾਂ ਵਾਰ ਵਾਰ ਖੋਲਦੇ ਕਰਦੇ ਹਾਂ ਤਾਂ ਉਹ ਖਰਾਬ ਹੁੰਦੀ ਸੀ ਬਾਅਦ ਵਿੱਚ ਉਹ ਮਜ਼ਬੂਤ ਆਈਆਂ
1: ਅਤੇ
0: ਇਹ ਜਿਹੜਾ ਸੀ ਤੁਸੀਂ ਵੇਖਿਆ ਹੋਊਗਾ ਇਹ ਕੱਪੜਾ ਹੀ ਆ ਇਹ ਥਰੂ ਆਊਟ ਪਿੱਛੇ ਜਿਹਦੀ ਹਾਰਡ ਜਿਲਦ ਹੁੰਦੀ ਸੀ ਨਾ
1: ਅਤੇ
0: ਉਹਦੀ ਬੈਕ ਸਾਈਡ ਦੇ ਉੱਤੇ ਵੀ ਆਪਾਂ ਵੇਖਿਆ ਕਾਪੀਆਂ ਦੇ ਵਿੱਚ ਉਹਦੇ ਕੱਪੜਾ ਜਿਹਾ ਲਾ ਕੇ
1: ਉਹਨਾਂ
0: ਨੂੰ ਜੋੜਿਆ ਹੁੰਦਾ ਸੀ ਅਤੇ ਇਹ ਜਿਹੜੀ ਆ ਥਰੂ ਆਊਟ ਹੀ ਕੱਪੜਾ ਵਾ
1: ਬਿਲਕੁਲ ਅਤੇ
0: ਆਈ ਥਿੰਕ ਇਹਦੀ ਲਾਈਫ ਫਿਰ ਜ਼ਿਆਦਾ
1: ਵਧਾਉਣ ਦੇ ਲਈ ਤਾਂ ਕਰਕੇ ਇੱਧਰ ਰੱਖਿਆ ਜਾਂਦਾ ਜਿਹਦੀ ਕਿ ਹੁਣ ਵਿਚਾਰੀ ਦੀ ਥਾਂ ਕੰਪਿਊਟਰਸ ਨੇ ਲੈ ਲਈ ਆ
0: ਹਾਂ ਜਾਂ ਇੱਦਾਂ ਕਹਿ ਲਈਏ ਅਜੋਕੇ ਸਮੇਂ ਦੀ ਜ਼ੀਰੋ ਹੈ
1: ਉਸ ਤੋਂ ਅਗਲਾ ਸ਼ਬਦ ਸੀ ਵਕਤਾ ਵਕਤਾ ਹੁੰਦਾ ਬੁਲਾਰਾ ਜੋ ਕਿਸੇ ਦੇ ਵੱਲੋਂ ਰੀਪ੍ਰਜੈਂਟ ਕਰਦਾ ਹੈ ਕਿਸੇ ਨੂੰ ਨਾ ਉਸ ਤੋਂ ਅਗਲਾ ਸ਼ਬਦ ਸੀ ਵੱਗ ਵੱਗ ਹੁੰਦਾ ਹੈ ਮੱਝਾਂ ਜਾਂ ਗਾਵਾਂ ਦਾ ਜਿਹੜਾ
0: ਝੁੰਡ
1: ਉਹਨੂੰ ਆਪਾਂ ਵੱਗ ਕਹਿੰਦੇ ਹਾਂ ਅਤੇ ਆਪਾਂ ਕਈ ਵਾਰੀ ਜਦੋਂ ਜਿਹਨਾਂ ਦੇ ਜ਼ਿਆਦਾ ਬੱਚੇ ਹੁੰਦੇ ਤਾਂ ਆਪਾਂ ਉਹਨਾਂ ਨੂੰ ਵੀ ਉਹਦੇ ਸੰਦਰਭ 'ਚ ਆਪਾਂ ਲੈ ਲੈਂਦੇ ਆਪਾਂ ਕਹਿੰਦੇ ਉਹਨਾਂ ਨੇ ਨਾ ਵੱਗ ਇਕੱਠਾ ਕੀਤਾ ਇਹਨਾਂ ਨੇ
0: ਆਪਣੇ ਬੱਚਿਆਂ ਨੂੰ ਕਦੀ ਕੋਈ ਉਹ ਨਹੀਂ ਕਹੂਗਾ ਮੁਲਾਹਸਾ ਇਹ ਵੀ ਪੰਜਾਬੀ ਦੀ ਸਾਡੀ ਖੂਬਸੂਰਤੀ ਆ ਕਿ ਆਪਾਂ ਅਲੱਗ ਅਲੱਗ ਚੀਜ਼ਾਂ ਦੇ ਲਈ ਸਾਡੇ ਕੋਲ ਅਲੱਗ ਅਲੱਗ ਸ਼ਬਦ ਨੇ ਹਨਾ ਵੀ ਗਰੁੱਪ ਆਫ ਮਤਲਬ ਮੈਨੂੰ ਲੱਗਦਾ ਅੰਗਰੇਜ਼ੀ 'ਚ ਨਹੀਂ ਸ਼ਾਇਦ ਇੱਦਾਂ ਹੋਊਗਾ ਵੀ ਆਪਾਂ ਜੇ ਮੰਨ ਲਓ ਜਿਹੜਾ ਹੁਣ ਮਾਲ ਡੰਗਰ ਆ ਅਤੇ ਉਹਨੂੰ ਆਪਾਂ ਇੱਦਾਂ ਕਹਿੰਦੇ ਹਾਂ ਫਿਰ ਸਾਡੇ ਕੋਲ ਜਿਹੜਾ ਝੁੰਡ ਸ਼ਬਦ ਆ ਹਨਾ ਫਿਰ ਇੱਜੜ
1: ਬਿਲਕੁਲ
0: ਸ਼ਬਦ ਹੈ ਸਾਡੇ ਕੋਲ ਇਹਨਾਂ ਦੇ ਲਈ ਆਪਣੇ ਬੱਕਰੀਆਂ ਲਈ ਭੇਡਾਂ ਲਈ ਹਨਾ
1: ਤੇ
0: ਡਾਰ ਸ਼ਬਦ ਹੈ ਸਾਡੇ ਕੋਲ ਜਿਹੜੇ ਪੰਛੀ ਉੱਡਦੇ
1: ਹਨਾ ਅਲੱਗ ਅਲੱਗ ਉਹਦੇ ਲਈ
0: ਹਾਂ
1: ਆਪਾਂ ਇਹ ਜਿਹੜਾ ਵੱਗ ਸ਼ਬਦ ਆ ਕਈ ਵਾਰੀ ਜਦੋਂ ਨਾਨਕਾ ਮੇਲ ਆਉਂਦਾ ਹੈ ਤੇ ਉਦੋਂ ਬੋਲੀ ਵੀ ਪਾਉਂਦੇ ਹੁੰਦੇ ਨਾ ਜੇ ਨਾਨਕੀ ਉਹ ਤੁਹਾਨੂੰ ਨੱਚਣਾ ਨਹੀਂ ਆਉਂਦਾ ਇੱਥੇ ਕਾਸ ਨੂੰ ਆਈਆਂ ਵੱਗ ਨਿਆਣਿਆਂ ਦਾ ਲੱਡੂ ਖਾਣ ਨੂੰ ਲਿਆਈਆਂ
0: ਇਸੇ ਤਰੀਕੇ ਨਾਲ ਮੈਨੂੰ ਲੱਗਦਾ ਹਰ ਇੱਕ ਦੇ ਲਈ ਸਾਡੇ ਕੋਲ ਅਲੱਗ ਅਲੱਗ ਆ ਸੋ ਇਹ ਵੀ ਇੱਕ
1: ਖਾਸੀਅਤ
0: ਆ ਪੰਜਾਬੀ ਦੀ ਵੀ ਤੁਸੀਂ ਇਹ ਸ਼ਬਦ ਸੁਣ ਕੇ ਝੱਟ ਸਮਝ ਜਾਓਗੇ ਵੀ ਇਹ ਕਿਹੜੇ ਬਾਰੇ ਗੱਲ ਹੋ ਰਹੀ ਤੁਹਾਨੂੰ ਡਿਟੇਲ ਚ ਨਹੀਂ ਜਾਣਾ
1: ਸੀ ਬ੍ਰੇਕ ਦੇ ਵਿੱਚ ਮਾਸ
0: ਹਾਂ
1: ਆਪਾਂ ਮੀਟ ਲਈ ਵਰਤਦੇ ਆ
0: ਹਾਂ
1: ਮਾਸ ਨਾ ਉਹ ਆਪਾਂ ਅੱਜ ਦੇ ਬੱਚੇ ਸਾਡੇ ਕਹਿੰਦੇ ਮਾਸ ਤਾਂ ਮਤਲਬ ਸਕਿਨ ਹੁੰਦੀ ਆ ਨਾ ਹਾਂ ਸੋ ਇਦਾਂ ਦੇ ਕਈ ਅੱਖਰ ਆ ਜਿਹੜੇ ਆਪਾਂ ਡਿਫਰੈਂਟ ਤਰੀਕਿਆਂ ਨਾਲ ਆਪਾਂ ਉਹਨਾਂ ਨੂੰ ਆਪਾਂ ਵਰਤਦੇ ਆ
0: ਜੀ
1: ਜੀ
0: ਤੇ ਆਪਾਂ ਦਾ ਕੀੜੀਆਂ ਲਈ ਵੀ ਕੁਝ ਵਰਤਦੇ ਨੇ ਆਪਾਂ
1: ਕਿਹੜੀਆਂ ਨੂੰ ਆਪਾਂ ਡਾਰ ਵੀ ਕਹਿ
0: ਦਿੰਦੇ ਕਹਿ ਦਿੰਦੇ ਡਾਰ ਨੀ ਡਾਰ
1: ਪੰਛੀਆਂ ਦੀ ਭੌਣ ਤੇ ਉਹ ਹੁੰਦਾ ਨਾ ਜਿਹੜਾ ਕੀੜੀਆਂ ਦਾ ਲਾਈਕ ਘਰ ਜੇ ਦੇ ਉੱਤੇ ਉਹ ਬਣਿਆ ਹੁੰਦਾ ਨਾ ਕੀੜੀਆਂ ਦੇ ਆਪਾਂ ਇੱਕ ਸਕੂਲ ਦੇ ਵਿੱਚ ਸਟੋਰੀ ਵੀ ਸੀ ਹੁੰਦੀ ਨਾ ਉਹ ਲਾਲਾ ਜੀ ਨੂੰ ਕੋਈ ਕਹਿੰਦਾ ਵੀ ਹਾਂ ਤੈਨੂੰ ਸਾਰੇ ਤੇਰੇ ਦੁੱਖ ਘੱਟ ਜੋਗੇ ਜੇ ਤੂੰ ਉੱਥੇ
0: ਕੀੜੀਆਂ ਦੇ ਪੌਣ ਤੇ
1: ਚੂਰੀ ਨੀ ਉਹ ਸਤਨਾਜਾ ਪਾ ਦਿੰਦੇ ਨਾ ਉਹਨਾਂ ਨੂੰ ਤੇ ਉਹ ਸੱਤ ਅਨਾਜ ਇਕੱਠੇ ਕਰਕੇ ਪਾਇਆ ਜਾ ਰਿਹਾ ਉਹਦੀ ਪੂਰੀ ਮਾਨਸਿਕਤਾ ਨੂੰ ਉਹ ਸਾਰੀ ਰਾਤ ਸਟੋਰੀ ਦੁਹਰਾਉਂਦੀ ਆ ਵੀ ਕਿੱਦਾਂ ਉਹ ਜਾਂਦਾ ਹੈ ਕਿੰਨਾ ਉਹਨੂੰ ਡਰ ਲੱਗਦਾ ਹੈ ਜਾਣ ਦੇ ਲਈ ਹਨਾ ਉਹਦਾ ਬੇਸਿਕਲੀ ਉਹਦਾ ਡਰ ਹੀ ਕੱਢਣਾ ਹੁੰਦਾ ਉਹਨੇ ਕਿ ਲਾਈਕ ਉਹ ਡਰਦਾ ਹੁੰਦਾ ਕਿ ਮੇਰੇ ਨਾਲ ਫਿਊਚਰ ਦੇ ਵਿੱਚ ਏਦਾਂ ਨਾ ਹੋ ਜਾਵੇ ਹਨਾ ਫਿਰ ਉਹ ਕਿੰਨਾ ਸੋਚਦਾ ਰਾਹ ਵਿੱਚ ਜਾਂਦਾ ਜਾਂਦਾ ਵੀ ਹੁਣ ਜੇ ਚੋਰ ਆ ਜਾਣ ਜੇ ਮੇਰੇ ਘਰ ਚੋਰ ਵੜ ਜਾਣ ਉਹ ਸਾਰੀ ਕਹਾਣੀ ਜਿੱਦਾਂ ਸੋਚਦਾ ਜਾਂਦਾ ਤੇ ਫਿਰ ਜਦੋਂ ਤੱਕ ਵਾਪਸ ਆਉਂਦਾ ਤੇ ਉਹਦਾ ਸਾਰਾ ਡਰ ਨਿਕਲ ਗਿਆ ਹੁੰਦਾ
0: ਇਹ ਵੀ ਖੂਬਸੂਰਤੀ ਆ ਕਹਾਣੀਆਂ ਦੀ ਤੇ ਚਲੋ ਆਸ ਕਰਦੇ ਹਾਂ ਜੀ ਵਧੀਆ ਤੁਹਾਨੂੰ ਲੱਗਾ ਹੋਊਗਾ
1: ਪ੍ਰੋਗਰਾਮ
0: ਤੇ ਰਿਚਰਡ ਜੀ ਕਹਿੰਦੇ ਨੇ ਮੇ ਬੀ ਰੈੱਡ ਤਾਂ ਕਰਕੇ ਹੀ ਕਿਉਂਕਿ ਸਟੈਂਡਰਡਾਈਜ਼ ਹੀ ਵੀ ਈਜ਼ੀ ਟੂ ਰੈਕੋਗਨਾਈਜ਼ ਹਾਂ ਇਹ ਵੀ ਹੋਊਗਾ ਜ਼ਰੂਰ ਇਹ ਵੀ ਹੋਊਗਾ ਹਾਂ ਕਿਉਂਕਿ ਹੋਰ ਕੋਈ ਰੰਗ ਨਹੀਂ ਹੁੰਦਾ ਰੈੱਡ ਹੀ ਸੀ ਤੇ ਥੈਂਕ ਯੂ ਤੁਹਾਡਾ ਤੇ ਮਿਹਰਬਾਨੀ ਤੇ ਲਈਏ ਫਿਰ ਆਪਾਂ ਇਜਾਜ਼ਤ
1: ਜੀ ਬਿਲਕੁਲ ਇੰਨਾ ਕਹਿੰਦੇ ਹੋਏ ਕਿ ਮੌਸਮ ਆ ਜਿਹੜਾ ਉਹ ਜਿੱਦਾਂ ਦਾ ਮਰਜ਼ੀ ਰਹੇ ਪਰ ਆਪਣੀ ਮਿਹਨਤ ਆ ਜਿਹੜੀ ਉਹਨੂੰ ਨਾ ਛੱਡੋ ਉਹਨੂੰ ਮਤਲਬ ਜਿਹੜਾ ਤੁਹਾਡਾ ਮਨ ਕਿਤੇ ਬੇਈਮਾਨ ਵੀ ਹੁੰਦਾ ਮੇਰੇ ਵਾਂਗੂ ਨਾ ਕੰਮ ਕਰਨ ਦੇ ਲਈ ਉਹਨੂੰ ਕਹਿੰਦਾ ਵਾ ਉਹ ਮਨਾ ਤੂੰ ਮੈਂ ਤਾਂ ਕੰਮ ਕਰਨਾ ਉੱਠ ਕੇ ਆਪਣੇ ਕੰਮ ਜ਼ਰੂਰ ਪੂਰੇ ਕਰ ਲਓ ਅਤੇ ਲੜਾਈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਉਹ ਹਾਸੇ ਬਹਾਨੇ ਕੀਤੀ ਸੀ ਐ ਲਵੇ ਸਾਡੇ ਮਗਰ ਲੱਗ ਕੇ ਕਿਤੇ ਅੱਜ ਤਰੀਕਾ ਅਪਣਾ ਲਓ ਕੋਈ ਤਰੀਕੇ ਨਾ ਅਪਣਾਓ ਆਪਣੇ ਘਰ ਦੇ ਹਿਸਾਬ ਨਾਲ ਹੀ ਸਾਰੇ ਤਰੀਕੇ ਅਪਣਾਓ ਇੰਨਾ ਕਹਿੰਦੇ ਹੋਏ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਸਾਰਾ ਜੁਲਾਈ ਨੂੰ
1: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
2: यार तू इत्थे इनी छेती आके पक्का भी हो गया की जुगाड़ लाया है
3: जुगाड़ नहीं ए है 8 सालां तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
2: नंबर दा दे बंसल इमीग्रेशन वालियां दा
3: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ ਆਪਾਂ ਵਾਤਾਵਰਣ ਬਾਰੇ ਗੱਲਾਂ ਬਾਤਾਂ ਕਰੀਏ। ਸੋ ਅੱਜ ਦੇ ਦਿਨ ਸਾਡੇ ਨਾਲ ਹਰਮਿੰਦਰ ਜੀ ਹੁੰਦੇ ਨੇ, ਹਰਮਿੰਦਰ ਢਿੱਲੋਂ ਜੀ ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਦੱਸਦੇ ਨੇ ਸਾਡੇ ਵਾਤਾਵਰਣ ਦੇ ਬਾਰੇ ਕੀ ਚੱਲ ਰਿਹਾ ਇਸ ਟਾਈਮ ਦੇ ਉੱਤੇ, ਚਾਹੇ ਉਹ ਗਲੋਬਲ ਵਾਰਮਿੰਗ ਹੋਵੇ ਚਾਹੇ ਕਲਾਈਮੇਟ ਕੰਟਰੋਲ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਪਿਛਲੇ ਐਪੀਸੋਡ ਆਪਾਂ ਕੀਤੇ ਨੇ ਉਹ ਤੁਸੀਂ ਜਾ ਕੇ ਅਤੇ ਸਾਡੀ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ। ਅਤੇ ਅੱਜ ਦਾ ਸਿਲਸਿਲਾ ਆਪਾਂ ਅੱਗੇ ਤੋਰਦੇ ਹਾਂ ਅਤੇ ਅਗਲੀ ਲੜੀ ਦੇ ਵਿੱਚ ਅਗਲੀ ਜਾਣਕਾਰੀ ਅਗਲੀ ਇਨਫੋਰਮੇਸ਼ਨ। ਪਰ ਉਸ ਤੋਂ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਕਰਤਾ ਧਰਤਾ ਜਿਹੜੇ ਨੇ ਉਹਨਾਂ ਨੂੰ ਆਪਾਂ ਨਾਲ ਔਨੇਅਰ ਕਰ ਲਈਏ। ਭਾਈ ਸਤਿ ਸ਼੍ਰੀ ਅਕਾਲ, ਔਨੇਅਰ ਹੋ ਤੁਸੀਂ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ। ਤੇ ਇਸ ਟਾਈਮ ਦੇ ਉੱਤੇ ਆਪਾਂ ਜੇ ਵੇਖੀਏ ਤੇ ਯੂਰਪ ਤੋਂ ਕਾਫੀ ਖਬਰਾਂ ਆ ਰਹੀਆਂ ਨੇ ਜਿਹੜੀਆਂ ਕਿ ਸਿੱਧੀਆਂ ਸਿੱਧੀਆਂ ਸਾਡੇ ਜਿਹੜੇ ਵਾਤਾਵਰਣ ਦੇ ਨਾਲ ਸੰਬੰਧਿਤ ਨੇ, ਇਸ ਟਾਈਮ ਦੇ ਉੱਤੇ ਵਧੇ ਹੋਏ ਤਾਪਮਾਨ ਦੇ ਨਾਲ ਸੰਬੰਧਿਤ ਨੇ, ਕੀ ਸੂਰਤ ਹਾਲ ਨੇ?
1: ਹਾਂਜੀ ਬਿਲਕੁਲ, ਪਿਛਲੇ 2 ਹਫ਼ਤੇ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਈ, ਜਿੰਨੀ ਕਿ ਗਰਮੀ ਉੱਤੇ ਕਦੇ ਵੀ ਨਹੀਂ ਸੀ ਪੈਂਦੀ, ਅਤੇ ਇੰਨੀ ਪਈ ਵੀ ਉੱਥੇ ਜਿਹੜੀਆਂ ਟ੍ਰੇਨ ਦੀਆਂ ਟਰੈਕਸ ਨੇ ਪਟੜੀਆਂ, ਉਹ ਵਿੰਗੀਆਂ ਟੇਢੀਆਂ ਹੋ ਗਈਆਂ, ਅਤੇ ਉਹਨਾਂ ਨੂੰ ਨਿਊਕਲੀਅਰ ਪਲਾਂਟ ਬੰਦ ਕਰਨੇ ਪਏ, ਕਿਉਂਕਿ ਨਿਊਕਲੀਅਰ ਪਲਾਂਟ ਪਹਿਲਾਂ ਹੀ ਬਹੁਤ ਗਰਮ ਹੁੰਦੇ ਨੇ ਅਤੇ ਉਹਨਾਂ ਨੂੰ ਠੰਡੇ ਕਰਨ ਲਈ ਦਰਿਆਵਾਂ ਦਾ ਪਾਣੀ ਚਾਹੀਦਾ, ਅਤੇ ਉਹ ਦਰਿਆ ਦੇ ਪਾਣੀ ਦਾ ਟੈਂਪਰੇਚਰ ਪਹਿਲਾਂ ਹੀ ਇੰਨਾ ਜ਼ਿਆਦਾ ਸੀ ਵੀ ਉਹਨਾਂ ਨੂੰ ਠੰਡਾ ਨਹੀਂ ਸੀ ਕਰ ਸਕਦਾ। ਸੋ ਤਕਰੀਬਨ ਉਹ ਐਸਟੀਮੇਟ ਕਰ ਰਹੇ ਆ ਵੀ ਇਕੱਲੇ ਫਰਾਂਸ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕੋਈ 2500 ਦੇ ਕਰੀਬ ਐਕਸਟਰਾ ਮੌਤਾਂ ਹੋਈਆਂ ਗਰਮੀ ਦੇ ਨਾਲ ਜੁੜ ਕੇ, ਅਤੇ ਬਾਕੀ ਯੂਰਪ ਦੇ ਵਿੱਚ ਲੈ ਦੇ ਕੇ ਕੋਈ ਤਕਰੀਬਨ 10,000 ਦੇ ਕਰੀਬ। ਅਤੇ ਉਹ ਐਸਟੀਮੇਟ ਕਰ ਰਹੇ ਨੇ ਬਈ ਪਿਛਲੇ 3 ਸਾਲਾਂ ਦੇ ਵਿੱਚ ਇਕੱਲੇ ਯੂਰਪ ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਸਿਰਫ ਤੇ ਸਿਰਫ ਜਿਹੜੀ ਕਲਾਈਮੇਟ ਚੇਂਜ, ਜਲਵਾਯੂ ਤਬਦੀਲੀ ਨਾਲ ਜੁੜੀ ਹੋਈ ਅੰਤ ਦੀ ਗਰਮੀ ਆ ਉਹਦੇ ਨਾਲ ਹੋਈਆਂ, ਤੇ ਇਕੱਲੇ ਯੂਰਪ ਦੀ ਗੱਲ ਹੈ। ਹੁਣ ਤੁਸੀਂ ਵੇਖੋ ਬਾਈ ਜੀ ਬਈ ਯੂਰਪ ਜਿਹੜਾ ਠੰਡਾ ਕੰਟੀਨੈਂਟ ਹੈ ਤੇ ਉੱਥੇ ਲੋਕ ਜਿਹੜੇ ਨੇ ਮੁਕਾਬਲਤਨ ਅਮੀਰ ਨੇ, ਸਰਕਾਰਾਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਹਸਪਤਾਲ ਨੇ, ਅੱਛਾ ਖਾਂਦੇ ਪੀਂਦੇ ਨੇ, ਸੋ ਨਾ ਉਹਨਾਂ ਦੀ ਅੱਛੀ ਹੈ। ਹੁਣ ਤੁਸੀਂ ਉਹਨੂੰ ਆਪਣੇ ਹਿੰਦੁਸਤਾਨ ਨਾਲ ਕੰਪੇਅਰ ਕਰ ਲਓ, ਤੇ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਦਾ ਜਿਹੜਾ ਠੰਡੇ ਮੁਲਕ ਨਹੀਂ, ਇੱਥੇ ਗਰਮੀ ਪਹਿਲਾਂ ਹੀ ਜ਼ਿਆਦਾ ਪੈਂਦੀ ਹੈ, ਸਾਡੀ ਜਿਹੜੀ ਲੈਵਲ ਹੈ ਉਹ ਆਪਣੀ ਅਮੀਰੀ ਦਾ ਉਹ ਵੀ ਘੱਟ ਹੈ, ਫਿਰ ਸਾਡੇ ਹਸਪਤਾਲ ਸਰਕਾਰੀ ਦਾ ਨਾਂ ਦੇ ਬਰਾਬਰ ਹੈ, ਤੇ ਸਰਕਾਰਾਂ ਦਾ ਕੋਈ ਇੰਟਰਸਟ ਨਹੀਂ, ਉਹ ਤਾਂ ਖਬਰ ਛਪਣ ਨਹੀਂ ਦਿੰਦੀਆਂ। ਸੋ ਯੂਰਪ ਤੋਂ ਵੀ ਬਿਲਕੁਲ ਉਲਟ ਹੈ, ਤੇ ਸਾਡੀ ਪਾਪੂਲੇਸ਼ਨ ਜਿਹੜੀ ਇੱਥੋਂ ਦੀ ਹੈ ਉਹ 5 ਗੁਣਾ ਹੈ ਯੂਰਪ ਨਾਲੋਂ ਵੱਧ। ਸੋ ਜੇ ਯੂਰਪ 'ਚ 2 ਲੱਖ ਹੋਈਆਂ ਨੇ ਤਾਂ ਤੁਸੀਂ ਉਹਨੂੰ 5 ਗੁਣਾ ਕਰ ਲਓ, ਘੱਟੋ ਘੱਟ 1 ਮਿਲੀਅਨ ਹੋ ਗਈਆਂ। ਸੋ ਇਹ ਹੈ ਸੂਰਤ ਹਾਲ ਜਿਹੜੀ ਗਰਮੀ ਦੇ ਨਾਲ ਮੌਤਾਂ ਹੋਣ ਦੀ ਹੈ। ਤੇ ਅਕਸਰ ਲੋਕ ਕਹਿੰਦੇ ਵੀ ਜੇ ਇੰਨੀਆਂ 1 ਮਿਲੀਅਨ 10 ਲੱਖ ਮੌਤਾਂ ਹੋ ਰਹੀਆਂ ਤਾਂ ਉਹਦੀ ਖਬਰ ਕਿਉਂ ਨਹੀਂ ਛਾਪ ਰਹੀ? ਬੜੀ ਵਾਜਬ ਸਵਾਲ ਹੈ, ਇਹ ਖਬਰ ਕਿਉਂ ਨਹੀਂ ਛਾਪ ਰਹੀ? ਯੂਰਪ ਤੋਂ ਖਬਰ ਛਪਦੀ ਹੈ, ਪਾਕਿਸਤਾਨ, ਇੰਡੀਆ ਦੀ ਇਹੋ ਜਿਹੀ ਖਬਰ ਕਿਉਂ ਨਹੀਂ ਛਪਦੀ? ਤੇ ਦੂਸਰੀ ਗੱਲ ਇਹ ਹੈ ਕਿ ਚਲੋ ਚਲੋ ਸਰਕਾਰਾਂ ਦਾ ਰੋਲ ਵੱਖ ਹੈ, ਪਰ ਸਾਡੇ ਇਹੋ ਜਿਹਾ ਡੇਟਾ ਕੁਲੈਕਸ਼ਨ ਕੰਮ ਕਰਨ ਦਾ ਸਿਸਟਮ ਹੀ ਹੈ ਨਹੀਂ ਹੈ। ਤੁਸੀਂ ਖੁਦ ਵੇਖੋ ਜਿਹੜੀ ਜਦੋਂ ਗਰਮੀ ਨਾਲ ਮੌਤ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਮੌਤ ਹੁੰਦੀ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਪਹਿਲਾਂ ਇੱਕ ਹੋਰ ਕੋਈ ਬਿਮਾਰੀ, ਜਿਹਨਾਂ ਨੂੰ ਉਂਝ ਨਹੀਂ ਸੀ ਮਰਨਾ ਪਰ ਗਰਮੀ ਕਰਕੇ ਮਰ ਗਏ, ਤੇ ਜਦੋਂ ਉਹਦਾ ਡੈਥ ਸਰਟੀਫਿਕੇਟ ਬਣਦਾ ਉਹ 'ਤੇ ਇਹ ਤਾਂ ਲਿਖਿਆ ਨਹੀਂ ਹੁੰਦਾ ਵੀ ਇਹ ਗਰਮੀ ਨਾਲ ਮਰਿਆ, ਉਹ 'ਤੇ ਲਿਖਿਆ ਹੋਏਗਾ ਹਾਰਟ ਅਟੈਕ ਹੋਇਆ ਉਹਨੂੰ, ਉਹਨੂੰ ਸਟ੍ਰੋਕ ਹੋ ਗਈ, ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਇਸ ਤਰ੍ਹਾਂ ਦਾ ਹੋਏਗਾ ਉਹ। ਤੇ ਇਸ ਲਈ ਉਹਨੂੰ ਜਲਵਾਯੂ ਤਬਦੀਲੀ ਨਾਲ ਜੋੜਨ ਲਈ ਸੌਖਾ ਨਹੀਂ ਹੈ ਨਾ, ਜੇ ਡਾਕਟਰਾਂ ਨੂੰ ਜਿਹੜਾ ਹੈ ਤੁਸੀਂ ਇਮੈਜਿਨ ਕਰੋ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਗਈ, ਜਿਹੜਾ ਹਸਪਤਾਲ ਹੈ ਉਹਨਾਂ ਨੂੰ ਤਾਂ ਇੱਕ ਜਿਹੜਾ ਮਰੀਜ਼ ਹੈ ਉਹਨੂੰ ਹਾਰਟ ਅਟੈਕ ਨਾਲ ਮਰਿਆ ਦਿਖ ਰਿਹਾ। ਸੋ ਇਹ 'ਚ ਕੁਝ ਟੈਕਨੀਕਲ ਪ੍ਰੋਬਲਮਸ ਨੇ ਤੇ ਕੁਝ ਸਰਕਾਰਾਂ ਦੀ ਨਲਾਇਕੀ ਵੀ ਹੈ, ਸਾਡੇ ਮੀਡੀਆ ਦੀ ਨਲਾਇਕੀ ਵੀ ਆ। ਸੋ ਇਹਨਾਂ ਨੂੰ ਸਟੱਡੀ ਜਿਹੜੇ ਕਰਦੇ ਨੇ ਉਹ ਡਿਫਰੈਂਟ ਤਰੀਕੇ ਨਾਲ ਸਟੱਡੀ ਕਰਦੇ ਨੇ, ਉਹ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰਦੇ ਆ ਬਈ ਜਦੋਂ ਯੂਰਪ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜੂਨ ਮਹੀਨੇ 'ਚ ਐਵਰੇਜ ਪਰ ਮਿਲੀਅਨ ਕਿੰਨੀਆਂ ਮੌਤਾਂ ਹੁੰਦੀਆਂ ਸੀ ਤੇ ਹੁਣ ਵੱਧ ਕਿਉਂ ਗਈਆਂ। ਸੋ ਥੋੜ੍ਹੀ ਬਹੁਤੀ ਉਹ 'ਚ ਤੁਹਾਨੂੰ ਸਾਇੰਟੀਫਿਕ ਰਿਸਰਚ ਦੀ ਲੋੜ ਹੈ ਜਿਹੜੀ ਆਪਣੀ ਹੁੰਦੀ ਨਹੀਂ। ਸੋ ਜਿਹੜੀ ਇਹ ਗਰਮੀ ਹੈ, ਸਾਡੀ ਜਲਵਾਯੂ ਤਬਦੀਲੀ ਆ ਜਿਹਦੀ ਆਪਾਂ ਹੁਣ ਕਈ ਆਪਣੇ ਐਪੀਸੋਡ ਤੋਂ ਗੱਲ ਕਰ ਰਹੇ ਹਾਂ ਤੇ ਸੋ ਬਾਈ ਜੀ ਮਤਲਬ ਜਦੋਂ ਵੀ ਇਹਨਾਂ ਜਿਹੜਾ ਨੁਕਸਾਨ ਹੋਣਾ ਹੈ ਕਲਾਈਮੇਟ ਚੇਂਜ ਆਪਣੇ ਆਪ 'ਚ ਤਾਂ ਤੁਹਾਨੂੰ ਦਿਖਦੀ ਨਹੀਂ ਕਿਤੇ ਵੀ ਨਾ ਇਹ ਕਿਸੇ ਬਿਮਾਰੀ ਦਾ ਨਾਂ ਹੈ ਨਾ ਹੀ ਜਦੋਂ ਕੋਈ ਬੰਦਾ ਮਰਦਾ ਹੈ ਗਰਮੀ ਨਾਲ ਉਹਦੇ ਡੈਥ ਸਰਟੀਫਿਕੇਟ 'ਤੇ ਲਿਖਿਆ ਹੁੰਦਾ ਵੀ ਜਲਵਾਯੂ ਤਬਦੀਲੀ ਨਾਲ ਮਰਿਆ ਫਿਰ ਹੋਏਗਾ ਕੀ ਨਾ ਸਵਾਲ ਇਹ ਆ ਵੀ ਕਿਵੇਂ ਹੋਏਗਾ ਤੇ ਇਹੀ ਸਾਨੂੰ ਜਿਹੜੀ ਆ ਸਮਝਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਸਾਡੀ ਪੂਰੀ ਪ੍ਰਕਿਰਤੀ ਨੂੰ ਤੇ ਸਾਡੇ ਪੂਰੇ ਸਮਾਜ ਨੂੰ ਕਿਵੇਂ ਇਸ ਵਿਸ਼ਾ ਵਿਨਾਸ਼ ਦੇ ਰਾਹ ਤੇ ਲਿਜਾ ਰਹੀ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ।
0: ਸੋ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲ ਕੀਤੀ ਕਿ ਹੈ ਕਿ ਕਲਾਈਮੇਟ ਕੰਟਰੋਲ ਕੀ ਉਹਦੇ ਵਿੱਚ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ ਆਸ ਪਾਸ ਦੇ ਖੇਤਰਾਂ ਦੇ ਵਿੱਚ ਕੀ ਹੋ ਰਿਹਾ ਵਾ ਯੂਰਪ ਦੇ ਨਾਲ ਜਾਂ ਫਿਰ ਆਪਾਂ ਕਹਿ ਲਈ ਕਿ ਤਾਜ਼ਾ ਅਪਡੇਟਸ ਨਾਲ ਤੁਹਾਡੇ ਵੱਲੋਂ ਸਾਂਝੇ ਕਰ ਦਿੱਤੇ ਜਾਂਦੇ ਆਲ ਟੂਗੈਦਰ ਜੇ ਆਪਾਂ ਗਲੋਬਲੀ ਵੇਖੀਏ ਤਾਂ ਗਲੋਬਲੀ ਕੀ ਆਪਾਂ ਨੂੰ ਭੁਗਤਣਾ ਪਊਗਾ।
1: ਹਾਂਜੀ ਬਿਲਕੁਲ ਮੈਂ ਯੂਰਪ ਦੀ ਗੱਲ ਕਰ ਰਿਹਾ ਸੀ ਤਾਂ ਅੱਜ ਦੀ ਖਬਰ ਸੀ ਸਾਡੇ ਇੱਥੇ ਟੋਰਾਂਟੋ ਦੀ ਵੀ ਸਾਡਾ ਇੱਕ ਹਾਈਵੇ ਆ ਇੱਥੇ 401 ਜਿਹੜਾ ਸਭ ਤੋਂ ਵੱਧ ਚੱਲਦਾ ਅਤੇ ਉਹ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ ਉਹਨਾਂ ਨੂੰ ਇਹ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਕਿਉਂਕਿ ਜਿਹੜਾ ਹਾਈਵੇ ਸੀ ਉਹ ਗਰਮੀ ਦੇ ਨਾਲ ਹੀ ਪੰਘਰ ਗਿਆ ਉਹ ਗਰਮੀ ਦੇ ਨਾਲ ਖਤਰਨਾਕ ਹੋ ਗਿਆ ਉਹਨਾਂ ਨੂੰ ਉਹਨੂੰ ਠੀਕ ਕਰਨ ਲਈ ਬੰਦ ਕਰਨਾ ਪਿਆ। ਸੋ ਇਹ ਸਾਡੇ ਇਹਨਾਂ ਅਮੀਰ ਮੁਲਕਾਂ ਦੇ ਵਿੱਚ ਆ ਜਿੱਥੇ ਸੜਕਾਂ ਦੀ ਜਿਹੜੀ ਹੈ ਕੰਡੀਸ਼ਨ ਵਧੀਆ ਹੁੰਦੀ ਆ ਅਤੇ ਅੱਜ ਹੀ ਬਾਈ ਜੀ ਮੈਂ ਪੜ੍ਹ ਰਿਹਾ ਸੀ ਵੀ ਅਮੈਰੀਕਾ ਦੀ ਇੱਕ ਸ਼ਹਿਰ ਹੈ ਯੂਟਾ ਸਾਲਟ ਲੇਕ ਸਿਟੀ ਯੂਟਾ ਸ਼ਹਿਰ ਦੀ ਕੈਪੀਟਲ ਹੈ ਅਤੇ ਉੱਥੇ ਇਸੇ ਨਾਂ ਦੀ ਉੱਥੇ ਇੱਕ ਲੇਕ ਹੈ ਅਤੇ ਉਹ ਜਿਹੜੀ ਲੇਕ ਹੈ ਉਹ ਲਗਾਤਾਰ ਸੁੱਕ ਰਹੀ ਹੈ ਗਰਮੀ ਦੇ ਨਾਲ ਅਤੇ ਉਹ ਅਗਲੇ 20-40 ਸਾਲਾਂ ਦੇ ਵਿੱਚ ਡਰ ਹੈ ਵੀ ਪੂਰੀ ਸੁੱਕ ਜਾਏਗੀ। ਹੁਣ ਉਹ ਇਕੱਲਾ ਪਾਣੀ ਨਹੀਂ ਖਤਮ ਹੋਏਗਾ ਕਿਉਂਕਿ ਸਾਡੀ ਬਹੁਤ ਫਾਈਨ ਬੈਲੈਂਸ ਬਣਿਆ ਹੋਇਆ ਉਹ ਜਿਹੜੀ ਲੇਕ ਹੈ ਉਹਦੇ ਥੱਲੇ ਬੈੱਡ ਦੇ ਉੱਤੇ ਅਰਸੈਨਿਕ ਮੈਟਲ ਦੇ ਡਿਪੋਜ਼ਿਟਸ ਹੈ ਅਰਸੈਨਿਕ ਜਿਹੜੀ ਮੈਟਲ ਹੈ ਉਹ ਜ਼ਹਿਰ ਹੁੰਦੀ ਆ ਜੇ ਉਹ ਫੁੱਕ ਗਈ ਤੇ ਥੱਲਿਓ ਰੇਤਾ ਨਿਕਲ ਗਿਆ ਜਿਹਦੇ 'ਚ ਅਰਸੈਨਿਕ ਹੈ ਤੇ ਜਦੋਂ ਹਵਾ ਚੱਲੇਗੀ ਉਹ ਅਰਸੈਨਿਕ ਉੱਡ ਕੇ ਸਾਹ ਰਾਹੀਂ ਲੋਕਾਂ ਦੇ ਆਏਗਾ ਤੇ ਉਹ ਸ਼ਹਿਰ ਪੂਰੇ ਦਾ ਪੂਰਾ ਬੰਜਰ ਹੋ ਜਾਏਗਾ ਤੇ ਉਸ ਸਟੇਟ ਦੀ 40% ਪਾਪੂਲੇਸ਼ਨ ਇੱਕੋ ਸ਼ਹਿਰ 'ਚ ਰਹਿੰਦੀ ਹੈ। ਹੁਣ ਇਹ ਜਲਵਾਯੂ ਤਬਦੀਲੀ ਨੂੰ ਇਸ ਹੱਦ ਤੱਕ ਜੋੜਨਾ ਜਿਹੜਾ ਇਹ ਮੀਡੀਆ ਦਾ ਕੰਮ ਹੈ ਜਿਵੇਂ ਆਪਾਂ ਕਰ ਰਹੇ ਹਾਂ ਬਾਕੀ ਮੀਡੀਆ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਜਿਹੜਾ ਨਹੀਂ ਹੁੰਦਾ। ਸੋ ਜਲਵਾਯੂ ਤਬਦੀਲੀ ਦਾ ਹੋਏਗਾ ਕੀ ਉਹਦੇ ਨਾਲ ਸਾਡਾ ਜਿਹੜੀ ਜਿੰਨਾ ਵੀ ਦੁਨੀਆਂ ਦੇ ਸਾਡੇ ਮੌਸਮ ਨੇ ਸਾਡੇ ਪਾਣੀ ਨੇ ਸਾਡੀਆਂ ਫਸਲਾਂ ਸਾਡੇ ਫਲ ਉਹ ਸਾਰਾ ਦਾ ਜਿਹੜਾ ਇੱਕ ਸੰਤੁਲਨ ਬਣਿਆ ਹੋਇਆ ਉਹ ਉਥਲ ਪੁਥਲ ਹੋ ਜਾਏਗਾ। ਸਾਨੂੰ ਇਹ ਲੱਗਦਾ ਹੈ ਵੀ ਤੁਸੀਂ ਕਣਕ ਜਦੋਂ ਮਰਜ਼ੀ ਬੀਜ ਦਿਓ 4-5 ਦਿਨ ਇੱਧਰ ਕਰਕੇ ਕੋਈ ਫਰਕ ਨਹੀਂ ਪੈਂਦਾ 4-5 ਦਿਨ ਇੱਧਰ ਕਰਕੇ ਵੱਢ ਲਓ ਕੋਈ ਫਰਕ ਨਹੀਂ ਪੈਂਦਾ ਪਰ ਇਹ ਗੱਲ ਦਰੁਸਤ ਨਹੀਂ। ਦਿਨਾਂ ਦਾ ਫਰਕ ਨਹੀਂ ਪੈਂਦਾ ਪਰ ਟੈਂਪਰੇਚਰ ਦਾ ਫਰਕ ਬਹੁਤ ਪੈਂਦਾ। ਸੋ ਜੇ ਕਣਕ ਨੇ ਅਪ੍ਰੈਲ 'ਚ ਪੱਕਣਾ ਅਤੇ ਉਹੀ ਗਰਮੀ ਅਪ੍ਰੈਲ ਵਾਲੀ ਜੇ ਤੁਹਾਡੀ ਮਾਰਚ 'ਚ ਪੈ ਗਈ ਜਦੋਂ ਹਾਲੇ ਕਣਕਾਂ ਦੇ ਜਿਹੜੇ ਦਾਣੇ ਨੇ ਉਹਨਾਂ 'ਚ ਪੂਰਾ ਉਹ ਦੁੱਧ ਨਹੀਂ ਪਿਆ ਤਾਂ ਉਹ ਕਣਕ ਦਾ ਦਾਣਾ ਪੱਕੇਗਾ ਨਹੀਂ ਉਹ ਕਣਕ ਦਾ ਦਾਣਾ ਜਲ ਜਾਏਗਾ। ਜਿਵੇਂ ਪਿਛਲੇ ਸਾਲ ਆਲੂਆਂ ਦੇ ਨਾਲ ਹੋਇਆ ਜਦੋਂ ਲੋਕਾਂ ਨੇ ਆਲੂ ਬੀਜੇ ਤੇ ਉਹ ਆਲੂ ਬੀਜ ਕੇ ਇੰਨੀ ਗਰਮੀ ਆ ਬਈ 2 ਦਿਨ ਉਹ ਆਲੂ ਜਿਹੜੇ ਸੀ ਗਲ ਗਏ। ਸੋ ਜਿਹੜੀ ਜਲਵਾਯੂ ਤਬਦੀਲੀ ਹੈ ਇਹ ਸਾਨੂੰ ਔਖੀ ਹੈ ਮੈਂ ਮੰਨਦਾ ਔਖੀ ਹੈ ਪਰ ਸਾਨੂੰ ਇਹ ਜਿਹੜੀ ਇਹ ਕਿਵੇਂ ਕੰਮ ਕਰੇਗੀ ਕਿਵੇਂ ਮਾਰੂ ਹੋਏਗੀ ਹਰ ਖੇਤਰ 'ਚ ਇਹਦਾ ਰੂਪ ਵੱਖਰਾ ਹੋਏਗਾ ਆਸਟ੍ਰੇਲੀਆ 'ਚ ਵੱਖਰਾ ਹੋਏਗਾ ਤੁਹਾਡੇ ਸ਼ਹਿਰ 'ਚ ਵੱਖਰਾ ਹੋਏਗਾ ਮੇਰੇ ਸ਼ਹਿਰ 'ਚ ਵੱਖਰਾ ਹੋਏਗਾ। ਕਿਤੇ ਹੜ੍ਹ ਆਉਣਗੇ ਕਿਤੇ ਸੋਕਾ ਪਏਗਾ ਕਿਤੇ ਬਹੁਤ ਠੰਡ ਪਏਗੀ ਨਾ ਕਿਤੇ ਦਰਿਆ ਫੁੱਕਣਗੇ ਕਿਤੇ ਫਸਲਾਂ ਮਰਨਗੀਆਂ ਕਿਤੇ ਬਿਮਾਰੀਆਂ ਪੈਣਗੀਆਂ ਕਿਤੇ ਗਲੇਸ਼ੀਅਰ ਪੰਘਰਨਗੇ ਜਿਹੜੇ ਸ਼ਹਿਰ ਦਰਿਆਵਾਂ ਦੇ ਕੰਢੇ 'ਤੇ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਗਲੇਸ਼ੀਅਰ ਪੰਘਰਦੇ ਨੇ ਉਹ ਆਪਣੇ ਪੁਰਾਣੇ ਕਈ ਪਿੰਡ ਜਿਹੜੇ ਕਿ ਹਜ਼ਾਰ ਹਜ਼ਾਰ ਸਾਲ ਤੋਂ ਪਿੰਡ ਵਸੇ ਹੋਏ ਨੇ ਉੱਪਰ ਹਿਮਾਲਿਆ ਦੇ ਵਿੱਚ ਕਸ਼ਮੀਰ ਦੇ ਵਿੱਚ ਜਾ ਕੇ ਉਹਨਾਂ ਨੂੰ ਉਹ ਦਰਿਆ ਦੇ ਕੰਢੇ 'ਤੇ ਨੇ ਜਿੱਦਣ ਉਹ ਗਲੇਸ਼ੀਅਰ ਦੀ ਝੀਲ ਫਟ ਗਈ ਉਹ ਸਾਰੇ ਪਿੰਡ ਜਿਹੜੇ ਸੀ ਅੜ ਜਾਣਗੇ ਇਸ ਲਈ ਉਹਨਾਂ ਪਿੰਡਾਂ ਨੂੰ ਉਜਾੜ ਕੇ ਉੱਚੀਆਂ ਥਾਵਾਂ 'ਤੇ ਲਿਜਾ ਰਹੇ ਨੇ ਪਾਕਿਸਤਾਨ ਦੇ ਵਿੱਚ। ਸੋ ਜਿਹੜੀ ਇਹ ਵਿਨਾਸ਼ ਆਏਗਾ ਸਾਡਾ ਜਲਵਾਯੂ ਤਬਦੀਲੀ ਦੇ ਨਾਲ ਇਹਨੂੰ ਸਮਝਣ ਦੀ ਸਾਨੂੰ ਲੋੜ ਹੈ ਵੀ ਸਾਡੇ ਕਿਵੇਂ ਪਹੁੰਚੇਗਾ ਅਤੇ ਉਹਨੂੰ ਇੱਕੋ ਇੱਕ ਥਾਂ 'ਤੇ ਚੱਲਣ ਦੀ ਲੋੜ ਹੈ ਵੀ ਤੁਹਾਡੀ ਜ਼ਿੰਦਗੀ ਦਾ ਕੋਈ ਵੀ ਪਹਿਲੂ ਆ ਨਹੀਂ ਬਚੇਗਾ ਜਿਹਦੇ ਇਹਦਾ ਫਰਕ ਨਹੀਂ ਪਏਗਾ। ਤੁਸੀਂ ਇੰਸ਼ੋਰੈਂਸ ਲੈ ਲਓ ਹੁਣ ਆਪਣੇ ਦੇਖੋ ਤੁਹਾਡੇ ਘਰ ਤੁਸੀਂ ਘਰ ਲੈਂਦੇ ਹੋ ਘਰ ਲਈ ਤੁਹਾਨੂੰ ਮੌੜਗੇ ਲੈਣੀ ਪੈਂਦੀ ਤਾਂ ਮੌੜਗੇ ਦੀ ਪਹਿਲੀ ਕੰਡੀਸ਼ਨ ਹੁੰਦੀ ਇਹਦੀ ਇੰਸ਼ੋਰੈਂਸ ਹੋਣੀ ਚਾਹੀਦੀ ਆ ਅਤੇ ਅਮਰੀਕਾ ਦੇ ਵਿੱਚ ਅਗਲੇ 15 ਸਾਲਾਂ 'ਚ 40% ਲੋਕਾਂ ਨੂੰ ਘਰਾਂ 'ਤੇ ਇੰਸ਼ੋਰੈਂਸ ਨਹੀਂ ਮਿਲੇਗੀ।
0: ਓਕੇ, ਮਹਿੰਗੀ ਹੋ ਗਈ ਨੇ।
1: ਜੇ ਇੰਸ਼ੋਰੈਂਸ ਨਹੀਂ ਬਣੇਗੀ, ਨਵੇਂ ਘਰ ਕਿਵੇਂ ਬਣਨਗੇ, ਨਵੇਂ ਬਿਜ਼ਨਸ ਕਿਵੇਂ ਚੱਲਣਗੇ। ਸੋ ਜਿਹੜੀ ਇਹਦਾ ਭਿਆਨਕ ਹੈ ਇਹ ਹੈ, ਅਸੀਂ ਇਹਨੂੰ ਕਹਿੰਦੇ ਸਿਰਫ ਮੌਤਾਂ ਦੇ ਨਾਲ ਜੋੜ ਕੇ ਨਹੀਂ ਵੇਖ ਸਕਦੇ ਜਾਂ ਵੀ ਫਸਲਾਂ ਫੜ ਗਈਆਂ, ਪਰ ਜਿਹੜੀ ਜੇ ਫਸਲਾਂ ਫੜੀਆਂ ਫੜਦੀਆਂ ਨੇ ਤੇ ਇੱਕ ਵਾਰੀ ਚਲੋ ਫਸਲ ਮਰ ਗਈ ਨਾ, ਕਿਸਾਨ ਵੀ ਚੱਲ ਜਾਏਗਾ ਤੇ ਦੇਸ਼ ਵੀ ਚੱਲ ਜਾਏਗਾ। ਪਰ ਜੇ ਫਸਲਾਂ 2-4 ਸਾਲ ਲਗਾਤਾਰ ਫੜ ਗਈਆਂ, ਜਲ ਗਈਆਂ, ਮਰ ਗਈਆਂ, ਤੇ ਫਿਰ ਕੀ ਹੋਏਗਾ? ਸੋ ਸਾਨੂੰ ਇਸ ਤਰੀਕੇ ਨਾਲ ਲਿਆਉਣ ਦੀ ਲੋੜ ਹੈ ਵੀ ਜਲਵਾਯੂ ਤਬਦੀਲੀ ਨੂੰ ਡੀ ਕੋਡ ਕਰਕੇ, ਡੀ ਕੰਸਟਰਕਟ ਕਰਕੇ ਵੀ ਉਹ ਕੀ ਪਏਗਾ, ਤੇ ਆਪਾਂ ਇਸ ਤੋਂ ਅਗਲੇ ਐਪੀਸੋਡ ਤੋਂ ਸ਼ੁਰੂ ਕਰਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ। ਹੁਣ ਤੱਕ ਆਪਾਂ ਜਿਹੜੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿੱਥੇ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਬੜਾ ਸੌਖਾ ਸਮਝਣਾ ਕਿ ਸਾਡੇ ਦਰਿਆਵਾਂ ਦਾ ਪਾਣੀ ਹਿਮਾਲਿਆ ਚੋਂ ਆਉਂਦਾ, ਹਿਮਾਲਿਆ 'ਚ ਬਰਫ਼ ਪੈਂਦੀ ਆ, ਬਰਫ਼ ਪਿਘਲਦੀ ਆ, ਫਿਰ ਉਹ ਪਾਣੀ ਆਉਂਦਾ। ਜੋ ਬਰਫ਼ ਤਾਂ ਨਾ ਪਈ ਤਾਂ ਪਾਣੀ ਨਹੀਂ ਆਉਣਾ, ਤੇ ਜੇ ਗਰਮੀ ਜ਼ਿਆਦਾ ਪੈ ਗਈ ਉਹ ਬਰਫ਼ ਜਿਹੜੀ ਆ, ਜਿਹਨੇ 4-5 ਮਹੀਨੇ ਜਿਵੇਂ ਹੁਣ ਹੋਇਆ ਭਾਖੜਾ ਡੈਮ ਦੇ ਵਿੱਚ ਪਾਣੀ ਲੋੜ ਤੋਂ ਵੱਧ ਆ ਗਿਆ ਜੂਨ 'ਚ। ਪਿਛਲੇ ਸਾਲ ਪੰਜਾਬ ਤੇ ਹਰਿਆਣਾ ਵਾਲੇ ਲੜ ਰਹੇ ਸੀ ਪਾਣੀ ਕਿਹਨੂੰ ਚਾਹੀਦਾ, ਇਸ ਵਾਰੀ ਦੋਨੇ ਕਹਿੰਦੇ ਅਸੀਂ ਪਾਣੀ ਲੈਣਾ, ਸਾਡੀਆਂ ਨਹਿਰਾਂ ਭਰੀਆਂ ਹੋਈਆਂ ਨੇ। ਕਿਉਂਕਿ ਇੰਨੀ ਗਰਮੀ ਪਈ ਮਈ ਦੇ ਵਿੱਚ, ਉਹ ਜਿਹੜੀ ਬਰਫ਼ ਨੇ 3-4 ਮਹੀਨਿਆਂ 'ਚ ਪੰਘਰਨਾ ਸੀ ਉਹ ਤਕਰੀਬਨ 1 ਮਹੀਨੇ 'ਚ ਪੰਘਰ ਗਈ, ਸਾਰਾ ਪਾਣੀ ਦਰਿਆਵਾਂ 'ਚ ਆ ਗਿਆ। ਹੁਣ ਜਿਹੜੇ ਅਗਲੇ ਮਹੀਨੇ ਸਾਨੂੰ ਪਾਣੀ ਚਾਹੀਦਾ ਦਰਿਆਵਾਂ 'ਚ, ਉਨੇ ਪਾਣੀ ਘੱਟ ਜਾਏਗਾ। ਸੋ ਜਿਹੜਾ ਜਿਹੜਾ ਸਾਡਾ ਸਾਨੂੰ ਆਪਣਾ ਪ੍ਰਕਿਰਤੀ ਦੇ ਨਾਲ ਰਿਸ਼ਤਾ ਸਮਝਣ ਦੀ ਲੋੜ ਹੈ ਕਿ ਮਨੁੱਖ ਜਿਹੜਾ ਹੈ ਉਹ ਆਪਣੇ ਆਲੇ ਦੁਆਲੇ 'ਤੇ ਕਿਵੇਂ ਨਿਰਭਰ ਕਰਦਾ ਅਤੇ ਉਸ ਤੋਂ ਬਿਨਾਂ ਇਹਦਾ ਗੁਜ਼ਾਰਾ ਕਿਵੇਂ ਨਹੀਂ ਹੈ। ਅਤੇ ਜੇ ਅਸੀਂ ਉਹ ਪ੍ਰਕਿਰਤੀ ਦਾ ਜਿਹੜਾ ਸੰਤੁਲਨ ਹੈ, ਇੱਕ ਮਹੀਨ ਸੰਤੁਲਨ, ਬਹੁਤ ਫਾਈਨ ਬੈਲੈਂਸ ਹੈ, ਉਹ ਇਵੇਂ ਤੁਸੀਂ ਸਮਝ ਲਓ ਵੀ ਜਿਵੇਂ ਕਿਸੇ ਨੇ ਉਂਗਲੀ ਦੇ ਉੱਤੇ ਫੁੱਟਬਾਲ ਟਿਕਾਇਆ ਹੋਵੇ। ਵੇਖਿਆ ਨਾ ਤੁਸੀਂ, ਫੁੱਟਬਾਲ ਪਲੇਅਰ ਕਰਦੇ ਹੁੰਦੇ ਨੇ, ਉਹ ਆਪਣੀ ਉਂਗਲੀ ਦੇ ਉੱਤੇ ਉਹਨੂੰ ਘੁਮਾ ਦਿੰਦੇ ਨੇ ਤੇ ਉਹਨੂੰ ਮਾੜਾ ਜਿਹਾ ਤੁਸੀਂ ਲਾ ਦਿਓ, ਡਿੱਗ ਜਾਂਦਾ। ਤੇ ਸਾਡਾ ਧਰਤੀ ਉਵੇਂ ਹੀ ਹੈ, ਜਿਵੇਂ ਕਿਤੇ ਉਂਗਲੀ 'ਤੇ ਟਿੱਕੀ ਹੋਵੇ ਫੁੱਟਬਾਲ ਵਾਂਗੂ, ਅਤੇ ਇਹਨੂੰ ਜਦੋਂ ਹਵਾ ਦਾ ਬੁੱਲਾ ਆਇਆ, ਹਨੇਰੀਆਂ ਆਈਆਂ, ਅਤੇ ਇਹਦਾ ਸਾਰਾ ਸੰਤੁਲਨ ਵਿਗੜ ਸਕਦਾ। ਅਤੇ ਉਹਦੇ ਨਾਲ ਹੀ ਇੱਥੇ ਇਕੱਲੀ ਮਨੁੱਖੀ ਜਾਨ ਨਹੀਂ, ਜਿਹੜੀ ਸਮੁੱਚਾ ਜੀਵਨ ਹੈ ਜਿਹਦੇ ਵਿੱਚ ਪੰਛੀਆਂ ਦਾ ਅਤੇ ਜਾਨਵਰਾਂ ਦਾ ਜਿਹੜਾ ਜੀਵਨ ਹੈ ਉਹਨੂੰ ਵੀ ਖਤਰਾ ਹੈ।
0: ਸੋ ਇਹ ਚਾਰ ਚੁਫੇਰੇ ਇੱਕ ਚੀਜ਼ ਜੇ ਹਿੱਲੂਗੀ ਤਾਂ ਸਾਰਾ ਕੁਛ ਹੀ ਹਿੱਲੂਗਾ। ਸੋ ਸਾਰੇ ਇਹਨੂੰ ਸਮੱਸਿਆ। ਸੋ ਜਦੋਂ ਆਪਾਂ ਆਲਮੀ ਪੱਧਰ ਦੇ ਉੱਤੇ ਆਪਾਂ ਗੱਲ ਕਰ ਹੀ ਰਹੇ ਹਾਂ, ਅਤੇ ਇਸ ਵਰ੍ਹੇ ਦੇ ਅੰਤ ਦੇ ਵਿੱਚ ਜਿਹੜੀ UN ਦੀ ਮੀਟਿੰਗ ਹੋਣੀ ਹੈ, COP31, ਸੋ ਉਹਦੀਆਂ ਵੀ ਤਿਆਰੀਆਂ ਕਹਿੰਦੇ ਚੱਲ ਰਹੀਆਂ। ਪਿਛਲੇ ਆਪਾਂ ਐਪੀਸੋਡਸ ਦੇ ਵਿੱਚ ਗੱਲ ਕੀਤੀ ਕਿ ਅਮਰੀਕਾ ਹੱਥ ਖਿੱਚ ਚੁੱਕਾ ਵਾ, ਸੋ ਉਹ 2035 ਦਾ ਜਿਹੜਾ ਏਜੰਡਾ ਵਾ ਉਹਦੇ ਵਿੱਚ ਖਰਚਾ ਫਿਲਹਾਲ ਤਾਂ ਨਹੀਂ ਕਰਦਾ ਦਿਖ ਰਿਹਾ, ਅਤੇ ਉਸ ਲਿਹਾਜ਼ ਦੇ ਨਾਲ ਜਿਹੜਾ ਇਹ ਖਰਚਾ ਵਾ ਫਿਰ ਜਿੱਦਾਂ ਕਹਿ ਰਹੇ ਨੇ ਕਿ 1.3 ਟ੍ਰਿਲੀਅਨ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਚਾਹੀਦਾ ਜੋ ਮਿੱਥਿਆ ਸੀ, ਅਤੇ ਉਹਦੇ ਲਈ ਫਿਰ ਕੀ ਯਤਨ ਨੇ? ਹੁਣ ਹੋਰ ਕੋਈ ਹੱਥ ਅੱਗੇ ਵਧਾ ਰਿਹਾ ਵਾ ਜਾਂ ਅਮਰੀਕਾ ਨੂੰ ਮਨਾਉਣ ਦੀ ਕੋਸ਼ਿਸ਼ ਆ, ਜਾਂ ਫਿਰ ਕਿਹੜੇ ਤਰੀਕੇ ਦੇ ਨਾਲ? ਜੇ ਬਜਟ ਹੀ ਨਹੀਂ ਹੋਊਗਾ ਤਾਂ ਫਿਰ ਕਿੱਦਾਂ ਚੀਜ਼ਾਂ ਮੈਨੇਜ ਹੋਣਗੀਆਂ?
1: ਹਾਂਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ, ਪਰ ਉਹਦੇ ਵਿੱਚ ਕੁਝ ਨਵੀਆਂ ਤਬਦੀਲੀਆਂ ਨੇ, ਚੇਂਜਸ ਨੇ ਜਿਹੜੀਆਂ ਅੱਛੀਆਂ ਨੇ, ਉਹ ਇਹ ਹੈ ਕਿ ਜਿਹੜੇ ਇਸ ਜਲਵਾਯੂ ਤਬਦੀਲੀ ਦੇ ਹੱਲ ਨੇ, ਜਿਹਨਾਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਤੇ ਸੋਲਰ ਪੈਨਲ ਤੇ ਵਿੰਡ ਐਨਰਜੀ ਜਿਹੜੀ ਬਹੁਤ ਵੱਡਾ ਰੋਲ ਹੈ, ਉਹਨਾਂ ਦੀ ਜਿਹੜੀ ਲਾਗਤ ਹੈ ਉਹ ਲਗਾਤਾਰ ਘੱਟ ਰਹੀ ਆ। ਉਹ ਇੰਨੀ ਘੱਟ ਰਹੀ ਆ ਵੀ ਜੇ ਆਪਾਂ ਸੋਲਰ ਪੈਨਲ ਦੀ ਕੀਮਤ ਨੂੰ 2000 ਤੋਂ ਲੈ ਕੇ ਕੰਪੇਅਰ ਕਰੀਏ ਤਾਂ ਹੁਣ ਉਹ 99% ਘੱਟ ਚੁੱਕੀ ਹੈ। ਜਿਹੜੀ ਚੀਜ਼ $1 ਦੀ ਆਉਂਦੀ ਸੀ 2000 ਦੇ ਵਿੱਚ, ਅੱਜ ਉਹ ਸੋਲਰ ਪੈਨਲ 1 ਸੈਂਟ ਦਾ ਮਿਲਦਾ ਤੁਹਾਨੂੰ, ਉਹ 99% ਘੱਟ ਗਿਆ। ਤੇ ਇਵੇਂ ਹੀ ਇਲੈਕਟ੍ਰਿਕ ਕਾਰਾਂ ਨੇ, ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਬਈ ਇਸ ਸਾਲ 26 ਦੇ ਵਿੱਚ ਦੁਨੀਆਂ ਦੇ ਵਿੱਚ ਕੋਈ 26 ਮਿਲੀਅਨ ਇਲੈਕਟ੍ਰਿਕ ਕਾਰਾਂ ਵਿਕਣਗੀਆਂ। ਤੇ ਹਾਂ ਹੁਣ ਮਤਲਬ ਪਿਛਲੇ ਮਹੀਨੇ ਤਕਰੀਬਨ 5 ਲੱਖ ਦੇ ਕਰੀਬ ਕਾਰਾਂ ਜਿਹੜੀਆਂ ਇਲੈਕਟ੍ਰਿਕ ਕਲੀਆਂ ਚੀਨ ਦੇ ਵਿੱਚ ਵਿਕੀਆਂ। ਸੋ ਜਿਹੜੀ ਸਾਡੇ ਉਹਨਾਂ ਦੀ ਘੱਟ ਰਹੀ ਹੈ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਮਰੀਕਾ ਕੰਟਰੀਬਿਊਟ ਨਹੀਂ ਕਰ ਰਿਹਾ, ਬਿਲਕੁਲ ਦਰੁਸਤ ਹੈ, ਉਹਦਾ ਨੁਕਸਾਨ ਹੋ ਰਿਹਾ, ਪਰ ਉਹਦੇ ਵਿੱਚ ਯੂਰਪ ਵਾਲੇ ਕਾਫੀ ਕਰ ਰਹੇ ਨੇ, ਚਾਈਨਾ ਵਾਲੇ ਭਾਵੇਂ ਉਹ ਆਪਣੇ ਬਿਜ਼ਨਸ ਪੱਖ ਤੋਂ ਕਰ ਰਹੇ ਨੇ, ਉਹ ਜਿਹੜੀ ਇਹ ਟੈਕਨੋਲੋਜੀ ਹੈ ਜਾਂ ਇਹਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਜੁੜੀਆਂ ਹੋਈਆਂ ਟੈਕਨੋਲੋਜੀਜ਼ ਨੇ, ਉਹ ਜਿਹਨੂੰ ਆਪਾਂ ਗਲੋਬਲ ਸਾਊਥ ਕਹਿੰਦੇ ਹਾਂ, ਅਫਰੀਕਾ, ਏਸ਼ੀਆ ਜਾਂ ਜਿਹੜੇ ਗਰੀਬ ਮੁਲਕ ਹੁੰਦੇ ਸੀ, ਹੁਣ ਉੱਨਤੀ ਕਰ ਰਹੇ ਨੇ, ਉਹਨਾਂ ਨੂੰ ਉਹ ਬੜੀ ਵੱਡੀ ਪੱਧਰ ਤੇ ਉਹਦੀ ਡਿਪਲੋਇਮੈਂਟ ਕਰ ਰਿਹਾ, ਗਵਰਨਮੈਂਟ ਆਫ ਇੰਡੀਆ ਕਰ ਰਹੀ ਆ। ਉਹਨਾਂ ਨੇ ਤੁਸੀਂ ਪਿੱਛੇ ਦੇ ਆਇਆ ਸੀ ਉਹਨਾਂ ਦਾ ਕਿ ਉਹ ਜਿਹੜੇ ਸਾਡੇ ਵੱਡੇ ਟਰੱਕ ਨੇ ਸਮਾਨ ਵਾਲੇ, ਉਹਨਾਂ ਨੂੰ ਇਲੈਕਟ੍ਰਿਕ ਤੇ ਬੱਸਾਂ ਨੂੰ ਇਲੈਕਟ੍ਰਿਕ ਸ਼ਿਫਟ ਕਰਨ ਲਈ ਉਹ ਪਤਾ ਨਹੀਂ 2500 ਲੱਖ ਕਰੋੜ ਦਾ ਪ੍ਰੋਜੈਕਟ ਹੈ, ਬਹੁਤ ਹੀ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਉਹਨਾਂ ਨੇ। ਕਿਉਂਕਿ ਉਹ ਭਾਵੇਂ ਉਹਨਾਂ ਦੀ ਗਿਣਤੀ ਬੜੀ ਘੱਟ ਹੈ, ਪਰ ਇੰਡੀਆ ਦਾ ਜਿਹੜਾ 40% ਡੀਜ਼ਲ ਲੱਗਦਾ ਉਹ ਟਰੱਕਾਂ ਦੇ ਟਰੱਕ ਖਾਂਦੇ ਨੇ, ਹੈ ਨਾ, ਉਹ ਟਰੱਕ ਜ਼ਿਆਦਾ ਡੀਜ਼ਲ ਖਾਂਦੇ ਆ, ਸਾਰਾ ਦਿਨ ਸਾਰੀ ਰਾਤ ਚੱਲਦੇ ਆ। ਤੇ ਸੋ ਇਹ ਬੜੀ ਵੱਡੀ ਪੱਧਰ ਤੇ ਇਹਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ ਕਿ ਤੁਸੀਂ, ਕਿਉਂਕਿ ਸਰਕਾਰਾਂ ਨੇ ਕੀ ਨਹੀਂ ਕਰਨਾ, ਉਹਨਾਂ ਦੀ ਇੱਕ ਆਪਣੀ ਰਫਤਾਰ ਹੈ ਤੇ ਉੱਥੇ ਕਰਪਸ਼ਨ ਵੀ ਹੈ, ਉੱਥੇ ਹੋਰ ਕਈ ਕੁਛ ਵੀ ਹੈ, ਪਰ ਅਸੀਂ ਇਹ ਮਸਲਾ ਇੰਨਾ ਗੰਭੀਰ ਆ, ਅਸੀਂ ਇਕੱਲਾ ਇਹ ਗੱਲ ਕਹਿ ਕੇ ਨਹੀਂ ਛੱਡ ਸਕਦੇ ਕਿ ਇਹ ਸਰਕਾਰਾਂ ਹੀ ਕਰਨਗੀਆਂ, ਇਹ ਕੰਪਨੀਆਂ ਹੀ ਕਰਨਗੀਆਂ, ਮੈਂ ਤਾਂ ਕੁਛ ਨਹੀਂ ਕਰ ਸਕਦਾ। ਇਹ ਆਪਾਂ ਆਉਣ ਵਾਲੇ ਕਰਾਂਗੇ, ਪਰ ਜਦ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਇਹ ਕਿੰਨੀ ਗੰਭੀਰ, ਕਿੰਨੀ ਵਿਨਾਸ਼ਕਾਰੀ, ਤੇ ਅਸੀਂ ਇਹਨੂੰ ਮਹਾਂਪਰਲੋ ਕਿਉਂ ਕਹਿੰਦੇ ਹਾਂ, ਫਿਰ ਕਈ ਵਾਰੀ ਸਾਡਾ ਵਿੱਚੋਂ ਮੋਟੀਵੇਸ਼ਨ ਨਹੀਂ ਹੁੰਦੀ ਸਟੈਪ ਲੈਣ ਦੀ, ਆਪਣੀ ਜ਼ਿੰਦਗੀ 'ਚੋਂ ਤਬਦੀਲੀਆਂ ਲਿਆਉਣ ਦੀ। ਸੋ ਸਾਨੂੰ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਇਹ ਕੀ ਚੀਜ਼ ਹੈ ਅਤੇ ਇਹ ਕਿੰਨੀ ਭਿਆਨਕ ਹੈ ਅਤੇ ਇਹ ਕਿਹੋ ਜਿਹਾ ਰੂਪ ਦੇ ਵਿੱਚ ਆਏਗੀ, ਜਿਹੜੀ ਕਿ ਆਪਾਂ ਪਿਛਲੇ 4-5 ਐਪੀਸੋਡ 'ਚ ਇਹਤੇ ਲਗਾ ਰਹੇ ਹਾਂ ਟਾਈਮ, ਵੀ ਇਹ ਕੀ ਚੀਜ਼ ਹੈ। ਅਤੇ ਇਹਦੇ ਵਿੱਚ ਬਾਈ ਜੀ ਸਭ ਤੋਂ ਵੱਡਾ ਕੀ ਹੈ, ਕਿਉਂਕਿ ਇਹ ਹਰ ਬੰਦੇ ਨਾਲ ਜੁੜੀ ਹੋਈ ਹੈ ਅਤੇ ਹਰ ਬੰਦੇ ਦੇ ਹਰ ਪਹਿਲੂ ਨਾਲ ਜੁੜੀ ਹੋਈ ਹੈ, ਅਤੇ ਆਪਾਂ ਆਪਣਾ ਰੇਡੀਓ ਪ੍ਰੋਗਰਾਮ ਜਾਂ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਾਂ ਤਾਂ ਬਹੁਤ ਘੱਟ ਲੋਕਾਂ ਤੱਕ ਪਹੁੰਚ ਸਕਦੇ ਹਾਂ। ਸੋ ਜਿਹੜਾ ਬੰਦਾ ਵੀ ਆਪ ਸਮਝ ਸਕਦਾ ਹੈ ਸੁਣਨ ਤੋਂ ਬਾਅਦ, ਇਹ ਉਹਦੀ ਉਹਦਾ ਧਰਮ ਬਣਦਾ, ਮੈਂ ਕਹਾਂਗਾ ਇਕੱਲੀ ਡਿਊਟੀ ਨਹੀਂ, ਵੀ ਉਹ ਆਪਣੇ ਪਰਿਵਾਰ ਦੇ ਵਿੱਚ ਅਤੇ ਆਪਣੇ ਦੋਸਤਾਂ ਅਤੇ ਆਪਣੇ ਜਿੱਥੇ ਵੀ ਉਹ ਰਹਿੰਦੇ ਨੇ ਕਮਿਊਨਿਟੀ ਦੇ ਵਿੱਚ, ਗਲੀ ਮੁਹੱਲੇ 'ਚ, ਉਹ ਇਹਦੀ ਗੱਲ ਨੂੰ ਤੋਰਨ ਤਾਂ ਕਿ ਸਾਰੇ ਲੋਕ ਜਿਹੜੇ ਹੈ ਇਹਦੇ ਬਾਰੇ ਜਾਣ ਕੇ ਘੱਟੋ ਘੱਟ ਉਹਨੂੰ ਸਮਝ ਆ ਜਾਏਗੀ ਵੀ ਇਹਦੀ ਭਿਅੰਕਰਤਾ ਕਿੰਨੀ ਹੈ।
0: ਜੀ, ਸੋ ਇਹਦੇ ਵਿੱਚ ਇੱਕ ਮੈਂ ਵੇਖ ਰਿਹਾ ਹਾਂ, ਇੱਕ ਜਿਹੜੇ ਔਨਲਾਈਨ ਚਰਚਾ ਚੱਲਦੀ ਹੈ ਜਦੋਂ, ਅਤੇ ਉਹਦੇ ਵਿੱਚ ਇੱਕ ਸਵਾਲ ਚੱਲ ਰਿਹਾ, ਕਿਉਂਕਿ ਇੱਕ ਹੁਣ ਇਸ ਤਰੀਕੇ ਦੇ ਨਾਲ ਵੀ ਕਿਹਾ ਜਾ ਰਿਹਾ ਕਿ ਆਪਾਂ ਜਿਹੜੇ AI ਦਾ ਇਸਤੇਮਾਲ ਕਰਕੇ ਜਿਹੜੇ ਸਾਡੇ ਹੀਟਿੰਗ ਆ, ਕੂਲਿੰਗ ਆ, ਰੈਫਰੀਜਰੇਸ਼ਨ ਆ, ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਫਰਿੱਜਾਂ ਜਾਂ ਹੀਟ ਪੰਪ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ AI ਦੇ ਨਾਲ ਹੁਣ ਹੋਰ ਸਮਾਰਟ ਆਟੋਮੇਸ਼ਨ ਦੇ ਉੱਤੇ ਲੈ ਕੇ ਆਉਂਦੀਆਂ ਜਾ ਰਹੀਆਂ ਨੇ। ਸੋ AI ਇਹਨੂੰ ਕੰਟਰੋਲ ਕਰੂਗੀ, ਅਤੇ ਉਹਦੇ ਵਿੱਚ 8-15% ਜਿਹੜੀ ਆ ਊਰਜਾ ਦੀ ਬਚਤ ਹੋ ਸਕੂਗੀ। ਸੋ ਇਹ ਚਰਚਾ ਇਹ ਚੱਲ ਰਹੀ ਹੈ ਕਿ ਇਹ ਮਾਰਕੀਟਿੰਗ ਤਕਨੀਕਸ ਨੇ, ਜਦੋਂ ਪਹਿਲੀਆਂ ਜਿਹੜੀਆਂ ਚੱਲ ਰਹੀਆਂ ਤਕਨੀਕਸ ਨੇ ਉਹਨਾਂ ਨੂੰ ਆਪਾਂ, ਕਈ ਲੋਕ ਕਹਿੰਦੇ ਨੇ ਕਿ ਜਦੋਂ ਹਟਾਵਾਂਗੇ ਤਾਂ ਉਹਦੇ 'ਤੇ ਵੀ ਖਰਚਾ ਆਊਗਾ, ਉਹਨਾਂ ਨੂੰ ਡਿਸਪੋਜ਼ ਕਰਨ ਦੇ ਉੱਤੇ ਵੀ ਖਰਚਾ ਆਊਗਾ। ਸੋ ਨਵੇਂ ਜਿਹੜੇ ਉਪਕਰਨ ਆ ਰਹੇ ਨੇ, ਕੀ ਉਹਨਾਂ ਨੂੰ ਉੱਧਰ ਲੋਕਾਂ ਨੂੰ ਲੈ ਕੇ ਜਾਣ ਦੀ, ਖਰਚਾ ਕਰਨ ਦੀ ਗੱਲ ਜਿਹੜੀ ਆ ਉਹ ਫਲੋਟ ਕੀਤੀ ਜਾ ਰਹੀ ਹੈ, ਜਾਂ ਫਿਰ ਵਾਕਈ ਇਹਨਾਂ ਚੀਜ਼ਾਂ ਦੇ ਨਾਲ ਫਰਕ ਪੈਣ ਵਾਲਾ?
1: ਨਹੀਂ, ਦੇਖੋ ਫਰਕ ਤਾਂ ਪਏਗਾ ਨਵੀਂ ਟੈਕਨੋਲੋਜੀ ਦਾ, ਪਰ ਇਹ ਸ਼ੋਸ਼ੇ ਨੇ। ਤੁਹਾਡੀ ਫਰਿੱਜ ਹੈ, ਫਰਿੱਜ ਤੁਸੀਂ ਕਦ ਲਈ ਵਰਤਦੇ ਹੋ? ਤੁਸੀਂ ਜਿਹੜੀਆਂ ਚੀਜ਼ਾਂ ਖਾਣੀਆਂ ਲਿਆਉਂਦੇ ਹੋ ਸਟੋਰ ਤੋਂ ਲਿਆ ਕੇ ਰੱਖ ਦਿੰਦੇ ਆ, ਹੁਣ ਤੁਹਾਨੂੰ ਕੀ ਫਰਕ ਪਏਗਾ ਜੋ ਫਰਿੱਜ ਤੁਹਾਨੂੰ ਇੱਕ ਟੈਕਸ ਮੈਸੇਜ ਭੇਜ ਦੇਵੇ ਵੀ ਤੁਹਾਡਾ ਜਿਹੜਾ ਦੁੱਧ ਹੈ ਉਹ ਕੱਲ੍ਹ ਨੂੰ ਖਤਮ ਹੋ ਜਾਣਾ, ਕੀ ਫਰਕ ਪਏਗਾ ਉਹਦੇ ਨਾਲ? ਮਤਲਬ ਇਹ ਤਾਂ ਇਹ ਜਿਹੜੇ ਮੈਂ ਤੈਨੂੰ ਸ਼ੋਸ਼ੇਬਾਜ਼ੀ ਕਹਾਂਗਾ, ਪਰ ਹੌਲੀ ਹੌਲੀ ਜਦੋਂ ਨਵੀਆਂ ਫਰਿੱਜਾਂ ਆਉਣਗੀਆਂ ਉਹ ਸਾਰੀਆਂ ਦੇ ਵਿੱਚ ਟੈਕਨੋਲੋਜੀ ਸਟੈਂਡਰਡ ਹੋ ਜਾਏਗੀ। ਜਿਵੇਂ ਕਾਰਾਂ ਸੀ, ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਕਾਰਾਂ ਕਿੰਨੀਆਂ ਸਿੰਪਲ ਹੁੰਦੀਆਂ ਸੀ, ਫਿਰ ਕਾਰਾਂ ਦੇ ਵਿੱਚ ਕਿੰਨੀ ਟੈਕਨੋਲੋਜੀ ਵੱਧਦੀ ਗਈ। ਇਹਦਾ ਸਾਡੇ ਜਲਵਾਯੂ ਤਬਦੀਲੀ 'ਤੇ ਚੰਗਾ ਅਸਰ ਨਹੀਂ ਪੈਣਾ, ਇਹ ਤਾਂ ਮਾੜਾ ਪਏਗਾ। ਕਿਉਂਕਿ ਜਿਹੜੀ AI ਹੈ, ਜਦੋਂ ਤੁਸੀਂ ਕੰਪਿਊਟਰ 'ਤੇ ਗੂਗਲ 'ਚ ਟਾਈਪ ਕਰਦੇ ਹੋ ਆਪਣਾ ਸਵਾਲ, ਅਤੇ ਉਹ ਬਹੁਤ ਵੱਡੇ ਕੰਪਿਊਟਰ ਸੈਂਟਰ ਜਿਹਨੂੰ ਆਪਾਂ ਡੇਟਾ ਸੈਂਟਰ ਕਹਿੰਦੇ, ਆਪਾਂ ਇੱਕ ਪੂਰਾ ਐਪੀਸੋਡ ਇਹ 'ਤੇ ਕਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹਦੀ ਹੁਣ ਬੜੀ ਚਰਚਾ ਹੈ ਬਈ ਡੇਟਾ ਸੈਂਟਰ ਜਿਹੜੇ ਨੇ ਉੱਥੇ ਲੱਖਾਂ ਕੰਪਿਊਟਰ ਚੱਲਦੇ ਨੇ ਤੁਹਾਡੇ ਸਵਾਲ ਦਾ ਜਵਾਬ ਲੈਣ ਲਈ, ਤੇ ਜਿਹੜੇ ਕੰਪਿਊਟਰ ਚੱਲਦੇ ਨੇ ਉਹ ਬਿਜਲੀ ਖਾਂਦੇ ਨੇ, ਬਿਜਲੀ ਖਾਂਦੇ ਨੇ ਉਹਨਾਂ ਨਾਲ ਗਰਮੀ ਪੈਦਾ ਹੁੰਦੀ ਹੈ, ਗਰਮ ਉਹਨਾਂ ਨੂੰ ਠੰਡਾ ਕਰਨ ਲਈ ਉਹਨਾਂ ਨੂੰ ਪਾਣੀ ਵਰਤਣਗੇ, ਨਾਲੇ ਜਿਹੜੀ ਬਿਜਲੀ ਆ ਉਹਦੀ ਖਪਤ ਵਧਾਉਣਗੇ, ਬਿਜਲੀ ਜਿਹੜੀ ਕੋਲੇ ਤੋਂ ਬਣਦੀ ਆ। ਸੋ AI ਤਾਂ ਜਲਵਾਯੂ ਤਬਦੀਲੀ ਦੇ ਲਈ ਬਹੁਤ ਵੱਡਾ ਖਤਰੇ ਵਾਲਾ, ਪਰ ਇਹ ਜ਼ਰੂਰੀ ਨਹੀਂ ਹੋਣਾ ਇਵੇਂ ਹੋਵੇ, ਇਹ ਸਿਰਫ ਕੰਪਨੀਆਂ ਨੂੰ ਦਬਾਅ ਪਾਉਣ ਦੀ ਲੋੜ ਹੈ। ਜਿਵੇਂ ਜਿਹੜੀ ਸਟੈਨਫੋਰਡ ਯੂਨੀਵਰਸਿਟੀ ਆ, ਜਿੰਨੇ ਵੀ ਉਹਨਾਂ ਦੇ ਡੇਟਾ ਸੈਂਟਰਸ ਨੇ ਉਹ ਬਿਲਕੁਲ ਪਾਣੀ ਨਹੀਂ ਵਰਤਦੇ, ਉਹ ਇਸ ਤਰ੍ਹਾਂ ਡਿਜ਼ਾਇਨ ਕੀਤੇ ਨੇ, ਤੇ ਉਹ ਤਕਰੀਬਨ ਜਿਵੇਂ ਗੂਗਲ ਵਾਲੇ ਬਣਾ ਰਹੇ ਨੇ, ਤੇ ਉਹਨਾਂ ਦੀ ਜਿਹੜੀ ਬਿਜਲੀ ਵੀ ਆ ਉਹ ਸਾਰੀ ਦੀ ਸਾਰੀ ਉਹ ਸੋਲਰ, ਵਿੰਡ ਤੇ ਬੈਟਰੀ ਤੋਂ ਚਲਾ ਰਹੇ ਨੇ ਉਹ। ਸੋ ਇਹਦੇ ਹੱਲ, ਇਹਨਾਂ ਨੂੰ AI ਨੂੰ ਵੀ ਇੱਕ ਜ਼ਿੰਮੇਦਾਰ ਤਰੀਕੇ ਨਾਲ ਲਾਗੂ ਕਰਨ ਦੇ ਜਿਹੜਾ ਉਹ ਸੰਭਵ ਹੈ ਤੇ ਉਹ ਸੰਭਵ ਤਾਂ ਹੀ ਸਰਕਾਰਾਂ ਕਰਨਗੀਆਂ ਜੇ ਅਸੀਂ ਉਹਨਾਂ ਤੇ ਦਬਾਅ ਪਾਵਾਂਗੇ
0: ਜੀ। ਸੋ ਆਸ ਕਰਦੇ ਹਾਂ ਜੀ ਇਹ ਦਬਾਅ ਇਸੇ ਤਰ੍ਹਾਂ ਦੇ ਨਾਲ ਪੈਂਦਾ ਰਹੇ ਅਤੇ ਵਾਤਾਵਰਣ ਦਾ ਕੋਈ ਹੋਰ ਫਾਇਦਾ ਆਪਾਂ ਇੰਡੀਵਿਜੁਅਲ ਲੈਵਲ ਦੇ ਉੱਤੇ ਵੀ ਕਰ ਸਕੀਏ। ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ ਧੰਨਵਾਦ ਤੁਹਾਡਾ ਅਤੇ ਸੁਣਨ ਵਾਲਿਆਂ ਦਾ ਖਾਸ ਕਰਕੇ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ। ਸੋ ਹਰ ਸੋਮਵਾਰ ਨੂੰ ਇਹ ਸਾਡੇ ਨਾਲ ਇਸੇ ਸਮੇਂ ਜੁੜਦੇ ਨੇ ਲਗਭਗ 1 ਵਜੇ ਅਤੇ ਤੁਸੀਂ ਇਹ ਗੱਲਬਾਤ ਜਿਹੜੀ ਸਾਡੀ ਪੋਡਕਾਸਟ ਦੇ ਉੱਤੇ ਵੀ ਸੁਣ ਸਕਦੇ ਹੋ ਅਤੇ ਇਸੇ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਵੀ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੀਦਾ ਵਾ ਥਰੂ ਆਊਟ ਵੀਕ। ਸੋ ਕੋਈ ਵੀ ਗੱਲ ਬਾਤ ਕੋਈ ਵੀ ਤੁਹਾਨੂੰ ਮਨ ਦੇ ਵਿੱਚ ਸਵਾਲ ਆਵੇ ਫੀਡਬੈਕ ਆਵੇ ਅਤੇ ਉਹ ਤੁਸੀਂ ਸਾਡੇ ਤੱਕ ਭੇਜ ਦਿਆ ਕਰੋ ਆਪਾਂ ਉਹ ਵੀ ਇਹਨਾਂ ਦੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੇ ਕਰ ਸਕਦੇ ਹਾਂ। ਦਿਓ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਵਾਤਾਵਰਣ ਦਾ ਖਿਆਲ ਰੱਖੋ ਸੁਣਦੇ ਰਹੋ ਰੇਡੀਓ ਹਾਂਜੀ 1674।
2: Ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
3: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

चाह सच हो जाए, इसकी हमको सजा तो मिलनी थी। सच तो ये है, कसूर अपना है।

0: ਅਤੇ ਕਈ ਮਾਈਗ੍ਰੇਸ਼ਨ ਪ੍ਰੋਵਾਈਡ ਕਰ
1: ਨੰਬਰ ਤਾਂ ਬਾਸਲ ਇਮੀਗ੍ਰੇਸ਼ਨ ਵਾਲਿਆਂ ਦਾ
0: ਹਾਂਜੀ ਅਪਾਇੰਟਮੈਂਟ ਕਰਵਾਉਣ ਲਈ ਕਲਿੱਕ ਕਰੋ 2406-260-9
1: ਓਵਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਸੁਪਨਿਆਂ ਦਾ ਮਜ਼ਬੂਤ ਕਰ ਹਾਊਸ ਐਂਡ ਲੈਨਿਕਸ ਓਵਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਟਰੀ ਲੀਡਿੰਗ 4 ਮੰਥ ਪੇਸ ਲੌਕ ਅੱਜ ਹੀ ਪਹੁੰਚੋ ਓਵਿਟ ਹੋਮਸ ਪਲੇਸ ਸੈਂਟਰਸ ਯਾ ਕਰੋ ਹਰ ਪਹਾੜ ਨੂੰ 0433-280-52 ਤੇ 0422-252
2: ਤੁਸੀਂ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਰਿਓ ਹਾਂਜੀ 7 ਫੋਰਮ ਦੇ ਉੱਤੇ ਤੁਹਾਡਿਆਂ ਦਾ ਸਵਾਗਤ ਪ੍ਰੋਗਰਾਮ ਸਾਈਟ ਰਿਪੋਰਟ ਇਸ ਹਫਤਾ ਪ੍ਰੋਗਰਾਮ ਦੇ ਅਸੀਂ ਭਾਰਤ ਆਸਟ੍ਰੇਲੀਆ ਤੋਂ ਵੀ ਕਈ ਵਾਰ ਜੀਓਪੋਲਿਟਿਕਸ ਦੇ ਅਲੱਗ ਅਲੱਗ ਦੇ ਉੱਤੇ ਗੱਲ ਕਰ ਇਨਸਾਈਡ ਰਿਪੋਰਟ ਇਸ ਕਰਕੇ ਕਿਉਂਕਿ ਬਹੁਤ ਵਾਰ ਬਹੁਤ ਖਬਰਾਂ ਦੇ ਖਬਰ ਬੁਲੇਟਿਨ ਦੇ ਵਿੱਚ ਢਿੱਡ ਚ ਗੱਲ ਕੀਤਾ ਸਕਦੀ ਹੈ 2-4 ਜਾਂ 5 ਮਿੰਟ ਤੱਕ ਪਰ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ 1 ਖਬਰ ਨੂੰ ਫਿਰ ਪੂਰੀ ਦੀ ਪੂਰੀ ਅਗਲੀ ਵੀ ਪੜਤਾਲ ਜੀ ਕਹਿ ਲੈਂਦੇ ਹਾਂ ਕਿ ਪੋਸਟਮਾਰਟਮ ਕਰਕੇ ਤੁਹਾਡੇ ਤੱਕ ਇਨਸਾਈਟ ਹੁੰਦੀ ਅੰਦਰਲੀਆਂ ਨੇ ਬਹੁਤ ਸਕੂਪ ਵੀ ਤੁਹਾਡੇ ਸਾਰ ਕਰ ਲਈ ਦੇ ਨੇ ਜਾਂਦੀ ਭਾਸ਼ਾ ਦੇ ਕੂਪ ਖਬਰ ਨੂੰ ਕਿਹਾ ਜਿਹੜੀ ਸਭ ਤੋਂ ਪਹਿਲਾਂ ਜਾਰੀ ਹੋ ਰਹੀ ਉਦੋਂ ਹੀ ਜੋ ਜਾਰੀ ਕਰਨ ਵਾਲੇ ਵੀ ਉਸਨੂੰ ਜਾਰੀ ਹੀ ਕਰਨਾ ਚਾਹੁੰਦੇ ਸੋ ਅਸੀਂ ਕਿਹੜੇ ਕਿਹੜੇ ਸਕੂਲ ਤੁਹਾਡੇ ਤੱਕ ਲੈ ਕੇ ਭਾਰਤ ਜੁੜੀ ਹੋਈ ਹੈ ਇਹ ਇੱਕ ਅਸੀਆ ਦਾ ਵੀ ਐਂਗਲ ਹੈਗਾ ਇਸ ਖਾ ਵਿੱਚ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਜੇ ਮੰਗਦਾ ਹੋਇਆ ਤੇ ਆਸਟ੍ਰੇਲੀਆ ਦੇ ਇਹਨੂੰ ਥੋੜਾ ਜਿਹਾ ਵਿਸਾਰ ਦੇ ਨਾਲ ਪਰ ਭਾਰਤ ਸਿਆਸਤ ਦੇ ਵਿੱਚ ਜ਼ਿਆਦਾਤਰ ਉਹਦੇ ਆਲੇ ਦੁਆਲੇ ਘੁੰਮ ਰਹੀ ਹੈ ਕਿਉਂਕਿ ਸੋਚਿਆ ਕਿ ਭਾਰਤ ਦੀਆਂ ਪੰਜਾਬ ਜਦੋਂ ਖਬਰਾਂ ਕਰਨੇ ਪ੍ਰੀਤਮ ਸਿੰਘ ਰੁਕਮਣੀ ਸਾਡੇ ਦੁਪਹਿਰ ਵੇਲੇ ਜੇ ਹਾਂਜੀ ਬਨ ਸ਼ੋਅ ਤੋਂ ਬਾਅਦ ਬੁਲੇਟਿਨ ਉਹਦੇ ਸਿਰਫ ਉਹੀ ਆਪਦੀਆਂ ਹੀ ਖਬਰਾਂ ਮੈਂ ਦੂਜਾ ਜਾਂਦਾ ਉਹ ਵੀ ਅੱਧੇ ਕਦਾਈ ਪ੍ਰੋਗਰਾਮ ਹੁੰਦਾ ਸੋਚ ਵੀ ਜ਼ਿਆਦਾ ਵਿਸਤਾਰ ਦੇ ਵਿੱਚ ਜਾ ਸਕਦੇ ਬਟ ਸਲ ਇੰਡੀਆ ਤੱਕ ਦੀਆਂ ਖਬਰਾਂ ਜਿਹੜੀਆਂ ਆਪੀਆਂ ਨਹੀਂ ਨੇ ਪਰ ਸਰਸ਼ੀਆਂ ਨੇ ਜੇ ਕਹਿ ਸਕਦੇ ਹਾਂ ਇਧਰੋਂ ਉਧਰੋਂ ਸੁਣ ਰਿਹਾ ਸੀ ਕਨਸੋ ਹੋ ਰਹੀਆਂ ਨੇ ਸੋਆਂ ਦੇ ਆਧਾਰ ਉੱਤੇ ਇਹ ਖਬਰ ਦੇ ਦਿਨ ਤੁਹਾਡੇ ਤੱਕ ਆਇਆ ਭਾਰਤੀ ਰਾਜਨੀਤੀ ਦੇ ਵਿੱਚ ਆਹ ਅਗਲੇ 2-3 ਮਹੀਨੇ ਹੀ ਜ਼ਿਆਦਾ ਨਾਜ਼ੁਕ ਬਹੁਤ ਵੱਡੀਆਂ ਦਿੱਲੀਆਂ ਵਾਲੇ ਹੋਣਗੇ ਔਰ ਇਸ ਦਰਮਿਆਨ ਸੁਣ ਸੈਸ਼ਨ ਹੋਣਾ ਕੈਬਨਿਟ ਦੇ ਵਿੱਚ ਫੇਰ ਬਦਲ ਵੀ ਸੰਭਾਵਨਾ ਹੈ ਔਰ ਅਲੱਗ ਅਲੱਗ ਸੰਕਟ ਦੇ ਵਿੱਚ ਜਿਹੜੀ ਸਰਕਾਰ ਘਿਰੀ ਹੋਈ ਹੈ ਉਹਦੇ ਤੇ ਵੀ ਚਰਚਾ ਨਹੀਂ ਹੈਗੀ ਉਹਦੀ ਵਜ੍ਹਾ ਕੀ ਸਾਰੇ ਪ੍ਰੋਗਰਾਮ ਦੀ ਵਜ੍ਹਾ ਪਹਿਲਾਂ ਚਲੋ ਸੁਣ ਲਈ ਹੈ ਇੱਕ ਨਿਚੋੜ ਕੱਢ ਦਿੰਦੇ ਹਾਂ ਪ੍ਰੋਗਰਾਮ ਸ਼ੁਰੂ ਦੇ ਸਨਾਪਸੀ ਹੈਗਾ ਇੱਕ ਪੈਰਾਗ੍ਰਾਫ ਦੇ ਵਿੱਚ ਜਾਂ ਸ਼ੁਰੂਆਤ ਦੀਆਂ 3 ਲਾਈਨਾਂ ਦੇ ਵਿੱਚ ਹੋਇਆ ਤੁਹਾਨੂੰ ਕਿ ਜਨਤਾ ਦੇ ਉੱਤੇ ਧਰਨਾ ਚਾਹੇ ਇਸ ਵਕਤ ਕਾਕਰੇਚ ਜਾਂ ਪਾਰਟੀ ਦਾ ਕਾਕਰੇਚ ਜਨਤਾ ਇੱਕ ਸੋਸ਼ਲ ਮੀਡੀਆ ਮੂਵਮੈਂਟ ਸ਼ੁਰੂ ਹੋਈ ਸੀ ਪੋਲੀਟੀਕਲ ਪਾਰਟੀ ਨਹੀਂ ਬਟ ਭਾਰਤੀ ਜਨਤਾ ਪਾਰਟੀ ਦਾ ਮਜ਼ਾਕ ਬਣਾਉਣ ਵਕ ਜਾਂ ਉਹਦਾ ਉਹਨਾਂ ਨੂੰ ਮਿਰਰ ਦਿਖਾਉਣ ਵਾਲੀ ਜਮਾਤ ਜ਼ਰੂਰ ਬਣਦੀ ਜਾ ਰਹੀ ਹੈ ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ ਇਸ ਕਰਕੇ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀ ਦਾ ਇੱਕ ਬਦਲ ਉਹਨਾਂ ਦਾ ਇੱਕ ਵਧੀਆ ਵਿਕ ਰੂਪ ਦੇ ਵਿੱਚ ਕਾਕਰੇਚ ਜਨਤਾ ਉਹ ਕੰਮ ਕਰ ਰਹੀ ਹੈ ਜੋ ਕਿ ਅਪੋਜੀਸ਼ਨ ਕਰਨਾ ਚਾਹੀਦਾ ਨਿਪੜ ਲੇਖ ਹੁੰਦਾ ਟੀ ਟੀ ਦੇ ਪਰ ਮਹਾਰਾਸ਼ਟਰ ਹੁੰਦੇ ਨੇ ਸਟੇਟ ਬੋਰਡ ਪੜ ਲੀਕ ਹੁੰਦੇ ਸੀਬੀਐਸਈ ਐਮਸ ਦੇ ਵਿੱਚ ਗੜਬੜੀਆਂ ਨੇ ਤਰੀਕੇ ਦੇ ਸਿੱਖਿਆ ਢਾਂਚਾ ਫਿਰ ਧਰਮਿੰਦਰ ਪਾਨ ਅਸਤੀਫਾ ਕਿਉਂ ਦਿੰਦੇ ਮੰਗ ਦੇ ਉੱਤੇ ਜੇਪੀ ਧਰਨਾ ਦੇ ਰਹੀ ਹੈ ਸੋਨਮ ਵਾਚੁਕ ਹੜਤਾਲ ਤੇ ਬੈਠੇ ਮਿੱਥੇ ਸਮੇਂ ਦੇ ਪ੍ਰਧਾਨ ਮੰਤਰੀ ਐਜ਼ ਯੂਜ਼ੂਅਲ ਨਹੀਂ ਬੋਲ ਰਹੇ ਜਿਹਨੇ ਮਣੀਪੁਰ ਹਿੰਸਾ ਨੇ ਸਾਲਾਂ ਚ ਨਿਕਲਿਆ ਇੱਥੇ ਕੀ ਲੈਣਗੇ ਖੈਰ ਉਹਨਾਂ ਦੀ ਕੁਝ ਬੀਆਂ ਵੀ ਨੇ ਉੱਤੇ ਵੀ ਅੱਗੇ ਚੱਲ ਕਰਾਂਗੇ ਉਹ ਪ੍ਰੋਗਰਾਮ ਲਾਸਟ ਸੈਗਮੈਂਟ ਚ ਦੂਸਰੀ ਮਾਨਸੂਨ ਸੈਸ਼ਨ ਹੋਣ ਵਾਲਾ ਹੈ ਪਿਛਲੀ ਵਾਰ ਤਾਂ ਹੈ ਕਿ ਸੱਤਾ ਧਿਰ ਨੂੰ ਮੂੰਹ ਨਹੀਂ ਪਈ ਸੀ ਜਦੋਂ ਉਸ ਸੈਸ਼ਨ ਤੁਰਨੀ ਸੀ ਸਾਊਥ ਸੈਸ਼ਨ ਦੇ ਵਿੱਚ ਡੀਲਿਮੀਟੇਸ਼ਨ ਦਾ ਬਿੱਲ ਪਾਸ ਹੋਵੇ ਡੀਲਿਮੀਟੇਸ਼ਨ ਕੀ ਹੁਣ ਵਿਸਤਾਰ ਦੇ ਵਿੱਚ ਸਮਝਾਂਗੇ ਵਿਸਤਾਰ ਹੋਣ ਲੱਗਿਆ ਵਾਧਾ 543 ਜਿਹੜੇ ਮੈਗੇ ਨੇ 42 ਦਾ ਵਿਸਤਾਰ ਹੋਣਾ ਉਹਦੇ ਮਾਨਸੂਨ ਸੈਸ਼ਨ ਵੀ ਗੱਲ ਕਰਾਂਗੇ ਤੀ ਚੀਜ਼ ਇੱਕ ਦੁਨੀਆਂ ਦੇ ਵਿੱਚ ਇਹ ਹੋ ਰਹੀ ਹੈ ਮਨਪੁਰਬ ਦੇ ਵਿੱਚ ਛਿੜੀ ਹੋਈ ਹੈ ਦੇਖੋ ਦੁਨੀਆਂ ਹਰ ਇੱਕ ਚੀਜ਼ ਭਰੋਸਾ ਕਰ ਸਕਦੇ ਹੋ ਮੈਲਬਨ ਦਾ ਮੌਸਮਾਂ ਤੁਸੀਂ ਭਰੋਸਾ ਕਰੋ ਪਰ ਡੋਨਲਡ ਟਰੰਪ ਦੇ ਬੰਨਾਂ ਦਾ ਭਰੋਸਾ ਕਰਿਓ ਸ਼ਾਂਤੀ ਹੈ ਕੱਲ੍ਹ ਜੰਗ ਹੋ ਜਾਵੇ ਤੇ ਅੱਜ ਮਨਪੁਰਬ ਚੋਰੀ ਹੈ ਕਿਉਂਕਿ ਕਿਸੇ ਹੋਰ ਦੇ ਨੇ ਕੁਝ ਨਹੀਂ ਪਤਾ ਹੈਗਾ ਕੋਈ ਪਤਾ ਜਿਹੜੇ ਆਪਣੇ ਨਾਲ ਰਹਿਣ ਉਹਨੂੰ ਬਕ ਗਏ ਹੈਗੇ ਜਿਨ੍ਹਾਂ ਨੇ ਜਰਦੇ ਚਾਂਸਲਰ ਨੇ ਆਫਿਸ ਢਾ ਕੇ ਫਜੀਤੀ ਦੇ ਅਗੇਂਸਟ ਸਟੈਂਡ ਲਾਉਣ ਵਾਲੇ ਅਮੈਰੀਕਾ ਯੂਕਰੇਨ ਦੇ ਰਾਸ਼ਟਰਪਤੀ ਆਪਣੇ ਦਫ਼ਤਰ ਚ ਬਾ ਕੇ ਕਹਿਤਾ ਕਿ ਈ ਪਾਇਆ ਤੇ ਇਟਲੀ ਮੰਤਰੀ ਨੂੰ ਕਹਿੰਦੇ ਕਿ ਮੇਰੇ ਨਾਲ ਝਾਨ ਨੂੰ ਤਰਸੀ ਪਈ ਹੈ ਉਸ ਡੋਨਲਡ ਟਰੰਪ ਦੇ ਉੱਤੇ ਕਿੱਥੋਂ ਯਕੀਨ ਕਰੋਗੇ ਜਿਹੜੇ ਆਪ ਕਹਿ ਦਿੰਦੇ ਨੇ ਕਿ ਈਰਾਨ ਨੇ ਇਸਨੂੰ ਰਿਕੁਐਸਟ ਕੀਤੀ ਸੀ ਕਿ ਮੀਟਿੰਗ ਕਰ ਲਓ ਈਰਾਨ ਕਹਿੰਦਾ ਤਾਂ ਕੋਈ ਕੀਤੀ ਨਹੀਂ ਅੱਛਾ ਰਿਕੁਐਸਟ ਕਿਹ ਕੀਤੀ ਸੀ ਉਹ ਕਹਿੰਦਾ ਦੇ ਵਿੱਚ ਕਰਨੀ ਕਤਰ ਕਹਿੰਦਾ ਅਸਤ ਟਿੰਗ ਨਹੀਂ ਬੁਲਾਈ ਸੋ ਲੋ ਕੱਢ ਲਓ ਇਹਦੀਆਂ ਗੱਲਾਂ ਅਸੀਂ ਕਰ ਚੁੱਕੇ ਹਾਂ ਉਹਨਾਂ ਗੱਲਾਂ ਮੀਟ ਨਹੀਂ ਕਰਨ ਪਰ ਚੱਕਰ ਹੈ ਕਿ ਡੋਨਲਡ ਟਰੰਪ ਦਾ ਆਪ ਦਾ ਹੀ ਪਤਾ ਕਿ ਰਾਤੀ ਮੌਕੇ ਕੁਛ ਸੋਚਦੇ ਨੇ ਲੱਗੇ ਤੇ ਸਵੇਰੇ ਉੱਠ ਕੇ ਹੋਰ ਕਰ ਦਿੰਦੇ ਨੇ ਇਹੋ ਜਿਹੇ ਅਸਥਿਰ ਹਾਲਾਤ ਵਿੱਚ ਦੁਨੀਆਂ ਦੀ ਜਿਹੜੀ ਅਨਸਰਟੈਨਿਟੀ ਬਣੀ ਹੋਈ ਹੈ ਜਸਟ ਬਿਕੋਜ਼ ਆਫ ਵਨ ਪਰਸਨ ਬਿਕੋਜ਼ ਦੈਟ ਪਰਸਨਸ ਕੰਟਰੀ ਇਕਨੋਮੀ ਇਜ਼ ਕੰਟਰੋਲ ਮੋਸਟ ਅਦਰ ਇਕਨੋਮੀਜ਼ ਕਰਕੇ ਜਿਹੜੀ ਇੱਕ ਦੁਨੀਆਂ ਦੇ ਵਿੱਚ ਹਮੇਸ਼ਾ ਗੱਲ ਰਹੀ ਹੈ ਬਦਲ ਹੋਣਾ ਚਾਹੀਦਾ

ਇੱਕ ਤਾਕਤ ਦੇ ਕੋਲ ਸਾਰੀ ਤਾਕਤ ਨਹੀਂ ਚਾਹੀਦੀ ਹੈਗੀ ਰੂਸ ਕੋਲ ਹੋਵੇ ਇਨ ਕੋਲ ਹੋਵੇ ਕੋਲ ਹੋਵੇ ਬ੍ਰਜ਼ਰ ਹੋਵੇ ਇੱਕ ਅਜਿਹਾ ਦੁਨੀਆ ਬਣਿਆ ਰਹੇ ਖੈਰ ਉਹ ਤਾਕਤ ਤਾਂ ਮੈਂ ਦੇਣਾ ਨਹੀਂ ਚਾਹੁੰਦਾ ਉਹਦੀ ਤਾਕਤ ਹੱਥ ਖੁਸ ਗਈ ਤੇ ਪਿੱਛੇ ਠਣ ਠਣ ਗੋਪਾਲ ਸਾਰੀ ਗੱਲ ਅਸਲ ਦੇ ਵਿੱਚ ਉਲਰਦੀ ਹੈਗੀ ਹੈ ਕਿਵੇਂ ਹੈ ਇਹਦੇ ਬਾਰੇ ਜੁੜੇ ਪਿਛਲਾ ਲਾਈਟ ਰਿਪੋਰਟ ਦਾ ਸਾਡੇ ਸੈਕਸ਼ਨ ਦੇ ਵਿੱਚ ਆ ਕੇ ਸੁਣ ਸਕਦੇ ਹੋ ਗੱਲ ਉੱਥੇ ਆਉਂਦੀ ਇਹ ਜੀ ਅਨਸਰਟੈਨਿਟੀ ਬਣੀ ਹੋਈ ਜਦੋਂ ਵਰਲਡ ਕ੍ਰਾਈਸਿਸ ਜਦੋਂ ਭਾਰਤ ਦੀਆਂ ਊਰਜਾ ਲੋੜ 60% ਹੋਰਮੁਜ਼ ਤੋਂ ਗੁਜ਼ਰ ਰਿਹਾ ਇਹਦਾ ਉੱਤੇ ਟੋਲ ਲਾਇਕ ਨਹੀਂ ਲਗਾਉਣਾ ਲਗਾਉਣਾ ਤਾਂ ਲਗਾਉਣਾ ਪੈਸੇ ਵਸੂਲੂ ਅਮਰੀਕਾ ਵਸੂਲੂ ਅਮਰੀਕਾ ਕਹਿੰਦਾ ਮੈਂ ਇੱਕ ਗੱਲ ਸੁਣ ਲਿਓ ਅੱਜ ਪ੍ਰੋਗਰਾਮ ਚ ਇਹ ਗੱਲ ਲੱਗੇ ਪਰ ਇੱਕ ਸੁਣੇ ਬਈ ਦੇ ਵਿੱਚ ਫਲੈਟ ਨਾ ਲੈ ਲਿਓ ਕਿਤੇ ਕੁਛ ਨਹੀਂ ਪਤਾ ਹੈ ਕਦੋਂ ਤੱਕ ਇਹ ਚੱਲਣੀ ਹੈਗੀ ਯੂਏਈ ਦੇ ਬੁਰੇ ਹਾਲ ਨੇ ਜਿਹਦੇ ਜਹਾਜ਼ਾਂ ਦੇ ਉੱਤੇ ਹਮਲੇ ਹੋਣ ਪਏ ਨੇ ਲੰਡਨ ਦੇ ਏਅਰਪੋਰਟ ਤੇ ਹਮਲੇ ਹੋਣ ਲੱਗੇ ਵੀ ਬੇਸਿਸ ਨਹੀਂ ਉਹਨਾਂ ਦੇ ਬਚੇ ਹੈਗੇ ਇਹਦੀਆਂ ਬਿਲਡਿੰਗਾਂ ਬਚਣਗੀਆਂ ਐਨੀਵੇਜ਼ ਨਾਟ ਅ ਸੇਫ ਇਸੇ ਕਰਕੇ ਤੁਸੀਂ ਅੱਜ ਇੰਸਟਾਗ੍ਰਾਮ ਲੈ ਕੇ ਯੂਟਿਊਬ ਤੇ ਬਹੁਤ ਸਾਰੇ ਐਡਵਰਟੀਜ਼ਮੈਂਟ ਦੇਖ ਰਹੇ ਹੋ ਹਾੜਾ ਹੈ ਕਿ ਲੈ ਲਓ ਘਰ ਲੈ ਲਓ ਲੈ ਲਓ ਲੋਕੀ ਮਿਹਨਤ ਕਰ ਰਹੇ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਪਏ ਉਹ ਛੱਡ ਰਹੇ ਨੇ ਕਿ ਇੱਥੋਂ ਛੱਡੀਏ ਅਸੀਂ ਆਸਟ੍ਰੇਲੀਆ ਚ ਲੈ ਲੈਂਦੇ ਹਾਂ ਕੀਨੀਆ ਚਲ ਯੁਗਾਂਡਾ ਚ ਲੈਣਾ ਚ ਲੈ ਲਾਂਗੇ ਦੁਬਈ ਲੈਣਾ ਹੈਗਾ ਇਹ ਵੀ ਅੱਜ ਪ੍ਰੋਗਰਾਮ ਦਾ ਵਿਸ਼ਾ ਸੋ ਗੱਲ ਇਹ ਕਿ ਜਿਹੜੀ ਅਨਿਸ਼ਚਿਤਤਾ ਦੇ ਮਾਹੌਲ ਦੇ ਵਿੱਚ ਭਾਰਤ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਈਆਂ ਫਿਲ ਦੀਆਂ ਲੋੜਾਂ ਸਪਲਾਈ ਚੇਨ ਦੀਆਂ ਲੋੜਾਂ ਉਹਨੂੰ ਲੈ ਕੇ ਵੀ ਇੱਕ ਔਰ ਤਾਂ ਇੱਕ ਬਦਲ ਤਾਂ ਗਵਰਨਮੈਂਟ ਨੇ ਹੋਈ ਕੱਟਰ ਇਹ ਤਾਂ ਨਾ ਸੀਗਾ ਕਿ ਰੂਸ ਕੱਚਾ ਤੇਲ ਖਰੀਦ ਰਿਹਾ ਅੱਜ ਚੱਕੋ ਇੰਡੀਆ ਵਾਲੇ ਸਸਤਾ ਤੇਲ ਦੋ ਇੱਕ ਚ ਦੋ ਏਦਾਂ ਦਾ ਕਹਿਣਾ ਸੀ ਉਲਟਾ ਇਹ ਕਹਿਣ ਲੱਗੇ ਤੇਲ ਘਰ ਖਰਚੋ ਜੀ ਘਰੇ ਬੈਠੇ ਰਹੋ ਯਾਤਨਾ ਕਰੋ ਜੀ ਆਪ ਚਾਹੇ ਇੱਕ ਦਰਜਾ ਚ ਘੁੰਮੇ ਆਈਏ ਇਹ ਵੀ ਗੱਲ ਨਹੀਂ ਹੈਗੀ ਅੱਜ ਦੀ ਕਹਿਣ ਇਹ ਲੱਗੀ ਕਰਕੇ ਈਟੀ ਯੂਜ਼ ਕਰੋ ਈਐਨਟੀ ਐਥਨੋਲ ਰਲਿਆ ਹੋਇਆ ਘਰਾ ਸਿੱਧੀ ਗੱਲ ਹੈ ਦੇਖੋ ਸੋਧਿਆ ਹੋਇਆ ਪੈਟਰੋਲ ਅਸੀਂ ਵੀ ਆਸਟ੍ਰੇਲੀਆ ਚ ਭਰਦੇ ਹਾਂ ਪ੍ਰੀਮੀਅਮ ਹੁੰਦਾ ਆਕਟੇਨ ਹੈ ਫਿਰ ਵੱਧ ਤੋਂ ਵੱਧ ਇੰਡੀਆ ਚ E10 ਦੀਆਂ ਤੇ ਭਾਰਤ ਦੇ ਵਿੱਚ ਵੀ ਅਲੱਗ ਅਲੱਗ ਹੈ ਜਰਮਨੀ ਚ E5 ਵੀ E10 ਵੀ ਅਵੇਲੇਬਲ ਵੀ ਹੈਗੇ ਦੁਨੀਆ ਭਰ ਅਮਰੀਕਾ ਤੋਂ ਲੈ ਕੇ ਜਾਪਾਨ ਤੋਂ ਤੁਸੀਂ ਵੱਧ ਤੋਂ ਵੱਧ ਗੰਦੀ ਤੋਂ ਗੰਦੀ ਕੁਆਲ ਜਿਹੜਾ ਤੇਲ ਹੈ ਉਹ E10 ਤੱਕ ਗੰਦੀ ਕਹਿ ਦਿੰਦੇ ਹਾਂ ਕਿ ਥੋੜਾ ਜਿਹਾ ਸਸਤਾ ਪ੍ਰੀਮੀਅਮ ਨਹੀਂ ਹੁੰਦੀ ਵੀ ਨੋ ਦੈਟ ਆਪਾਂ ਉਹਦੇ 8 ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ E20 ਸਸਤਾ ਤਾਂ ਨਹੀਂ ਕਰਨਾ ਹੈਗਾ ਖੈਰ ਪਰ E20 ਨੂੰ ਜ਼ਰੂਰ ਚਾਹੁੰਦੀ ਔਰ ਉਹਨੂੰ ਲੈ ਕੇ ਬਹੁਤ ਜੀਆਂ ਰੀਲ ਦੇਖ ਰਹੇ ਹੋ ਸੋਸ਼ਲ ਮੀਡੀਆ ਸੋਚਿਆ ਕਿ ਅੱਜ ਉਹਦੇ ਤੇ ਵੀ ਗੱਲ ਲਈ ਕਿਉਂ ਨਿਤਕਰੀ ਤੇ ਉਹਨਾਂ ਦੀ ਕੁਰਸੀ ਖਤਰੇ ਚ ਹੈਗੀ ਹੈ ਇੱਥੋਂ ਹੀ ਗੱਲ ਤੋਂ ਕੈਬਨਿਟ ਰੀਸ਼ਫ ਦੀ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਨਿਤਿਨ ਗਡਕਰੀ ਟ੍ਰਾਂਸਪੋਰਟ ਔਰ ਰੋਡਸ ਮਿਨਿਸਟਰ ਔਰ ਕੇ ਹਰਦੀਪ ਪੁਰੀ ਪੈਟਰੋਲ ਮਿਨਿਸਟਰ ਜਿਹੜੀ ਪੈਟਰੋਲ ਦੀਆਂ ਲੋਨੀ ਪੂਰੀਆਂ ਕਰਾ ਰਹੇ ਇਹ ਸ਼ਾਇਦ ਹੋ ਸਕਦਾ ਹੈ ਨਿਰਾ ਸੀਤਾਰਮ ਐਜ਼ ਫਾਈਨੈਂਸ ਮਿਨਿਸਟਰ ਵੀ ਇਹ ਚਾਰਿਆਂ ਦੇ ਉੱਤੇ ਗੱਜ ਗਾਜ ਕੀ ਇਹਨਾਂ ਨੂੰ ਰੀਫਲ ਕੀਤਾ ਜਾ ਸਕਦਾ ਮੰਤਰਾਲਾ ਕੋਈ ਲੈ ਲਓ ਪਰ ਆਹ ਮੰਤਰਾਲੇ ਛੱਡ ਦਿਓ ਵਜ੍ਹਾ ਕੀ ਹੈਗੀ ਹੈ ਉੱਤਰ ਪ੍ਰਦੇਸ਼ ਇੱਥੋਂ ਕਹਿੰਦੇ ਹਾਂ ਕਿ ਜਿਹਦੀ ਕੁਰਸੀ ਦਾ ਉੱਤਰ ਪਰਚੋ ਹੋ ਕੇ ਗੁਜ਼ਰ ਉਹ ਆਈ ਇਸ ਵਕਤ ਉਸੇ ਖੈਰ ਰਾਮ ਤਾਂ ਨਹੀਂ ਹੈਗੀ ਕਿ ਰਾਂ ਘੱਟੋ ਘੱਟ ਇਹਨਾਂ ਭਰੋਸੇ ਨਹੀਂ ਰੱਖਦੇ ਜਦੋਂ ਰਾਮ ਦੇ ਮੰਦੂਰੀਆਂ ਹੋਣ ਲੱਗਣ ਤਾਂ ਫਿਰ ਕਿਹਦੇ ਭਰੋਸੇ ਹਨ ਰਾਮ ਭਰੋਸੇ ਚੱਲਣ ਵਾਲਾ ਭਾਰ ਅੱਜ ਦੀ ਇੱਕ ਦੇ ਵਿੱਚ ਐਸੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰਿਆ ਜਿਹਦੀ ਗੱਲ ਆਉਣ ਵਾਲੇ ਦੇ ਵਿੱਚ ਬਹੁਤ ਭਾਰੀ ਪੈਸਾ ਦੀ ਹੈ ਸਰਕਾਰ ਦੇ ਅੰਦਰ ਬਹੁਤ ਤਬਦੀਲੀਆਂ ਦੇਖੋ ਭਾਜਪਾ ਜਿਹੜੀ ਕਿ ਕਿਹਾ ਜਾਂਦਾ ਹੈ ਦਾਅਵੇ ਕਰਦੇ ਨੇ ਕਿ 20,000 ਕਰੋੜ ਰੁਪਏ ਦੀ ਪੱਤੀ ਰੱਖਦੀ ਹੈ ਇਹ ਪਾਰਟੀ ਤੇ ਇਹ ਤੋਂ ਬਾਅਦ ਕਾਂਗਰਸ ਵਰਗੀਆਂ ਜਾਂ ਦੂਜੀਆਂ ਪਾਰਟੀਆਂ ਰਲ ਕੇ ਵੀ ਆਉਣੀ ਜਿੰਨੇ ਇਲੈਕਟ੍ਰੋਨਿਕ ਫੰਡਸ ਨੇ ਜਿੰਨੇ ਚੰਦੇ ਨੇ ਜਿੰਨੀ ਡੋਨੇਸ਼ਨ ਹੈ ਜਿੰਨਾ ਵੀ ਪਾਰਟੀ ਫੰਡ ਉੜ ਲੈਣ ਤਾਂ ਬਰਾਬਰੀ ਨਹੀਂ ਸਕਦੇ ਬਰਾਬਰੀ ਵਿੱਚ ਵੀ ਨਹੀਂ ਆ ਸਕੇ ਪਰ ਇੰਨੀ ਅਮੀਰਟੀ ਅੱਜ ਦੀ ਤਰੀਕ ਇੰਡੀਆ ਦੀ ਇਹ ਹੋਈ ਹੈ ਅਜਿਹੇ ਦੇ ਵਿੱਚ ਮੰਤਰੀਆਂ ਨੂੰ ਵਿਛੋੜ ਇਧਰੋਂ ਖਰੀਦੇ ਜਾਣਗੇ ਜਾਣਗੇ ਟੀ ਹਾਲਾਤ ਤਾਂ ਤੁਸੀਂ ਕੀ ਲਏ ਨੇ ਉੱਤਰ ਪ੍ਰਦੇਸ਼ ਦੇ ਨਾਲ ਪੰਜਾਬ ਇਲੈਕਸ਼ਨ ਹੈਗੇ ਨੇ ਸੋ ਉੱਤਰ ਇਸ ਚੋਂ ਹੋ ਕੇ ਤਾਂ ਨਿਕਲਦਾ ਹੀ ਇਸ ਵਿਧਾਨ ਸਭਾ ਚੋਣਾਂ ਨੇ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਉਹਨਾਂ ਉਹ ਰਸ ਪੰਜਾਬ ਤੱਕ ਤੈਅ ਕਰ ਲਿਆ ਜਾਵੇ ਜਿੱਥੇ ਅੱਜ ਤੱਕ ਭਾਜਪਾ ਇਕੱਲੇ ਆਪਣੇ ਦੇ ਉੱਤੇ ਸੂਬੇ 'ਚ ਸਰਕਾਰ ਬਣਾ ਸਕੀ ਹੈ ਖੈਰ ਬੀ ਦਾ ਇਹ ਮਕਸਦ ਵੀ ਨਹੀਂ ਹੈਗਾ ਪੰਜਾਬ ਦੇ ਬੀਜੇਪੀ ਦਾ ਕੀ ਮਤ ਹੋਊਗਾ ਉਹ ਵੀ ਨੂੰ ਅੱਜ ਸਕੂ ਦੇ ਰੂਪ ਦੇ ਵਿੱਚ ਕਰਾਂਗੇ ਇਹ ਹੈ ਕਿ ਅੱਜ ਇਹ ਸਾਈਟ ਰਿਪੋਰਟ ਸ਼ੋ ਜਿਹੜਾ ਹੈਗਾ ਤੁਸੀਂ ਜ਼ਰੂਰ ਸੁਣਿਓ ਤੇ ਫਿਰ ਦੇ ਵਿੱਚ ਜੇ ਸਮਾਂ ਨਾ ਵੀ ਲੱਗੇ ਤਰਾਂਗੇ ਚਲੋ ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਆਉਂਦੇ ਨੇ ਅਸੀਂ ਆਉਂਦੇ ਨੇ ਮੈਂ ਪੁੱਠਾ ਅੱਗੇ ਕੜਤਾ ਤੇ ਉਹ ਏਦਾਂ ਨੇ ਇੰਡੋਨੇਸ਼ੀਆ ਫਿਰ ਆਸਟ੍ਰੇਲੀਆ ਫਿਰ ਨਿਊਜ਼ੀਲੈਂਡ ਉਦੋਂ ਤਾਂ ਜਾਪਾਨ ਪ੍ਰਧਾਨ ਮੰਤਰੀ ਸਹੀ ਤੱਕ ਆਈ ਚੀ ਇੰਡੀਆ ਆਖਦੀ ਹੈ ਇੰਡੀਆ ਜਾਪਾਨ ਇੰਡੋਨੇਸ਼ੀਆ ਆਸਟ੍ਰੇਲੀਆ ਨਿਊਜ਼ੀਲੈਂਡ ਜੇ ਇਸ ਨੂੰ ਧਿਆਨ ਦੇ ਨਾਲ ਸਮਝੋ ਇਹ ਸਾਰੇ ਪ੍ਰਧਾਨ ਮੰਤਰੀ ਆਪਸ ਦੇ ਇੱਕ ਥਾਂ ਤੋਂ ਦੂਜਾ ਇੱਕ ਦੂਸਰੇ ਨਾਲ ਖਿਲ ਰਹੇ ਨੇ ਔਰ ਚੀਨ ਜਦੋਂ ਇਸ ਸਮੇਂ ਦੇ ਵਿੱਚ ਕੌਂਟੀਨੈਂਟਲ ਮਾਈਲ ਪੈਸੀਫਿਕ ਸਮੂਹਾਂ ਦੇ ਵਿੱਚ ਦਾਅ ਹੈ ਆਸਟ੍ਰੇਲੀਆ ਨੂੰ ਡਰਾ ਜਦੋਂ ਆਸਟ੍ਰੇਲੀਆ ਫਿਜੀ ਚ ਬੈਠਾ ਦੂਸਰੇ ਆਈਲੈਂਡ ਦੇਸ਼ਾਂ ਦੇ ਨਾਲ ਸਮਝੌਤੇ ਕਰਨ ਤਿਆਰ ਹੈ ਇੱਕ ਉਸ ਪੀਸ ਦੀ ਟ੍ਰੀਟੀ ਸਿਰੇ ਚੜ ਰਹੀ ਹੈ ਜਿਹਦੇ ਬਾਰੇ ਪਲੇ ਇੱਕ ਰਿਪੋਰਟ ਦੇ ਅਸੀਂ ਤੁਹਾਡੇ ਨਾਲ ਕੀਤਾ ਸੀ ਕਿ ਉਹ ਕੀ ਹੈਗੀ ਹੈ ਜੀ ਤੇ ਚੀਨ ਦਾ ਥ੍ਰੈਟ ਇਜ਼ ਇਟ ਅ ਕਾਈਂਡ ਆਫ ਨੈਕਸਸ ਵਿਚ ਆ ਇੰਡੋਨੇਸ਼ੀਆ ਜਾਪਾਨ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਟ੍ਰਾਇੰਗ ਟੂ ਵੀਵ ਅਰਾਊਂਡ ਚਾਈਨਾ ਜੇ ਤੁਸੀਂ ਜੀਫਿਕਲੀ ਦੇਖੋ ਇਹ ਚਾਈਨਾ ਦੀ ਘੇਰਬੰਦੀ ਤਾਂ ਇਹ ਕਰ ਪਾ ਸਸ਼ਵੀ ਰਲ ਕੇ ਹੋ ਜਾਣ ਤਾਂ ਘੇਰ ਸਕਦੇ ਨੇ ਇਸ ਦਾ ਕੋਈ ਕੀ ਹੈ ਇਹਦੀ ਅਸਲੀਅਤ ਇਹ ਵੀ ਐਂਡ ਵਾਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਸੋ ਦੋ ਮਿੰਟ ਹੈਗੇ ਨੇ ਆਓ ਸ਼ੁਰੂਆਤ ਪ੍ਰੋਗਰਾਮ ਇਨਟ ਰਿਪੋਰਟ ਦੀ

ਸਭ ਤੋਂ ਪਹਿਲਾਂ ਭਾਰਤ ਵਾਲੇ ਸਿੰਘ ਦੇ ਨਾਰੇ ਬਾਰੇ ਗੱਲ ਕਰੇ। ਲਗਾਤਾਰ ਬੋਲ ਰਿਹਾ ਪਾਣੀ ਪੀ ਲਵਾਂ ਲਾਈਵ ਸ਼ੋਅ ਚੱਲ ਰਿਹਾ ਰਿਪੀਟ ਤੇ ਹੋਏ ਪੋਡਕਾਸਟ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਜਾਣਾ ਇੰਡੀਆ ਵਿੱਚ। ਮੌਨ ਸੈਸ਼ਨ 13 ਅਗਸਤ ਤੱਕ ਔਰ ਇਸ ਪਾਰਲੀਮੈਂਟ ਦਰ ਕੁਛ ਐਸਾ ਹੋਣ ਜਿਹਦੇ ਨਾਲ ਪੋਲੀਟੀਕਲ ਅਰਥਮੈਕ ਜਿਹਨੇ ਕਿ ਸਿਆਸੀ ਗਣ ਪੂਰੀ ਤਰ੍ਹਾਂ ਦੇ ਨਾਲ ਬਦਲ ਜਾ ਬਦਲ ਰਹੇ ਸੀ ਸਮੀਕਰਨ ਨੇ। ਜਿਵੇਂ ਆਪਣਾ ਕੁਛ ਮਹੀਨੇ ਪਹਿਲਾਂ ਵਿਰੋਧੀ ਧਿਰ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਜਾਂ ਸੈਨਾ ਵਿੱਚ ਜਿਹੜੀਆਂ ਬਗਾਂ ਹੋਈਆਂ ਨੇ, ਡੀ ਐਮ ਕੇ ਤੇ ਕਾਂਗਰਸ ਦਾ ਗੱਠਜੋੜ, ਹਾਲਾਂਕਿ ਉਹ ਕਿਸੇ ਹੋਰ ਕਾਰਨ ਕਰਕੇ ਪਿਆ ਹੋਊਗਾ, ਉਹਦਾ ਵਜ੍ਹਾ ਇਹ ਵੀ ਹੈ ਕਿ ਕਾਂਗਰਸ ਜਿਹੜੇ ਆਦਾ ਬੀਜੇ ਨੇ ਉਹਨਾਂ ਦੇ ਲਾ ਕੇ ਰਲ ਗਏ ਸੀ, ਪਰ ਇਹ ਪਹਿਲੀ ਨਹੀਂ ਹੋਇਆ। ਇਸ ਤੋਂ ਡੀ ਐਮ ਕੇ ਵੀ ਕਿਸ ਤੋਂ ਅੱਡ ਹੋ ਕੇ ਸਰਕਾਰ ਪਹੁੰਚਣ ਦੇ ਲਈ ਕੋਸ਼ਿਸ਼ ਕਰ ਚੁੱਕੀ ਹੈ। ਡੀ ਐਮ ਕੇ ਕਿਉਂਕਿ ਇਸ ਵਾਰ ਸਰਕਾਰ ਨਹੀਂ ਬਣਾ ਸਕੀ, ਕਾਂਗਰਸ ਉਹਦੇ ਤੋਂ ਅੱਡ ਹੋ ਕੇ ਉਸ ਗੱਠਜੋੜ ਚੋਂ ਆ ਕੇ ਵਿਰੋਧੀ ਪਾਰਟੀ ਦੇ ਨਾਲ ਜਾ ਜੁੜੀ, ਤਾਂ ਕਿ ਉਹਦੇ ਕੋਲ ਬਹਾਂ ਆ ਗਿਆ ਕਿ ਡੀ ਐਮ ਕੇ ਵੀ ਕੁਛ ਜਿਹੜੇ ਨੇ ਉਹ ਟੁੱਟਣਗੇ ਔਰ ਸਾਰੀ ਐਨ ਡੀ ਏ ਗੱਠਜੋੜ ਦਲ ਜਾ ਕੇ ਸਾਰੇ ਜੁੜ ਜਾਣੇ ਜੁੜ ਚੁੱਕੇ, ਜਿਵੇਂ ਟੀ ਐਮ ਸੀ ਦੇ ਕੇ ਤ੍ਰਿਣਮੂਲ ਕਾਂਗਰਸ ਬੰਗਾਲ ਦੇ ਵਿੱਚ ਲਗ ਇੱਕ ਦਹਾਕਾ ਭੋਗਣ ਤੋਂ ਬਾਅਦ ਬਾਹਰ ਹੋ ਗਈ। ਪਰ ਇਸ ਸਾਰੇ ਦੇ ਸਪੀਕਰ ਜਿਹੜਾ ਰੋਲ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ। ਦੇਖੋ ਸਪੀਕਰ ਹੁੰਦਾ ਹੈਗੇ ਨੇ, ਹੁਣ ਉਹ ਪਾਰਲੀਮੈਂਟ ਦੇ ਵਿੱਚ ਹੀ ਰਲੇਵਾਂ ਕਰਦੇ ਨੇ। ਇਹ ਥੋੜੀ ਨਾ ਪੋਲੀਟੀਕਲ ਐਨਾਲਿਸਿਸ ਦੀ ਵੀ ਖਬਰ ਹੈਗੀ ਹੈ, ਇਹ ਥੋੜਾ ਤੁਹਾਨੂੰ ਸਿਚੁਏਸ਼ਨਲੀ ਵੀ ਸਮਝ ਹੋਵੇ ਕਿ ਭਾਰਤ ਸੰਵਿਧਾਨ ਕਿਸ ਤਰੀਕੇ ਦੇ ਨਾਲ ਕਰਦਾ ਹੈਗਾ। ਦੋ ਤਰ੍ਹਾਂ ਦੀਆਂ ਵੋਟਾਂ ਹੋਈਆਂ ਨੇ ਜਦੋਂ ਕਿਸੇ ਪ੍ਰਸਤਾਵ ਪ੍ਰਪੋਜ਼ਲ ਨੂੰ ਬਿੱਲ ਦੇ ਰੂਪ ਗਵਰਨਮੈਂਟ ਜਾਂ ਇੰਡੀਪੈਂਡੈਂਟ ਮੈਂਬਰ ਜਿਹੜੇ ਨੇ ਲੈ ਕੇ ਪ੍ਰਪੋਜ਼ਲ ਦੇ ਰੂਪ ਦੇ ਵਿੱਚ ਆਉਂਦਾ ਹੈ, ਤਾਂ ਉਸ ਬਿੱਲ ਚਰਚਾ ਹੁੰਦੀ ਹੈ, ਸੁਣਦੀ ਹੈ, ਬਾਅਦ ਤੇ ਵੋਟਿੰਗ ਪਾਰਲੀਮੈਂਟ ਦੇ ਵਿੱਚ ਹੁੰਦੀ ਹੈ। ਵੋਟਿੰਗ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ, ਓਰਲ ਵੋਟਿੰਗ ਹੁੰਦੀ ਹੈ, ਮੈਂ ਭਾਰਤ ਦੀ ਕਰ ਰਿਹਾ, ਅਲੱਗ ਅਲੱਗ ਦੇਸ਼ ਦੇ ਅਲੱਗ ਅਲੱਗ ਤਰੀਕੇ ਹੈਗੇ ਨੇ, ਔਰ ਹੱਥ ਚੱਕ ਕੇ ਹੁੰਦੀ ਹੈ ਵੀ ਹੱਥ ਹੀ ਕਰ ਦਿਓ ਕਿਹੜੇ ਇਸ ਦੇ ਵਿੱਚ ਹੈਗੇ ਨੇ। ਜਿਵੇਂ ਅਮੈਰੀਕਾ ਦੇ ਕਹਿੰਦੇ ਏ ਵੀ, ਇੰਡੀਆ 'ਚ ਏ ਨਹੀਂ ਕਹਿੰਦੇ ਹੈਗੇ, ਇਹ ਕਰਦੇ ਨੇ। ਜਿਵੇਂ ਐਗਜ਼ਾਮਪਲ ਚਰਚਾ ਤੋਂ ਮਿਲ ਰਿਹਾ ਸੀਗਾ, ਤਿੰਨ ਵਾਲੇ ਕਾਨੂੰਨ ਕਿਸਾਨਾਂ ਦੇ ਨਾਲ ਜੁੜੇ ਹੋਏ, ਖੇਤੀਬਾੜੀ ਨਾਲ ਜੁੜੇ ਹੋਏ, ਜਿਹਨਾਂ ਨੂੰ ਵਿਰੋਧੀ ਧਿਰ ਦੀ ਚਾਹੇ ਤਾਂ ਗੈਰ ਮੌਜੂਦਗੀ ਕਹਿ ਲਓ ਚਾਹੇ ਜਿਵੇਂ ਦੀ ਜਾਂ ਤਾਂ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਇਹਦੇ ਨਾਲ ਹੀ ਪਾਸ ਸੀਗਾ, ਬਾਅਦ ਦੇ ਵਿੱਚ ਉਹਨੂੰ ਬਣਨ ਚਲਾ ਗਿਆ ਸੀ। ਅਨਲੈਸ ਸਰਕਾਰ ਉਦੋਂ ਅਕਲ ਆਈ ਤੇ ਕਹਿੰਦੇ ਕਿ ਕੋਈ ਮੋਦੀ ਸਾਹਿਬ ਦੇ ਕਦੇ ਗਲਤੀਆਂ ਹੋ ਜਾਂਦੀਆਂ। ਐਨੀਵੇਜ਼, ਹੁਣ ਨਵਾਂ ਬਿੱਲ ਦੇ ਤੇ ਚਰਚਾ ਕਰੇ ਆਪਾਂ ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਜਾ ਰਿਹਾ, ਇਹ ਕਿਉਂ ਪੋਲੀਟਿਕ ਅਰਥਮੈਟਿਕ ਬਦਲੇਗਾ, ਕਿਉਂ ਭਾਰਤ ਦੀ ਸਤ ਦੇ ਸਮੀਕਰਨ ਬਦਲ ਕੇ ਰੱਖਦੇਗਾ, ਇਹਦੇ ਬਾਰੇ ਸਮਝਣਾ ਜ਼ਰੂਰੀ ਹੈ। 120ਵਾਂ ਸੰਵਿਧਾਨ ਸੋਧ ਬਿੱਲ ਜਾ ਰਿਹਾ, ਅੰਗਰੇਜ਼ੀ ਦੇ ਵਿੱਚ ਈ ਲਿਮਿਟੇਸ਼ਨ ਬਿੱਲ ਕਿਹਾ ਜਾ ਰਿਹਾ, ਸੈਨ ਦੇ ਵਿੱਚ ਸਭ ਤੋਂ ਵੱਡੀ ਚਰਚਾ ਹੋਣੀ ਹੈ ਜਨਸੂਨ ਸੈਸ਼ਨ ਉਹਨਾਂ ਦੇ ਵਿੱਚ, ਇਹੀ ਇੱਕ ਸਭ ਤੋਂ ਹੋ ਸਕਦਾ ਹੈ ਕਿਉਂਕਿ ਪਿਛਲਾ ਸਰਕਾਰ ਨੂੰ ਦਿਖਾਣੀ ਪਈ ਸੀ, ਇਸ ਕਰਕੇ ਕਿਉਂਕਿ ਉਹਦੇ ਕੋਲ ਨੰਬਰ ਸੀ। ਨੰਬਰ ਦੀ ਗੇਮ ਕੀ ਹੈ ਉਹ ਹਲਕੇ ਸਮਝਾਉਣਾ, ਇਹ ਸਮਝ ਲਓ ਸਰਕਾਰ ਇਹ ਚਾਹੁੰਦੀ, ਭਾਜਪਾ ਇਹ ਚਾਹੁੰਦੀ ਹੈਗੀ ਕਿ ਪਾਰਲੀਮੈਂਟ ਦੇ ਵਿੱਚ ਇੱਟਾਂ ਜਿਹੜੀਆਂ ਉਹਨਾਂ ਦੀ ਗਿਣਤੀ 800 ਕਰ ਦਿਆਵੇ, ਯਾਨੀ 2011 ਦੀ ਜਨਗਣਨਾ ਸੀ ਉਹਦੇ ਆਧਾਰ ਤੇ 850 ਕੀ, ਹੁਣ ਜਨਗਣਨਾ ਯਾਨੀ ਕਿ ਸੈਂਸਸ ਇੰਡੀਆ ਦੇ ਵਿੱਚ ਹਰ ਸਾਲ ਬਾਅਦ ਹੁੰਦਾ। ਵੈਸੇ ਦੁਨੀਆਂ ਭਰ ਦੇ ਵਿੱਚ ਇੱਦਾਂ ਹੋਇਆ ਹੈਗਾ, ਇੰਡੀਆ ਦੇ ਵਿੱਚ ਪਾਲਾਂ ਬਾਅਦ ਹੁੰਦਾ, ਇਹਦੇ ਵਿੱਚ 10 ਸਾਲ ਹੁੰਦਾ, ਯੂਨ ਨੇਸ਼ਨਸ ਵੀ ਭਰੀਆਂ ਹੈਗੀਆਂ, ਮੈਂ ਵੀ 10 ਸਾਲ ਬਾਅਦ ਹੁੰਦਾ। ਸੈਂਸਸ 2011 ਤੋਂ ਬਾਅਦ 2021 ਚ ਹੋਣਾ ਸੀ ਟੈਕਨੀਕਲੀ, ਪਰ ਨੇ ਉਦੋਂ ਭਰਿਆ ਕਿ ਕੋਵਿਡ ਇਸ ਕਰਕੇ ਸੈਂਸਸ ਨਹੀਂ ਕਰਵਾ, ਔਰ ਭਾਰਤ ਮੁਲਕ ਦੇ ਵਿੱਚ ਜਿਹੜਾ ਓਡੀ ਵੱਡੇ ਡਿਜੀਟਲ ਹੈ ਵੀ ਨਹੀਂ ਸੀ, ਹਾਲਾਂਕਿ ਦਾਅਵੇ ਤੇ ਜਾਂਦੇ ਡਿਜੀਆ ਡਿਜੀਟਲ ਇੰਡੀਆ, ਪਰ ਉੱਥੇ ਸੈਂਸਸ ਕਰਵਾ ਪੋਸੀਬਲ ਵੀ ਨਹੀਂ ਹੋਇਆ ਵੀ ਨਹੀਂ। ਉਹਦੇ ਇੱਕ ਕੋ ਆਪਾਂ ਚਲੋ ਮਜ਼ਾਕ ਇੱਥੇ ਭਗਤ ਜਿੱਥੇ ਜੀਆਂ ਝੌਂਪੜੀਆਂ ਲੈ ਕੇ ਤੇ ਵੱਡੇ ਵਿਲਾ ਤੱਕ, ਅਨਿਲ ਅੰਬਾਨੀ ਕੇਸ਼ ਅੰਬਾਨੀ ਦੇ ਇਹ ਤੱਕ ਅਲੱਗ ਅਲੱਗ ਤਿਆਂ ਦੇ ਨਾਲ ਰਹਿੰਦੇ ਹੈਗੇ ਨੇ, ਉਹ ਸੈਂਸਸ ਦੇ ਟੂ ਡੋਰ ਹੀ ਬਲ ਨਹੀਂ ਹੈਗਾ ਡੀਲ ਪੂਰੇ ਤਰੀਕੇ ਨਾਲ ਕਰਵਾਉਣਾ। ਸੋ ਐਨੀਵੇਜ਼ 2021 ਚ ਹੋਣੀ, ਪਰ ਬਾਅਦ ਚ ਕਾਂਗਰਸ ਨੇ ਇਹ ਕਿ 2022 ਕਰਾ ਲਓ, 23 ਚ ਕਰੋ, ਉਦੋਂ ਤਾਂ 24 ਵੀ ਕਰਾਇਆ, ਹੁਣ 26 ਦੇ ਉੱਤੇ ਜਾ ਕੇ ਲੱਗਿਆ। ਪਤਾ ਹੈ ਕਿ ਹੁਣ ਮਾਲਾਂ ਤੋਂ ਲੈ ਕੇ ਬਿਜਲੀਆਂ ਤੱਕ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਤੀਆਂ, ਕਹਿੰਦੇ ਪੜ੍ਹਾਈ ਤਾਂ ਫੇਰ ਜਾਏ, ਆ ਬਿਜਲੀ ਫੇਰ ਦੇਈ ਜਾਇਓ, ਤੁਸੀਂ ਚਲੋ ਡਿਊਟੀਆਂ ਲਗਾਓ। ਇੰਡੀਆ ਦੇ ਵਿੱਚ ਇਸ ਕਦੇ ਵੀ ਨਹੀਂ ਬਣ ਕਿ ਬੇਰੋ ਨੂੰ ਕੰਮ ਦੇ ਉੱਤੇ ਲਓ, ਤੁਸੀਂ ਉਹਨਾਂ ਤੋਂ ਡਿਊਟੀਆਂ ਕਰਵਾਓ, ਉਹਨਾਂ ਨੂੰ ਕਿ ਵੋਟਾਂ ਦੀਆਂ ਡਿਊਟੀਆਂ ਭੁਗਤਾਓ, ਉਹਨਾਂ ਨੂੰ ਕਹੋ ਕਿ ਸੈਂਸਸ ਦੀਆਂ ਡਿਊਟੀਆਂ। ਖੈਰ ਉਹ ਵੀ ਹੈਗੀ ਇੱਥੇ ਗੱਲ, ਹੁਣ ਕਿ ਜਿਹੜਾ ਡਿਲੀਮਿਟੇਸ਼ਨ ਬਿੱਲ ਹੈਗਾ ਇਹਨੂੰ 2011 ਦੇ ਆਧਾਰ ਦੇ ਸਰਕਾਰ ਕਰਨ ਨੰਬਰ ਇੱਕ, ਨੰਬਰ ਇਸ ਬਿੱਲ ਦੇ ਨਾਲ 2011 ਦੇ ਜਿਹੜੀ ਪਾਪੂਲੇਸ਼ਨ ਸੀਗੀ ਉਹ ਉੱਤਰੇ ਦੱਖਣੀ ਰਾਜਾਂ 'ਚ ਬਹੁਤ ਵੱਡਾ ਸੀ। ਸਦਰਨ ਕਿ ਹੁੰਦਾ ਕਿ ਜਿਹੜੀਆਂ ਐਮ ਪੀ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਬਣੀਆਂ ਜਾਣਗੀਆਂ 800 ਕੀਤੀਆਂ, ਹੁਣ ਉਹ ਐਮ ਪੀ ਜਿਹੜੇ ਨੇ ਉਹ ਕਿਵੇਂ ਨੁਮਾਇੰਦਗੀ ਕਰਦੇ, 2.5-3 ਲੱਖ ਤੱਕ ਦੀ ਆਬਾਦੀ, ਇੱਕ ਸੰਸਦੀ ਹਲਕਾ ਹੋ ਗਿਆ, ਤੁਸੀਂ ਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹੋਵੋਗੇ, ਅੰਮ੍ਰਿਤਸਰ ਤੋਂ ਹੋਵੋਗੇ, ਤੁਸਾਨਾ ਈਸਟ ਤੋਂ, ਯਾਨਗਰ ਤੋਂ ਹੋ ਸਕਦੇ ਹੋ, ਹੁਸ਼ਿਆਰਪੁਰ ਸਭਾ ਹਲਕੇ ਤੋਂ, ਫਤਿਹੜ ਸਾਹਿਬ ਤੋਂ ਹੋ ਸਕਦੇ ਹੋ, ਰੋਪੜ ਤੋਂ ਹੋਦੇ ਹੋ, ਕਿਸੇ ਲੋਕ ਸਭਾ ਹਲੋ ਤੁਸੀਂ ਹੋ ਸਕਦੇ ਹੋ। ਏਦਾਂ ਹੀ ਭਾਰਤ ਭਰ 'ਚ ਅਲੱਗ ਅਲੱਗ 500 ਤੋਂ ਥੋੜੇ ਲੋਕ ਹਲਕੇ ਹੈ।

ਉਹ ਹਲਕੇ ਦੇ ਆਧਾਰ ਦੇ ਹੋਏ ਨੇ ਸਾਰਿਆਂ ਦੀ ਮੋਟੀ ਮੋਟੀ 3.5 ਲੱਖ ਹੈ ਏਰੀਆ ਕਿਸੇ ਦਾ ਬਹੁਤ ਜ਼ਿਆਦਾ ਹੋ ਸਕਦਾ ਲੱਦਾਖ ਵਾਲੇ ਸੇ ਤੁਸੀਂ ਆਪਣੀ ਨਹੀਂ ਬਣਦੀ ਹੈ ਪਰ ਏਰੀਆ ਜ਼ਿਆਦਾ ਤੇ ਕਿਸੇ ਦਾ ਬਹੁਤ ਘੱਟ ਹੀ ਹੋ ਸਕਦਾ ਕਿਉਂਕਿ ਪਾਪੂਲੇਸ਼ਨ ਜ਼ਿਆਦਾ ਇਸ ਕਰਕੇ ਉਸ ਪਾਪੂਲੇਸ਼ਨ ਕੇਟਰ ਕਰਨ ਦੇ ਉਹ ਹੀ ਦਿੱਤਾ ਜਾਂਦਾ ਯੂਪੀ ਵਰਗੇ ਜਾਂ ਬਰ ਵਰਗੀਆਂ ਸਟੇਟ ਜਿੱਥੇ ਆਬਾਦੀ ਜ਼ਿਆਦਾ ਹੈ ਪਰ ਏਰੀਆ ਘੱਟ ਗਿਆ ਉਹ ਇਮਬੈਲੈਂਸ ਭਾਰਤ ਦੇ ਵਿੱਚ ਸੀਗਾ ਹੈਗਾ ਤੇ ਨਾ ਕਿਸੇ ਰਹੂ ਸਕਦੇ ਪਰ ਸਦਰਨ ਦੇ ਵਿੱਚ ਬੈਲੈਂਸਡ ਪਾਪੂਲੇਸ਼ਨ ਹੈ ਹੁਣ ਸਦਰਨ ਸਟੇਟਸ ਨੂੰ ਆਲਰੇਡੀ 2011 ਦੇ ਵਿੱਚ ਜਿੰਨੇ ਐਮ ਪੀ ਸੀ ਅੱਜ ਦੀ ਤਰੀਕ 'ਚ ਜਿੰਨੇ ਐਮ ਪੀਜ਼ ਨੇ ਜੇ ਆਪਾਂ ਡਿਵਾਈਡ ਕਰ ਦਈਏ ਨਾ ਕਿਉਂਕਿ ਸਾਊਥ ਦੇ ਵਿੱਚ ਭਾਜਪਾ ਦੀ ਚੱਲ ਨਹੀਂ ਉਨੀ ਰਹੀ ਹੈਗੀ ਰੀਸੈਂਟ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਹੀ ਲਈ ਹੈਗੀ ਆਲਰੇਡੀ ਵਿਜੇ ਦੇ ਹਵਾਲੇ ਦੇ ਨਾਲ ਕਿ ਸਦਰਨ ਸਟੇਟ ਚਾਹੇ ਕੇਰਲਾ ਹੋਵੇ ਚਾਹੇ ਕਰਨਾਟਕ ਹੋਵੇ ਜਾਂ ਟੂ ਸਮ ਐਕਸਟੈਂਟ ਤਮਿਲਨਾਡੂ ਅਤੇ ਹੁਣ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ ਹਾਲਾਂਕਿ ਉੱਥੇ ਜ਼ਿਆਦਾਤਰ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ ਪਰ ਕਈ ਸੂਬਿਆਂ 'ਚ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ ਕੇਰਲ 'ਚ ਤਾਂ ਕਦੇ ਵੀ ਨਹੀਂ ਹੋਈ ਨਾ ਹੋ ਸਕਦੀ ਹੈਗੀ ਸੋ ਇਸ ਕਰਕੇ ਉਹਨਾਂ ਸਟੇਟਸ ਦੇ ਵਿੱਚ ਜ਼ਿਆਦਾ ਰਿਪ੍ਰੈਜੈਂਟੇਸ਼ਨ ਹੈ ਨਹੀਂ ਅਤੇ ਉਹਨਾਂ ਨੂੰ ਮਿਲਣੀ ਵੀ ਨਹੀਂ ਨੌਰਦਰਨ ਸਟੇਟਸ ਦੇ ਵਿੱਚ ਟੂ ਔਨ ਦੀ ਅਦਰ ਸਾਈਡ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਇਹ ਜਿਹੜੀ ਬੈਲਟ ਹੈ ਮੱਧ ਪ੍ਰਦੇਸ਼ ਰਾਜਸਥਾਨ ਹਿੰਦੀ ਭਾਸ਼ੀ ਬੈਲਟ ਪੂਰੀ ਦੀ ਪੂਰੀ ਹਿੰਦੀ ਬੈਲਟ ਕਿਹਾ ਜਾਂਦਾ ਇਹ ਸਭ ਤੋਂ ਜ਼ਿਆਦਾ ਐਮ ਪੀਜ਼ ਵੀ ਇੱਥੋਂ ਨੇ ਨੋਟ ਹਰਿਆਣਾ ਯੂਪੀ ਬਿਹਾਰ ਰਾਜਸਥਾਨ ਮਹਾਰਾਸ਼ਟਰ 'ਚੋਂ ਹੈਗੇ ਨੇ ਪਰ ਮਹਾਰਾਸ਼ਟਰ ਦੇ ਵਿੱਚ ਵੀ ਜੋੜ ਤੋੜ ਹੋ ਰਿਹਾ ਤਾਂ ਦੇਖ ਹੀ ਲਿਆ ਤੁਸੀਂ ਉਧਵ ਸੈਨਾ ਵਾਲੀ ਯੂ ਬੀ ਟੀ ਦੇ ਵਿੱਚ ਕੀ ਹੋਇਆ ਸੋ ਇੱਥੇ ਕੰਟਰੋਲ ਜਿਹੜਾ ਬੀਜੇਪੀ ਦਾ ਆਸਾਨ ਹੋ ਜਾਂਦਾ ਇਸ ਕਰਕੇ ਵਿਰੋਧੀ ਧਿਰ ਨਹੀਂ ਚਾਹੁੰਦੀ ਹੈਗੀ ਕਿ ਡੀਲਿਮੀਟੇਸ਼ਨ ਹੋਵੇ ਬਹਾਨੇ ਮਾਰੇ ਜਾ ਰਹੇ ਨੇ ਕਿ ਦੇਖੋ ਜੀ ਔਰਤਾਂ ਨੂੰ ਰਿਪ੍ਰੈਜੈਂਟੇਸ਼ਨ ਦੇਣੀ ਹੈਗੀ ਹੈ ਜ਼ਿਆਦਾ 50% ਕਰਨੀ ਚਾਹੁੰਦੇ ਹਾਂ 33% ਕਰਨੀ ਚਾਹੁੰਦੇ ਹਾਂ ਕੋਈ ਕਹਿੰਦਾ ਜੀ ਕਿ ਇਹਦੇ ਨਾਲ ਹੁਣ ਕਦੇ ਤਾਂ ਵਧਣ ਗਈ ਆਬਾਦੀ ਵੱਧ ਰਹੀ ਹੈਗੀ ਹੈ ਸੋ ਇਹ ਇੱਕ ਰੀਜ਼ਨ ਬਣ ਰਿਹਾ ਹੈਗਾ ਪਲੱਸ ਕੈਬਨਿਟ ਰੀਸ਼ਫਲ ਦਾ ਇੱਕ ਵਿਕਸਿਤ ਭਾਰਤ ਰੋਡ ਮੈਪ ਪ੍ਰਧਾਨ ਮੰਤਰੀ ਰੱਖ ਚੁੱਕੇ ਨੇ ਅਲੱਗ ਅਲੱਗ ਵਿਭਾਗਾਂ ਦੇ ਅੱਗੇ ਉਹਨੇ ਉਹਦੀ ਮੀਟਿੰਗ ਵੀ ਹੋ ਰਹੀ ਹੈ ਉਹਦੀਆਂ ਸਮੀਖਿਆਵਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲੋਕਾਂ ਨੇ ਨਾ ਪੁੱਛਣ ਲੱਗ ਜਾਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੋਲੀਟੀਕਲ ਐਨਾਲਿਸਿਸ ਆਪਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਬੜੀਆਂ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਨੇ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ ਉਹ ਜਿੰਨੀਆਂ ਭਵਿੱਖਬਾਣੀਆਂ ਕੀਤੀਆਂ ਉਹ ਹੁਣ ਤੱਕ ਤਾਂ ਸੱਚ ਹੀ ਜਾ ਰਹੀਆਂ ਹੈਗੀਆਂ ਨੇ ਇਹ ਭਵਿੱਖਬਾਣੀ ਵੀ ਤੁਹਾਨੂੰ ਇੱਕ ਹੋਰ ਕਰਕੇ ਜਾਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਵਾਰ ਡਿਲੀਵਰ ਨਹੀਂ ਨਾ ਕਰ ਸਕੀ ਇਹਨਾਂ ਅਗਲੇ ਜਿਹੜੇ ਬਚੇ 3 ਸਾਲ ਨੇ ਅਤੇ ਫਿਰ ਉਸ ਤੋਂ ਬਾਅਦ ਭਾਜਪਾ ਦਾ ਸੱਤਾ ਦੇ ਉੱਤੇ ਆਉਣਾ ਥੋੜ੍ਹਾ ਮੁਸ਼ਕਲ ਹੋ ਜੂਗਾ ਪੋਲੀਟੀਕਲ ਡਾਇਨਾਮਿਕਸ ਜਿਹੜੇ ਨੇ ਉਹ ਵਿਗੜ ਜਾਣਗੇ ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸ ਰਿਹਾ ਹੈਗਾ ਜਿਵੇਂ ਤਿਵੇਂ ਕਰਕੇ ਹੋਵੇ ਸਿਆਸਤ ਹੈ ਕਿਉਂਕਿ ਇਹਦੇ 'ਚ ਇਹ ਬਹੁਤ ਜ਼ਰੂਰੀ ਹੈਗਾ ਕਿ ਇੱਕ ਕਹਿਣ ਦੀ ਗੱਲ ਅਤੇ ਇੱਕ ਕਰਨ ਦੀ ਗੱਲ ਭਾਰਤ ਦੇ ਵਿੱਚ ਕਰਨ ਦੀ ਗੱਲ ਦੇ ਉੱਤੇ ਹੁਣ ਤੱਕ ਲੋਕ ਯਕੀਨ ਕਰ ਰਹੇ ਸੀ ਤੁਸੀਂ ਦੇਖੋ ਮੀਡੀਆ ਦਾ ਸੁਰ ਵੀ ਬਦਲਣ ਲੱਗ ਗਿਆ ਇੰਡੀਆ 'ਚ ਹੋਰ ਤਾਂ ਹੋਰ ਭਾਜਪਾ ਦੇ ਅੰਦਰੋਂ ਵੀ ਲੋਕ ਜਿਹੜੇ ਬੋਲਣ ਲੱਗ ਪਏ ਨੇ RSS ਨੇ ਰਾਮ ਮੰਦਰ ਦੇ ਮੁੱਦੇ 'ਤੇ ਵੀ ਕਹਿ ਦਿੱਤਾ ਹੈਗਾ ਕਿ ਦੇਖੋ ਜੀ ਇਹ ਮਸਲਾ ਹੱਲ ਕਰੋ ਲੋਕ ਸਾਡੇ ਗੁਲਾਮੇ ਨੂੰ ਹੱਥ ਨਾ ਪਾ ਲੈਣ ਕਿੰਨੀਆਂ ਕੁ ਗੜਬੜਾਂ ਕਰੋਗੇ ਕਿੰਨੇ ਕੁ ਟੋਏ ਪੁੱਟੋਗੇ ਜਿੰਨੇ ਟੋਏ ਪੁੱਟੋਗੇ ਆਖਿਰਕਾਰ ਤਾਂ ਤੁਰਨਾ ਤੁਸੀਂ ਵੀ ਉਹਨਾਂ ਰਾਹਾਂ ਤੋਂ ਹੀ ਆ ਕਿਤੇ ਆਪ ਹੀ ਨਾ ਡਿੱਗਦੇ ਜਾਇਓ ਉਹਨਾਂ ਟੋਇਆਂ ਦੇ ਵਿੱਚ ਸੋ ਨਵਿਆਂ ਨੂੰ ਜੋੜਨ ਦੇ ਚੱਕਰ 'ਚ ਕਿਤੇ ਪੁਰਾਣੇ ਦੂਰ ਨਾ ਕਰ ਬੈਠੇ ਭਾਜਪਾ ਇੱਕ ਮੇਰੀ ਸਲਾਹ ਵੀ ਹੈਗੀ ਹੈ ਜੇ ਕੋਈ ਸੁਣ ਰਿਹਾ ਹੈਗਾ ਭਾਜਪਾ ਦਾ ਹਮਾਇਤੀ ਤਾਂ ਪਹੁੰਚਾ ਵੀ ਦਿਓ ਖੈਰ ਇਸ ਸਾਰੇ ਮਸਲੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਥੋੜ੍ਹੀ ਡਿਟੇਲ ਦੇ ਵਿੱਚ E20 ਦੇ ਉੱਤੇ ਵੀ ਗੱਲ ਕਰਾਂਗੇ ਪਰ ਜਿਹੜਾ ਆਇਲ ਕ੍ਰਾਈਸਿਸ ਹੈ ਜਿਹੜਾ ਐਜੂਕੇਸ਼ਨ ਕ੍ਰਾਈਸਿਸ ਹੈ ਉਹਦੇ ਉੱਤੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰ ਲਈਏ ਅਤੇ ਫਿਰ ਮੈਂ ਤੁਹਾਨੂੰ ਜੋੜ ਤੋੜ ਸਮਝਾਉਣਾ ਅਰਥਮੈਟਿਕਸ ਦਾ ਹੋ ਕੀ ਰਿਹਾ ਸਭ ਤੋਂ ਪਹਿਲਾਂ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਿੱਖਿਆ ਘੁਟਾਲਾ ਇੱਕ ਕਿਸਮ ਦਾ ਇੱਕ ਅਨਸੈਡ ਘੁਟਾਲਾ ਹੋ ਚੁੱਕਿਆ ਅਨਸੈਡ ਜਾਂ ਫਿਰ ਇੱਕ ਸਾਇਲੈਂਟ ਸਕੈਮ ਹੋ ਚੁੱਕਿਆ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਵਕਤ ਭਾਰਤ ਦੇ ਨੀਟ ਤੋਂ ਲੈ ਕੇ UGC ਨੈੱਟ ਤੱਕ ਦਾ ਵਿਵਾਦ ਜਿਹੜਾ ਇਸ ਵਕਤ ਨੀਟ UG ਦਾ ਪੇਪਰ ਲੀਕ ਹੋਇਆ ਸਾਰਿਆਂ ਨੂੰ ਪਤਾ ਉਹ ਤੋਂ ਬਾਅਦ ਪ੍ਰੀਖਿਆ ਰੱਦ ਕਰਨੀ ਪਈ ਕਈ ਬੱਚੇ ਸੁਸਾਈਡ ਕਰ ਗਏ ਕਈ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਕਿੰਨਿਆਂ ਕੁ ਨੂੰ ਮੈਂਟਲੀ ਪਰੇਸ਼ਾਨੀ ਹੋਈ ਹੈ ਇਸਦਾ ਕੋਈ ਰਿਕਾਰਡ ਨਹੀਂ ਹੈਗਾ ਕੋਈ ਰਿਕਾਰਡ ਨਹੀਂ ਜ਼ੀਰੋ ਨਾ ਸਰਕਾਰ ਨੂੰ ਕੋਈ ਲੱਥੀ ਚੜ੍ਹੀ ਹੈ ਇਨਫੈਕਟ ਜੇ ਕੋਈ ਸਵਾਲ ਇਹਦੇ 'ਤੇ ਕਰਦਾ ਤਾਂ ਉਹਨੂੰ ਐਂਟੀ ਸੋਸ਼ਲ ਐਂਟੀ ਨੈਸ਼ਨਲ ਕਹਿ ਦਿੱਤਾ ਜਾਂਦਾ CBI ਜਾਂਚ ਕਰ ਰਹੀ ਹੈਗੀ ਹੈ ਨੀਟ ਪ੍ਰੀਖਿਆ ਦੀ ਕਦੋਂ ਹੋਊਗੀ ਕਦੋਂ ਨਤੀਜਾ ਆਊਗਾ ਨੋਬਡੀ ਨੋਜ਼ ਮਾਮਲਾ ਜਦ ਤੱਕ ਠੰਡਾ ਹੋ ਜਾਊਗਾ ਫਿਰ ਕਦੇ ਕਿਤੇ ਕੋਈ ਅੱਧੇ ਇੱਕ ਕੋਲਮ ਦੀ ਖਬਰ ਆ ਜੂਗੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਫਿਰ UGC

ਨੈਟ ਦੀ ਪ੍ਰੀਖਿਆ ਜਿਹੜੀ ਹੈਗੀ ਆ ਸੋਸ਼ੋਲੋਜੀ ਵਾਲੀ, ਉਹਦੇ ਪੇਪਰ 'ਚ ਗੜਬੜੀਆਂ ਆਈਆਂ। ਇਸ ਕਰਕੇ ਪਹਿਲਾਂ ਰਾਹੁਲ ਗਾਂਧੀ, ਫਿਰ ਹੋਰ ਅਲੱਗ ਅਲੱਗ ਵਿਰੋਧੀ ਧਿਰਾਂ, ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਰਹੀ ਕਿ ਐਨਟੀਏ ਦੀ ਗੜਬੜੀ ਹੈ। ਐਨਟੀਏ ਜਿਹੜੀ ਹੈਗੀ ਉਹ ਇੰਡੀਆ 'ਚ ਟੈਸਟ ਕਰਵਾਉਂਦੀ ਹੈ, ਐਗਜ਼ਾਮੀਨੇਸ਼ਨਸ ਕਰਵਾਉਂਦੀ ਹੈ। ਐਨਟੀਏ ਨੈਸ਼ਨਲ ਟੈਸਟਿੰਗ ਏਜੰਸੀ, ਕਹਿੰਦੇ ਕਿ ਐਨਟੀਏ ਨੂੰ ਭੰਗ ਕਰ ਦਿਉ ਜੀ, ਜਾਂ ਫਿਰ ਸੀਬੀਟੀ ਜਿਹੜਾ ਹੈਗਾ ਹੈ ਸਰਕਾਰ ਦਾ ਜਿਹੜਾ ਕੰਪਿਊਟਰ ਬੇਸਡ ਟੈਸਟ ਹੈਗਾ ਉਹ ਵੀ ਫੇਲ ਹੋ ਗਿਆ। ਸੋ ਕਰ ਕਰਾ ਕੇ ਹੁਣ ਕਹਾਣੀ ਇਹ ਸਾਹਮਣੇ ਆਈ ਹੈ ਕਿ ਅੱਗੇ ਜਦੋਂ ਇੱਕ ਟ੍ਰੇਨ ਦੂਜੀ ਟ੍ਰੇਨ 'ਚ ਟਕਰਾ ਜਾਂਦੀ ਹੁੰਦੀ ਸੀ ਤਾਂ ਰੇਲ ਮੰਤਰੀ ਅਸਤੀਫਾ ਦੇ ਦਿੰਦੇ ਹੁੰਦੇ ਸੀ ਕਿ ਮੈਂ ਭਾਰਤ ਕਾ ਰੇਲ ਮੰਤਰੀ ਨੈਤਿਕ ਆਧਾਰ ਪਰ ਅਸਤੀਫਾ ਦੇਤਾ ਹੂੰ। ਹੁਣ ਅੱਜ ਕੱਲ੍ਹ ਨੈਤਿਕਤਾ ਰਹੀ ਹੋ ਨਹੀਂ, ਨੈਤਿਕਤਾ ਦੇ ਆਧਾਰ ਦੇ ਉੱਤੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਖੈਰ ਸਰਕਾਰ ਦਾ ਪੱਖ ਇਹ ਹੈ ਕਿ ਸਿੱਖਿਆ ਮੰਤਰੀ ਨੇ ਸਵੀਕਾਰ ਤਾਂ ਕਰ ਲਿਆ ਨਾ ਕਿ ਕਮਾਂਡ ਚੇਨ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਹੁਣ ਉਹਨਾਂ ਨੂੰ ਕਾਰਵਾਈ ਤਾਂ ਕਰਨ ਦਿਓ, ਉਹ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਮੌਕਾ ਤਾਂ ਦਿਓ। ਉਹ ਹੈਲੋ 12 ਈਅਰਸ ਬੜੀ 12 ਈਅਰਸ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਲਈ, 13 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਅਗਲੇ ਸਾਲ ਦੇਖ ਲੈਂਦੇ ਹਾਂ। ਦੂਸਰਾ ਜਿਹੜਾ ਐਨਰਜੀ ਕ੍ਰਾਈਸਿਸ ਚੱਲ ਰਿਹਾ ਪਿਛਲੇ ਕੁਛ ਮਹੀਨਿਆਂ ਤੋਂ, ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਇੰਡੀਅਨ ਗਵਰਨਮੈਂਟ ਨੇ ਬਣਾ ਕੇ ਰੱਖੇ ਹੋਏ ਨੇ, ਇੱਦਾਂ ਨਹੀਂ ਕਿ ਪੈਟਰੋਲ ਪੰਪ ਸੁੱਕ ਗਏ ਨੇ ਜਿਵੇਂ ਰਸ਼ੀਆ 'ਚ ਦਿਖ ਰਹੇ ਨੇ, ਖੈਰ ਉੱਥੋਂ ਦੇ ਤਾਂ ਰਿਫਾਈਨਰੀਜ਼ ਦੇ ਉੱਤੇ ਹੀ ਅਟੈਕ ਹੋ ਗਿਆ। ਜਿਉਂਦੀਆਂ ਰਹਿਣ ਭਾਰਤ ਦੀਆਂ ਰਿਫਾਈਨਰੀਆਂ, ਜਾਂ ਇੱਥੋਂ ਦੇ ਅਮੀਰ ਤਰੀਨ ਲੋਕ, ਅਰਬਪਤੀ ਲੋਕ ਜਿਨ੍ਹਾਂ ਦੀਆਂ ਰਿਫਾਈਨਰੀਆਂ ਚੱਲ ਰਹੀਆਂ ਨੇ ਕਿਉਂਕਿ ਅਰਬਾਂ ਰੁਪਏ ਕਮਾ ਰਹੇ ਨੇ ਫਰੋਮ ਯੂਅਰ ਪੋਕਟ ਆਲ ਦੋ, ਬਟ ਬੰਦ ਨਹੀਂ ਹੋਈਆਂ ਹੈਗੀਆਂ, ਤੇਲ ਦੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਕੱਚਾ ਤੇਲ ਸਸਤਿਆਂ ਰੇਟਾਂ ਦੇ ਜੋ ਚੱਕ ਲਿਆ ਇੰਨਾ ਰਸ਼ੀਆ ਤੋਂ ਅਮਰੀਕਾ ਨੂੰ ਗੁੱਸੇ ਕਰਕੇ, ਸੋ ਮਿਡਲ ਈਸਟ ਦੇ ਵਿੱਚ ਜਿਸ ਕਿਸਮ ਦੇ ਇਰਾਨ ਇਜ਼ਰਾਈਲ ਅਮੈਰੀਕਾ ਟਕਰਾਅ ਚੱਲ ਰਹੇ ਨੇ, ਲਗਭਗ ਮੋਦੀ ਸਰਕਾਰ ਕਹਿ ਰਹੀ ਹੈ ਕਿ 40% ਦੁਨੀਆ ਦੇ ਦੇਸ਼ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਨੇ, ਇਕੱਲਾ ਇੰਡੀਆ ਨਹੀਂ ਕਰ ਰਿਹਾ। ਇਜ਼ ਆਸਟ੍ਰੇਲੀਆ ਕੰਸਰਨਡ? ਫਿਰ ਇੱਥੇ ਸਾਡੇ ਦਾਅਵੇ ਇਹ ਆ ਜਾਂਦੇ ਨੇ ਕਿ ਨਹੀਂ ਜੀ ਨਹੀਂ, ਆਸਟ੍ਰੇਲੀਆ ਦੀ ਆਬਾਦੀ ਤਾਂ ਦੇਖੋ ਭਾਰਤ ਦੇ ਮੁਕਾਬਲੇ, ਉਹ ਯਾਰ ਰਿਸੋਰਸਿਸ ਵੀ ਘੱਟ ਨੇ। ਚਾਈਨਾ ਕੰਸਰਨਡ? ਆਬਾਦੀ ਤਾਂ ਉੱਥੇ ਦੀ ਵੀ ਜ਼ਿਆਦਾ। ਇੰਡੋਨੇਸ਼ੀਆ? ਅੱਛਾ ਅਮੈਰੀਕਾ, ਚਲੋ ਠੀਕ ਹੈ, ਅਮੈਰੀਕਾ ਦੇ ਕੋਲ ਆਪਣੇ ਵੀ ਹੈਗੇ ਨੇ ਤੇਲ ਭੰਡਾਰ, ਕੈਨੇਡਾ ਤੋਂ ਵੀ ਲੈ ਲੈਂਦੇ ਨੇ ਡਰਾ ਧਮਕਾ ਕੇ, ਅਤੇ ਵੈਨਜ਼ੁਏਲਾ 'ਤੇ ਚੱਲ ਉਹਨਾਂ ਨੇ ਕਬਜ਼ਾ ਹੀ ਲੈ ਰੱਖਿਆ ਹੈਗਾ, ਤੀਸਰਾ ਵੱਡਾ ਆਬਾਦੀ ਵਾਲਾ ਦੇਸ਼ ਤਾਂ ਅਮੈਰੀਕਾ ਹੀ ਹੈ। ਪਰ ਜਿਹੜੇ ਪਾਣੀ ਨੂੰ ਵੀ ਤਰਸਦੇ ਨੇ ਨਾ ਅਫਰੀਕਨ ਕੰਟਰੀਜ਼, ਸਭ ਤੋਂ ਵੱਡੀ ਆਬਾਦੀ ਕਿੱਥੇ ਦੀ ਹੈ? ਨਾਈਜੀਰੀਆ ਦੀ। ਉੱਥੇ ਵੀ ਫਿਊਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਚੱਕ ਕੇ ਦੇਖੋ ਖਬਰਾਂ। ਦੇਖੋ ABC ਨੂੰ ਤਾਂ ਡਰਾਤਾ ਹੀ ਜਿਹੜਾ ਐਂਟੀ ਸੈਮੀਟਿਕ ਰੋਇਲ ਕਮਿਸ਼ਨ ਹੈ, ਆਪਾਂ ਨੂੰ ਨਹੀਂ ਨਾ ਡਰਾਇਆ ਹੈਗਾ। ਸੋ ਆਪਾਂ ਨੂੰ ਪਤਾ ਹੈ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਫਿਊਲ ਕ੍ਰਾਈਸਿਸ ਤਾਂ ਫਿਲਹਾਲ ਨਹੀਂ ਦਿਖ ਰਿਹਾ ਹੈਗਾ। ਹਾਂ, ਉਹ ਦੇਸ਼ ਗਰੀਬ ਹੈਗੇ ਨੇ, ਉਹਨਾਂ ਦੀ ਡਿਮਾਂਡ ਹੀ ਨਹੀਂ ਵਧੀ ਹੈਗੀ। ਡਿਮਾਂਡ ਵੀ ਕਿਉਂ ਵਧੂਗੀ? ਕਿਉਂਕਿ ਉੱਨੀ ਉਹਨਾਂ ਦੀਆਂ ਲੋੜਾਂ ਹੀ ਨਹੀਂ ਹੈਗੀਆਂ, ਪਰ ਜਿੰਨੀਆਂ ਹੈਗੀਆਂ ਨੇ ਉੱਨੀਆਂ ਕੁ ਵੀ ਉਹਨਾਂ ਦੀਆਂ ਘੱਟ ਨਹੀਂ ਪੈ ਰਹੀਆਂ ਹੈਗੀਆਂ। ਸੋ ਮੁੱਕਦੀ ਜੀ ਗੱਲ ਇਹ ਹੈਗੀ ਆ ਕਿ ਜਿਹੜੇ ਆਬਾਦੀ ਵਾਲੇ ਦੇਸ਼ ਵੀ ਨੇ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ, ਭਾਰਤ ਸਰਕਾਰ ਦਾ ਇਹ ਤਰਕ ਤਾਂ ਖੈਰ ਫੇਰ ਹੋ ਜਾਂਦਾ ਹੈਗਾ। ਪੈਟਰੋਲ ਡੀਜ਼ਲ ਅਤੇ ਜਿਹੜਾ ਏਅਰ ਫਿਊਲ ਜਿਹਨੂੰ ਕਹਿ ਲੈਂਦੇ ATF ਕਹਿ ਲੈਂਦੇ ਹੁੰਦੇ ਹਵਾਈ ਇੰਧਨ, ਉਹਦੇ ਇੰਡੀਆ ਦੇ ਕੋਲ ਇਨਫ ਯਕੀਨ ਮੰਨ ਕੇ ਚੱਲਿਓ, ਇਨਫ ਸਟੋਰੇਜ ਹੈਗੀ ਹੈ, ਬਹੁਤ ਭੰਡਾਰ ਨੇ, ਇੱਦਾਂ ਨਹੀਂ ਕੋਈ ਕਮੀ ਹੈਗੀ ਹੈ, ਜ਼ੀਰੋ ਕਮੀ। ਬਟ ਉੱਦਾਂ ਹੀ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਪੈਦਾ, ਲੋਕਾਂ ਨੂੰ ਤੰਗ ਜੋ ਕਰਨਾ ਹੋਇਆ ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਕਿ ਲੱਗੇ ਕਿ ਹਾਂ ਹੋ ਗਿਆ। E20 ਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਜਿਹੜਾ ਐਥਨੋਲ ਬਲੈਂਡਿੰਗ ਜਿਹੜੀ ਹੋ ਰਹੀ ਹੈ ਉਹਦੀ ਗੱਲ ਬਾਅਦ 'ਚ ਕਰਾਂਗੇ। ਨਿਤਿਨ ਗਡਕਰੀ ਨੇ ਇੰਟਰਵਿਊ ਦੇਣੀ ਨਹੀਂ ਹੈਗੀ, ਜਿਹਨਾਂ ਨੂੰ ਦਿੰਦੇ ਨੇ ਉਹਨਾਂ ਨੂੰ ਵੀ ਕਿਹੜਾ ਜਵਾਬ ਦਿੰਦੇ ਹੈਗੇ ਨੇ। ਪਹਿਲਾਂ ਡੀਲਿਮਿਟੇਸ਼ਨ ਵਾਲੀ ਬਿੱਲ ਦੀ ਗੱਲ ਸਮਝ ਲਓ, ਹੁਣ ਹੋਣਾ ਕੀ ਹੈ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਜਦੋਂ ਆਊਗਾ ਤਾਂ ਇਹਦਾ ਅਸਲ ਗਣਿਤ ਇਹ ਹੈਗਾ ਕਿ ਸੌਖੀ ਭਾਸ਼ਾ 'ਚ ਜੇ ਸਮਝੋ ਤੁਸੀਂ, ਡੀਲਿਮਿਟੇਸ਼ਨ ਦਾ ਉਹ ਹੈਗਾ ਕਿ ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲਾ, ਇਹ ਤੁਹਾਨੂੰ ਦੱਸਿਆ, ਔਰ ਇਲਾਕਿਆਂ ਦੀਆਂ ਹੱਦਾਂ ਦੁਬਾਰਾ ਤੈਅ ਕਰਨ ਵਾਲਾ। ਓਕੇ, ਹੁਣ ਪਹਿਲਾਂ ਇਸ ਬਿੱਲ ਦੇ ਵਿੱਚ ਕੀ ਸੀਗਾ? ਭਾਰਤ 'ਚ ਹੁਣ ਤੱਕ ਲੋਕ ਸਭਾ

31st Amendment Bill, which is related to delimitation, ਸੀਟਾਂ 'ਚ ਸਰਕਾਰ 50% ਦਾ ਵਾਧਾ ਕਰਨਾ ਚਾਹੁੰਦੀ ਹੈ, ਯਾਨੀ ਮੌਜੂਦਾ 843 ਤੋਂ ਵਧਾ ਕੇ 816 ਜਾਂ ਫਿਰ ਵੱਧ ਤੋਂ ਵੱਧ 850 ਕਹਿ ਰਹੀ ਹੈ ਗਵਰਨਮੈਂਟ ਕਿ ਵੱਧ ਤੋਂ ਵੱਧ 850 ਕਰ ਦਿਉ, ਉਹ ਹਲੇ ਹਲੇ ਚੈੱਕ ਕਰਨਾ। ਪਹਿਲਾਂ ਬਿੱਲ ਪਾਸ ਹੋ ਜਾਵੇ ਫਿਰ ਉਹਦਾ ਖਾਕਾ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਉਹਦਾ ਬਲੂ ਪ੍ਰਿੰਟ ਤਿਆਰ ਹੋਊਗਾ। ਬਿੱਲ ਪਾਸ ਕਰਵਾਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਸਰਕਾਰ ਦੇ ਲਈ। ਔਰ ਇਹਦੇ ਵਿੱਚ ਹੀ ਸਰਕਾਰ ਨੇ ਜੋੜਤਾ ਹੈ ਵੁਮੈਨਸ ਰਿਜ਼ਰਵੇਸ਼ਨ, ਯਾਨੀ ਔਰਤਾਂ ਦੇ ਲਈ ਰਾਖਵਾਂ ਕਰਨਾ। ਹੁਣ ਇਸ ਬਿੱਲ ਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਵੱਡਾ ਮਕਸਦ ਇਹ ਨਹੀਂ ਹੈਗਾ ਕਿ ਆਬਾਦੀ ਵੱਧ ਗਈ ਇਸ ਕਰਕੇ ਸੀਟਾਂ ਵਧਾ ਰਹੇ ਹਾਂ। ਡੀਲਿਮੀਟੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਮਹਿਲਾਵਾਂ ਦੇ ਲਈ ਭਾਰਤ ਭਰ ਦੇ ਵਿੱਚ 33% ਸੀਟਾਂ ਰਿਜ਼ਰਵ ਕਰ ਦਈਏ। ਹਾਲਾਂਕਿ ਵਿਰੋਧੀ ਧਿਰ ਨੇ ਵੀ ਕਿਹਾ ਕਿ 33% ਫਿਰ ਹਰ ਇੱਕ ਸਟੇਟ 'ਚ ਹੋਣ, ਇੱਦਾਂ ਨਹੀਂ ਕਿ ਟੋਟਲ 33% ਹੋਣ। ਹਾਲਾਂਕਿ 33% ਛੱਡੋ, ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਜਿਹੜੀ ਸਰਕਾਰ ਹੈਗੀ ਹੈ, ਜਿਹੜੀ ਗਵਰਨਮੈਂਟ ਆਫ ਇੰਡੀਆ, ਜਿਹੜੀ ਮੋਦੀ ਕੈਬਨਿਟ ਹੈ, ਉਹਦੇ 'ਚ ਵੀ 33% ਔਰਤਾਂ ਦੀ ਗਿਣਤੀ ਨਹੀਂ ਹੈਗੀ। ਪਰ ਸਰਕਾਰ ਫਿਕਰਮੰਦ ਹੈ, ਸੋ ਡੋਂਟ ਵਰੀ, ਸਰਕਾਰ ਨੂੰ ਫਿਕਰ ਹੈ ਔਰਤਾਂ ਦੀ। ਸਾਧਰਨ ਸਟੇਟਸ ਦਾ ਡਰ, ਤਮਿਲਨਾਡੂ ਕੇਰਲ ਨੂੰ ਇਹ ਡਰ ਹੈ ਕਿ ਉਹਨਾਂ ਦੀ ਆਬਾਦੀ, ਕਿਉਂਕਿ ਉਹਨਾਂ ਨੇ ਪਿਛਲੇ ਸਟੇਟ ਗੌਰਮੈਂਟਸ ਦੀ ਇਹ ਪੋਲਿਸੀ ਹੈ ਕਿ ਉਹ ਆਬਾਦੀ ਨੂੰ ਕੰਟਰੋਲ ਕਰ ਰਹੇ ਨੇ, ਚੰਗੀਆਂ ਸਟੇਟਾਂ ਨੇ, ਸਿਆਣੀਆਂ ਸਟੇਟਾਂ ਨੇ, ਸੋ ਉਹਨਾਂ ਨੇ ਕਾਫੀ ਪਹਿਲਾਂ ਤੋਂ ਹੀ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਤਾ। ਦੇਖੋ, ਤਮਿਲਨਾਡੂ ਕੇਰਲ ਦੇ ਵਿੱਚ ਜਿਹੜੇ ਸ਼ਹਿਰ ਨੇ, ਜਿਹੜੇ ਪਿੰਡ ਨੇ, ਉਹ ਸਾਡੇ ਨੌਰਥ ਦੇ ਨਾਲੋਂ, ਹਰਿਆਣਾ ਪੰਜਾਬ ਦੇ ਨਾਲੋਂ ਤਾਂ 100 ਗੁਣਾ ਬਿਹਤਰ ਹੈਗੇ ਨੇ। ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋਵੋਗੇ, ਜਿਹੜੇ ਜਿਹੜੇ ਗੇੜਾ ਕੱਢ ਕੇ ਆਏ ਨੇ, ਜਾ ਕੇ ਆਏ ਹੋਵੋਗੇ ਤਮਿਲਨਾਡੂ ਕੇਰਲ ਦੇ ਵਿੱਚ, ਕਦੇ ਪਿੰਡ ਪਿੰਡ ਜਾ ਕੇ ਆਏ ਨਹੀਂ ਕਿ ਚੇਨਈ ਜਾਇਆ ਹੈ ਜਾਂ ਫਿਰ ਬੈਂਗਲੁਰੂ ਜਾਇਆ ਹੈ ਜਾਂ ਫਿਰ ਕੋਚੀ ਜਾਇਆ ਹੈ, ਉੱਥੇ ਨਹੀਂ, ਦਿਹਾਤ ਦੇ ਵਿੱਚ ਜਾ ਕੇ ਆਓ। ਆਈ ਹੈਵ ਟਰੈਵਲਡ ਥਰੂ ਦੀ ਰੇਲਵੇ ਲਾਈਨ, ਮੈਂ ਦੇਖਿਆ ਸੜਕਾਂ ਤੋਂ ਜਾਂ ਰੇਲਵੇ ਲਾਈਨ ਤੋਂ ਵੀ ਜਾਂਦੇ ਹੋਏ, ਗੁਜ਼ਰਦੇ ਹੋਏ, ਜ਼ਮੀਨ ਆਸਮਾਨ ਦਾ ਫਰਕ ਹੈ ਹਰਿਆਣੇ ਅਤੇ ਪੰਜਾਬ ਦੇ ਵਿੱਚ। ਸੋ ਖੈਰ, ਐਨੀਵੇਜ਼, ਉਹ ਤੋਂ ਬਾਅਦ ਅਗਲੀ ਇਹਦੇ 'ਤੇ ਗੱਲ 'ਤੇ ਆਓ, ਡੀਲਿਮੀਟੇਸ਼ਨ 'ਤੇ ਆਓ। ਇਸ ਲਈ ਜਿਹੜੇ ਤਮਿਲਨਾਡੂ, ਕੇਰਲ, ਕਰਨਾਟਕ, ਇਹ ਸਟੇਟਾਂ ਨੇ, ਇਹ ਆਬਾਦੀ ਕੰਟਰੋਲ ਕਰਨਾ ਚਾਹੁੰਦੀਆਂ ਨੇ ਔਰ ਕਰ ਵੀ ਰਹੀਆਂ ਨੇ। ਇਸ ਲਈ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਮੁਕਾਬਲੇ ਹੁਣ ਉਹਨਾਂ ਦੀ ਆਬਾਦੀ ਉਨੀ ਵਧੀ ਵੀ ਨਹੀਂ। ਅਤੇ ਯੂਪੀ, ਬਿਹਾਰ ਵਰਗੇ ਸਟੇਟਾਂ ਨੇ ਜਿਹੜਾ ਆਬਾਦੀ ਕੰਟਰੋਲ, ਉਹ ਦਫਾ ਕਰੋ, ਉੱਥੇ ਹੋਰ ਇਹ ਮਸਲੇ ਨੇ, ਯੋਗੀ ਜੀ, ਮੋਦੀ ਜੀ, ਨਿਤੀਸ਼ ਬਾਬੂ, ਰਾਹੁਲ ਲਾਲੂ ਜੀ, ਇਹ ਵੋ, ਬਸ ਇਹਨਾਂ 'ਚ ਫਸੇ, ਮੁੱਦਿਆਂ ਦੀ ਰਾਜਨੀਤੀ ਨਹੀਂ ਹੈਗੀ ਇਹਨਾਂ ਸਟੇਟਾਂ 'ਚ। ਇਸ ਕਰਕੇ ਉੱਥੇ ਦੀ ਆਬਾਦੀ ਵੀ ਵੱਧ ਰਹੀ ਹੈ, ਜਿਵੇਂ ਜਿਵੇਂ ਉੱਥੇ ਦੇ ਲੋਕਾਂ ਦਾ ਬੌਧਿਕ ਸਤਰ ਘੱਟ ਰਿਹਾ, ਲੋਕਾਂ ਦਾ ਨਹੀਂ ਕਹਾਂਗੇ, ਸਿਆਸਤਦਾਨਾਂ ਦਾ। ਸਰਕਾਰ ਦਾ ਭਰੋਸਾ ਕੀ ਹੈ? ਹਾਲਾਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਮੇਰੀ ਯਾਦ ਨਹੀਂ ਹੁਣ ਕਿਹੜੀ ਇੰਟਰਵਿਊ ਦੇ ਵਿੱਚ, ਬਟ ਹੀ ਸੈਡ ਇਟ ਕਿ ਸਦਰਨ ਸਟੇਟਸ ਦੀਆਂ ਵੀ ਸੀਟਾਂ ਵਧਣਗੀਆਂ, ਜਿਵੇਂ ਸਾਊਥ ਦੀਆਂ ਸੀਟਾਂ 129 ਤੋਂ ਵੱਧ ਕੇ 195 ਹੋ ਜਾਣਗੀਆਂ, ਐਗਜ਼ਾਮਪਲ ਦੇ ਰਹੇ ਸੀਗੇ ਉਹ, ਅਤੇ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਣਾ ਹੈਗਾ। ਪਰ ਪਾਰਲੀਮੈਂਟ ਦੀ ਅਰਥਮੈਟਿਕ ਕਿਵੇਂ ਕੰਮ ਕਰਦੀ ਹੈ, ਇਹ ਵੀ ਤੁਸੀਂ ਸਮਝੋ। ਹੁਣ ਇਸ ਡੀਲਿਮੀਟੇਸ਼ਨ ਦੇ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਇੱਕ ਨੰਬਰ, ਇਹ ਬੜਾ ਇੰਟਰਸਟਿੰਗ ਹੈਗਾ, ਅਗਲੇ 5-10 ਮਿੰਟ ਜਿਹੜੇ ਨੇ ਉਹ ਧਿਆਨ ਦੇ ਨਾਲ ਸੁਣਿਓ, ਨੰਬਰਾਂ ਦੀ ਖੇਡ ਹੈ। ਸੰਵਿਧਾਨ ਦੇ ਵਿੱਚ ਬਦਲਾਅ ਕਰਨ ਦੇ ਲਈ ਸਰਕਾਰ ਨੂੰ ਆਮ ਬਹੁਮਤ ਨਹੀਂ ਬਲਕਿ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੁੰਦਾ ਸਪੈਸ਼ਲ ਮੈਜੋਰਿਟੀ, ਜੇ ਕੌਂਸਟੀਟਿਊਸ਼ਨ ਦੇ ਵਿੱਚ ਤਰਮੀਮ ਕਰਨੀ ਹੈ। ਸਮਝ ਰਹੇ ਹੋ, ਦੋ ਚੀਜ਼ਾਂ ਨੇ, ਇੱਕ ਤਾਂ ਕਾਨੂੰਨ ਪਾਸ ਕਰਵਾਉਣਾ, ਇੱਕ ਕੌਂਸਟੀਟਿਊਸ਼ਨ ਦੇ ਵਿੱਚ ਤਬਦੀਲੀ। 2/3 ਬਹੁਮਤ ਦੀ ਸ਼ਰਤ ਰੱਖੀ ਹੋਈ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਸੋ ਇਸ ਬਿੱਲ ਨੂੰ ਪਾਸ ਕਰਨ ਦੇ ਲਈ, ਜਿਹੜਾ ਕਿ ਮੈਂਬਰਾਂ ਦੇ ਨਾਲ ਹੀ ਜੁੜਿਆ ਹੋਇਆ, ਕਿੰਨੇ ਮੈਂਬਰਾਂ ਦੀ ਲੋੜ ਪਊਗੀ? 2/3 ਹਿੱਸਾ, ਯਾਨੀ ਕਿ ਘੱਟੋ ਘੱਟ 360 MP, 360, 362, 365 ਜਿੰਨੇ ਮਰਜ਼ੀ ਹੋਣ, 2/3 ਹਿੱਸਾ ਜਿਹੜਾ ਹੈ ਉਹ ਹੱਕ ਦੇ ਵਿੱਚ ਹੋਣਾ ਚਾਹੀਦਾ ਹੈਗਾ, ਜੇ ਸਰਕਾਰ ਜਾਂ BJP ਉਹ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਜਿਹੜਾ ਕਿ ਸੰਵਿਧਾਨ ਦੇ ਵਿੱਚ ਫੇਰ ਬਦਲ ਕਰੂਗਾ। ਹੁਣ ਸਰਕਾਰ ਕਿੱਥੇ ਖੜੀ ਹੈ? ਪਿਛਲਾ ਤੁਹਾਨੂੰ ਦੱਸਿਆ ਸੀ ਵਿੰਟਰ ਸੈਸ਼ਨ, ਉਹ 'ਚ ਤਾਂ ਇਹਨਾਂ ਨੂੰ ਮੂੰਹ ਦਿਖਾਉਣੀ ਪਈ ਸੀਗੀ। NDA ਸਰਕਾਰ ਦੇ ਕੋਲ 292 ਸੀਟਾਂ ਨੇ, ਯਾਨੀ 360 ਦੇ ਜਿਹੜਾ ਇੱਕ ਜਾਦੂਈ ਅੰਕੜਾ, ਮੈਜੀਕਲ ਨੰਬਰ ਆ, ਉਹ ਤੋਂ ਹਲੇ ਬਹੁਤ ਦੂਰ ਹੈਗੇ ਨੇ, ਘੱਟੋ ਘੱਟ 68 ਸੀਟਾਂ ਦੂਰ ਹੈਗੇ ਨੇ। ਅਤੇ ਹਾਲ ਦੇ ਵਿੱਚ ਜਿਹੜੀ ਬਿੱਲ ਦੇ ਉੱਤੇ ਜੇ ਹੁਣ ਵੋਟਿੰਗ ਜਿਹੜੀ ਹੋਈ ਸੀ ਉਦੋਂ 298 ਤਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ ਸੀਗੀਆਂ, ਵਿਰੋਧ 'ਚ 230 ਪਈਆਂ ਸੀਗੀਆਂ, ਪਰ 2/3 ਬਹੁਮਤ ਨਾ ਹੋਣ ਕਰਕੇ ਇਹ ਵਿਦਡਰਾਅ ਹੋ ਗਿਆ ਸੀ। ਸੋ ਪਹਿਲੀ ਵਾਰ ਆਸਟ੍ਰੇਲੀਆ ਵਾਲਾ ਸਿਸਟਮ ਇੰਡੀਆ 'ਚ ਨਹੀਂ, ਇਹ ਵੀ ਗੱਲ ਯਾਦ ਰੱਖਿਓ। ਆਸਟ੍ਰੇਲੀਆ 'ਚ ਜਦੋਂ ਕੋਈ ਬਿੱਲ ਇੱਦਾਂ ਸਰਕਾਰ 3 ਵਾਰ ਫੇਲ ਕਰਵਾਉਣ ਦੇ ਵਿੱਚ, ਪਾਸ ਕਰਵਾਉਣ ਦੇ ਵਿੱਚ ਫੇਲ ਹੋ ਜਾਂਦੀ ਹੈ, ਇੱਕ ਵਾਰ ਬਿੱਲ ਫੇਲ ਹੋਇਆ, ਦੂਜੀ ਵਾਰ ਹੋਇਆ, 3 ਵਾਰ ਹੋਇਆ, ਅਤੇ ਫਿਰ 4th ਵਾਰ ਬਿੱਲ ਪਾਸ ਨਹੀਂ ਕਰਵਾ ਸਕਦੇ ਹੁੰਦੀ, ਫਿਰ ਇਲੈਕਸ਼ਨ ਹੁੰਦੇ ਨੇ।
ਇੰਡੀਆ ਦੇ ਵਿੱਚ ਉਹ ਲਾਅ ਨਹੀਂ ਹੈਗਾ। ਸੋ ਕੋਨਸਟੀਟਿਊਸ਼ਨ ਨੂੰ ਵੀ ਸਮਝਣਾ ਜ਼ਰੂਰੀ ਹੈ ਨਾਲ ਨਾਲ।

ਇਸ ਕਰਕੇ ਤੁਹਾਨੂੰ ਰੈਫਰੈਂਸਿਸ ਦੇ ਰਹੇ ਹਾਂ ਕਿ ਆਸਟ੍ਰੇਲੀਆ 'ਚ ਕੰਮ ਕਿਵੇਂ ਹੁੰਦਾ, ਇੰਡੀਆ 'ਚ ਕਿਵੇਂ ਹੁੰਦਾ। ਅੱਛਾ, ਹੁਣ ਆਈ ਸਟ੍ਰੈਟੇਜੀ ਦੀ ਗੱਲ। ਸਰਕਾਰ ਦੇ ਕੋਲ ਆਪਣੇ ਨੰਬਰ ਹੈ ਨਹੀਂ ਪੂਰੇ, ਇਹ ਕਲੀਅਰ ਹੈ ਗੱਲ। ਐਤਕੀ ਫਿਰ ਉਹ ਕੋਸ਼ਿਸ਼ ਕਰਨਗੇ 290 ਦੇ 300 ਕੱਢ ਲੈਣਗੇ, 360 ਨਹੀਂ ਕਰ ਸਕਦੇ। ਸੋ ਇਸ ਕਰਕੇ ਬਿੱਲ ਪਾਸ ਕਰਵਾਉਣ ਦੇ ਲਈ ਬੀਜੇਪੀ ਨੇ, ਹੁਣ ਮੈਂ ਸਰਕਾਰ ਨਹੀਂ ਕਹੂੰਗਾ, ਬੀਜੇਪੀ ਨੇ ਰਣਨੀਤੀਆਂ ਬਣਾਉਣੀਆਂ ਸ਼ੁਰੂ, ਕਿਉਂਕਿ ਇਹ 'ਚ ਸਰਕਾਰ ਦਾ ਕੋਈ ਕੰਮ ਨਹੀਂ। ਬੀਜੇਪੀ ਦੀ ਰਣਨੀਤੀ ਇਹ ਹੈ ਕਿ ਜਿਹੜੀਆਂ ਗੈਰ ਗਠਜੋੜ ਵਾਲੀਆਂ ਯਾਨੀ ਐਨਡੀਏ ਤੋਂ ਬਾਹਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਕਿਵੇਂ ਆਪਣੇ ਨਾਲ ਜੁੜੀਏ, ਜੇ ਉਹ ਨਹੀਂ ਜੁੜਦੇ ਤਾਂ ਫਿਰ ਉਹਨਾਂ ਪਾਰਟੀਆਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਕਿਵੇਂ ਤੋੜ ਕੇ ਆਪਣੇ ਹੱਕ ਦੇ ਵਿੱਚ ਕਰ ਲਈਏ। ਸੋ ਇਸ ਕਰਕੇ ਇੰਡੀਆ ਗਠਜੋੜ ਦੇ ਵਿੱਚ, ਇੰਡੀਆ ਗਠਜੋੜ ਅਤੇ ਯੂ ਪੀ ਏ ਦੋ ਅੱਡ ਅੱਡ ਚੀਜ਼ਾਂ ਨੇ, ਹਾਲਾਂਕਿ ਦੋਹਾਂ ਦੇ ਵਿੱਚ ਵੱਡੀ ਪਾਰਟੀ ਕਾਂਗਰਸ ਹੀ ਹੈ, ਪਰ ਜਿਹੜਾ ਯੂ ਪੀ ਏ ਉਹ ਤਾਂ ਨਹੀਂ ਟੁੱਟਦਾ, ਯੂ ਪੀ ਏ ਨੇ ਦਾਅਵਾ ਕੀਤਾ। ਇੰਡੀਆ ਗਠਜੋੜ ਦੇ ਵਿੱਚ ਇਹ ਵੀ ਆ ਜਾਂਦੀ ਹੈ, ਆਪਣੀ ਤ੍ਰਿਣਮੂਲ ਕਾਂਗਰਸ ਵੀ ਆ ਜਾਂਦੀ ਹੈ ਜਿਹੜੀ ਆਪ ਹੀ ਟੁੱਟੀ ਹੋਈ ਹੈ, ਆਮ ਆਦਮੀ ਪਾਰਟੀ ਵੀ ਆ ਜਾਂਦੀ ਹੈ। ਸੋ ਬਹੁਤ ਸਾਰੀਆਂ ਪਾਰਟੀਆਂ ਆਉਂਦੀਆਂ, ਪਰ ਡੀ ਐਮ ਕੇ ਹਾਲੇ ਯੂ ਪੀ ਏ 'ਚੋਂ ਵੀ ਬਾਹਰ ਹੈ, ਇੰਡੀਆ ਬਾਹਰ, ਇਨ ਦੀ ਸੈਂਸ ਕਿ ਉਹ ਨਹੀਂ ਉਹਨਾਂ ਦੇ ਨਾਲ ਰਲ ਕੇ ਆਉਣਾ ਚਾਹੁੰਦੇ। ਸੋ ਜੇ ਵੋਟਾਂ ਪੈਂਦੀਆਂ ਨੇ ਪਾਰਲੀਮੈਂਟ ਦੇ ਵਿੱਚ, ਚਾਹੇ ਹੱਥ ਖੜ੍ਹੇ ਕਰਕੇ ਪਾਲਣ, ਚਾਹੇ ਜਿਵੇਂ ਮਰਜ਼ੀ ਪਾਲਣ ਸਪੀਕਰ, ਜੇ ਵੋਟਾਂ ਪੈਂਦੀਆਂ ਨੇ ਤਾਂ ਬੀਜੇਪੀ ਦਾ ਇਹ ਕਹਿਣਾ ਹੈ ਕਿ ਜੇ ਵੋਟਾਂ ਨਹੀਂ ਪਾਣੀਆਂ ਤਾਂ ਘੱਟੋ ਘੱਟ ਵਾਕਆਊਟ ਕਰ ਜਿਓ ਤੁਸੀਂ, ਜੇ ਸਾਡੇ ਹੱਕ 'ਚ ਨਹੀਂ ਪਾਣੀਆਂ, ਤਾਂ ਕਿ ਜਿੱਤ ਦੇ ਲਈ ਜਿਹੜਾ ਅੰਕੜਾ ਉਹ ਥੋੜ੍ਹਾ ਜਿਹਾ ਹੋਰ ਆਸਾਨ ਹੋ ਸਕੇ। ਹੁਣ ਸਦਰਨ ਸਟੇਟਸ ਜਿਹੜੀਆਂ ਨੇ, ਸਰਕਾਰ ਸਦਰਨ ਸਟੇਟਸ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਵੇਂ ਟੀ ਡੀ ਪੀ ਹੈ, ਵਾਈ ਐੱਸ ਆਰ ਸੀ ਪੀ ਹੈ, ਇਹਨਾਂ ਦੇ ਨਾਲ ਜੋੜ ਤੋੜ ਹੋ ਰਹੀ ਹੈ ਅੰਦਰ ਖਾਤੇ। ਮੋਦੀ ਸਾਹਿਬ ਵਿਦੇਸ਼ਾਂ ਦੇ ਦੌਰੇ ਕਰ ਰਹੇ ਨੇ ਤਾਂ ਕਿ ਤੁਹਾਡਾ ਧਿਆਨ ਉਹਨਾਂ ਸੁਰਖੀਆਂ ਦੇ ਵੱਲ ਰਹੇ। ਐਨ ਡੀ ਟੀ ਵੀ, ਜ਼ੀ ਨਿਊਜ਼, ਏ ਬੀ ਪੀ, ਇਹ ਸਾਰੇ ਚੈਨਲ ਇਹ ਖਬਰਾਂ ਲਗਾਈ ਜਾਣ ਕਿ ਦੇਖੋ ਜੀ ਪ੍ਰਧਾਨ ਮੰਤਰੀ ਆਸਟ੍ਰੇਲੀਆ ਚਲੇ ਗਏ, ਪ੍ਰਧਾਨ ਮੰਤਰੀ ਨਿਊਜ਼ੀਲੈਂਡ ਚਲੇ ਗਏ, ਜਪਾਨ ਵਾਲੀ ਇੰਡੀਆ ਆ ਗਈ, ਇੰਡੋਨੇਸ਼ੀਆ ਚਲੇ ਗਏ, ਇਹ ਖਬਰਾਂ। ਪਰ ਅੰਦਰ ਖਾਤੇ ਪਿੱਛੇ ਪਿੱਛੇ ਕੀ ਹੋ ਰਿਹਾ ਹੈ ਕਿ ਅਮਿਤ ਸ਼ਾਹ ਜਿਹੜੇ ਨੇ ਉਹ ਸਦਰਨ ਪਾਰਟੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲ ਕਰਨ ਲੱਗੇ ਹੋਏ ਨੇ। ਇੱਕ ਡਿਗਰੈਸਿਵ ਪ੍ਰੋਪੋਰਸ਼ਨਲਿਟੀ, ਜਿਹਨੂੰ ਯਾਨੀ ਕਿ ਛੋਟੇ ਰਾਜਾਂ ਦੀ ਆਬਾਦੀ ਦੇ ਮੁਕਾਬਲੇ ਥੋੜ੍ਹੀ ਵੱਧ ਵੋਟੇਜ ਜਿਹੜੀ ਉਹ ਦੇਣ ਵਾਲਾ ਇੱਕ ਫਾਰਮੂਲਾ ਉਹ ਅਪਣਾਇਆ ਜਾ ਰਿਹਾ, ਔਰ ਪਰਦੇ ਦੇ ਪਿੱਛੇ ਅਪਣਾਇਆ ਜਾ ਰਿਹਾ। ਔਰ ਹੁਣ ਤੱਕ ਦੀਆਂ ਗੰਜੋਆਂ ਇਹ ਨੇ ਕਿ ਪਾਰਟੀਆਂ ਕਾਫੀ ਹੱਦ ਤੱਕ ਸਹਿਮਤ ਵੀ ਹੋ ਰਹੀਆਂ ਨੇ। ਪਰ ਇਸ ਸਭ ਨੂੰ ਜਿਵੇਂ ਇੱਥੇ ਵੀ ਆਸਟ੍ਰੇਲੀਆ 'ਚ ਵੀ ਹੁੰਦਾ ਨਾ, ਬਹੁਤ ਸਾਰੇ ਮੇਲੇ ਹੁੰਦੇ ਨੇ, ਤੀਆਂ ਦਾ ਮੇਲਾ ਹੋ ਗਿਆ, ਹੋਰ ਮੇਲੇ ਹੋ ਗਏ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜੀ ਇਹ ਫਲਾਣੀਆਂ ਮਹਿਲਾਵਾਂ ਦੀ ਜਾਗ੍ਰਿਤੀ ਦੇ ਲਈ ਹੈ, ਵੁਮੈਨ ਐਮਪਾਵਰਮੈਂਟ, ਛਿੱਕੂ ਪੈਸੇ ਇਕੱਠੇ ਕਰਨ ਦੇ ਲਈ ਹੁੰਦੇ ਨੇ ਉਹ ਕੰਮ ਸਾਰੇ। ਇੱਦਾਂ ਹੀ ਇੰਡੀਆ ਦੇ ਵਿੱਚ ਇਹ ਡੀਲਿਮਿਟੇਸ਼ਨ ਦਾ ਅਸਲ ਮਕਸਦ ਸਰਕਾਰ ਨੇ ਕੰਟਰੋਲ ਲੈਣਾ, ਸਪੈਸ਼ਲੀ ਨੌਰਥਨ ਸਟੇਟਸ ਦੇ ਜ਼ਰੀਏ, ਪਰ ਇਹਨੂੰ ਟਾਈਟਲ ਕੀ ਦਿੱਤਾ ਜਾ ਰਿਹਾ, ਵੁਮੈਨਸ ਰਿਜ਼ਰਵੇਸ਼ਨ, ਉਹਦੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ। ਸੋ ਵਿਰੋਧੀ ਪਾਰਟੀਆਂ ਦੇ ਲਈ ਖੁੱਲ੍ਹ ਕੇ ਵਿਰੋਧ ਕਰਨਾ ਮੁਸ਼ਕਲ ਹੋ ਜਾਂਦਾ, ਕਿਉਂਕਿ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਨਹੀਂ ਨਹੀਂ ਨਹੀਂ ਨਹੀਂ ਨਹੀਂ ਜਨਾਨੀਆਂ ਨੂੰ 33% ਰਿਜ਼ਰਵੇਸ਼ਨ ਕਾਹਤੇ ਦੇਣਾ, ਨਾ ਇੱਦਾਂ ਤਾਂ ਨਹੀਂ ਕਹਿ ਸਕਦੇ। ਪਰ ਮਹਿਲਾ ਵਿਰੋਧੀ ਪਾਰਟੀ ਵੀ ਨਹੀਂ ਤੁਸੀਂ ਹੋਣਾ, ਪਰ ਸਰਕਾਰ ਦਾ ਵਿਰੋਧ ਵੀ ਕਰਨਾ। ਸੋ ਕਿਵੇਂ ਕਰੋਗੇ ਤੁਸੀਂ? ਬੀਜੇਪੀ ਨੇ ਸਟ੍ਰੈਟਜੀ ਇਹ ਤਿਆਰ ਕਰ ਲਈ ਹੈ ਕਿ ਟੀ ਐਮ ਸੀ ਦੇ, ਕਿਉਂਕਿ ਟੀ ਐਮ ਸੀ ਨੂੰ ਹਰਾਤਾ ਸੀਗਾ, ਟੀ ਐਮ ਸੀ ਦੇ ਮੈਂਬਰ ਜੋੜ ਲਏ ਨੇ, ਉਹ ਇੱਕ ਇਹੋ ਜਿਹੀ ਪਾਰਟੀ ਦੇ ਨਾਲ ਉਹਨਾਂ ਦੀ ਸਾਂਝ ਪਵਾਤੀ, ਸਿੱਧੀ ਬੀਜੇਪੀ 'ਚ ਜੋੜਨ ਦੀ ਬਜਾਏ ਇਹੋ ਜਿਹੀ ਪਾਰਟੀ ਦੇ ਨਾਲ ਸਾਂਝ ਪਵਾਤੀ ਜਿਹੜੇ ਪਤਾ ਹੀ ਨਹੀਂ, ਉਹ ਪਾਰਟੀ ਉਹ ਨਹੀਂ ਪਤਾ ਕਿਸੇ ਨੂੰ, ਉਹ ਕਦੇ ਸੀਗੀ ਇੰਡੀਆ ਦੇ ਇਤਿਹਾਸ ਦੇ ਵਿੱਚ ਨਹੀਂ ਵੀ ਸੀਗੀ, ਰਜਿਸਟਰਡ ਪਾਰਟੀ ਤਾਂ ਹੈਗੀ ਹੈ ਪਰ ਉਹਨਾਂ ਨੇ ਕਦੇ ਚੋਣਾਂ ਨਹੀਂ ਲੜੀਆਂ, ਕੁਛ ਨਹੀਂ। ਵੈਸੇ ਤਾਂ ਉਹਨਾਂ ਨੂੰ ਅਨਰਜਿਸਟਰ ਕਰ ਦੇਣਾ ਚਾਹੀਦਾ ਹੈਗਾ, ਬਟ ਐਨੀ ਵੇਜ ਚੱਲਦੀ ਹੈ, ਸਾਡਾ ਚੱਲਦਾ ਇਹ ਧੱਕਾ ਇਸ ਤਾਂ ਕਰਦੇ। ਦੂਜੀ ਚੀਜ਼ ਇਹ ਹੈ ਕਿ ਇਹਦੇ ਵਿੱਚ ਟੀ ਐਮ ਸੀ ਹੋ ਗਈ, ਫਿਰ ਡੀ ਐਮ ਕੇ ਨੂੰ ਅੰਦਰੋਂ ਅੰਦਰੀ ਮਨਾਇਆ ਜਾ ਰਿਹਾ, ਫਿਰ ਜਿਹੜੇ ਇਹ ਨੇ ਆਮ ਆਦਮੀ ਵਾਲੇ ਤਾਂ ਕਿਸੇ ਕੰਮ ਦੇ ਨਹੀਂ ਕੰਮ ਦੇ, ਇਸ ਕਰਕੇ ਨਹੀਂ ਕਿਉਂਕਿ ਲੋਕ ਸਭਾ ਦੇ ਵਿੱਚ ਗਿਣਤੀ ਚਾਹੀਦੀ ਹੈ, ਰਾਜ ਸਭਾ ਦੀ ਨਹੀਂ। ਔਰ ਉਹ ਜਿਹੜੇ 7 ਮੈਂਬਰ ਟੁੱਟ ਕੇ ਆਏ ਨੇ ਉਹ ਰਾਜ ਸਭਾ ਦੇ ਨੇ, ਸੋ ਇਟ ਡਜ਼ਨਟ ਮੈਟਰ ਐਟ ਆਲ। ਇਸੇ ਕਰਕੇ ਆਮ ਆਦਮੀ ਨੂੰ ਇੰਨੀ ਤਕਲੀਫ ਵੀ ਨਹੀਂ ਹੈਗੀ ਕਿ ਡੀਲਿਮਿਟੇਸ਼ਨ ਬਿੱਲ ਦੇ ਨਾਲ ਉਹਨਾਂ ਦਾ ਕੋਈ ਫਰਕ ਨਹੀਂ ਪੈਣ ਲੱਗਿਆ ਹੈਗਾ। ਹਾਂ, ਰਾਜ ਸਭਾ ਦੇ ਕੋਲ ਦੇ ਵਿੱਚ ਉਹਨਾਂ ਦੇ ਕੋਲ ਇਨਫ ਮੈਜੋਰਿਟੀ ਸੀਗੀ ਔਰ ਹੈਗੀ ਔਰ ਕਮਾ ਵੀ ਲੈਣਗੇ, ਸੋ ਉਹਦਾ ਐਡਾ ਕੋਈ ਫਰਕ, ਰਾਜ ਸਭਾ ਤੱਕ ਤਾਂ ਬਾਅਦ 'ਚ ਗੱਲ ਜਾਊਗੀ। ਬਿੱਲ ਜਿਹੜਾ ਪਹਿਲਾਂ ਹੇਠਲੇ ਸੈਸ਼ਨ ਦੇ ਵਿੱਚੋਂ ਪਾਸ ਹੋਣਾ ਚਾਹੀਦਾ, ਲੋਕ ਸਭਾ 'ਚ ਹੋਣਾ ਚਾਹੀਦਾ। ਅੱਛਾ, ਇੱਕ ਇਹ ਕਾਰਨ, ਦੂਜਾ ਤੁਹਾਨੂੰ ਦੱਸਿਆ ਸੀਗਾ ਕਿ ਕੈਬਨਿਟ ਰੀਸ਼ਫਲ ਹੋ ਸਕਦਾ ਕਿਉਂਕਿ ਹਰਦੀਪ ਪੁਰੀ ਅਤੇ ਨਿਤਿਨ ਗਡਕਰੀ ਦੋਵੇਂ ਰਡਾਰ ਦੇ ਉੱਤੇ ਹੈਗੇ ਨੇ। ਨਿਰਮਲਾ ਸੀਤਾਰਮਨ ਨੇ ਤਾਂ ਫਾਈਨੈਂਸ ਫੇਲ ਹੀ ਕਰਤਾ,
ਉਹ ਕਹਿੰਦੇ ਨੇ ਕਿ ਜਿਵੇਂ ਜਿਵੇਂ ਰੁਪਈਆ ਥੱਲੇ ਡਿੱਗਦਾ ਡਾਲਰ ਦੀ ਵੈਲਿਊ ਉੱਪਰ ਹੁੰਦੀ ਹੈ ਅਤੇ ਜਿਵੇਂ ਜਿਵੇਂ ਡਾਲਰ ਦੀ ਵੈਲਿਊ ਉੱਤੇ ਹੁੰਦੀ ਹੈ ਰੁਪਈਆ ਥੱਲੇ ਡਿੱਗਦਾ ਉਹ ਇਕਨੋਮੀ ਮੈਨੂੰ ਨਹੀਂ ਸਮਝ ਆਈ ਹੈਗੀ ਉਹਨਾਂ ਦੀ ਨਿਰਮਲਾ ਸੀਤਾਰਮਨ ਕਿਹੜੇ ਸਕੂਲ ਦੇ ਵਿੱਚੋਂ ਇਕਨੋਮਿਕਸ ਪੜ੍ਹ ਕੇ ਆਏ ਹੈਗੇ ਨੇ ਆਈ ਰੀਅਲੀ ਡੋਂਟ ਨੋ ਮੈਂ ਕੋਈ ਇਕਨੋਮਿਸਟ ਵੀ ਨਹੀਂ ਹੈਗਾ ਬਟ ਨਿਰਮਲਾ ਸੀਤਾਰਮਨ ਐਜ਼ ਐਨ ਇਕਨੋਮਿਸਟ ਫੇਲ ਨੇ ਜੇ ਚੱਜ ਦੇ ਇਕਨੋਮਿਸਟ ਦੇ ਸਾਹਮਣੇ ਬਿਠਾ ਕੇ ਨਿਰਮਲਾ ਸੀਤਾਰਮਨ ਤੋਂ ਸਵਾਲ ਜਵਾਬ ਕਰਾਏ ਜਾਣ ਜੋ ਕਿ ਉਹ ਨਹੀਂ ਕਰਦੇ ਕਦੇ ਕਰਦੇ ਨਾ ਹੀ ਕਦੇ ਕਰਨਗੇ ਤਾਂ ਸ਼ੀ ਇਜ਼ ਐਬਸੋਲਿਊਟਲੀ ਡਿਸਗ੍ਰੇਸ ਫੋਰ ਦਿਸ ਪਾਰਟੀ 33% ਛੱਡੋ 1% ਵਾਲੀ ਤਾਂ ਬਚਾ ਲਓ ਤੁਸੀਂ ਜਿਹੜੀ ਸੀਗੀ ਐਨੀਵੇਜ਼ E20 ਵਾਲੀ ਗੱਲ ਵੀ ਕਰਦੇ ਚੱਲੀਏ ਮੇਰਾ ਘੜੀ 'ਤੇ ਵੀ ਧਿਆਨ ਹੈਗਾ E20 ਦਾ ਇਸ਼ੂ ਕੀ ਹੈਗਾ ਔਰ ਨਿਤਿਨ ਗਡਕਰੀ ਨੂੰ ਇਹਦੇ ਨਾਲ ਕਿਉਂ ਜੋੜਿਆ ਜਾ ਰਿਹਾ E20 ਮਤਲਬ 80% ਪੈਟਰੋਲ ਅਤੇ 20% ਐਥਨੋਲ ਮਿਸ਼ਰਣ ਕਰਕੇ ਕੋਕਟੇਲ ਉਹ ਉੜਤਾ ਪੰਜਾਬ 'ਚ ਕਹਿੰਦੀ ਹੈ ਨਾ ਕਰੀਨਾ ਕਪੂਰ ਇਹ ਕੋਕਟੇਲ ਲੋਕ ਬਣਾ ਵੀ ਰਹੇ ਔਰ ਵੇਚ ਵੀ ਰਹੇ ਹੈ ਸੋ ਇਹ ਕੋਕਟੇਲ ਭਾਰਤ ਸਰਕਾਰ ਬਣਾ ਵੀ ਰਹੀ ਹੈ ਔਰ ਵੇਚ ਵੀ ਰਹੀ ਹੈ ਔਰ ਧੱਕੇ ਦੇ ਨਾਲ ਵੇਚ ਰਹੀ ਹੈ ਲੈਂਦੇ ਕਿ ਨਹੀਂ ਲੈਂਦੇ ਹੈ ਜਦੋਂ ਅਸੀਂ ਕਿਹਾ ਉਹ ਸਰ ਸਾਡੀ ਗੱਡੀ ਖਰਾਬ ਹੋ ਜਾਣੀ ਫੇਰ ਕੀ ਹੈ ਮੇਰਾ ਮੁੰਡਾ ਤਾਂ ਅਮੀਰ ਹੋ ਰਿਹਾ ਬ੍ਰੈਕਟਾਂ 'ਚ ਹੁਣ ਇਹ ਕੌਣ ਅਮੀਰ ਹੋ ਰਿਹਾ ਉਹ ਤੁਹਾਨੂੰ ਸਿਆਸਤ ਸਮਝਾਉਂਦੇ ਹਾਂ ਉਹਦੀ ਵੀ ਗੱਲ ਦੱਸਦੇ ਹਾਂ ਐਥਨੋਲ ਇੱਕ ਕਿਸਮ ਦੀ ਸ਼ਰਾਬ ਹੁੰਦੀ ਹੈ ਅਲਕੋਹਲ ਪੀਣ ਵਾਲੇ ਹੋ ਕਿਤੇ ਐਥਨੋਲ ਨੂੰ ਹੋਰ ਕਿਤੇ ਪੈਟਰੋਲ ਪੀ ਲਓ ਵੀ ਲੈ 20% ਦਾ ਇਹ 'ਚ ਅਲਕੋਹਲ ਹੈ ਨਾ ਚੱਕ ਕੇ ਡਗਲੀ ਬੇਸਿਕਲੀ ਸ਼ਰਾਬ 'ਚ ਜੋ ਹੁੰਦਾ ਉਹੀ ਇਹਦੇ 'ਚ ਹੁੰਦਾ ਐਥਨੋਲ ਦੇ ਵਿੱਚ ਗੰਨੇ ਦਾ ਰਸ ਮੱਕੀ ਖਰਾਬ ਅਨਾਜ ਗਲਿਆ ਸੜਿਆ ਅਨਾਜ ਅੱਛਾ ਵਿਵਾਦ ਕੀ ਹੈ ਕੰਟਰੋਵਰਸੀ ਕੀ ਹੈ ਸ਼ਾਰਟਕੱਟ ਦੇ ਵਿੱਚ ਸਾਰੀਆਂ ਚੀਜ਼ਾਂ ਸਮਝੋ ਗੱਡੀਆਂ ਦੇ ਇੰਜਨ ਖਰਾਬ ਹੋ ਰਹੇ ਨੇ ਲੋਕਾਂ ਦਾ ਇਹ ਦੋਸ਼ ਹੈ ਕਿ ਜਿੰਨਾ ਈ ਟਵੈਂਟੀ ਜਿਹੜਾ ਹੈਗਾ ਕਿਉਂਕਿ ਸੋਧਿਆ ਹੋਇਆ ਪੈਟਰੋਲ ਨਹੀਂ ਹੈਗਾ ਪੈਟਰੋਲ 80% ਹੈ 20% ਐਥਨੋਲ ਹੈ ਐਥਨੋਲ ਗੰਦਾ ਤੇਲ ਹੁੰਦਾ ਗੰਦਾ ਗੰਦੀ ਚੀਜ਼ ਹੈ ਪੀਣੀ ਨਹੀਂ ਚਾਹੀਦੀ ਅਤੇ ਜਿਹੜੀਆਂ ਗੱਡੀਆਂ ਸਿਰਫ ਪਿਓਰ ਪੈਟਰੋਲ ਦੇ ਲਈ ਬਣੀਆਂ ਹੋਈਆਂ ਨੇ ਉਹਨਾਂ 'ਚ ਤੁਸੀਂ E20 ਪਾਓਗੇ ਇੰਜਣ ਖਰਾਬ ਹੋ ਰਹੇ ਨੇ ਪਾਈਪਾਂ ਖਰਾਬ ਹੋ ਰਹੀਆਂ ਨੇ ਰਬੜ ਪਾਰਟਸ ਨੂੰ ਗਲਣ ਲੱਗ ਪਏ ਨੇ ਸੋ ਲੋਕਾਂ ਦਾ ਇਹ ਪਹਿਲਾਂ ਤਾਂ ਇਹ ਦੋਸ਼ ਹੈ ਕਿ ਇੱਕ ਤਾਂ ਮਾਈਲੇਜ ਘਟਣੀ ਸ਼ੁਰੂ ਹੋ ਗਈ ਹੈ ਫਿਰ ਸਾਡੀਆਂ ਚੱਲਦੀਆਂ ਸਕੂਟਰ ਗੱਡੀਆਂ ਖੜ੍ਹ ਜਾਂਦੀਆਂ ਨੇ ਸੋ ਪੈਟਰੋਲ ਪੰਪਾਂ ਦੇ ਉੱਤੇ E20 ਮਿਲਣਾ ਸ਼ੁਰੂ ਹੋ ਗਿਆ ਐਵਰੇਜ ਘੱਟ ਦੇ ਰਿਹਾ ਜੇਬਾਂ ਦੇ ਉੱਤੇ ਡਾਕੇ ਵੱਧ ਮਾਰ ਰਿਹਾ ਲੋਕਾਂ ਦੇ ਇੰਡੀਆ 'ਚ ਪਹਿਲਾਂ ਗੱਡੀਆਂ ਤਾਂ ਉਸ ਤਰੀਕੇ ਦੀਆਂ ਤਿਆਰ ਕਰਵਾਓ ਨਿਤਿਨ ਗਡਕਰੀ ਇੰਨੇ ਕਿਉਂ ਅੜੇ ਹੋਏ ਨੇ ਇੰਨੇ ਐਡਮੈਂਟ ਕਿਉਂ ਹੈਗੇ ਨੇ ਉਹ ਕੇਂਦਰੀ ਟਰਾਂਸਪੋਰਟ ਮੰਤਰੀ ਹਾਲਾਂਕਿ ਪੈਟਰੋਲੀਅਮ ਮੰਤਰੀ ਨੇ ਪਰ ਉਹਨਾਂ ਦਾ ਕੀ ਹੈ ਰੌਲਾ ਇਹਦੇ ਨਾਲ ਇਹ ਸਮਝੋ ਜ਼ਰੂਰ ਸੋਰੀ ਟਰਾਂਸਪੋਰਟ ਮੰਤਰੀ ਨੇ ਪਰ ਐਨਰਜੀ ਮਿਨਿਸਟਰ ਨਹੀਂ ਹੈਗੇ ਯਾਨੀ ਕਿ ਊਰਜਾ ਦੇ ਨਾਲ ਜੁੜੇ ਹੋਏ ਫੈਸਲੇ ਜਾਂ ਪੈਟਰੋਲ ਦੇ ਨਾਲ ਜੁੜੇ ਫੈਸਲੇ ਉਹ ਹਰਦੀਪ ਪੁਰੀ ਲੈਂਦੇ ਨੇ ਪਰ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਰ ਮੰਚ ਤੋਂ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਨੇ ਕਿ E10 ਯਾਨੀ ਕਿ 100% ਐਥਨੋਲ ਵਾਲੀਆਂ ਫਲੈਕਸ ਫਿਊਲ ਗੱਡੀਆਂ ਜਿਹੜੀਆਂ ਨੇ ਉਹ ਵੀ ਤਾਂ ਚੱਲਦੀਆਂ ਨੇ ਹਰਦੀਪ ਪੁਰੀ ਨੇ ਵੀ ਇਨਫੈਕਟ ਇਹ ਇੱਕ ਇੰਟਰਵਿਊ 'ਚ ਕਹਿਤਾ ਸੀ ਮੇਰੇ ਯਾਦ ਨਹੀਂ ਉਹ ਕਿਹੜੀ ਫੋਰਨ ਕੋਰਸਪੋਂਡੈਂਟ ਸੀਗੀ ਉਹਨੇ ਪੁੱਛਿਆ ਕਿ ਇੱਦਾਂ ਉਹ ਕਹਿੰਦੇ ਜੀ ਦੇਖੋ E20 ਤਾਂ ਸਪੋਰਟਸ ਕਾਰਾਂ ਦੇ ਵਿੱਚ ਵੀ ਤਾਂ ਪੈਂਦਾ ਉਹ ਤਾਂ ਇੰਨੀਆਂ ਭੱਜਦੀਆਂ ਨੇ ਫਿਰ ਇਹਨਾਂ ਦੀਆਂ ਕਾਰਾਂ ਉਹ ਸਰ ਹਰਦੀਪ ਪੁਰੀ ਸਰ ਪੈਰ ਲਿਆਓ ਤੁਹਾਡੇ ਕਿੱਥੇ ਨੇ ਰੇਡੀਓ 'ਚ ਹੱਥ ਲਾਵਾਂ ਸਪੋਰਟਸ ਕਾਰਾਂ ਜਿਹੜੀਆਂ ਨੇ ਉਹ ਸਿਰਫ ਸਪੋਰਟਸ ਕੰਪੀਟੀਸ਼ਨ ਤੱਕ ਹੁੰਦੀਆਂ ਨੇ ਸਾਡੀਆਂ ਕਾਰਾਂ ਨੇ ਹਰ ਰੋਜ਼ ਚੱਲਣਾ ਸੜਕ ਦੇ ਉੱਤੇ ਗਰਾਰੀ ਸਮਝਦੇ ਹੋ ਗਰਾਰੀ ਜਿਹੜੀ ਤੁਹਾਡੀ ਅੜੀ ਹੋਈ ਹੈ ਉਹ ਗੱਡੀਆਂ ਦੇ ਵਿੱਚ ਗਰਾਰੀ ਘਸ ਘਸ ਕੇ ਖਤਮ ਹੋ ਜਾਣੀ ਹੈ ਜੇ E20 ਦੇ ਉੱਤੇ ਚਲਾਈਆਂ ਸਪੋਰਟਸ ਕਾਰਸ ਜਾਂ ਜਿਹੜੀਆਂ ਫਾਰਮੂਲਾ ਰੇਸਿੰਗ ਕਾਰਸ ਨੇ ਦੈਟ ਆਰ ਡਿਜ਼ਾਈਨਡ ਓਨਲੀ ਫੋਰ ਦੋਜ਼ ਪਰਟੀਕੁਲਰ ਇਵੈਂਟਸ ਨੋਟ ਫੋਰ ਤੁਸੀਂ ਦੇਖਿਆ ਮੈਂ ਦੁੱਧ ਲੈਣ ਚੱਲਿਆ ਜੀ ਆਹ ਕੱਢੋ ਆਪਣੀ ਫਰਾਰੀ ਐਫ ਫਾਰਮੂਲਾ 1 ਦੀ ਜਿਹੜੀ ਗੱਡੀ ਆ ਉਹ ਕੱਢ ਕੇ ਉਹਦੇ 'ਚ ਜਾਓ ਕੋਈ ਜਾਂਦਾ ਉਹਦੇ 'ਚ ਕੀ ਗੱਲਾਂ ਕਰਦੇ ਹੈ ਯਾਰ ਥੋੜ੍ਹਾ ਜਿਹਾ ਤਾਂ ਸੀਰੀਅਸ ਹੋਵੋ ਸੋ ਗਵਰਨਮੈਂਟ ਦਾ ਤਰਕ ਇਹ ਹੈ ਜਾਂ ਗਵਰਨਮੈਂਟ ਛੱਡੋ ਗਡਕਰੀ ਸਾਹਿਬ ਦਾ ਤਰਕ ਇਹ ਹੈ ਕਿ ਜਿਹੜਾ E20 ਹੈ ਜੇ ਅਸੀਂ ਉਹ ਪਾਉਣ ਲੱਗ ਗਏ ਨਾ ਤਾਂ ਹਰ ਸਾਲ ਇੰਡੀਆ 22 ਲੱਖ ਕਰੋੜ ਰੁਪਏ ਦਾ ਜਿਹੜਾ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਉਹਦੀ ਅਸੀਂ ਸਪਲਾਈ ਘੱਟ ਕਰ ਲਾਂਗੇ ਕਿਉਂਕਿ ਇੰਨੇ ਤੇਲ ਦੀ ਲੋੜ ਨਹੀਂ ਪੈਣੀ 22 ਲੱਖ ਕਰੋੜ ਦੀ ਘੱਟ ਆਫਕੋਰਸ ਜਦੋਂ ਗੱਡੀਆਂ ਖਰਾਬ ਹੋ ਕੇ ਘਰੇ ਖੜੀਆਂ ਹੋਣਗੀਆਂ ਫਿਰ ਕਿਉਂ ਤੇਲ ਦੀ ਲੋੜ ਪਊਗੀ ਪਰ ਐਨੀਵੇਜ਼ ਗਡਕਰੀ ਸਾਹਿਬ ਦਾ ਇਹ ਤਰਕ ਹੈ ਕਿ ਦੇਸ਼ ਦੇ ਵਿੱਚ ਜੇ ਅਸੀਂ ਐਥਨੋਲ ਬਣਾਵਾਂਗੇ ਪੈਟਰੋਲ 'ਚ ਰਲਾਵਾਂਗੇ ਉਹਨੂੰ ਵੇਚਾਂਗੇ ਇਹੀ 22 ਲੱਖ ਕਰੋੜ ਬਾਹਰ ਜਾਣ ਦੀ ਬਜਾਏ ਭਾਰਤ 'ਚ ਰਹਿਣਗੇ ਕਿਸਾਨਾਂ ਦੀ ਜੇਬ 'ਚ ਜਾਣਗੇ ਕਿਉਂਕਿ ਕਿਸਾਨ ਹੋਰ ਵੱਧ ਤੋਂ ਵੱਧ ਗੰਨਾ ਉਗਾਉਣਗੇ ਹੋਰ ਫਸਲਾਂ ਉਗਾਉਣਗੇ ਹੋਰ ਫਸਲਾਂ ਨੂੰ ਅਸੀਂ ਖਰਾਬ ਕਰਾਂਗੇ ਵੇਅਰ ਹਾਊਸਿਸ 'ਚ ਉਹ ਖਰਾਬ ਕਰਕੇ ਅਸੀਂ ਐਥਨੋਲ ਬਣਾਵਾਂਗੇ ਮੱਕੀ 'ਤੇ ਓ ਯਾਰ ਓਹੋ ਮਤਲਬ ਸੀਰੀਅਸਲੀ ਕੋਈ
ਉਹ ਨਾ ਇੱਕ ਫਿਲਮ ਸੀਗੀ ਉਹ ਇਰਫਾਨ ਖਾਨ ਵਾਲੀ, ਅਰਸ਼ਦ ਵਾਰਸੀ ਵਾਲੀ, ਕਿਹੜੀ ਫਿਲਮ ਸੀ, ਕ੍ਰੇਜ਼ੀ ਫੋਰ, ਜਿਹਦੇ 'ਚ ਉਹ ਕਹਿੰਦੇ ਆ ਨਾ ਸਟਾਰਟਿੰਗ 'ਚ ਸੀਨ ਆਉਂਦਾ ਕਿ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ, ਲੀਡਰ ਲੋਕ ਆਪਸ 'ਚ ਲੜ ਰਹੇ ਨੇ, ਅਤੇ ਉਹ ਕਹਿੰਦੇ ਕਿ ਇਹ ਲੋਕ ਸਮਝਦਾਰ ਕਹੇ ਜਾਂਦੇ ਨੇ ਆਮ ਦੁਨੀਆ 'ਚ, ਅਤੇ ਫਿਰ ਦੂਸਰੇ ਪਾਸੇ ਇਹ ਕ੍ਰੇਜ਼ੀ ਲੋਕਾਂ ਦਾ ਇੱਕ ਹਸਪਤਾਲ ਦਿਖਾਇਆ ਜਾਂਦਾ, ਬੇਵਕੂਫ ਜਿਨ੍ਹਾਂ ਨੂੰ ਪਾਗਲ ਕਹਿ ਲਿਆ ਜਾਂਦਾ ਹੈ, ਸਿਧਰੇ ਸਿਧਰਿਆਂ ਦਾ ਹਸਪਤਾਲ, ਅਤੇ ਇਹਨਾਂ ਨੂੰ ਨੋਰਮਲ ਭਾਸ਼ਾ ਦੇ ਵਿੱਚ ਪਾਗਲ ਕਿਹਾ ਜਾਂਦਾ। ਸੋ ਅਸਲ ਫੈਸਲਾ ਹੁਣ ਲੋਕਾਂ 'ਤੇ ਛੱਡਤਾ ਕਿ ਪਾਗਲ ਇਹ ਸਿਆਸਤਦਾਨ ਨੇ ਕਿ ਪਾਗਲ ਜਾਂ ਸਿਧਰੇ ਇਹ ਹਸਪਤਾਲਾਂ 'ਚ ਨੇ। ਮੈਨੂੰ ਲੱਗਦਾ ਹਸਪਤਾਲਾਂ ਵਾਲੇ ਸਿਧਰੇ ਵੀ ਆ, ਤੁਹਾਡੀ ਗੱਲ ਸੁਣ ਕੇ ਹੱਸਣ ਲੱਗ ਜਾਣਗੇ। ਐਨੀਵੇਜ਼, ਚੁਣੌਤੀ ਕੀ ਹੈਗੀ ਹੈ, ਚੁਣੌਤੀ ਗਡਕਰੀ ਸਾਹਿਬ ਦੇ ਲਈ ਹੁਣ ਇਹ ਬਣ ਗਈ ਹੈ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਜਿਹੜਾ ਮੇਨ ਸਟ੍ਰੀਮ ਮੀਡੀਆ ਤੱਕ ਵੀ ਇਹ ਖਬਰਾਂ ਹੁਣ ਖੁੱਲ੍ਹ ਕੇ ਆਉਣ ਲੱਗ ਪਈਆਂ ਨੇ। ਢਕੀ ਢਕਾਈ ਗੱਲ ਰਹਿ ਜਾਂਦੀ ਤਾਂ ਹੋ ਜਾਣਾ ਸੀਗਾ, ਪਰ ਹੁਣ ਢਕੀ ਢਕਾਈ ਗੱਲ ਰਹਿ ਨਹੀਂ ਰਹੀ ਹੈਗੀ, ਇਹਦੇ ਪਿੱਛੇ ਇੱਕ ਕੌਨਸਪੀਰੇਸੀ ਸਾਹਮਣੇ ਆ ਰਹੀ ਹੈ। ਕੌਨਸਪੀਰੇਸੀ ਕੀ ਹੈ ਇਹ ਥੋੜ੍ਹਾ ਜਿਹਾ ਸਮਝ ਲਓ। ਕਿਹਾ ਜਾ ਰਿਹਾ ਹੈ ਕਿ ਇਹ ਇਨਸਾਈਡਰ ਟ੍ਰੇਡਿੰਗ ਹੋਣ ਲੱਗੀ ਹੈ E20 ਦੇ ਨਾਮ ਦੇ ਉੱਤੇ, ਔਰ ਆਸਟ੍ਰੇਲੀਆ 'ਚ ਜੇ ਕਿਤੇ ਗਡਕਰੀ ਸਾਹਿਬ ਹੁੰਦੇ ਤਾਂ ਹੁਣ ਤੱਕ ABC ਨੇ, SBS ਨੇ, ਹਰਾਲਸਨ ਨੇ, ਗਾਰਡੀਅਨ ਨੇ ਖਬਰਾਂ ਲਗਾ ਲਗਾ ਅਤੇ ਟੰਗ ਦਿੱਤਾ ਹੁੰਦਾ ਕਦਾ। ਆ ਸਾਡੀ NSW ਵਾਲੀ ਪ੍ਰੀਮੀਅਰ ਸੀ ਨਾ, ਉਹਨੇ ਤਾਂ ਵਿਚਾਰੀ ਨੇ ਕੀਤਾ ਵੀ ਕੁਛ ਨਹੀਂ ਸੀ, ਗਲੈਡਿਸ ਬ੍ਰੈਜ਼ੀਕਲੀਅਨ, ਉਹਦਾ ਤਾਂ ਬੁਆਏਫ੍ਰੈਂਡ ਹੀ ਗੜਬੜਾ ਕਰ ਰਿਹਾ ਸੀ, ਔਰ ਕਿੰਨੀਆਂ ਕੁ ਕਰ ਰਿਹਾ ਸੀ ਵਿਚਾਰੇ ਨੇ, $1,000, $2,000, $5,000, ਚਲੋ $10,000, ਚਲੋ $1,00,000 ਲੈ ਲਿਆ ਹੋਣਾ। ਇੱਥੇ ਤਾਂ ਕਰੋੜਾਂ ਦੀ ਗੱਲ ਹੈ, ਕਰੋੜਾਂ ਦੀ। CIAN ਸਿਆਨ ਐਗਰੋ, ਨਿਤਿਨ ਗਡਕਰੀ ਦਾ ਬੇਟਾ ਹੈ ਨਿਖਿਲ ਗਡਕਰੀ, ਉਹਨਾਂ ਦੀ ਕੰਪਨੀ ਹੈ, ਅਤੇ ਦੂਜਾ ਬੇਟਾ ਸਾਰੰਗ ਗਡਕਰੀ, ਉਹਦੀ ਹੈਗੀ ਹੈ ਮਾਨਸ ਐਗਰੋ। ਦੋਵੇਂ ਮਿੱਲਾਂ ਚਲਾਉਂਦੇ ਨੇ, ਖੰਡ ਅਤੇ ਐਥਨੋਲ ਦੇ ਕਾਰੋਬਾਰ 'ਚ ਲੱਗੇ ਹੋਏ ਨੇ। ਕਮਾਈ ਦੇ ਵਿੱਚ ਇਹਨਾਂ ਦੇ ਸਿਆਨ ਕੰਪਨੀ ਦੇ ਰੈਵਨਿਊ, ਇਹਦੇ ਟਰਨਓਵਰ 2024 ਦੇ ਵਿੱਚ, June 2024 'ਚ ਇਹ ਕੰਪਨੀਆਂ ਦਾ ਟਰਨਓਵਰ 17 ਕਰੋੜ ਸੀ। ਉਹ ਤੋਂ ਬਾਅਦ ਜਦੋਂ ਤੋਂ E20 ਵਾਲੀ ਗੱਲ ਨਿਤਿਨ ਗਡਕਰੀ ਕਹਿ ਰਹੇ ਨੇ, ਸਟੇਜ 'ਤੇ ਜਾ ਕੇ ਕਹਿ ਰਹੇ ਨੇ ਕਿ ਦੇਸ਼ ਦਾ 22 ਲੱਖ ਕਰੋੜ ਬਚੂਗਾ, 22 ਲੱਖ ਕਰੋੜ ਤਾਂ ਪਤਾ ਨਹੀਂ, ਪਰ ਇਹ 17 ਕਰੋੜ ਦੇ ਐਨੂਅਲ ਟਰਨਓਵਰ ਵਾਲੀ ਗਡਕਰੀ ਦੇ ਮੁੰਡਿਆਂ ਦੀਆਂ ਕੰਪਨੀਆਂ ਦਾ 2 ਸਾਲਾਂ ਦੇ ਅੰਦਰ ਟਰਨਓਵਰ 1200 ਕਰੋੜ ਰੁਪਇਆ ਹੋ ਗਿਆ। ਲੋਕ ਸਵਾਲ ਚੁੱਕ ਰਹੇ ਨੇ ਕਿ 30 ਗੁਣਾ ਕਮਾਈ ਐਸੇ ਸਮੇਂ ਹੀ ਕਦੋਂ ਕਿਉਂ ਹੋ ਰਹੀ ਹੈ ਜਦੋਂ ਸਰਕਾਰ ਨੇ ਐਥਨੋਲ ਬਲੈਂਡਿੰਗ ਦੀ ਨੀਤੀ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ। ਕਾਰਬਨ ਡਾਈਆਕਸਾਈਡ CO2 ਤੋਂ ਐਥਨੋਲ, ਸੋ ਇਸ ਕੰਪਨੀ ਨੇ ਹਾਲ ਹੀ ਦੇ ਵਿੱਚ CO2 ਗੈਸ ਤੋਂ, ਯਾਨੀ ਕਾਰਬਨ ਡਾਈਆਕਸਾਈਡ ਤੋਂ ਐਥਨੋਲ ਬਣਾਉਣ ਦੀ ਇੱਕ ਨਵੀਂ ਤਕਨੀਕ ਦੇ ਨਾਲ ਜਾਂ ਇੱਕ ਕੰਪਨੀ ਦੇ ਨਾਲ MOU ਸਾਈਨ ਕੀਤਾ, ਜਿਹਦੇ ਨਾਲ ਫਿਊਚਰ 'ਚ ਇਹਨਾਂ ਦਾ ਕਾਰੋਬਾਰ ਹੋਰ ਵਧੂਗਾ, ਇੰਡੀਆ ਦੇ ਵਿੱਚ ਪੋਲਿਊਸ਼ਨ ਹੋਰ ਵਧੂਗਾ। ਲੈ ਜਾਓ ਸੁਪਰੀਮ ਕੋਰਟਾਂ 'ਚ ਜਿੰਨੀਆਂ ਪਟੀਸ਼ਨਾਂ ਲੈ ਕੇ ਜਾਣੀਆਂ ਹੈਗੀਆਂ ਨੇ। ਕੌਨਸਪੀਰੇਸੀ ਤਾਂ ਜਿਹੜੀ ਹੈਗੀ ਉਹ ਅੱਡ ਹੈਗੀ ਹੈ, ਪਰ ਸਰਕਾਰ ਜਨਤਾ ਦੀਆਂ ਗੱਡੀਆਂ ਦੀ ਮਾਈਲੇਜ ਦੀ ਬਲੀ ਕਿਉਂ ਦੇਣ ਲੱਗੀ ਹੋਈ ਹੈ, ਇੰਜਣਾਂ ਦੇ ਇੰਜਣ ਕਿਉਂ ਕਰਨ ਲੱਗੀ ਹੋਈ ਹੈ, ਇਸ ਕਰਕੇ ਵੀ ਕਾਰਪੋਰੇਟਸ ਨੂੰ ਫਾਇਦਾ ਹੋ ਸਕੇ। ਕਾਹਦੀ ਗੱਲਾਂ ਕਰੀ ਜਾਂਦੇ ਹੋ ਕਿ ਮੱਕੀ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ, ਗੰਨੇ ਦੇ ਕਿਸਾਨਾਂ ਨੂੰ, ਥੋੜ੍ਹਾ ਜਿਹਾ ਤਾਂ ਲੌਜਿਕ ਤਾਂ ਲਗਾਓ ਨਾ। ਕਿਹੜਾ ਲੌਜਿਕ ਹੈ, ਸਾਫ ਮੱਕੀ ਨੂੰ ਚੱਕ ਕੇ ਤੁਸੀਂ ਐਥਨੋਲ ਬਣਾਓਗੇ, ਗਲੀ ਹੋਈ ਸੜੀ ਹੋਈ ਦੀ ਹੁੰਦੀ ਹੈ, ਸਾਫ ਮੱਕੀ ਦਾ ਕੀ ਕਰੋਗੇ, ਉਹਨੂੰ ਰੱਖੀ ਰੱਖੋਗੇ ਕਿ ਜਦੋਂ ਖਰਾਬ ਹੋ ਗਈ ਤੇ ਫਿਰ ਉਹਦੀ ਐਥਨੋਲ ਬਣੂਗੀ। ਵਟ ਦਿਸ, ਕੀ ਛੱਡੋ ਹੁਣ ਪਰਾਂ। ਐਨੀਵੇਜ਼, ਹੁਣ ਇਸ ਸਾਰੇ ਤੋਂ ਇਲਾਵਾ ਹਰੇਕ ਗੱਲਾਂ ਹੋਰ ਵੀ ਬਹੁਤ ਸੀਗੀਆਂ, ਮੈਨੂੰ ਇਹ ਲੱਗਦਾ ਕਿ ਮੈਂ ਆਖਰੀ 10 ਮਿੰਟਾਂ ਦੇ ਵਿੱਚ ਹੁਣ ਸਰਕਾਰ ਦਾ ਬਚਾਅ ਵੀ ਕਰਦੇ ਚੱਲਾਂ। ਦੇਖੋ ਹੋਇਆ ਕੀ ਹੈ, ਇਹ ਸਾਰੀਆਂ ਗੱਲਾਂ ਤਾਂ ਇੰਡੀਆ ਦੇ ਵਿੱਚ ਹੋ ਰਹੀਆਂ ਹੈਗੀਆਂ ਨੇ, ਭਾਰਤ ਦੇ ਵਿੱਚ ਲੋਕਾਂ ਨੂੰ ਕਦੇ ਕੋਈ ਰਾਹਤ ਨਹੀਂ ਮਿਲਣ ਲੱਗੀ ਹੈਗੀ ਇਸ ਸਰਕਾਰ ਤੋਂ, ਤਾਂ ਅਗਲੀ ਦਾ ਕਹਿ ਨਹੀਂ ਸਕਦੇ, ਉਹਨਾਂ ਦਾ ਵੀ ਬੇੜਾ ਗਰਕ ਹੈ। ਐਜ਼ ਆ ਓਪੋਜੀਸ਼ਨ ਉਹਨਾਂ ਨੇ ਤਾਂ ਫੇਲ ਹੀ ਕੀਤਾ ਹੈਗਾ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਜੋ ਕੰਮ ਸੋਨਮ ਵਾਂਗ ਚੁੱਕ ਕਰ ਰਹੇ ਹਾਂ ਘੱਟੋ ਘੱਟ ਉਹਨਾਂ ਦੇ ਨਾਲ ਹੀ ਜਾ ਕੇ ਖੜ੍ਹੇ ਹੋ ਜਾਓ। ਐਜ਼ ਆ ਓਪੋਜੀਸ਼ਨ ਯੂ ਹੈਵ ਫੇਲਡ ਮਿਸਟਰ ਰਾਹੁਲ ਗਾਂਧੀ, 3 ਹਫ਼ਤਿਆਂ ਦੀਆਂ ਫੋਰਨ ਟੂਰ ਆਪ ਵੀ ਕੱਟ ਕੇ ਆਏ ਨੇ, ਅਤੇ ਉੱਧਰ ਕਈ ਫੋਰਨ ਟੂਰ ਕੱਟਿਆ ਪਤਾ ਨਹੀਂ, ਡੋਮੈਸਟਿਕ ਟੂਰ ਕੱਟਿਆ ਪਤਾ ਨਹੀਂ ਕਿੱਥੇ ਗਏ ਹੈਗੇ ਸੀਗੇ, ਛੁੱਟੀਆਂ 'ਤੇ ਚਲੇ ਜਾਂਦੇ ਨੇ ਥੋੜ੍ਹੇ ਕੁ ਦਿਨਾਂ ਦੇ ਲਈ। ਇੱਧਰ ਆਸਟ੍ਰੇਲੀਆ ਦੇ ਵਿੱਚ ਟਰਮ ਛੁੱਟੀਆਂ ਹੁੰਦੀਆਂ ਨੇ ਸਕੂਲਾਂ ਦੀਆਂ, ਨਾਲ ਦੀ ਨਾਲ ਉੱਧਰ ਰਾਹੁਲ ਗਾਂਧੀ ਦੇ ਸਕੂਲ ਦੀ ਵੀ ਛੁੱਟੀ ਹੋ ਜਾਂਦੀ ਹੈ। ਸੋ ਦੇਖੋ ਇਹ ਗੱਲ ਦਾ ਯਕੀਨ ਮੰਨ ਕੇ ਚੱਲਿਓ, ਨਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਦੀਨਾਮਾ ਪੜ੍ਹਨ ਬੈਠੇ ਹਾਂ, ਨਾ ਹੀ ਰਾਹੁਲ ਸਤੁਤੀ ਕਰਾਂਗੇ। ਸੋ ਕਈਆਂ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ, ਜਾਂ ਜਿਵੇਂ ਇੱਕ ਕਮਰੇ ਦੇ ਵਿੱਚ 100 ਲੋਕ ਹੁੰਦੇ ਨੇ ਨਾ, 50 ਇਹਦੇ ਹੱਕ 'ਚ ਨੇ, 50 ਉਹਦੇ ਹੱਕ 'ਚ ਹੈ, ਸਾਰੇ ਹੀ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਜਾਣ, ਪਰ ਸੱਚਾਈ ਨਹੀਂ ਬਦਲ ਸਕਦੇ ਤੁਸੀਂ, ਕਿਉਂਕਿ ਸੱਚਾਈ ਤਾਂ ਇਹੀ ਹੈ ਕਿ ਅਪੋਜੀਸ਼ਨ ਵੀ ਫੇਲ ਅੱਜ ਦੀ ਤਰੀਕ 'ਚ, ਸਰਕਾਰ ਨੇ ਤਾਂ ਡਿਸਅਪੁਆਇੰਟ ਕੀਤਾ ਹੀ ਕੀਤਾ।
ਨਾਓ ਕਮਿੰਗ ਟੂ ਦੀ ਇੰਟਰਨੈਸ਼ਨਲ ਟੋਪਿਕ ਹੁਣ ਤੁਸੀਂ ਨਕਸ਼ੇ ਨੂੰ ਦੇਖੋ ਧਿਆਨ ਦੇ ਨਾਲ ਪ੍ਰੋਗਰਾਮ ਸੁਣੀ ਚੱਲੋ ਕਿਤੇ ਨਕਸ਼ਾ ਚੱਕਣ ਦੇ ਚੱਕਰ ਦੇ ਵਿੱਚ ਪ੍ਰੋਗਰਾਮ ਨਾ ਛੱਡ ਕੇ ਚੱਲ ਜਾਓ ਵੀ ਕਹਿ ਰਹੇ ਸੀਗੇ ਨਕਸ਼ੇ ਨੂੰ ਦੇਖੋ ਜਦੋਂ ਵਰਲਡ ਮੈਪ ਦੇਖਦੇ ਹੋ ਗਲੋਬ ਘੁਮਾ ਕੇ ਦੇਖਿਓ ਐਂ ਐਂ ਉਂਗਲੀ ਰੱਖ ਲਓ ਇੰਡੀਆ ਇੰਡੋਨੇਸ਼ੀਆ ਆਸਟ੍ਰੇਲੀਆ ਨਿਊਜ਼ੀਲੈਂਡ ਜਪਾਨ ਬਣ ਗਿਆ ਹਾਰ ਇਹ ਹਾਰ ਜਿਹਾ ਬਣ ਗਿਆ ਨਾ ਇਹ ਹਾਰ ਕਿਹਦੇ ਆਲੇ ਦੁਆਲੇ ਬਣਿਆ ਇਹ ਚਾਈਨਾ ਦੇ ਆਲੇ ਦੁਆਲੇ ਬਣਿਆ ਗਾਰਡਲੈਂਡ ਹਾਲ ਹੀ ਦੇ ਵਿੱਚ ਜਿਹੜੀਆਂ ਹਾਈ ਪ੍ਰੋਫਾਈਲਸ ਮੀਟਿੰਗ ਹੋਈਆਂ ਨੇ ਪਹਿਲਾਂ ਤਾਂ ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਆਉਂਦੇ ਨੇ ਪ੍ਰਧਾਨ ਮੰਤਰੀ ਕਹਿੰਦੇ ਮੇਰੀ ਭੈਣ ਆ ਗਈ ਮੇਰੀ ਭੈਣ ਆ ਗਈ ਰੱਖੜੀ ਤੋਂ ਪਹਿਲਾਂ ਹੀ ਉਹਨਾਂ ਦੀ ਭੈਣ ਆ ਕੇ ਗਈ ਹੈਗੀ ਇੰਡੀਆ 'ਚ ਬਾਅਦ 'ਚ ਫਿਰ ਤਕਾਈਚੀ ਦਾ ਭਰਾ ਇੰਡੋਨੇਸ਼ੀਆ ਜਾਂਦਾ ਆਸਟ੍ਰੇਲੀਆ ਜਾਂਦਾ ਅਤੇ ਨਿਊਜ਼ੀਲੈਂਡ ਜਾਂਦਾ ਜਾਂਦੇ ਨੇ ਤੂਫਾਨੀ ਦੌਰੇ ਦੇ ਵਿੱਚ ਆ ਆਇਆ ਮੈਂ ਉਹ ਚੱਲਿਆ ਆ ਆਇਆ ਮੈਂ ਉਹ ਚੱਲਿਆ ਐਂ ਠਾ ਠਾ ਮੀਟਿੰਗ ਆਉਂਦੀ ਹੁਣ ਲੋਕ ਇਹ ਕਹਿ ਰਹੇ ਨੇ ਕਿ ਕਿਤੇ ਇਹ ਚਾਈਨਾ ਦੇ ਖਿਲਾਫ ਲੋਕ ਤਾਂ ਨਹੀਂ ਕਹਿ ਰਹੇ ਮੇਰੇ ਵਰਗਾ ਸਿਆਣਾ ਬੰਦਾ ਹੀ ਕਹਿ ਰਿਹਾ ਹੁੰਦਾ ਕਿ ਨਿਆਣੀ ਅਕਲ ਵਾਲਾ ਕਿ ਇਹ ਕੋਈ ਗੁਪਤ ਗਠਜੋੜ ਤਾਂ ਨਹੀਂ ਹੋ ਰਿਹਾ ਹੈਗਾ ਇਹ ਕਿਤੇ ਕੋਈ ਨੈਕਸਸ ਤਾਂ ਨਹੀਂ ਹੈਗਾ ਖੁੱਲ੍ਹੇਆਮ ਡਿਪਲੋਮੇਸੀ ਦੇ ਵਿੱਚ ਕਈ ਵਾਰ ਇਹ ਦੋਸ਼ ਲੱਗਦਾ ਰਿਹਾ ਹੈ ਕਿ ਚਾਈਨਾ ਦੇ ਖਿਲਾਫ ਇਹ ਦੇਸ਼ ਜਿਹੜੇ ਨੇ ਕਾਊਂਟਰ ਕਰਦੇ ਨੇ ਪਰ ਇਹ ਦੇਸ਼ ਖੁੱਲ੍ਹ ਕੇ ਇਸ ਕਾਊਂਟਰ ਇਸ ਸੱਚਾਈ ਨੂੰ ਕਾਊਂਟਰ ਕਰਦੇ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਨਾ ਇਹ ਮੈਂ ਤੁਹਾਨੂੰ ਪੂਰਾ ਕੂਟਨੀਤਕ ਬਣਾ ਦੇਣਾ ਇਸ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਜੀਓਪੋਲੀਟਿਕਸ ਤੋਂ ਲੈ ਕੇ ਡਿਪਲੋਮੈਸੀ ਦੇ ਏ ਬੀ ਸੀ ਡੀ ਤੱਕ ਸਾਰੀ ਪੜ੍ਹਾ ਦੇਣੀ ਹੈ ਪਿਛਲਾ ਡਿਪਲੋਮੈਸੀ ਵਾਲਾ ਪ੍ਰੋਗਰਾਮ ਸੁਣਿਓ ਜ਼ਰੂਰ ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਇਹਨੂੰ ਮਿੰਨੀ ਲੈਟਿਸ ਵਰਕ ਕਹਿੰਦੇ ਹੁੰਦੇ ਆ ਯਾਨੀ ਕਿ ਜਦੋਂ ਕਿਸੇ ਇੱਕ ਦੇਸ਼ ਦੇ ਖਿਲਾਫ ਥੋੜ੍ਹੇ ਦਰਮਿਆਨੇ ਜਾਂ ਛੋਟੇ ਦੇਸ਼ ਰਲ ਕੇ ਇੱਕ ਬਹੁਤ ਮਜ਼ਬੂਤ ਕੋਈ ਗੱਠਜੋੜ ਬਣਾ ਲੈਣ ਹੁਣ ਜਿਹੜੀ ਚੀਨ ਦੀ ਕੋਸ਼ੀਨ ਹੈ ਜਾਂ ਧੌਂਸ ਹੈ ਉਹ ਲਗਾਤਾਰ ਸਦਰਨ ਚਾਈਨਾ ਸੀ ਦੇ ਵਿੱਚ ਵੱਧ ਰਹੀ ਹੈ ਤੁਹਾਡੇ ਨਾਲ ਬੜੀ ਪਹਿਲਾਂ ਇੱਕ ਪੋਡਕਾਸਟ ਕੀਤਾ ਸੀ ਦੱਸਿਆ ਸੀ ਕਿ ਚਾਈਨਾ ਆਰਟੀਫਿਸ਼ਲ ਆਈਲੈਂਡਸ ਬਣਾ ਕੇ ਉੱਥੇ ਆਪਣੀਆਂ ਫੌਜਾਂ ਦੀ ਤੈਨਾਤੀ ਕਰ ਰਿਹਾ ਇੱਥੇ 1000 ਫੌਜੀ ਰੱਖ ਲਏ ਉੱਥੇ 2000 ਘੱਟੋ ਘੱਟ ਸਦਰਨ ਚਾਈਨਾ ਸੀ ਦੇ ਵਿੱਚ ਜਾਪਾਨ ਇੰਡੀਆ ਇੰਡੋਨੇਸ਼ੀਆ ਇਹ ਅੱਖ ਨਾ ਚੱਕ ਸਕਣ ਉੱਠ ਨਾ ਸਕਣ ਇਸ ਕਰਕੇ ਇੱਥੇ ਆਪਣੀਆਂ ਫੌਜਾਂ ਬਣਾ ਰਹੇ ਆ ਇੰਡੋਨੇਸ਼ੀਆ ਨੇ ਤਾਂ ਖੁੱਲ੍ਹ ਕੇ ਵਿਰੋਧ ਕੀਤਾ ਇੰਡੀਆ ਨੇ ਅੱਜ ਤੱਕ ਕਦੇ ਚਾਈਨਾ ਦੇ ਉਹ ਆਰਟੀਫਿਸ਼ਲ ਆਈਲੈਂਡ ਦਾ ਵਿਰੋਧ ਨਹੀਂ ਕੀਤਾ ਨਾ ਜੈਸ਼ੰਕਰ ਬੋਲੇ ਨੇ ਨਾ ਮੋਦੀ ਬੋਲੇ ਨੇ ਉਹਨਾਂ ਦੀ ਡਿਪਲੋਮੈਸੀ ਦਾ ਹਿੱਸਾ ਹੋ ਸਕਦੇ ਨੇ ਬੜੇ ਯਾਰ ਕਿਤੇ ਤਾਂ ਸਟੈਂਡ ਲਵੋ ਨਾ ਨਾ ਤੁਸੀਂ ਈਰਾਨ ਦੇ ਨਾਲ ਖੜ੍ਹਦੇ ਹੋ ਨਾ ਤੁਸੀਂ ਚਾਈਨਾ ਦੇ ਅਗੇਂਸਟ ਜਾਂਦੇ ਹੋ ਫਿਰ ਕਹਿੰਦੇ ਹੋ ਕਿ ਆਪਰੇਸ਼ਨ ਸਿੰਧੂਰ ਕਰਤਾ ਅਤੇ ਪਾਕਿਸਤਾਨ ਦੇ ਪੱਟੇ ਚਕਾਤੇ ਆਪਣੇ ਹੀ ਲੋਕਾਂ ਤੋਂ ਤਾੜੀਆਂ ਵਜਵਾ ਕੇ ਚਲੇ ਜਾਂਦੇ ਹੋ ਸ਼ੇਮ ਔਨ ਯੂ ਐਨੀਵੇਜ਼ ਇੰਟਰਨੈਸ਼ਨਲ ਡਿਪਲੋਮੇਸੀ ਸਿਰਫ ਇੰਡੀਆ ਨਹੀਂ ਕਰ ਰਿਹਾ ਹੈਗਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਫੈਕਟ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਪੌਲਿਨ ਹੈਨਸਨ ਜੋ ਮਰਜ਼ੀ ਬੋਲ ਲਵੇ ਐਂਥਨੀ ਐਲਬਨੀਜ਼ ਦੇ ਖਿਲਾਫ ਪਰ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ ਜੋ ਇੰਟਰਨੈਸ਼ਨਲ ਡਿਪਲੋਮੇਸੀ ਅੱਜ ਦੀ ਤਰੀਕ ਦੇ ਵਿੱਚ ਐਂਥਨੀ ਐਲਬਨੀਜ਼ ਕਰ ਰਹੇ ਨੇ ਜਿਸ ਕਿਸਮ ਦੇ ਨਾਲ ਲਿਖ ਕੇ ਲੈ ਲਓ ਇਹ ਮੌਜੂਦਾ ਲੇਬਰ ਸਰਕਾਰ ਨੇ ਆਸਟ੍ਰੇਲੀਆ ਨੂੰ ਇਸ ਪੂਰੇ ਪੈਸੀਫਿਕ ਖਿੱਤੇ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਨੇ ਨਾ ਵੈਰੀ ਵਿਜ਼ੀਬਲ ਵੈਰੀ ਮੱਚ ਵਿਜ਼ੀਬਲ ਚਾਈਨਾ ਦੇ ਗੇੜੇ ਵੀ ਕੱਢਦੇ ਹੋ ਚਾਈਨਾ ਦੇ ਨਾਲ ਹੱਥ ਵੀ ਮਿਲਾਉਂਦੇ ਹੋ ਅਤੇ ਚਾਈਨਾ ਦੇ ਅਗੇਂਸਟ ਤੁਸੀਂ ਲੋਬਿੰਗ ਵੀ ਤਿਆਰ ਕਰ ਲੈਂਦੇ ਹੋ ਸੈਲਿਊਟ ਔਨ ਯੂ ਐਬਸੋਲਿਊਟਲੀ ਫੈਂਟਾਸਟਿਕ ਜੀਨੀਅਸ ਐਂਥਨੀ ਐਲਬਨੀਜ਼ ਐਦਾਂ ਹੁੰਦੀ ਹੈ ਡਿਪਲੋਮੈਸੀ ਹੁਣ ਇੱਕ ਹੋਰ ਚੀਜ਼ ਹੈ ਇੱਕ ਕੁਐਡ ਵੀ ਬਣਿਆ ਹੋਇਆ ਜੇ ਤੁਹਾਡੇ ਯਾਦ ਹੋਵੇ ਜਾਪਾਨ ਇੰਡੀਆ ਆਸਟ੍ਰੇਲੀਆ ਅਤੇ ਅਮੈਰੀਕਾ ਅਮੈਰੀਕਾ ਨੂੰ ਛੱਡ ਕੇ ਬਾਕੀ ਤਿੰਨੇ ਦੇਸ਼ ਇਕੱਠੇ ਰਹਿਣਾ ਚਾਹੁੰਦੇ ਨੇ ਅਤੇ ਇਹਦੇ 'ਚ ਅਮੈਰੀਕਾ ਦੀ ਬਜਾਏ ਇੰਡੋਨੇਸ਼ੀਆ ਨੂੰ ਰਲਾ ਰਹੇ ਨੇ ਹੁਣ ਇਹ ਔਰ ਨਿਊਜ਼ੀਲੈਂਡ ਨੂੰ ਵੀ ਰਲਾ ਰਹੇ ਨੇ ਅਮੈਰੀਕਾ ਨੂੰ ਕਿਉਂ ਕਿਉਂਕਿ ਅਮੈਰੀਕਾ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅੱਜ ਦੀ ਤਰੀਕ 'ਚ ਜਿਵੇਂ ਸਟਾਰਟਿੰਗ 'ਚ ਦੱਸਿਆ ਸੀ ਜਿਹੜਾ ਨੇਟੋ ਦਾ ਨਹੀਂ ਹੋ ਸਕਿਆ ਉਹ ਸਾਡਾ ਕੀ ਹੋਊਗਾ ਸੋ ਜਾਪਾਨ ਦੇ ਪ੍ਰਧਾਨ ਮੰਤਰੀ ਆਉਂਦੇ ਨੇ ਔਰ ਸਨਾਈ ਤੱਕ ਆਈ 'ਚ ਮੈਨੂੰ ਇਹ ਸੀਗਾ ਕਿ ਬੁਲੇਟ ਟ੍ਰੇਨ 'ਤੇ ਗੱਲ ਹੋਊਗੀ ਇਹ ਹੋਊਗੀ ਉਹ ਹੋਊਗੀ ਇੰਡਸਟਰੀਜ਼ ਬਟ ਉਹ ਗੱਲਾਂ ਨੂੰ ਉਨਾ ਤਵੱਜੋ ਨਹੀਂ ਦਿੱਤੀ ਗਈ ਹੋਇਆ ਕੀ ਹੈ ਕਿ $62 billion ਦਾ ਨਿਵੇਸ਼ ਚਾਈਨਾ ਜਾਪਾਨ ਨੇ ਕਿਹਾ ਕਿ ਅਗਲੇ 10 ਸਾਲਾਂ ਦੇ ਵਿੱਚ ਇੰਡੀਆ ਦੇ ਅੰਦਰ ਕਰਨਾ ਤਾਂ ਕਿ ਸੈਮੀ ਕੰਡਕਟਰ ਹਾਈਟੈਕ ਜਿਹੜੀ ਇੰਡਸਟਰੀ ਹੈ ਉਹਦੇ 'ਚ ਚਾਈਨਾ ਦੀ ਬਾਦਸ਼ਾਹਤ ਨੂੰ ਖਤਮ ਕੀਤਾ ਜਾ ਸਕੇ ਗੱਲ ਨੂੰ ਸਮਝਿਓ ਜ਼ਰਾ ਸੈਮੀ ਕੰਡਕਟਰਸ ਜਿਹੜੇ ਨੇ ਉਸ ਦੇ ਖੇਤਰ ਦੇ ਵਿੱਚ ਚਾਈਨਾ ਦਾ ਸਰਦਾਰੀ ਹੈ ਦਬਦਬਾ ਹੈ ਚਾਈਨਾ ਤੋਂ ਬਾਅਦ ਜੇ ਕੋਈ ਕੰਟਰੀ ਅਮੈਰੀਕਾ ਹੀ ਹੈ ਡੈਫੀਨੇਟਲੀ ਚਾਈਨਾ ਤੋਂ ਬਾਅਦ ਨਹੀਂ ਬਲਕਿ ਚਾਈਨਾ ਤੋਂ ਵੀ ਪਹਿਲਾਂ
ਤੇ ਅਮਰੀਕਾ ਤੇ ਚਾਈਨਾ ਤੋਂ ਬਾਅਦ ਜੇ ਕੋਈ ਕੰਟਰੀ ਕਾਊਂਟਰ ਕਰ ਸਕਦੀ ਹੈ ਤਾਂ ਇੰਡੀਆ ਕਰ ਸਕਦੀ ਹੈ। ਪਰ ਜਿਹੜੀਆਂ ਇਹ ਸੈਮੀ ਕੰਡਕਟਰ ਚਿਪਸ ਨੇ, ਹਾਈਟੈਕ ਇੰਡਸਟਰੀ ਹੈ, ਇਹਦੇ ਲਈ ਚਾਈਨਾ ਦੀ ਬਾਦਸ਼ਾਹਤ ਕਿਉਂ ਹੈ ਔਰ ਕਿਉਂ ਵੱਧਦੀ ਜਾ ਰਹੀ ਹੈ, ਇਨਫੈਕਟ ਅਮਰੀਕਾ ਤੋਂ ਵੀ ਅੱਗੇ ਕਿਉਂ ਜਾ ਰਹੀ ਹੈ? ਰੇਅਰ ਅਰਥ ਮਿਨਰਲਸ, ਤੁਹਾਡੇ ਨਾਲ ਪਿਛਲੀ ਵਾਰ ਗੱਲ ਕੀਤੀ ਸੀ, ਦੁਰਲੱਭ ਖਣਿਜ ਪਦਾਰਥ, ਦੁਰਲੱਭ ਨਹੀਂ ਹੈਗੇ ਉਹ, ਬਸ ਉਹਨਾਂ ਨੂੰ ਉਹਨਾਂ ਦੀ ਪ੍ਰੋਸੈਸਿੰਗ, ਉਹਨਾਂ ਦੀ ਸੁਧਾਈ ਬੜੀ ਦੁਰਲੱਭ ਹੈ। ਉਹ ਸੁਧਾਈ ਕਰਨ ਦਾ ਕੰਮ ਜਪਾਨ ਇੰਡੀਆ ਦੇ ਲਈ ਕਰੇਗਾ ਔਰ ਉਹ ਦੁਰਲੱਭ ਖਣਿਜ ਇੰਡੀਆ ਨੂੰ ਆਸਟ੍ਰੇਲੀਆ ਦੇਵੇਗਾ ਤਾਂ ਕਿ ਇੱਕ ਤਰ੍ਹਾਂ ਦਾ ਇੱਕ ਟ੍ਰਾਇਐਂਗੂਲਰ ਨੈਕਸਸ ਚਾਈਨਾ ਦੇ ਅਗੇਂਸਟ ਖੜਾ ਹੋ ਸਕੇ। ਇੰਡੀਆ 'ਚ ਸਸਤੀ ਲੇਬਰ ਹੈ, ਆਸਟ੍ਰੇਲੀਆ ਦੇ ਕੋਲ ਮਿਨਰਲਸ ਨੇ, ਜਾਪਾਨ ਦਾ ਪੈਸਾ, ਬਣ ਗਈ ਗੱਲ, ਸਪਲਾਈ ਚੇਨ ਬਣ ਗਈ ਨਾ, ਔਰ ਤਿੰਨੇ ਦੇਸ਼ ਇਸ ਚੀਜ਼ ਨੂੰ ਇਸਤੇਮਾਲ ਵੀ ਕਰਨਗੇ। ਇਨਫੈਕਟ ਇੰਡੋਨੇਸ਼ੀਆ ਅਤੇ ਚਾਈਨਾ ਵੀ, ਨਿਊਜ਼ੀਲੈਂਡ ਵੀ ਕਰਨਗੇ। ਇੱਕ ਬਹੁਤ ਵਧੀਆ ਮਾਰਕੀਟ ਆਪਸ ਦੇ ਵਿੱਚ ਹੀ ਹੈ, ਆਪਸ 'ਚ ਹੀ ਕਮਾਈ ਜਾਓ, ਆਪਸ 'ਚ ਹੀ ਖੜਾਈ ਜਾਓ। ਇੱਕ ਚੀਜ਼, ਇੱਕ ਜਦੋਂ ਤੁਸੀਂ ਆਰਥਿਕ ਤੌਰ ਦੇ ਉੱਤੇ ਕਿਸੇ ਦੇਸ਼ ਨੂੰ ਸੱਟ ਮਾਰੋਗੇ ਤਾਂ ਉਹਨਾਂ ਦੇ ਉੱਤੇ ਜਿਹੜੀ ਇਕਨੋਮਿਕਲੀ ਜਿਹੜੀ ਸੱਟ ਵੱਜੂਗੀ ਉਹਦਾ ਅਸਰ ਤਾਂ ਪੂਰੀ ਤਰੀਕੇ ਦੇ ਨਾਲ ਦਿਖੂਗਾ, ਪੂਰਾ ਬਹੁਤ ਵਿਆਪਕ ਅਸਰ ਹੋਏਗਾ, ਇਹ ਗੱਲ ਤਾਂ ਮੰਨਦੇ ਹੋ। ਸੋ ਇਸ ਅਸਰ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ, ਜਿਵੇਂ ਸਨਾਈ ਤਕਾਈਚੀ ਦੇ ਨਾਲ ਮੀਟਿੰਗ ਖਤਮ ਹੁੰਦੀ ਹੈ, ਫਿਰ ਮੋਦੀ ਸਾਹਿਬ 6 ਤੋਂ 11 ਜੁਲਾਈ ਤੱਕ ਇਹ ਤਿੰਨ ਦੇਸ਼ਾਂ ਦਾ ਦੌਰਾ ਕਰਦੇ ਨੇ। ਇਹਨੂੰ ਤਿੰਨ ਲੈਗਸ ਦੇ ਵਿੱਚ ਸਮਝੋ, ਲੈਗ 1, ਲੈਗ 2, ਲੈਗ 3, ਤਿੰਨ ਲੱਤਾਂ ਮੋਦੀ ਸਾਹਿਬ ਦੀਆਂ। ਪਹਿਲੀ ਲੱਤ ਇੰਡੋਨੇਸ਼ੀਆ, ਸਮੁੰਦਰੀ ਰਸਤੇ ਦੀ ਚਾਬੀ ਹੈ ਇੰਡੋਨੇਸ਼ੀਆ। ਇੰਡੋਨੇਸ਼ੀਆ ਦੁਨੀਆ ਦੇ ਵਿੱਚ ਵਾਹਦ ਐਸਾ ਦੇਸ਼ ਹੈ ਦੁਨੀਆ ਭਰ ਦੇ ਵਿੱਚ ਜਿਹੜੇ ਕਈ ਛੋਟੇ ਛੋਟੇ ਇਹਨਾਂ ਦੇ ਟਾਪੂ ਕਿਤੇ ਕਿਤੇ ਖਿੰਡੇ ਹੋਏ ਨੇ। ਇੰਡੋਨੇਸ਼ੀਆ ਨੂੰ ਵੀ ਨਹੀਂ ਪਤਾ ਹੈਗਾ ਕਿੰਨੇ ਕਿੰਨੇ ਇਹਨਾਂ ਦੇ ਟਾਪੂ ਖਿੰਡੇ ਪਏ ਨੇ। ਇਹ ਛੋਟੇ ਛੋਟੇ ਟਾਪੂਆਂ ਨੂੰ ਰਲਾ ਕੇ ਇੱਕ ਬਹੁਤ ਵੱਡਾ, ਇੱਕ ਮੇਨਲੈਂਡ ਵੀ ਉਹਨਾਂ ਦੀ ਹੈਗੀ ਹੈ ਜਿੱਥੇ ਜਕਾਰਤਾ ਰਾਜਧਾਨੀ ਹੈ, ਬਟ ਉਸ ਤੋਂ ਇਲਾਵਾ ਵੀ ਉਹਨਾਂ ਦਾ, ਔਰ ਇਸ ਪੂਰੇ ਖਿੱਤੇ ਦੇ ਵਿੱਚ ਜੇ ਇੰਡੋਨੇਸ਼ੀਆ ਪਲੱਸ ਪਾਪੂਆ ਨਿਊ ਗਿਨੀ ਦੋਵਾਂ ਨੂੰ ਆਪਸ 'ਚ ਜੋੜ ਦਈਏ, ਇੱਕ ਨੈੱਕ ਹੈਗੀ ਹੈ ਜਿਹੜੀ ਸਦਰਨ ਚਾਈਨਾ ਸੀ ਦੇ ਵਿੱਚ ਬੜੇ ਧੜੱਲੇ ਦੇ ਨਾਲ ਚਾਈਨਾ ਨੂੰ ਰੋਕ ਸਕਦੀ ਹੈ। ਆਸਟ੍ਰੇਲੀਆ ਦੇ ਹੱਕ 'ਚ PNG ਤਾਂ ਆ ਹੀ ਗਿਆ ਕਿਉਂਕਿ ਉਹ ਓਸ਼ਨ ਪੀਸ ਟ੍ਰੀਟੀ ਦੇ ਵਿੱਚ ਹੈਗੇ ਨੇ, ਸ਼ਾਮਲ ਨੇ। ਇੰਡੋਨੇਸ਼ੀਆ ਵੀ ਆਸਟ੍ਰੇਲੀਆ ਅਤੇ ਇੰਡੀਆ ਤੋਂ ਉਲਟ ਨਹੀਂ ਜਾ ਰਿਹਾ, ਹੋ ਗਿਆ ਨਾ ਕਾਊਂਟਰ। ਹੁਣ ਸਮੁੰਦਰੀ ਰਸਤੇ ਦੀ ਚਾਬੀ ਮੈਂ ਇਸ ਕਰਕੇ ਕਿਹਾ ਸੀ ਕਿਉਂਕਿ ਇੰਡੀਆ ਨੇ ਇੰਡੋਨੇਸ਼ੀਆ ਦੇ ਵਿੱਚ ਆ ਕੇ ਜਿਹੜਾ ਸਮਝੌਤਾ ਕੀਤਾ ਉਹ ਕੀ ਕੀਤਾ? ਸਮੁੰਦਰੀ ਸੁਰੱਖਿਆ ਦਾ ਸਮਝੌਤਾ, ਨੈਵਲ ਬਲੋਕੇਡ, ਕਿ ਜੇ ਕੱਲ੍ਹ ਨੂੰ ਕਿਤੇ ਕੋਈ ਹੁੰਦੀਆਂ ਨੇ ਸਬਮਰੀਨਸ ਆਪਾਂ ਰਲ ਕੇ ਬਣਾਵਾਂਗੇ, ਤੁਹਾਨੂੰ ਨੇਵੀ ਸ਼ਿਪਸ ਦੇਵਾਂਗੇ, ਇੰਡੀਆ ਜੋ ਬਣਾ ਰਿਹਾ ਹੈਗਾ ਮੇਕ ਇਨ ਇੰਡੀਆ ਦੇ ਤਹਿਤ ਤੁਹਾਨੂੰ ਦਿੰਦੇ ਹਾਂ, ਤੁਸੀਂ ਲਓ, ਤੁਸੀਂ ਸਾਡੇ ਤੋਂ ਖਰੀਦੋ ਅਤੇ ਆਪਣੀ ਨੇਵੀ ਨੂੰ ਮਜ਼ਬੂਤ ਕਰੋ। ਸੋ ਇੱਕ ਨੈਵਲ ਬਲੋਕੇਡ ਕਰਨੀ ਹੈ ਕਿ ਆਸਟ੍ਰੇਲੀਆ ਤੱਕ ਜੇ ਕੋਈ ਖਤਰਾ ਆਉਂਦਾ ਤਾਂ ਘੇਰਾ ਪਾ ਲੈਣਾ, ਇੰਡੀਆ ਤੱਕ ਆਉਂਦਾ ਤਾਂ ਘੇਰਾ ਪਾ ਲੈਣਾ, ਨਿਊਜ਼ੀਲੈਂਡ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ, ਜਾਪਾਨ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ। ਇੰਡੀਆ ਇੰਡੋਨੇਸ਼ੀਆ ਇਸ ਕੰਮ ਨੂੰ ਰਲ ਕੇ ਕਰਨਗੇ। ਇੰਡੀਆ ਜਾਪਾਨ ਵਾਲਾ ਸਮਝ ਆ ਗਿਆ, ਇੰਡੀਆ ਇੰਡੋਨੇਸ਼ੀਆ ਵਾਲਾ ਸਮਝ ਆ ਗਿਆ, ਹੁਣ ਆਸਟ੍ਰੇਲੀਆ ਵਾਲੇ 'ਤੇ ਆ ਜਾਓ। ਯੂਰੇਨੀਅਮ NPT, ਜਿਹੜੀ ਟ੍ਰੀਟੀ ਜਿਹੜੀ ਇਹ ਕਹਿੰਦੀ ਹੈ NPT ਕਿ ਜਦੋਂ ਤੱਕ ਤੁਸੀਂ ਅਮੈਰੀਕਾ, ਫਰਾਂਸ ਇਹ ਸਾਰੇ ਪਰਮਾਣੂ ਤਾਕਤਾਂ ਵਾਲੇ ਮੁਲਕ ਸੀਗੇ, ਇਹ ਉਹਨਾਂ ਨੇ ਬਣਾਈ ਸੀਗੀ, ਹਾਲਾਂਕਿ ਆਪ ਉਹਨਾਂ ਨੇ ਇਹ ਟ੍ਰੀਟੀ ਜਿਹੜੀ ਸੀਗੀ ਇਹਦੇ 'ਤੇ ਪਤਾ ਨਹੀਂ ਹਸਤਾਖਰ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਕਹਿੰਦੇ ਨੇ ਕਿ ਉਹਨਾਂ ਨੇ ਹਸਤਾਖਰ ਕੀਤੇ ਹੋਏ ਨੇ। ਬੇਸਿਕਲੀ ਇਹ ਹੈਗੀ ਹੈ ਨੋਨ ਪ੍ਰੋਲੀਫਰੇਸ਼ਨ ਨਿਊਕਲੀਅਰ ਵੈਪਨਸ ਦੇ ਉੱਤੇ ਟ੍ਰੀਟੀ, NPT ਕਹਿ ਲੈਂਦੇ ਹਾਂ ਇਹਨੂੰ। ਇਹਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਇਹਦੇ 'ਤੇ ਹਸਤਾਖਰ ਨਹੀਂ ਕਰਦੇ ਤਾਂ ਤੁਸੀਂ ਨਿਊਕਲੀਅਰ ਵੈਪਨ ਬਣਾ ਨਹੀਂ ਸਕਦੇ, ਪ੍ਰਮੋਟ ਨਹੀਂ ਕਰ ਸਕਦੇ, ਵੇਚ ਨਹੀਂ ਸਕਦੇ। ਸੋ ਇਹ ਟ੍ਰੀਟੀ ਜਿਹੜੀ ਸੀਗੀ ਇਹ ਯੂਰੋਪੀਅਨ ਨੇਸ਼ਨਸ ਦੇ ਵਿਚਕਾਰ ਸ਼ੁਰੂ ਹੋਈ ਸੀ ਪਹਿਲਾਂ, ਮੇਰੇ ਖਿਆਲ ਦੇ ਨਾਲ 18 ਦੇਸ਼ਾਂ ਦੇ ਵਿਚਕਾਰ ਸ਼ੁਰੂ ਹੋਈ ਸੀ 1965 ਤੋਂ 1968 ਦੇ ਵਿੱਚ ਜਨੇਵਾ 'ਚ ਇਹ ਗੱਲ ਤੁਰੀ ਸੀ। ਬਾਅਦ 'ਚ ਹੌਲੀ ਹੌਲੀ ਇਹਦੇ ਕਈ ਮੈਂਬਰ ਬਣ ਗਏ। ਇੰਡੀਆ ਨੇ ਹਾਲੇ ਤੱਕ NPT ਦੇ ਉੱਤੇ ਸਾਈਨ ਨਹੀਂ ਕੀਤੇ ਹੋਏ ਹੈਗੇ। ਸੋ ਇੰਡੀਆ ਔਰ ਮੇਰੇ ਖਿਆਲ ਦੇ ਨਾਲ ਇੱਕ ਹੋਰ ਕੰਟਰੀ ਹੈ ਜਿਹਨੇ ਸਾਈਨ ਨਹੀਂ ਕੀਤੇ ਹੈਗੇ, ਅਫਰੀਕਾ ਦੇ ਵਿੱਚ ਉਹ ਕੰਟਰੀ ਹੈਗੀ ਹੈ, ਮੇਰੇ ਐਗਜੈਕਟਲੀ ਜਦੋਂ ਯਾਦ ਹੋ, ਪਾਕਿਸਤਾਨ ਨੇ ਇੰਡੀਆ ਕਰਕੇ ਨਹੀਂ ਕੀਤੇ, ਇੰਡੀਆ ਨੇ ਪਾਕਿਸਤਾਨ ਕਰਕੇ ਨਹੀਂ ਕੀਤੇ, ਬਟ ਬਾਕੀ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਉਹਨਾਂ ਨੇ ਸਾਈਨ ਕੀਤੇ ਹੋਏ ਹੈਗੇ ਨੇ। ਅਤੇ ਅਮੈਰੀਕਾ ਔਰ ਰਸ਼ੀਆ ਔਰ ਚਾਈਨਾ ਉਹ ਕਹਿੰਦੇ ਨੇ ਕਿ ਅਸੀਂ ਰੈਕੋਗਨਾਈਜ਼ਡ ਸਟੇਟਸ ਹੈ। ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਸਾਈਨ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਬਟ ਰੈਕੋਗਨਾਈਜ਼ਡ ਸਟੇਟਸ ਦਾ ਕੀ ਮਤਲਬ ਹੋ ਗਿਆ? ਸੋਰੀ, ਅਮੈਰੀਕਾ, ਚਾਈਨਾ, ਰਸ਼ੀਆ ਅਤੇ ਇੰਗਲੈਂਡ, ਇਹ 4 ਆਪਣੇ ਆਪ ਨੂੰ ਪ੍ਰਧਾਨ ਬਣਦੇ ਨੇ। ਸੋ ਖੈਰ ਐਨੀਵੇਜ਼, ਨਾ ਕਰੋ ਯਾਰ ਸਾਈਨ, ਨਾ ਕਰੋ। ਪਰਮਾਣੂ ਬੰਬ,
ਪਰਮਾਣੂ ਬੰਬ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੁੰਦਾ? ਯੂਰੇਨੀਅਮ। ਸਭ ਤੋਂ ਜ਼ਿਆਦਾ ਯੂਰੇਨੀਅਮ ਕਿੱਥੇ ਹੈਗਾ ਵਰਲਡ ਦੇ ਵਿੱਚ? ਆਸਟ੍ਰੇਲੀਆ ਦੇ ਕੋਲ ਭਰਿਆ ਪਿਆ, ਇੰਨਾ ਕੁ ਪਿਆ ਕਿ ਇੱਥੇ ਮੈਂ ਪੌਲਿਨ ਹੈਨਸਨ ਦੀ ਗੱਲ ਦੇ ਨਾਲ ਸਹਿਮਤ ਹੈ। ਉਹ ਕਹਿੰਦੇ ਕਿ ਤੁਸੀਂ ਯੂਰੇਨੀਅਮ ਜਿਹੜਾ ਹੈਗਾ ਉਹ ਦੁਨੀਆ ਨੂੰ ਦੇ ਰਹੇ ਹੈਗੇ ਹੋ, ਪਰ ਤੁਹਾਡੇ ਕੋਲ ਆਪਣਾ ਇੰਨਾ ਯੂਰੇਨੀਅਮ ਹੈਗਾ ਇਹ ਤੁਸੀਂ ਵਰਤ ਕੇ ਆਪ ਕਾਤੇ ਨਹੀਂ ਆਪਣੀਆਂ ਬਿਜਲੀ ਪੈਦਾ ਕਰ ਲੈਂਦੇ, ਕਿਉਂਕਿ ਯੂਰੇਨੀਅਮ ਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ, ਹਥਿਆਰ ਵੀ ਬਣਾਏ ਜਾ ਸਕਦੇ ਨੇ। ਆਸਟ੍ਰੇਲੀਆ ਦੁਨੀਆ ਦਾ ਲਗਭਗ 30% ਯੂਰੇਨੀਅਮ ਇਕੱਲਾ ਹੀ ਰੱਖੀ ਬੈਠਾ। ਮਤਲਬ ਐਂ ਕਹਿ ਲਓ ਕਿ ਤੁਸੀਂ ਕਿ ਆ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਨਾਰਦਰਨ ਟੈਰੀਟਰੀ ਦੇ ਥੋੜ੍ਹੇ ਜਿਹੇ ਏਰੀਏ ਅਤੇ ਕੁਇਨਜ਼ਲੈਂਡ ਵਾਲੀ ਪੂਰੀ ਚੇਨ ਇਹ ਯੂਰੇਨੀਅਮ ਦੇ ਢੇਰ ਦੇ ਉੱਤੇ ਬੈਠੇ ਨੇ। ਐਡੇ ਮਤਲਬ ਅਮੀਰ ਸੂਬੇ ਹੈਗੇ ਨੇ ਇਹ। ਸੋ ਆਸਟ੍ਰੇਲੀਆ ਨੇ, ਬੇਸ਼ੱਕ ਇੰਡੀਆ ਨੇ NPT ਤੇ ਸਾਈਨ ਕੀਤੇ ਨੇ, ਨਹੀਂ ਕੀਤੇ, ਪਰ ਇੰਡੀਆ ਨੂੰ ਯੂਰੇਨੀਅਮ ਦੇਣ ਦੇ ਲਈ ਮੰਨ ਗਏ ਨੇ। ਕਿਉਂ? ਇੰਡੀਆ ਕਹਿੰਦਾ ਹੈ ਕਿ ਮੈਨੂੰ ਬਿਜਲੀ ਚਾਹੀਦੀ ਹੈ, ਬਿਜਲੀ ਹੋਊਗੀ ਤਾਂ ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ, ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ ਤਾਂ ਚਾਈਨਾ ਦੀ ਦਬਦਬਾ ਜਿਹੜਾ ਖਤਮ ਕਰਾਂਗੇ, ਦਬਦਬਾ ਖਤਮ ਹੋਊਗਾ ਤਾਂ ਉਹ ਖਤਮ ਹੋਣਗੇ। ਪਲੱਸ ਇਹ ਤਾਂ ਖੁੱਲ੍ਹ ਕੇ ਗੱਲ ਹੋਈ ਹੈ, ਚੁੱਪ ਚੁੱਪ ਇੱਥੇ ਗੱਲ ਇਹ ਹੈਗੀ ਕਿ ਜੇ ਯੂਰੇਨੀਅਮ ਹੋਊਗਾ ਤਾਂ ਅਸੀਂ ਪਰਮਾਣੂ ਹਥਿਆਰ ਤੁਹਾਨੂੰ ਵੀ ਬਣਾ ਕੇ ਦੇਵਾਂਗੇ, ਟੈਨਸ਼ਨ ਨਾ ਲਵੋ। ਜਿਵੇਂ ਅਮੈਰੀਕਾ ਨੇ ਇਜ਼ਰਾਈਲ ਨੂੰ ਦਿੱਤਾ ਹੋਇਆ ਨਾ ਕਿ ਜਿੱਦਣ ਕਦੇ ਇਰਾਨ ਨੇ 3-5 ਕੀਤੀ ਨਾ ਠਾ ਕਰਕੇ ਮਾਰੀ ਤਾਂ ਅਸੀਂ ਵੀ ਤੁਹਾਨੂੰ ਦੇ ਦੇਣਾ, ਜਿੱਦਣ ਕਦੇ ਚਾਈਨਾ ਨੇ ਕੁਛ ਕਿਹਾ ਚੱਕ ਢਾਈ ਕਰ ਦਿਓ। ਹੁਣ ਇਸ ਦਾ ਦੌਰੇ ਦਾ ਆਖਰੀ ਲੈਗ 3 ਨਿਊਜ਼ੀਲੈਂਡ, ਇਹ ਸਮਝਣੀ ਬੜੀ ਜ਼ਰੂਰੀ ਹੈ। ਦੈਟ ਇਜ਼ ਕੰਪਲੀਟਲੀ ਸਟ੍ਰੈਟੇਜਿਕ ਪਾਰਟਨਰਸ਼ਿਪ, ਕੰਪਲੀਟਲੀ। ਇੰਡੀਆ ਦੀ ਨੇਵੀ ਨਿਊਜ਼ੀਲੈਂਡ ਦੀ ਨੇਵੀ ਲੌਜਿਸਟਿਕਸ ਦਾ ਇਸਤੇਮਾਲ ਕਰ ਸਕਦੀ ਹੈ, ਇਹ ਖੁੱਲ੍ਹ ਕੇ ਸੌਦਾ ਹੋ ਗਿਆ, ਖੁੱਲ੍ਹ ਕੇ, ਕਿ ਨਿਊਜ਼ੀਲੈਂਡ ਵਾਲੀ ਨੇਵੀ ਜਦ ਮਰਜ਼ੀ ਇੰਡੀਆ 'ਚ ਆਵੇ, ਜਿਹੜੀਆਂ ਮਰਜ਼ੀ ਸ਼ਿਪਾਂ, ਜਿਹੜੀਆਂ ਮਰਜ਼ੀ ਸਬਮਰੀਨ ਚਲਾਇਓ ਕਿ ਉਹ ਭਾਜੀ ਆ ਗੇੜਾ ਕੱਢ ਕੇ ਆਉਣਾ, ਕੋਈ ਨਹੀਂ ਕੱਢ ਲਿਓ, ਅਤੇ ਜਿੱਦਣ ਅਸੀਂ ਤੁਹਾਡੇ ਆਏ ਆਕਲੈਂਡ ਤਾਂ ਅਸੀਂ ਚਲਾਵਾਂਗੇ, ਕੋਈ ਚੱਕਰ ਹੀ ਨਹੀਂ ਸਰ, ਕੱਢ ਲਿਓ। ਇਹ ਵੀ ਇੱਕ ਗੱਲ ਹੋਈ, ਔਰ ਨਿਊਜ਼ੀਲੈਂਡ ਨੂੰ ਅੱਡ ਵੀ ਨਹੀਂ ਰੱਖਿਆ ਜਾ ਸਕਦਾ। ਜੇ ਆਸਟ੍ਰੇਲੀਆ ਅੱਗੇ ਵਧਣਾ ਚਾਹੁੰਦਾ ਤਾਂ ਆਸਟ੍ਰੇਲੀਆ ਚਾਹੁੰਦਾ ਕਿ ਜਿਹੜਾ ਓਸ਼ਨ ਪੀਸ ਟ੍ਰੀਟੀ ਹੈ ਉਹਦੇ 'ਚ ਸਭ ਤੋਂ ਵੱਡਾ ਦੇਸ਼ ਆਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ 'ਤੇ ਜਿਹੜਾ ਹੈਗਾ ਨਿਊਜ਼ੀਲੈਂਡ, ਇਹਨੂੰ ਨਾਲ ਲੈ ਕੇ ਚੱਲਦੇ ਹਾਂ। ਕਿਉਂਕਿ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਇਕੱਠੇ ਹੋਣਗੇ ਨਾ, ਪਾਪੂਆ ਨਿਊ ਗਿਨੀ, ਫੀਜੀ, ਸਮੋਆ, ਟੋਂਗਾ, ਇਹਨਾਂ ਦੀ ਕੀ ਔਕਾਤ ਕਿ ਇਹਨਾਂ ਤੋਂ ਅੱਡ ਹੋ ਜਾਣ, ਕਿਉਂਕਿ ਬਾਪ ਤਾਂ ਫਿਰ ਇਹੀ ਦੋ ਮੁਲਕ ਨੇ। ਸੋ ਇਹਦਾ ਮਕਸਦ ਇਹੀ ਹੈ, ਸਿੰਪਲ ਜਿਹਾ, ਕਿ ਜੇ ਤੁਸੀਂ ਜ਼ਮੀਨੀ ਰਸਤੇ ਤੋਂ ਚਾਈਨਾ ਨੂੰ ਘੇਰਾਬੰਦੀ ਨਹੀਂ ਕਰ ਸਕਦੇ, ਐਟਲੀਸਟ ਸਮੁੰਦਰੀ ਘੇਰਾਬੰਦੀ ਕਰੋ, ਨੈਵਲ ਬਲੋਕੇਡ ਕਰੋ, ਅਲਟਰਨੇਟ ਮਾਰਕੀਟ ਤਿਆਰ ਕਰੋ, ਚੁੱਪ ਚੁਪੀਤੇ ਫਰੀ ਟ੍ਰੇਡ ਆਪਸ ਦੇ ਵਿੱਚ ਵਧਾਓ। ਜਿੰਨਾ ਫਰੀ ਟ੍ਰੇਡ ਇਹਨਾਂ 'ਚ ਵਧੇਗਾ ਓਨਾ ਚਾਈਨੀਜ਼ ਸਮਾਨ ਕਾਊਂਟਰ ਹੋਊਗਾ। ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਇੰਨਾ ਹੀ। ਕੀ ਵਧੀਆ ਲੱਗਿਆ, ਕੀ ਮਾੜਾ ਲੱਗਿਆ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। info@hanji.com.au ਜਾਂ 0472 416 74 ਦੇ ਉੱਤੇ ਇਨਸਾਈਟ ਰਿਪੋਰਟ ਦੇ ਵਿੱਚ ਮੈਂ ਗੌਤਮ ਕਪਿਲ, ਧੰਨਵਾਦ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।

ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਅਤੇ ਤੁਹਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੋਊਗੀ, ਕਿਉਂਕਿ ਤੁਸੀਂ ਆਪਣਾ ਆਪ ਸਾਹਮਣੇ ਖਲੋ ਕੇ ਤਾਂ ਵੇਖ ਨਹੀਂ ਸਕਦੇ, ਪਰ ਉਹ ਚੀਜ਼ ਤੁਸੀਂ ਅੰਦਰ ਮਹਿਸੂਸ ਕਰ ਸਕਦੇ ਹੋ। ਇਸੇ ਮੁਸਕਰਾਹਟ ਦੇ ਨਾਲ ਉਹ ਵੱਧਦੇ ਅੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, 30 ਸਾਲ ਪੁਰਾਣੀ ਗੱਲ ਹੈ। ਮੈਂ ਲੈਕਚਰਾਰ ਸੀ ਅੰਗਰੇਜ਼ੀ ਦੀ, ਪਰ ਪਤਾ ਨਹੀਂ ਕਿਉਂ ਲਿਖਣ ਦਾ ਸ਼ੌਂਕ ਪੰਜਾਬੀ 'ਚ ਸੀ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੱਚ ਦੀ ਤਲਾਸ਼। ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਹਦਾ ਅੰਤ ਕਿੱਦਾਂ ਕਰਾਂ। ਮਾਂ ਨਾਲ ਗੱਲ ਕਰਦੀ ਤਾਂ ਆਖਦੀ, ਰਸੋਈ ਵੱਲ ਧਿਆਨ ਦੇ, ਅੱਜ ਕੱਲ੍ਹ ਪੜ੍ਹਾਈ ਲਿਖਾਈ ਤੋਂ ਬਿਨਾਂ ਬਗਾਨੇ ਘਰ ਕਈ ਚੀਜ਼ਾਂ ਵੇਖਦੇ ਨੇ। ਕੱਲ੍ਹ ਨੂੰ ਤੇਰਾ ਰਿਸ਼ਤਾ ਕਰਨਾ। ਇਸੇ ਦੇ ਦਰਮਿਆਨ ਇੱਕ ਰਿਸ਼ਤੇ ਦੀ ਦੱਸ ਪਈ। ਪਰਿਵਾਰ ਥੋੜ੍ਹਾ ਜਾਣ ਪਛਾਣ 'ਚੋਂ ਨਿਕਲਿਆ। ਮੁੰਡਾ ਸਿਹਤ ਵਿਭਾਗ ਦੇ ਵਿੱਚ SDO ਲੱਗਾ ਸੀ। ਮਾਂ ਨੇ ਕਈ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ, ਕਿੰਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕੀਤੀ, ਚਾਹ, ਚਟਨੀ, ਫੁਲਕੇ, ਸਬਜ਼ੀ, ਪਤਾ ਨਹੀਂ ਕਿੰਨਾ ਕੁਛ। ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ ਨਾ, ਉਸ ਦਿਨ ਵੀ ਮਾਂ ਨੇ ਚੰਗੀ ਤਰ੍ਹਾਂ ਸਮਝਾਇਆ, ਤੈਨੂੰ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ। ਜ਼ਿਆਦਾਤਰ ਸੱਸਾਂ ਸਵਾਲ ਪੁੱਛਦੀਆਂ ਹੁੰਦੀਆਂ, ਜੇ ਪੁੱਛਣ ਤਾਂ ਆਖੀ ਮੈਨੂੰ ਸਾਰਾ ਕੁਛ ਆਉਂਦਾ। ਕੋਈ ਗਲਤੀ ਨਾ ਕਰੀ। ਵਿਆਹ ਤੱਕ ਤੈਨੂੰ ਮੈਂ ਸਾਰਾ ਕੁਛ ਸਿਖਾ ਦੇਣਾ। ਮੈਂ ਵੀ ਅੱਗੋਂ ਹਾਂ ਹਾਂ ਕਰਦੀ ਰਹੀ, ਪਰ ਐਨ ਮੌਕੇ ਦੇ ਉੱਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਕਿ ਬਾਕੀ ਸਾਰੀ ਪੜ੍ਹਾਈ ਲਿਖਾਈ ਬਾਰੇ ਪੁੱਛੀ ਗਏ। ਚੁੱਲ੍ਹੇ ਚੌਂਕੇ ਬਾਰੇ ਜਦੋਂ ਉਹਨਾਂ ਸਵਾਲ ਕੀਤਾ ਤਾਂ SDO ਸਾਹਿਬ ਦੇ ਦਾਦਾ ਜੀ ਨੇ ਪੁੱਛ ਹੀ ਲਿਆ, ਉਸ ਮੌਕੇ ਦੇ ਉੱਤੇ ਕੀ ਕਰਦੀ। ਇਹੋ ਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਝੂਠ ਘੱਟ ਹੀ ਬੋਲਿਆ ਜਾਂਦਾ, ਮੈਥੋਂ ਗੱਲ ਬਣਾਈ ਨਹੀਂ ਗਈ, ਛੇਤੀ ਨਾਲ ਸੱਚ ਬੋਲ ਕੇ ਖਹਿੜਾ ਛਡਾਉਣ ਦੀ ਕੀਤੀ। ਮੈਂ ਕਿਹਾ, ਜੀ ਚਟਨੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਿਵਾਏ ਹੋਰ ਮੈਨੂੰ ਕੁਛ ਨਹੀਂ ਜੇ ਆਉਂਦਾ। ਚਾਰੇ ਪਾਸੇ ਇੱਕ ਹਾਸਾ ਪਸਰ ਗਿਆ। ਮਾਂ ਪਰੇ ਸਿਰ ਫੜ ਕੇ ਬੈਠੀ ਸੀ। ਫਿਰ ਕੀ ਸੀ, ਮੰਗਣੀ ਦੀ ਰਸਮ ਹੋਈ। ਦਾਦਾ ਜੀ ਹੋਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ। ਆਖੇ ਚੁੱਲ੍ਹਾ ਚੌਂਕਾ ਤਾਂ ਫਿਰ ਵੀ ਸਿੱਖਿਆ ਜਾ ਸਕਦਾ, ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨੇ ਦਿਨਾਂ ਤੋਂ ਸੀ, ਉਹ ਬੀਬਾ ਜੀ ਅੱਜ ਮੁੱਕੀ ਜੇ। ਮਨ ਹੀ ਮਨ ਮੈਂ ਉਸ ਰੱਬ ਦਾ ਸ਼ੁਕਰ ਕਰ ਰਹੀ ਸਾਂ। ਸੱਚ ਦੀ ਭਾਲ ਖਤਮ ਹੋਈ, ਸੱਚ ਦੀ ਤਲਾਸ਼ ਖਤਮ ਹੋਈ। ਉਹੀ ਜੋ ਮੈਂ ਆਪਣੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੀ। ਕਹਾਣੀ ਲਿਖਣ ਵਾਲਿਆਂ ਦਾ ਨਾਂ ਨਹੀਂ ਸਾਡੇ ਤੱਕ ਪਹੁੰਚਿਆ, ਪਰ ਪਹੁੰਚਾਈ ਸਾਡੇ ਤੱਕ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਪੜ੍ਹਦਿਆਂ ਇੱਕ ਹੋਰ ਛੋਟੀ ਜਿਹੀ ਕਹਾਣੀ ਗੌਤਮ ਬੁੱਧ ਹੋਰਾਂ ਦੀ ਯਾਦ ਆ ਰਹੀ ਸੀ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਇਸੇ ਵਿਸ਼ੇ ਦੇ ਉੱਤੇ ਕਿਸੇ ਨੂੰ ਸਮਝਾ ਰਹੇ ਸੀ, ਸੱਚ ਕੀ ਹੈ। ਕਹਿਣ ਲੱਗੇ, ਸੱਚ ਉਹ ਜਿਹੜਾ ਹਾਲੇ ਤੱਕ ਤੁਹਾਡੀ ਜ਼ਬਾਨ 'ਤੇ ਨਹੀਂ ਆਇਆ, ਸੱਚ ਉਹ ਜਿਹੜਾ ਹਾਲੇ ਤੁਸੀਂ ਬੋਲਿਆ ਨਹੀਂ, ਤੁਸੀਂ ਬੋਲਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਜਦੋਂ ਤੁਸੀਂ ਇਸ ਜ਼ਬਾਨ ਤੋਂ ਉਹਨੂੰ ਸ਼ਬਦਾਂ ਦੇ ਰੂਪ ਦੇ ਦਿੱਤੇ, ਹੋ ਸਕਦਾ ਉਹ ਸੱਚ ਨਾ ਰਹੇ, ਜਾਂ ਫਿਰ ਉਹ ਸੱਚ ਰਹਿੰਦਾ ਹੀ ਨਹੀਂ, ਜਾਂ ਫਿਰ ਉਹ ਸੱਚ

ਹੁੰਦਾ ਹੀ ਨਹੀਂ। ਇੱਕ ਨੌਜਵਾਨ ਨੇ ਹੱਥ ਖੜਾ ਕਰਕੇ ਇਤਰਾਜ਼ ਕੀਤਾ, ਮੈਂ ਨਹੀਂ ਮੰਨਦਾ। ਕਈ ਚੀਜ਼ਾਂ ਅਟੱਲ ਨੇ, ਉਸ ਸੱਚ ਨੂੰ ਤੁਸੀਂ ਕਿੱਦਾਂ ਝੁਠਲਾ ਸਕਦੇ ਹੋ? ਉੱਪਰ ਨੂੰ ਹੱਥ ਕਰਕੇ ਕਹਿਣ ਲੱਗਾ ਕਿ ਉਹ ਅਸਮਾਨ ਸੱਚ ਨਹੀਂ, ਧਰਤੀ ਤੋਂ ਇੱਕ ਮੁੱਠ ਮਿੱਟੀ ਦੀ ਚੁੱਕੇ ਕਹਿਣ ਲੱਗਾ ਕਿ ਇਹ ਮਿੱਟੀ ਸੱਚ ਨਹੀਂ, ਉਹ ਜਿਹੜੇ ਸਾਹਮਣੇ ਰੁੱਖ ਲੱਗੇ ਨੇ ਕਿ ਉਹ ਸੱਚ ਨਹੀਂ, ਉਹ ਜਿਹੜਾ ਲੱਗਾ ਫਲ ਆ ਕੀ ਉਹ ਸੱਚ ਨਹੀਂ। ਜੇ ਮੈਂ ਆਪਣੀ ਜ਼ਬਾਨੋਂ ਇਹਨੂੰ ਬੋਲ ਦਿੱਤਾ ਤੇ ਇਹ ਝੂਠ ਕਿੱਦਾਂ ਹੋ ਗਿਆ? ਗੌਤਮ ਨੇ ਆਪਣੇ ਸੁਭਾਅ ਦੇ ਮੁਤਾਬਕ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਹਾਂ ਉਹ ਸੱਚ, ਪਰ ਉਹ ਤੁਹਾਡਾ ਸੱਚ ਹੋ ਸਕਦਾ। ਤੁਹਾਨੂੰ ਕਿੰਨੇ ਕਿਹਾ ਸੀ ਕਿ ਉਹ ਜਿਹਦੇ ਉੱਤੇ ਤੁਸੀਂ ਉਂਗਲ ਕੀਤੀ ਆ ਉਹਨੂੰ ਅਸਮਾਨ ਕਹਿੰਦੇ ਆ? ਪਹਿਲੀ ਵਾਰ ਕਦੋਂ ਸੁਣਿਆ ਸੀ? ਧਰਤੀ ਨੂੰ ਧਰਤੀ ਕਹਿੰਦੇ ਆ, ਮਿੱਟੀ ਨੂੰ ਮਿੱਟੀ, ਇਹ ਕਦੋਂ ਪਤਾ ਲੱਗਾ? ਰੁੱਖ ਦਾ ਨਾਂ ਕਿਹਨੇ ਦੱਸਿਆ ਸੀ ਪਹਿਲੀ ਵਾਰੀ? ਹੋ ਸਕਦਾ ਤੁਹਾਡੀ ਭਾਸ਼ਾ ਦੇ ਵਿੱਚ ਇਹਨੂੰ ਰੁੱਖ ਕਹਿੰਦੇ, ਕਿਸੇ ਹੋਰ ਭਾਸ਼ਾ ਜਾਣਨ ਵਾਲੇ ਨੂੰ ਜੇਕਰ ਰੁੱਖ ਕਹਿ ਕੇ ਸਮਝਾਓਗੇ, ਹੋ ਸਕਦਾ ਉਹਨੂੰ ਪਤਾ ਨਾ ਲੱਗੇ, ਹੋ ਸਕਦਾ ਉਹ ਇਹਨੂੰ ਕੁਛ ਹੋਰ ਕਹਿੰਦਾ ਹੋਵੇ, ਹੋ ਸਕਦਾ ਉਹਦੇ ਲਈ ਅਸਮਾਨ ਦੀ ਪਰਿਭਾਸ਼ਾ ਕੁਛ ਹੋਰ ਹੋਵੇ। ਇਹ ਨਾਂ ਕਿੰਨੇ ਰੱਖੇ ਨੇ ਇਨਸਾਨ ਨੇ, ਕਿਸੇ ਨਾ ਕਿਸੇ ਨੇ ਨਾਂ ਰੱਖੇ ਨੇ। ਆਪਾਂ ਤਾਂ ਉਹਨਾਂ ਕਈਆਂ ਦੇ ਉੱਤੇ ਫੁੱਲ ਚਾੜ ਰਹੇ ਹਾਂ। ਕੋਈ ਆਪਣੀ ਖੋਜ ਥੋੜ੍ਹਾ ਹੋਈ। ਬੜੇ ਸਾਰੇ ਇਨਸਾਨ ਦੁਨੀਆਂ ਦੇ ਉੱਤੇ ਜਿਨ੍ਹਾਂ ਬਾਰੇ ਅੱਜ ਤੁਹਾਡਾ ਸੱਚ ਕੁਛ ਹੋਰ ਆ, ਕੱਲ੍ਹ ਨੂੰ ਕੁਛ ਹੋਰ ਹੋ ਜਾਂਦਾ, ਫਿਰ ਉਹ ਸੱਚ ਕਿੱਦਾਂ ਹੋਇਆ? ਜਿਹੜੇ ਲੋਕ ਸਾਨੂੰ ਬਹੁਤ ਚੰਗੇ ਲੱਗਦੇ ਨੇ, ਸਾਨੂੰ ਬਹੁਤ ਸੁੱਖ ਦਿੰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਰੀ ਉਮਰ ਰਹਿਣ ਦਾ ਸੋਚ ਲੈਂਦੇ ਹਾਂ। ਥੋੜ੍ਹਾ ਸਮਾਂ ਪਾ ਕੇ ਲੱਗਦਾ ਕਿ ਰਾਤੋਂ ਦਿਨ ਨਾ ਚੜ੍ਹੇ, ਇਹ ਸਾਡੀਆਂ ਅੱਖਾਂ ਸਾਹਮਣੇ ਨਾ ਹੋਣ। ਸੱਚ ਕੀ ਸੀ, ਪਹਿਲਾਂ ਵਾਲਾ ਜਾਂ ਬਾਅਦ ਵਾਲਾ? ਤੁਹਾਡੇ ਕਿਸੇ ਦੇ ਵਿਚਾਰੇ, ਕਿਸੇ ਦੇ ਬਾਰੇ ਵਿਚਾਰ ਪਹਿਲਾਂ ਸੱਚ ਸੀ ਜਾਂ ਬਾਅਦ ਵਾਲੇ? ਜੋ ਜਿੰਨਾ ਤੁਹਾਨੂੰ ਸੁੱਖ ਦਿੰਦਾ ਉਹ ਉਹਨਾਂ ਤੁਹਾਨੂੰ ਸੱਚ ਲੱਗਦਾ, ਜਿੱਥੋਂ ਜਿੰਨਾ ਦੁੱਖ ਮਿਲਣਾ ਸ਼ੁਰੂ ਹੁੰਦਾ, ਜਾਂ ਫਿਰ ਤੁਸੀਂ ਦੁੱਖ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ, ਉੱਥੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾ, ਉਹੀ ਸੱਚ ਝੂਠ ਬਣ ਜਾਂਦਾ। ਜਿਹੜੇ ਇਨਸਾਨ ਦੀ ਤੁਸੀਂ ਇੱਕ ਸਮੇਂ ਸਹੁੰ ਖਾਣ ਤੱਕ ਜਾਂਦੇ ਹੋ, ਉਸੇ ਇਨਸਾਨ ਦੀ ਤੁਸੀਂ ਅੱਗੇ ਚੱਲ ਕੇ ਬਖਤਾਈ ਵੀ ਕਰਦੇ ਹੋ, ਫਿਰ ਸੱਚ ਕੀ ਹੋਇਆ? ਕਹਿਣ ਦਾ ਮਕਸਦ ਇੰਨਾ ਕਿ ਸੱਚ ਉਹ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸੱਚਾ ਉਹਦਾ ਨਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਬਿਆਨ ਕਰਨ ਬੈਠੇ ਤਾਂ ਸ਼ਬਦ ਨਹੀਂ ਲੱਭਦੇ, ਸ਼ਬਦ ਲੱਭਣ ਤਾਂ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੇ। ਹਵਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਦਰੋਂ ਅੰਦਰੀ ਮਹਿਸੂਸ ਕਰਨ ਵਾਲੇ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇ ਸੱਚ ਦੀ ਗੱਲ ਸ਼ਾਇਦ ਇਹ ਲੇਖਕਾ ਕਰ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਨਹੀਂ ਕੁਛ ਬਣਾਉਣਾ ਆਉਂਦਾ, ਪਰ ਸੱਚ ਤਾਂ ਇਹ ਆ ਕਿ ਉਹਨਾਂ ਨੂੰ ਆਉਂਦਾ ਸੀ। ਜਿਹੜਾ ਚਟਨੀ ਕੁੱਟਣੀ ਜਾਣਦਾ ਕਿ ਉਹਨੂੰ ਖੱਟੇ ਮਿੱਠੇ ਦਾ ਲੂਣੇ ਦਾ ਅਹਿਸਾਸ ਨਹੀਂ ਹੋਊਗਾ। ਜੇ ਕੋਈ ਆਂਡਾ ਉਬਾਲਣਾ ਜਾਣਦਾ
ਤੇ ਘਿਓ ਦੀ ਜਗ੍ਹਾ ਦੇ ਉੱਤੇ ਆਲੂ ਨਹੀਂ ਬਾਲ ਸਕੂਗਾ। ਸੱਚ ਪੁੱਛੋ ਤਾਂ ਸਾਨੂੰ ਆਪਣੇ ਆਪ ਦੇ ਬਾਰੇ ਬੜੇ ਸੱਚਾਂ ਦਾ ਨਹੀਂ ਪਤਾ, ਆਪਣੇ ਆਪ ਦੇ ਬਾਰੇ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਆਪਣੇ ਮਨ ਦੇ ਵਿੱਚ ਹੀ ਸਿਰਜੇ ਨੇ। ਕਿਸੇ ਨੂੰ ਲੱਗਦਾ ਮੈਨੂੰ ਬਹੁਤ ਪਤਾ, ਸਮਾਂ ਆਉਣ 'ਤੇ ਅਹਿਸਾਸ ਹੁੰਦਾ ਕਿ ਨਹੀਂ ਦੁਨੀਆ ਭਲੀ ਸੋ ਭਲੀ। ਕਿਸੇ ਨੂੰ ਲੱਗਦਾ ਮੈਨੂੰ ਕੁਛ ਵੀ ਨਹੀਂ ਆਉਂਦਾ, ਸਮਾਂ ਆਉਣ ਦੇ ਉੱਤੇ ਉਹ ਇਹੋ ਜਿਹਾ ਕੁਛ ਵੀ ਕਰ ਜੂ, ਉਹਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਊਗਾ। ਸੱਚ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਸੱਚ ਸਾਰੀ ਉਮਰ ਤੁਹਾਨੂੰ ਰੋਟੀ ਦੇ ਸਕਦਾ, ਪਰ ਸ਼ਰਤ ਇਹ ਕਿ ਉਹ ਸੱਚ ਤੁਹਾਡੇ ਅੰਦਰ ਹੋਵੇ, ਤੁਹਾਡੀ ਜ਼ਬਾਨ 'ਤੇ ਨਾ ਹੋਵੇ। ਉਹ ਸੱਚ ਬੋਲਦਿਆਂ ਮਨ ਦੇ ਵਿੱਚ ਡਰ ਨਾ ਹੋਵੇ, ਹਾਲਾਂਕਿ ਉਹ ਹੈ ਤੁਹਾਡਾ ਆਪਣਾ ਹੀ ਸੱਚ, ਤੁਹਾਡਾ ਆਪਣਾ ਘੜਿਆ ਸੱਚ। ਪਰ ਜਿਹੜੀ ਚੀਜ਼ ਆਪਾਂ ਆਪ ਘੜੀ ਹੈ, ਜੇ ਆਪਾਂ ਉਹਦੇ ਉੱਤੇ ਪਹਿਰਾ ਹੀ ਨਾ ਦਿੱਤਾ, ਜੇ ਆਪਾਂ ਉਹਦੇ ਉੱਤੇ ਖੜ ਹੀ ਨਾ ਸਕੇ, ਫਿਰ ਉਹ ਸੱਚ ਵੀ ਕਹਦਾ ਸੱਚ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

ਖੇਡਣੇ ਗੇ ਜੱਟ ਅੱਜ ਖੂਨ ਦੀਆਂ ਹੋਲੀਆਂ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
3: ਹਾਂਜੀ ਹਾਂਜੀ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04733204 2802 4 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7 2 7
0: कंसल्टेंट।
1: हर कदम तो अड़े नाल।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਬਰੂਦ ਹੈ ਤੇ ਅੱਖਾਂ ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਡਿਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ, ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ, ਹੁਕਮੈ ਅੰਦਰ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਐਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਪਾਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਕੌਣ ਲੈ ਪਾਇਨ ਪੂਤਰਿਓ ਸਿਰ ਕੌਣ ਲਿੰਗਲੇ ਢਲਕਾਇਓ ਕੌਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਹੂੰ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਯੋ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ।
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨ ਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿਆ ਸਤੁਜੋ ਕਰਿਓ ਰੱਛਾ ਰਾਖ

ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ ਮੂਲ।

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 या आज ही विजिट करो 104 कॉलिंस रोड मेल्टन।
1: आप सुन रहे हैं पुण्य दर्शन।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਹੋ ਆਸ ਕਰਦੇ ਹਾਂ ਰਾਜੀ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ। ਅੱਜ ਦਾ ਇਹ ਸੋਹਣਾ ਪਿਆਰਾ ਦਿਨ ਮਿਲਿਆ, ਮਨ ਦੇ ਬੋਝ ਪਰੇਸ਼ਾਨੀਆਂ ਆਓ ਇੱਕ ਪਾਸੇ ਰੱਖਦੇ ਹਾਂ, ਨਵੇਂ ਸਿਰਿਓਂ ਨਵੀਂ ਸ਼ੁਰੂਆਤ ਕਰਦੇ ਹਾਂ, ਹੱਸ ਖੇਡ ਕੇ ਉਸ ਰੱਬ ਦੇ ਸ਼ੁਕਰਾਨੇ ਦੇ ਨਾਲ ਕਰਦੇ ਹਾਂ। ਅੱਜ 15 ਤਰੀਕ ਹੋ ਚੁੱਕੀ ਆ ਜੁਲਾਈ ਦੇ ਮਹੀਨੇ ਦੀ, ਅੱਜ ਦਿਨ ਬੁੱਧਵਾਰ ਦਾ, ਬੁੱਧ ਕੰਮ ਸੁੱਧ, ਸਾਰੇ ਕੰਮ ਤੁਹਾਡੇ ਸਿੱਧੇ ਪੈਣ। ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਅਰਦਾਸ ਕਰਦੇ ਹਾਂ ਕਿ ਜੋ ਵੀ ਅੜੇ ਫੜੇ ਕੰਮ ਤੁਹਾਡੇ ਉਹ ਸਭ ਨੇਪਰੇ ਚੜ੍ਹਨ, ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ। ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਅੱਗੇ ਵੱਧਦੇ ਹਾਂ, ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਅੱਗੇ ਵੱਧਦੇ ਹਾਂ, ਉਸ ਰੱਬ ਦਾ ਸ਼ੁਕਰਾਨਾ ਅੱਜ ਦੇ ਦਿਨ ਨੂੰ ਮਾਨਣ ਦੇ ਲਈ ਦਿੱਤਾ, ਇਹ ਸਵਾਸ ਦਿੱਤੇ ਨੇ, ਇੱਕ ਦੂਸਰੇ ਦਾ ਸਾਥ ਮਾਨਣ ਦੇ ਲਈ ਦਿੱਤਾ, ਇਹ ਕੁਦਰਤ ਦੇ ਢੇਰ ਨਜ਼ਾਰੇ ਮਾਨਣ ਦੇ ਲਈ ਦਿੱਤੇ ਨੇ। ਕੋਟਨ ਕੋਟ ਸ਼ੁਕਰਾਨਾ। ਆਓ ਉਸੇ ਰੱਬ ਦਾ, ਉਸੇ ਪਰਮਾਤਮਾ ਦਾ, ਉਸੇ ਵਾਹਿਗੁਰੂ ਦਾ ਆਸਰਾ, ਓਟ ਆਸਰਾ, ਉਹਦਾ ਨਾਮ ਲੈਂਦੇ ਅੱਗੇ ਵੱਧਦੇ, ਜਿਹੜੇ ਵੀ ਕਾਰਜ ਦੇ ਵਿੱਚ ਉਹਦਾ ਨਾਂ ਲੈ ਕੇ ਸ਼ੁਰੂ ਕਰਦੇ ਹਾਂ, ਉਹ ਫਿਰ ਕਹਿੰਦੇ ਨੇ ਕਿ ਆਪ ਅੰਗ ਸੰਗ ਸਹਾਈ ਰਹਿੰਦਾ। ਆਓ ਫਿਰ ਇਸੇ ਓਟ ਆਸਰੇ ਨੂੰ ਲੈ ਕੇ ਅੱਗੇ ਵੱਧਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਤੁਹਾਡੀ ਗੱਡੀ ਕੋਈ ਵੀ ਹੋਵੇ, ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਅੱਜ ਹੰਪ ਡੇ ਹੈ ਅਤੇ ਅੱਜ ਦੇ ਦਿਨ ਹਫ਼ਤਾ ਲੱਗਦਾ ਵੀ ਉਹ ਗਿਆ ਕਿ ਉਹ ਗਿਆ ਸੋ ਅੱਧ ਕੁ ਜਿਹੇ 'ਚ ਆਪਾਂ ਆ ਗਏ ਹਾਂ ਅਤੇ ਅੱਗੇ ਵੀ ਆਪਾਂ ਭੱਜ ਕੇ ਚਲੇ ਜਾਣਾ ਸੋ ਇਸ ਹਫ਼ਤੇ ਦੇ ਵਿੱਚ ਥੋੜ੍ਹਾ ਜਿਹਾ ਭਾਰਾਬੰਦ ਸ਼ਾਇਦ ਇਸ ਕਰਕੇ ਵੀ ਲੱਗਾ ਹੋਵੇ ਕਿਉਂਕਿ ਬੱਚਿਆਂ ਦੀ ਸਕੂਲਾਂ ਦੇ ਵਿੱਚ ਵਾਪਸੀ ਹੋਈ ਹੈ ਅਤੇ ਜਾਂ ਫਿਰ ਇਸ ਤਰੀਕੇ ਦੇ ਨਾਲ ਕਹਿ ਲਓ ਕਿ ਪਹਿਲਾਂ ਹੌਲਾਪਨ ਲੱਗਾ ਪਿਛਲੇ ਹਫ਼ਤਿਆਂ ਦੇ ਵਿੱਚ ਅਤੇ ਇਸ ਹਫ਼ਤੇ ਦੇ ਵਿੱਚ ਥੋੜ੍ਹੇ ਜਿਹੇ ਸੜਕਾਂ ਦੇ ਉੱਤੇ ਗਹਿਮਾ ਗਹਿਮੀ ਵਧੀਆ ਖੈਰ ਵਧੀਆ ਕਿ ਨਹੀਂ ਇਹ ਤੁਸੀਂ ਬਿਹਤਰ ਦੱਸ ਸਕਦੇ ਹੋ ਯਾਨੀ ਕਿ ਟ੍ਰੈਫਿਕ ਦੇ ਬਾਰੇ ਕੋਈ ਜਾਣਕਾਰੀ ਹੋਵੇ ਅਤੇ ਉਹ ਤੁਸੀਂ ਸਾਨੂੰ 044-7747-1674 ਦੇ ਉੱਤੇ ਭੇਜ ਸਕਦੇ ਹੋ 044-7171-1674 ਅਤੇ ਜਾਂ ਫਿਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਫੇਸਬੁੱਕ ਦੇ ਉੱਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਮੌਸਮ 'ਤੇ ਵਿਚਾਤੇ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਵਿਚਾਤੀ ਮਾਰਾਂਗੇ ਜਿੱਥੇ ਵੀ ਕਿਤੇ ਬੈਠੇ ਸੁਣ ਰਹੇ ਹੋ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਜੀਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦੇ ਲਈ ਅਰਦਾਸ ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ ਜੋ ਵੀ ਮਨ ਦੇ ਉੱਤੇ ਬੋਝ ਆ ਉਹ ਰੱਬ ਹਲਕਾ ਕਰੇ ਅਤੇ ਆਓ ਇੱਕ ਦੂਸਰੇ ਦੇ ਸਾਥ ਦਾ ਨਿੱਘ ਮਾਣਦਿਆਂ ਅੱਗੇ ਵੱਧਦਿਆਂ ਸਿਡਨੀ ਦੇ ਮੌਸਮ ਤੋਂ ਸ਼ੁਰੂਆਤ ਕਰੀਏ ਅਤੇ ਅੱਜ ਮੌਸਮ ਬੜਾ ਵਧੀਆ ਅੱਜ ਸੋਹਣੀ ਧੁੱਪ ਲੱਗਣ ਵਾਲੀ ਹੈ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 18 ਤੱਕ ਜਾਣ ਵਾਲਾ ਸਿਡਨੀ ਦੇ ਵਿੱਚ ਇਸ ਟਾਈਮ ਮੌਜੂਦਾ 11 ਕੁ ਦੇ ਆਸ ਪਾਸ ਸ਼ੋਅ ਹੋ ਰਿਹਾ ਵੈਸੇ ਠੰਡ ਹੈ 7 ਕੁ ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ ਅਤੇ ਅੱਗੇ ਚੱਲ ਕੇ ਸੋਹਣਾ ਮੌਸਮ ਹੋਊਗਾ ਅੱਜ ਦੇ ਦਿਨ ਮੈਲਬਨ ਦੇ ਵਿੱਚ ਵੀ ਸੋਹਣੀ ਧੁੱਪ ਲੱਗੂਗੀ 10 ਕੁ ਦੇ ਆਸ ਪਾਸ ਤਾਪਮਾਨ ਸ਼ੋਅ ਹੋ ਰਿਹਾ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਅੱਜ ਦੇ ਦਿਨ ਧੁੱਪ ਲੱਗਣ ਦੇ ਆਸਾਰ ਨੇ ਬ੍ਰਿਸਬੇਨ ਦੇ ਵਿੱਚ ਵੀ ਸੋਹਣੀ ਧੁੱਪ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਅਤੇ 10 ਕੁ ਦੇ ਆਸ ਪਾਸ ਹੈ ਇਸ ਟਾਈਮ ਸਵੇਰੇ ਸਵੇਰੇ ਠੰਡ ਜ਼ਰੂਰ ਹੈ ਬ੍ਰਿਸਬੇਨ ਦੇ ਵਿੱਚ ਪਰਥ ਸਵੇਰੇ ਸਵੇਰੇ ਦੇ ਸਮੇਂ 14 ਕੁ ਦੇ ਆਸ ਪਾਸ ਤਾਪਮਾਨ ਚਲੇਗਾ 24 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਅੱਜ ਬੜੀ ਸੋਹਣੀ ਪਿਆਰੀ ਧੁੱਪ ਲੱਗਣ ਜਾ ਰਹੀ ਹੈ ਐਡੀਲੇਡ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗੂਗੀ ਪਰ ਸਵੇਰੇ ਸਵੇਰੇ ਠੰਡ ਜ਼ਰੂਰ ਆ ਸਵੇਰੇ ਸਵੇਰੇ ਦੇ ਸਮੇਂ ਧੁੰਦ ਜ਼ਰੂਰ ਪਈ ਆ ਵਿਜੀਬਿਲਟੀ 'ਚ ਜ਼ਰੂਰ ਸਮੱਸਿਆ ਸਵੇਰੇ ਪਰ ਹੁਣ ਹੌਲੀ ਹੌਲੀ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਅਤੇ ਧੁੱਪ ਸੋਹਣੀ ਚਾੜ੍ਹਾਉਣੀ ਹੈ 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸਵੇਰੇ ਸਵੇਰੇ 7 ਤਾਪਮਾਨ ਸ਼ੋਅ ਹੋ ਰਿਹਾ ਹਬਾੜ ਦੇ ਵਿੱਚ ਅੱਜ ਬਦਲਵਾਈ ਹਾਵੀ ਰਹੂਗੀ ਧੁੱਪ ਦੇ ਉੱਤੇ 11 ਦੇ ਆਸ ਪਾਸ ਤਾਪਮਾਨ 14 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਇੱਧਰ ਜੇ ਕੈਨਬਰਾ ਨੂੰ ਚੱਲੀਏ ਅਤੇ ਕੈਨਬਰਾ ਸਵੇਰੇ ਸਵੇਰੇ ਕਾਫੀ ਜ਼ਿਆਦਾ ਠੰਡ ਹੈ -5 ਤੁਸੀਂ ਮਹਿਸੂਸ ਕਰ ਰਹੇ ਹੋ ਵੈਸੇ -1.4 ਸ਼ੋਅ ਹੋ ਰਿਹਾ ਕਾਫੀ ਜ਼ਿਆਦਾ ਦੰਦੋੜਕਿਆਂ ਵਾਲੀ ਠੰਡ ਅਤੇ 14 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਦਿਨੇ ਧੁੱਪ ਸੋਹਣੀ ਲੱਗ ਜਾਊਗੀ ਅੱਜ ਦੇ ਦਿਨ ਕੋਹਰਾ ਅਤੇ ਧੁੰਦ ਅਤੇ ਕੱਕਰ ਸਾਰਾ ਕੁਛ ਹੀ ਵੇਖਣ ਨੂੰ ਮਿਲਿਆ ਸੋ ਕੈਨਬਰਾ ਦੇ ਵਿੱਚ ਸਭ ਤੋਂ ਵਧੇਰੇ ਅਤੇ ਸਭ ਤੋਂ ਜ਼ਿਆਦਾ ਠੰਡਾ ਸਵੇਰਾ ਆਪਾਂ ਕਹਿ ਸਕਦੇ ਹਾਂ ਅੱਜ ਅਤੇ ਡਾਰਵਿਨ ਦੇ ਵਿੱਚ ਗਰਮੀ ਆ ਅੱਜ ਵੀ 32 ਤਾਪਮਾਨ ਚਲਿਆ ਜਾਊਗਾ ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਮੌਜੂਦਾ ਸਵੇਰੇ ਸਵੇਰੇ ਦੇ ਸਮੇਂ 23 ਤੱਕ ਤਾਪਮਾਨ ਚਲਿਆ ਗਿਆ ਸੋ ਕੁੱਲ ਮਿਲਾ ਕੇ ਅੱਜ ਸਾਰੇ ਆਸਟ੍ਰੇਲੀਆ ਦੇ ਵਿੱਚ ਮੌਸਮ ਬੜਾ ਵਧੀਆ ਵਾ ਠੰਡ ਦੇ ਵਿੱਚ ਸੋਹਣੀ ਧੁੱਪ ਖਿੜੂਗੀ ਅਤੇ ਜਿਹੜਾ ਨੌਰਦਰਨ ਟੈਰੀਟਰੀ ਆ ਉੱਥੇ ਤਾਂ ਚਲੋ ਹੈ ਹੀ ਗਰਮੀ ਆ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ ਅਤੇ ਸੋਹਣੇ ਮੌਸਮ ਦਾ ਆਨੰਦ ਮਾਣੋ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਹੁੰਦੇ ਹਾਂ ਜੇ ਸਿਡਨੀ ਦੀ ਗੱਲ ਕਰੀਏ ਅਤੇ ਸਿਡਨੀ ਕਹਿੰਦਾ ਵੀ ਮੇਰੇ ਬਾਰੇ ਗੱਲ ਹੀ ਨਾ ਕਰੋ ਸੋ ਨਹੀਂ ਕਹਿੰਦਾ ਕਰ ਲਓ ਚਲੋ ਖੁੱਲ੍ਹ ਗਈ ਆ ਜੀ ਸਿਡਨੀ ਦੇ ਵਿੱਚ ਕੰਸਟੀਟਿਊਸ਼ਨ ਹਿੱਲ ਇਹ ਆ ਜੀ ਓਲਡ ਵਿੰਸਰ ਰੋਡ ਜਦੋਂ ਤੁਸੀਂ ਹੈਮਰ ਰੋਡ ਪਾਸ ਕਰਦੇ ਹੋ ਅਤੇ ਉੱਥੇ ਐਕਸੀਡੈਂਟ ਹੋਇਆ ਵਾ ਦੋ ਤੋਂ ਵਧੇਰੇ ਗੱਡੀਆਂ ਲੱਗਦਾ ਵੀ ਟਕਰਾਈਆਂ ਜਿੱਦਾਂ ਜੁੜ ਕੇ ਖਲੋਤੀਆਂ ਨੇ ਅਤੇ ਕਾਫੀ ਹੈਵੀ ਟ੍ਰੈਫਿਕ ਹੈ ਇਸ ਟਾਈਮ ਦੇ ਉੱਤੇ ਸੋ ਜਿਹੜੀ ਸਾਊਥ ਬਾਊਂਡ ਵਾਲੇ ਪਾਸੇ ਦੀਆਂ ਲੇਨ ਨੇ ਉਹ ਤਾਂ ਤਿੰਨਾਂ ਦੇ ਵਿੱਚੋਂ ਦੋ ਬੰਦ ਨੇ ਸੋ ਇਹ ਲਾ ਸਕਦੇ ਹੋ ਤੁਸੀਂ ਹਿਸਾਬ ਸੋ ਇਹ 7:08 ਦੇ ਉੱਤੇ ਅਪਡੇਟ ਆਈ ਸੀ ਸੋ ਸਪੀਡ ਵੀ ਘਟੀ ਆ ਅਤੇ ਕਾਫੀ ਜ਼ਿਆਦਾ ਗਹਿਮਾ ਗਹਿਮੀ ਵੀ ਆ ਸੋ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ ਲਿਵਰਪੂਲ ਦੇ ਇਲਾਕਾ ਜਿੱਥੇ ਕਿ 3 ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਐਕਸੀਡੈਂਟ ਹੋਇਆ ਵਾ ਕੋਪਲੈਂਡ ਸਟਰੀਟ ਅਤੇ ਕੈਂਬਲ ਸਟਰੀਟ ਦੇ ਉੱਤੇ ਸੋ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗੂਗਾ ਐਮਰਜੈਂਸੀ ਸਰਵਿਸ ਪਹੁੰਚ ਚੁੱਕੀਆਂ ਨੇ ਪਰ ਲੇਨ ਨੰਬਰ 3 ਬੰਦ ਆ ਅਤੇ ਦੋਵਾਂ ਦੇ ਕੋਲੋਂ ਉਨਾ ਭਾਰ ਚੱਕਿਆ ਜਾ ਨਹੀਂ ਰਿਹਾ ਸੋ ਇਹ ਦੋ ਵੱਡੀਆਂ ਅਪਡੇਟ ਨੇ ਇਸ ਟਾਈਮ ਦੇ ਉੱਤੇ ਇੱਕ ਨੌਰਥ ਸਿਡਨੀ ਦੇ ਵਿੱਚ ਵੀ ਅਪਡੇਟ ਹੈ ਜਿੱਥੇ ਕਿ ਕਾਫੀ
ਕੰਮਕਾਰ ਜਿਹੜੇ ਚੱਲਣ ਦੇ ਕਰਕੇ ਅੱਜ ਪਰੇਸ਼ਾਨੀ ਆ। ਸੋ ਫਰੀਵੇ ਅਪਗ੍ਰੇਡ ਚੱਲ ਰਿਹਾ, ਬਿਰੰਗਾ ਫਰੀਵੇ ਦਾ ਅਪਗ੍ਰੇਡ ਹੋਣ ਦੇ ਕਰਕੇ ਅੱਜ ਦੇ ਦਿਨ ਤੁਹਾਨੂੰ ਪਹਿਲਾਂ ਹੀ ਰਾਹ ਵੇਖ ਕੇ ਅਤੇ ਰਾਹ ਬਦਲਣੇ ਪੈਣਗੇ। ਹੋਮਜ਼ਬੁਸ਼ ਪੈਰਾਮਾਟਾ ਰੋਡ ਜਿਹੜੀ ਆ ਇਹ ਮੋਸਲੇ ਸਟਰੀਟ ਅਤੇ ਅੰਡਰਵੁੱਡ ਰੋਡ ਦੇ ਦਰਮਿਆਨ ਵੀ ਕੰਮਕਾਰ ਚੱਲ ਰਿਹਾ, ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਸੋ ਇਹਦਾ ਜ਼ਰੂਰ ਖਿਆਲ ਰੱਖਿਓ। ਇੱਧਰ ਜੇਕਰ ਆਪਾਂ ਮੈਲਬਨ ਵਾਲੇ ਪਾਸੇ ਨੂੰ ਰੁੱਖ ਕਰਦੇ ਹਾਂ ਤਾਂ ਵੈਬਸਾਈਟ ਕਹਿੰਦੀ ਆ ਕਿ ਪੋਰਟ ਮੈਲਬਨ ਦੇ ਇਲਾਕੇ ਦੇ ਵਿੱਚ ਤੁਹਾਨੂੰ ਸਮੱਸਿਆ ਆਊਗੀ। 40 ਕੁ ਦੇ ਆਸ ਪਾਸ ਤਾਂ ਮਾਫੀ ਚਾਹੁੰਦਾ ਸਪੀਡ ਜਿਹੜੀ ਆ 40 ਦੀ ਘਟਾ ਕੇ ਕੀਤੀ ਗਈ ਆ, ਅਤੇ ਦੋ ਜਿਹੜੀਆਂ ਨੇ ਚੌਵਾਂ ਦੇ ਵਿੱਚੋਂ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਲੇਨ ਉਹ ਬੰਦ ਨੇ। ਸਿਟੀ ਬਾਉਂਡ ਫਰੀਵੇ ਇਹ ਪੈ ਜਾਂਦਾ ਜੀ ਨੇੜੇ ਕੁੱਕ ਸਟਰੀਟ ਦੇ, ਪੋਰਟ ਮੈਲਬਨ ਦਾ ਇਲਾਕਾ ਐਕਸੀਡੈਂਟ ਹੋਇਆ ਵਾ, ਇਸ ਵਜ੍ਹਾ ਦੇ ਕਰਕੇ ਦੋ ਹੀ ਲੇਨਾਂ ਚੱਲ ਰਹੀਆਂ ਨੇ, ਸਪੀਡ ਵੀ ਘਟਾ ਦਿੱਤੀ ਗਈ ਆ। ਅਤੇ ਬਾਕੀ ਤੁਸੀਂ ਦੱਸ ਦਿਓ ਜੇ ਇਸ ਇਲਾਕੇ ਦੇ ਵਿੱਚ ਹੋ ਤਾਂ ਵਧੇਰੇ ਜਾਣਕਾਰੀ ਤੁਸੀਂ ਦੇ ਦਿਓ, ਅਤੇ ਬਾਕੀ ਕੋਈ ਹੋਰ ਅਪਡੇਟ ਫਿਲਹਾਲ ਨਹੀਂ ਆ ਇੱਧਰ ਮੈਲਬਨ ਦੇ ਵੱਲੋਂ। ਸੋਹਣੀ ਗੱਲ ਹੈ, ਅਤੇ ਸਫ਼ਰ ਤੁਹਾਡਾ ਸੋਹਣਾ ਰਹੇ। ਅੱਜ ਦਾ ਸਫ਼ਰ ਹੋ ਸਕਦਾ ਵੀ ਜਿਹੜੇ ਫਰਾਂਸ ਦੇ ਪ੍ਰਸ਼ੰਸਕ ਸੀ ਜਾਂ ਫਿਰ ਫਰਾਂਸ ਦੇ ਉੱਤੇ ਜਿਨ੍ਹਾਂ ਨੇ ਪੈਸੇ ਲਾਏ ਸੀ ਉਹਨਾਂ ਦਾ ਥੋੜ੍ਹਾ ਜਿਹਾ ਸਫ਼ਰ ਟੇਢਾ ਹੋਵੇ, ਕਿਉਂਕਿ ਦੱਸ ਦਈਏ ਜਿਨ੍ਹਾਂ ਨੇ ਨਹੀਂ ਮੈਚ ਵੇਖਿਆ ਸਵੇਰੇ ਉੱਠ ਕੇ ਅਤੇ ਜਿਨ੍ਹਾਂ ਨੂੰ ਨਹੀਂ ਹਾਲੇ ਤੱਕ ਖਬਰ ਕੋਈ ਪਹੁੰਚੀ। ਸਪੇਨ ਨੇ 2-0 ਦੇ ਨਾਲ ਫਰਾਂਸ ਨੂੰ ਹਰਾ ਕੇ ਅਤੇ ਫਾਈਨਲ ਦੇ ਵਿੱਚ ਐਂਟਰੀ ਮਾਰ ਲਈ ਆ ਜੀ। ਸੋ ਫਰਾਂਸ ਜਿਹਦੀ ਕਿ ਫਾਈਨਲ ਦੀ ਸਭ ਤੋਂ ਵੱਡੀ ਦਾਅਵੇਦਾਰੀ ਮੰਨੀ ਜਾ ਰਹੀ, ਅਤੇ ਸਪੇਨ ਜਿਹਦਾ ਕਿ ਨਾਂ ਘੱਟ ਹੀ ਕੋਈ ਲੈ ਰਿਹਾ ਸੀ, ਫਰਾਂਸ ਅਤੇ ਅਰਜਨਟੀਨਾ ਦਾ ਹੀ ਨਾਂ ਲਿਆ ਜਾ ਰਿਹਾ ਸੀ। ਹੁਣ ਵੇਖੋ ਕੱਲ੍ਹ ਦੇ ਦਿਨ ਕੌਣ ਜਿੱਤਦਾ, ਪਰ ਫਿਲਹਾਲ ਅੱਜ ਦੇ ਦਿਨ ਦੀ ਖਬਰ ਇਹ ਆ ਕਿ ਸਪੇਨ ਜਿੱਤ ਕੇ ਅਤੇ ਫਾਈਨਲ ਦੇ ਵਿੱਚ ਚਲਿਆ ਗਿਆ। ਬਾਕੀ ਚਲੋ ਆਪਾਂ ਖਬਰਾਂ ਦੇ ਲਈ ਰੱਖਦੇ ਹਾਂ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ ਵੱਲੋਂ ਚੱਲਦੇ ਹਾਂ। ਗੁਰਨਿਸ਼ਾਨ ਜੀ ਕਹਿੰਦੇ ਅੱਜ ਸ਼ਬਦ ਕੀਰਤਨ ਦਾ ਬਹੁਤ ਆਨੰਦ ਆਇਆ, ਹਰ ਰੋਜ਼ ਦੀ ਤਰ੍ਹਾਂ ਧੰਨਵਾਦ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਚਾਹ ਕੌਫੀ ਭੇਜਦੇ ਨੇ, ਅਤੇ ਚੋਕਲੇਟ ਭੇਜਦੇ ਨੇ, ਅਤੇ ਗਾਭਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ। ਸਤਿ ਸ਼੍ਰੀ ਅਕਾਲ ਦੀ ਸਾਂਝ ਡਾਇਰੀ ਪਰਿਵਾਰ ਵੱਲੋਂ ਵੀ ਆ ਗਈ ਹੈ, ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ, ਧੰਨਵਾਦ। ਪਰਮਾਤਮਾ ਕਹਿੰਦੇ ਨੇ ਕਿ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਇੱਧਰ ਕੋਈ ਵੀਰ ਪੁੱਛ ਰਹੇ ਨੇ ਵੀ ਇਜ਼ ਇਟ ਰੇਡੀਓ, ਹਾਂਜੀ ਹਾਂਜੀ ਜੀ ਵੀ ਇਹ ਰੇਡੀਓ, ਹਾਂਜੀ ਹੈ। ਅਤੇ ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਕਨੇਡਾ ਤੋਂ ਵੀਰ ਹੋਣੀ ਪਾਉਂਦੇ ਨੇ। ਬਿੱਟੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬੜੇ ਦਿਨਾਂ ਬਾਅਦ ਤੁਹਾਡਾ ਮੈਸੇਜ ਆਇਆ, ਆਸ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗਾ ਜੀ ਬਿੱਟੂ ਬਗਿਆਣਾ ਜੀ। ਵਧੀਆ ਲੱਗਾ ਤੁਹਾਡਾ ਮੈਸੇਜ ਵੇਖ ਕੇ। ਅਤੇ ਗੁੱਡ ਮੋਰਨਿੰਗ ਦੀ ਸਾਂਝ ਰੋਹਿਤ ਕੁਮਾਰ ਜੀ ਪਾਉਂਦੇ ਨੇ। ਕੁਲਵੀਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ, ਅੱਜ ਦਾ ਦਿਨ ਸਭ ਦਾ ਸੋਹਣਾ ਹੋਵੇ, ਸੁਖਮਈ ਹੋਵੇ, ਖੁਸ਼ਹਾਲ ਹੋਵੇ, ਅਤੇ ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ ਰੱਖਣ ਅਤੇ ਹਮੇਸ਼ਾ ਆਪਣੀ ਰਹਿਮਤ ਦੇ ਵਿੱਚ ਰੱਖਣ, ਬਹੁਤ ਮਿਹਰਬਾਨੀ ਜੀ। ਕਹਿੰਦੇ ਕਿ ਰੱਬ ਵੀ ਪਰਖਦਾ ਫਿਰਦਾ, ਕਈਆਂ ਕੋਲੋਂ ਖੋਹ ਕੇ ਸਬਰ ਵੇਖਦਾ ਹੈ, ਅਤੇ ਕਈਆਂ ਨੂੰ ਸਭ ਕੁਛ ਦੇ ਕੇ ਉਹਨਾਂ ਦੀ ਨੀਅਤ। ਸਤਿ ਸ਼੍ਰੀ ਅਕਾਲ ਰੇਡੀਓ, ਹਾਂਜੀ ਸਭ ਸੁਣਨ ਵਾਲਿਆਂ ਨੂੰ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਹੋਣ, ਅਤੇ ਸਭਨਾਂ ਦੀ ਮਿਹਨਤ ਨੂੰ ਫੁੱਲ ਲਾਉਣਾ, ਸਭਨਾਂ ਦਾ ਦਿਨ ਸੁੱਖ ਸੁਖਾਨੇ ਨਾਲ ਚੜ੍ਹਾਉਣਾ। ਸ਼ੁੱਭ ਸਵੇਰੇ ਦਾ ਪਿਆਰਾ ਜਿਹਾ ਮੈਸੇਜ ਸਾਡੇ ਨਾਲ ਅੰਮ੍ਰਿਤ ਜੀ ਸਾਂਝਾ ਕਰਦੇ ਨੇ। ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ, ਜਸਵਾਲ ਸਾਹਿਬ ਪੈਰੀ ਜੀ ਸਾਂਝ ਪਾਉਂਦੇ ਨੇ, ਕਹਿੰਦੇ ਨੇ ਕਿ ਜ਼ਿੰਦਗੀ ਦੀ ਸੱਚਾਈ ਵੀ ਇਹੀ ਆ ਕਿ ਜਿਉਂਦੇ ਹਾਂ ਤਾਂ ਕੰਡੇ ਵੀ ਚੁਭਣਗੇ, ਮਰਨ ਤੋਂ ਬਾਅਦ ਤਾਂ ਅੱਗ ਲੱਗੀ ਦਾ ਵੀ ਪਤਾ ਨਹੀਂ ਲੱਗਦਾ। ਵਾਹ ਜੀ ਵਾਹ, ਧੰਨਵਾਦ ਤੁਹਾਡਾ ਜਸਵਾਲ ਸਾਹਿਬ, ਹਰ ਰੋਜ਼ ਪਿਆਰੇ ਪਿਆਰੇ ਤੁਸੀਂ ਸਾਂਝਾ ਪਾਉਂਦੇ ਹੋ। ਸੇਖੋਂ ਸਿੰਘ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ ਵੀਰੇ ਫੋਰ ਸ਼ਬਦ, ਹਾਂਜੀ ਧੰਨਵਾਦ ਜੀ ਤੁਹਾਡਾ। ਅਤੇ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਅਤੇ ਫੋਗੀ ਮੋਰਨਿੰਗ ਆ ਕਹਿੰਦੇ ਕਿ ਐਡੀਲੇਡ ਦੇ ਵਿੱਚ, ਧਿਆਨ ਦੇ ਨਾਲ ਗੱਡੀ ਚਲਾਇਓ ਬਈ, ਵਿਜ਼ੀਬਿਲਟੀ 'ਚ ਸਮੱਸਿਆ ਅਤੇ ਉਸ ਹਿਸਾਬ ਦੇ ਨਾਲ ਸਪੀਡ ਐਡਜਸਟ ਕਰ ਲਿਓ, ਥੋੜ੍ਹਾ ਜਿਹਾ ਸਿਆਲਾਂ ਦੇ ਵਿੱਚ ਪਹਿਲਾਂ ਨਿਕਲ ਜਾ ਕਰੋ ਘਰੋਂ, ਬੰਦਾ ਹੌਲੇ ਭਰ ਜਾਂਦਾ ਵਾ ਮਨ 'ਤੇ, ਟੈਨਸ਼ਨ ਥੋੜ੍ਹੀ ਘੱਟ ਹੁੰਦੀ ਹੈ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਹਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਰਬੱਤ ਦੇ ਭਲੇ ਦੀ ਅਰਦਾਸ ਅਤੇ ਚੰਗੀ ਸਿਹਤ ਤੰਦਰੁਸਤੀ ਦੀ ਅਰਦਾਸ ਕਰਦੇ ਨੇ। ਮੁਹੱਬਤਾਂ ਦਾ ਕਹਿੰਦੇ ਨੇ ਕਿ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਅਤੇ ਹੱਸਦੇ ਵਸਦੇ ਰਹੋ। ਧੰਨਵਾਦ ਜੀ, ਮਿਹਰਬਾਨੀ। ਗੁਰਿੰਦਰ ਖਿੰਡਾ ਜੀ ਪਰਿਵਾਰ ਅਤੇ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਦੀ ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਅੱਜ ਸੋਹਣਾ ਦਿਨ ਰਹੇ ਸਾਰਿਆਂ ਦਾ। ਬਲਗੂਲਗਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਭਾਈ ਗੁਰਜੰਤ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਸੰਦੀਪ ਸਿੰਘ ਰੱਖੜਾ ਜੀ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਡਰਾਈਵ ਧਿਆਨ ਦੇ ਨਾਲ ਕਰਿਓ ਅਤੇ ਲਵਲੀ ਜਿਹਾ ਪਿਆਰਾ ਜਿਹਾ ਸਭ ਦਾ ਦਿਨ ਰਹੇ।
ਅਤੇ ਸੋਨੂ ਬਰਾੜ ਜੀ ਵੀ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪੈਕਰਮ ਤੋਂ ਸਾਂਝਾ ਪਾ ਰਹੇ ਨੇ ਅਤੇ ਇੱਧਰ ਡੀਨ ਸਾਈਡ ਤੋਂ ਮਾਨ ਸਾਹਿਬ ਸਾਂਝਾ ਪਾ ਰਹੇ ਨੇ ਚਾਹ ਦੇ ਨਾਲ ਕੌਫੀ ਦੇ ਨਾਲ ਅਤੇ ਕਰਸੌਂਡ ਦੇ ਨਾਲ ਕੁੱਕੀਆਂ ਦੇ ਨਾਲ ਕਹਿੰਦੇ ਨੇ ਕਿ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਲੱਕੀ ਜੀ ਸਾਰਿਆਂ ਦੇ ਲਈ ਸੋਹਣੇ ਦਿਨ ਦੀਆਂ ਅਰਦਾਸਾਂ ਕਰਦੇ ਨੇ ਅਤੇ ਸਤਿ

0: ਚੱਲ ਸੋ ਚੱਲ ਸਾਡਾ ਤੁਹਾਡਾ ਸਫ਼ਰ ਇਹ ਲੰਮਾ ਚੱਲੂਗਾ। ਅੱਜ ਦੇ ਸਫ਼ਰ ਦੇ ਵਿੱਚ ਡਾਕਟਰ ਪ੍ਰੀਤਿੰਦਰ ਗਰੇਵਾਲ ਜੀ ਵੀ ਸਾਂਝ ਪਾਉਣਗੇ ਅਤੇ ਫਿਰ ਆਪਾਂ ਇਸ ਸਫ਼ਰ ਨੂੰ ਆਪਾਂ ਅੱਗੇ ਤੋਰ ਕੇ ਲਿਜਾ ਕੇ ਅਤੇ ਲਗਭਗ ਭਾਰਤੀ ਖਬਰਾਂ ਦੇ ਨਾਲ ਸਾਨੂੰ 12:30 ਦਾ ਸਮਾਂ ਵੱਜੂਗਾ। ਸੋ ਇਸ ਲੰਮੇ ਸਫ਼ਰ ਦੇ ਵਿੱਚ ਆਓ, ਇੱਕ ਦੂਸਰੇ ਦਾ ਸਾਥ ਬਣ ਕੇ ਅੱਗੇ ਵੱਧਦੇ ਹਾਂ। ਇੱਕ ਨਿੱਕੀ ਜਿਹੀ ਬ੍ਰੇਕ ਅਤੇ ਕਹਾਣੀ 'ਚ ਮਿਲਦੇ ਹਾਂ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
5: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
13: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅਤੇ ਚਿਹਰੇ 'ਤੇ ਹੋਵੇਗੀ ਖੁਸ਼ੀ, ਕਿਉਂਕਿ ਸ਼ੁਕਰਾਨਾ ਤਾਂ ਫਿਰ ਹੀ ਹੁੰਦਾ ਜਦੋਂ ਚਿਹਰੇ 'ਤੇ ਖੁਸ਼ੀ ਹੋਵੇ, ਚਿਹਰੇ 'ਤੇ ਮਾਯੂਸੀ ਹੋਵੇ, ਮੱਥੇ 'ਤੇ ਤਿਬੜੀਆਂ ਹੋਣ, ਅਤੇ ਇਹ ਸ਼ੁਕਰਾਨੇ ਦੇ ਲੱਛਣ ਹੋ ਹੀ ਨਹੀਂ ਸਕਦੇ। ਸੋ ਆਓ ਫਿਰ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਦੋਂ ਤੁਸੀਂ ਖੁਸ਼ ਹੁੰਦੇ ਹੋ ਤਾਂ ਖੁਸ਼ੀਆਂ ਦੇਣ ਵਾਲਾ ਫਿਰ ਹੋਰ ਖੁਸ਼ੀਆਂ ਦਿੰਦਾ, ਯਾਨੀ ਕਿ ਜੋ ਤੁਹਾਡੇ ਕੋਲ, ਜੋ ਤੁਸੀਂ ਵਿਖਾਉਂਦੇ ਹੋ, ਜੋ ਤੁਸੀਂ ਖਰਚਦੇ ਹੋ, ਉਹ ਦੇਣ ਵਾਲਾ ਤੁਹਾਨੂੰ ਹੋਰ ਵਧੇਰੇ ਦਿੰਦਾ ਕਿ ਮੇਰਾ ਬੰਦਾ, ਮੇਰੀ ਸੰਤਾਨ ਖੁਸ਼ ਹੈ। ਆਓ ਫਿਰ ਇਹਨਾਂ ਖੁਸ਼ੀਆਂ ਨੂੰ ਲੈ ਕੇ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਡਾਕਟਰ ਰਮੇਸ਼ ਦੀ ਆ। ਡਾਕਟਰ ਰਮੇਸ਼ ਜਿਹਨੇ ਸਾਰੀ ਜ਼ਿੰਦਗੀ ਸਰਕਾਰੀ ਨੌਕਰੀ ਕੀਤੀ, ਸੋਹਣਾ ਪੈਸਾ ਕਮਾਇਆ, ਸੋਹਣਾ ਨਾਂ ਕਮਾਇਆ, ਆਖਿਰਕਾਰ ਜਦੋਂ ਰਿਟਾਇਰਮੈਂਟ ਆਈ ਸੋਹਣੇ ਪੈਸੇ ਵੀ ਮਿਲੇ, ਅਤੇ ਉਹ ਸਾਰੇ ਪੈਸੇ ਕਿਸੇ ਸੱਜਣ ਦੇ ਕਹਿਣ ਦੇ ਉੱਤੇ ਕਿਸੇ ਦੇ ਨਾਲ ਇੱਧਰ ਉੱਧਰ ਇਨਵੈਸਟ ਕਰ ਦਿੱਤੇ। ਪਤਾ ਲੱਗਾ ਕਿ ਇੱਕ ਸਮੇਂ ਜਾ ਕੇ ਉਹ ਸਾਰੇ ਦੇ ਸਾਰੇ ਪੈਸੇ ਜਾਂਦੇ ਰਹੇ ਨੇ, ਵੱਡਾ ਘਾਟਾ ਪੈ ਗਿਆ। ਇਸ ਵੱਡੇ ਘਾਟੇ ਦੇ ਕਰਕੇ ਹੁਣ ਡਾਕਟਰ ਸਾਹਿਬ ਦੇ ਕੋਲ ਕੁਛ ਖਾਸ ਬਚਿਆ ਹੀ ਨਹੀਂ, ਬਚਿਆ ਸਿਰਫ ਉਹ ਘਰ ਜਿਹੜਾ ਉਹ ਬਣਾ ਰਹੇ ਸੀ, ਹਲੇ ਅੱਧ ਵਰਿਤਾ ਜਿਹਾ ਬਣਿਆ, ਅਤੇ ਬਾਕੀ ਦੋ ਵਕਤ ਦੀ ਰੋਟੀ। ਹੁਣ ਡਾਕਟਰ ਸਾਹਿਬ ਸੋਚਦੇ ਨੇ ਕਿ ਬੁੱਢੇ ਬਾਰੇ ਕਰਨ ਅਤੇ ਕੀ ਕਰਨ। ਸੋਚ ਵਿਚਾਰ ਕਰਕੇ ਘਰ ਦੇ ਵਿੱਚ ਹੀ ਇੱਕ ਛੋਟੀ ਜਿਹੀ ਕਲੀਨਿਕ ਖੋਲ੍ਹ ਲੈਂਦੇ, ਜਿਹਦੇ ਨਾਲ ਕਿ ਘਰ ਦੇ ਖਰਚੇ ਮਾੜੇ ਮੋਟੇ ਚੱਲਦੇ ਰਹਿਣ, ਜਿਹੜਾ ਇਹ ਘਰ ਥੋੜ੍ਹਾ ਬਹੁਤਾ ਖੜ੍ਹਾ ਕੀਤਾ ਉਹਦੀਆਂ ਕਿਸ਼ਤਾਂ ਬੈਂਕ ਦੀਆਂ ਚੱਲਦੀਆਂ ਰਹਿਣ। ਕਦੀ ਸੋਚਿਆ ਨਹੀਂ ਸੀ ਕਿ ਬੁੱਢੇ ਬਾਰੇ ਆ ਕੇ ਸਾਰੀ ਉਮਰ ਲੰਘਾ ਕੇ ਇੱਦਾਂ ਦੀ ਬਿਪਤਾ ਪਊਗੀ, ਪਰ ਹੁਣ ਜੇ ਸਿਰ ਪੈ ਗਈ ਤਾਂ ਹੁਣੇ ਪਗਾਉਣੀ ਪੈਣੀ। ਅਤੇ ਹੁਣ ਡਾਕਟਰ ਸਾਹਿਬ ਆਪਣੇ ਘਰ ਦੇ ਬਾਹਰਲੇ ਕਮਰੇ ਦੇ ਵਿੱਚ ਇੱਕ ਟੇਬਲ ਲਾ ਕੇ ਦਵਾਈਆਂ ਧਰ ਕੇ ਖਿੜਕੀ ਥਾਣੀ ਬਾਹਰ ਵੇਖਦੇ ਨੇ ਕਿ ਕਦੋਂ ਕੋਈ ਮਰੀਜ਼ ਆਊ, ਕਦੋਂ ਉਹਨਾਂ ਦੀ ਕਮਾਈ ਹੋਊ, ਕਦੋਂ ਉਹਨਾਂ ਦੀਆਂ ਦਵਾਈਆਂ ਵਿਕਣਗੀਆਂ। ਸ਼ੁਰੂ ਸ਼ੁਰੂ ਦੇ ਵਿੱਚ ਕੋਈ ਵਿਰਲਾ ਵਿਰਲਾ ਟਾਵਾਂ ਟਾਵਾਂ ਮਰੀਜ਼ ਆਉਂਦਾ, ਪਰ ਇੰਨੇ ਕੁ ਦੇ ਨਾਲ ਘਰ ਦੀ ਕਿਸ਼ਤ ਕਿੱਥੇ ਨਿਕਲਦੀ। ਅਕਸਰ ਹੀ ਜਦੋਂ ਬਾਰੀ ਥਾਣੀ ਬਾਹਰ ਡਾਕਟਰ ਸਾਹਿਬ ਵੇਖਦੇ, ਕੋਈ ਚੰਗਾ ਭਲਾ ਤੰਦਰੁਸਤ, ਕੋਈ ਆਂਢੀ ਗੁਆਂਢੀ ਮਹੱਲੇਦਾਰ ਕੋਈ ਜਾਂਦਾ, ਤਾਂ ਮਨ ਦੇ ਵਿੱਚ ਵਿਚਾਰ ਆਉਂਦਾ ਇਹ ਕਦੋਂ ਬਿਮਾਰ ਹੋ, ਕਦੋਂ ਮੇਰੇ ਕੋਲ ਪਹੁੰਚੂ ਇਹ ਦਵਾਈ ਲੈਣ। ਖੈਰ ਕਈ ਵਾਰੀ ਉਹ ਆਪਣੇ ਆਪ ਬਾਰੇ ਵੀ ਸੋਚਦੇ ਕਿ ਉਹ ਇੱਦਾਂ ਦੇ ਕਿਉਂ ਹੋ ਗਏ, ਕਿਉਂ ਇੱਦਾਂ ਦੀ ਸੋਚ ਸੋਚਦੇ। ਬਾਹਰ ਕਿਤੇ ਸੈਰ ਕਰਨ ਦੇ ਲਈ ਨਿਕਲਦੇ ਅਤੇ ਅੱਗੋਂ ਕੋਈ ਹੱਟਾ ਕੱਟਾ ਨੌਜਵਾਨ ਕੋਈ ਜੋੜਾ ਜਦੋਂ ਸੈਰ ਕਰਦਾ, ਹੱਸਦਾ ਮੁਸਕਰਾਉਂਦਾ ਤੰਦਰੁਸਤ, ਉਹਨਾਂ ਦਾ ਹਾਲ ਚਾਲ ਪੁੱਛਦਾ, ਤਾਂ ਮਨ ਦੇ ਵਿੱਚ ਵਿਚਾਰ ਆਉਂਦਾ ਇਹਨਾਂ 'ਤੇ ਨਹੀਂ ਛੇਤੀ ਬਿਮਾਰ ਹੋਣਾ, ਮੈਨੂੰ ਲੱਗਦਾ ਮੈਂ ਗਲਤ ਮਹੱਲੇ ਦੇ ਵਿੱਚ ਆ ਗਿਆ, ਮੈਨੂੰ ਘਰ ਉੱਥੇ ਬਣਾਉਣਾ ਚਾਹੀਦਾ ਸੀ ਜਿੱਥੇ ਮੇਰੇ ਵਰਗੇ ਜ਼ਿਆਦਾਤਰ ਬਜ਼ੁਰਗ ਰਹਿੰਦੇ ਹੁੰਦੇ, ਜਿੱਥੇ ਲੋਕ ਜ਼ਿਆਦਾ ਬਿਮਾਰ ਹੁੰਦੇ ਉੱਥੇ ਮੇਰੀ ਦੁਕਾਨਦਾਰੀ ਜ਼ਿਆਦਾ ਚੱਲਦੀ। ਪਰ ਫਿਰ ਕਈ ਵਾਰੀ ਉਹ ਇਹ ਵੀ ਸੋਚਦੇ ਕਿ ਜਿਵੇਂ ਉਹੋ ਜਿਹੇ ਮਹੱਲੇ ਦੇ ਵਿੱਚ ਜਾਂਦਾ ਉੱਥੇ ਹੋ ਸਕਦਾ ਪਹਿਲਾਂ ਤੋਂ ਹੀ ਮੇਰੇ ਵਰਗੇ ਦੁਕਾਨਦਾਰੀਆਂ ਖੋਲ੍ਹ ਕੇ ਬੈਠੇ ਹੋਣ। ਪਤਾ ਨਹੀਂ ਕਿਉਂ ਇੱਦਾਂ ਦੇ ਵਿਚਾਰ ਉਹਨਾਂ ਦੇ ਮਨ ਦੇ ਵਿੱਚ ਹੁਣ ਹੋਰ ਵਧਣ ਲੱਗੇ। ਜਿਹੜੇ ਕੋਈ ਖਾਸ ਚਾਹੁਣ ਵਾਲੇ ਕੋਈ ਯਾਰ ਦੋਸਤ ਪਰਿਵਾਰ, ਉਹ ਵੀ ਜਦੋਂ ਮਿਲਣ ਗਿਲਣ ਦੇ ਲਈ ਆਉਂਦੇ, ਚਾਹ ਪਾਣੀ ਦੇ ਉੱਤੇ ਆਉਂਦੇ, ਤਾਂ ਡਾਕਟਰ ਸਾਹਿਬ ਉਹਨਾਂ ਦੇ ਇਕੱਲੇ ਇਕੱਲੇ ਜੀ ਨੂੰ ਧਿਆਨ ਦੇ ਨਾਲ ਵੇਖਦੇ, ਉਹਨਾਂ ਦੀ ਚਾਲ ਪਰਖਦੇ, ਕੋਸ਼ਿਸ਼ ਕਰਦੇ ਜਾਣਨ ਦੀ ਕਿ ਇਹ ਮੇਰੇ ਕੋਲ ਕਦੋਂ ਕੁ ਪਹੁੰਚੂ, ਇਹਦੇ ਚਾਲ ਢਾਲ ਵੇਖ ਕੇ, ਚਿਹਰਾ ਵੇਖ ਕੇ ਉਹ ਜਾਣਨ ਦੀ ਕੋਸ਼ਿਸ਼ ਕਰਦੇ ਕਿ ਕਿਹੜੀ ਬਿਮਾਰੀ ਦਾ ਸ਼ਿਕਾਰ ਹੋਣ ਵਾਲਾ। ਹੌਲੀ ਹੌਲੀ ਜਿੱਦਾਂ ਉਹਨਾਂ ਦੀ ਸਾਰੀ ਮਾਨਸਿਕਤਾ ਇਸੇ ਪਾਸੇ ਨੂੰ ਚੱਲ ਪਈ।
ਹਰ ਇੱਕ ਬੰਦੇ ਦੇ ਵਿੱਚ ਉਹਨਾਂ ਨੂੰ ਮਰੀਜ਼ ਦਿਖਣਾ ਸ਼ੁਰੂ ਹੋ ਗਿਆ। ਆਖਿਰ ਇੱਕ ਦਿਨ ਉਹ ਇੱਕ ਦਿਨ ਖਿੱਜ ਕੇ ਰੱਬ ਦੇ ਅੱਗੇ ਅਰਦਾਸ ਕਰਦੇ ਨੇ, ਰੱਬਾ ਮੈਂ ਤੇਰਾ ਕੀ ਵਿਗਾੜਿਆ, ਜੇ ਮੈਂ ਕੰਮ ਕਾਰ ਖੋਲਿਆ, ਮੈਂ ਬੁੱਢੇ ਬਾਰੇ ਆਪਣੇ ਘਰ ਦੀਆਂ ਕਿਸ਼ਤਾਂ ਹੀ ਤਾਂ ਦੇਣ ਲਈ ਖੋਲਿਆ, ਘਰ ਦਾ ਰੋਟੀ ਪਾਣੀ ਚੱਲਦਾ ਰਹੇ, ਇਸ ਲਈ ਤਾਂ ਮੈਂ ਇਹ ਦੁਕਾਨ ਖੋਲ੍ਹ ਕੇ ਬੈਠਾ। ਜਦੋਂ ਮੈਂ ਦੁਕਾਨ ਖੋਲ੍ਹੀ ਅਤੇ ਆਸ ਪਾਸ ਤੂੰ ਸਾਰਿਆਂ ਨੂੰ ਤੰਦਰੁਸਤੀ ਦੇ ਦਿੱਤੀ, ਜਦੋਂ ਮੈਨੂੰ ਨਹੀਂ ਸੀ ਲੋੜ, ਮੈਂ ਨੌਕਰੀ ਕਰਦਾ ਸੀ, ਅਤੇ ਉਦੋਂ ਮੈਂ ਇਹ ਕਹਿੰਦਾ ਹੁੰਦਾ ਸੀ, ਮੈਂ ਮਨ 'ਚ ਸੋਚਦਾ ਸੀ ਕਿ ਅੱਜ ਘੱਟ ਮਰੀਜ਼ ਆਉਣ, ਥੋੜ੍ਹਾ ਜਿਹਾ ਸੁੱਖ ਦਾ ਸਾਹ ਲਵਾਂ, ਆਰਾਮ ਨਾਲ ਬਹਿ ਕੇ ਚਾਹ ਪਾਣੀ ਤਾਂ ਪੀ ਲਾਂ। ਅਤੇ ਉਦੋਂ ਬਹੁਤੀ ਵਾਰੀ ਚਾਹ ਪੀਣ ਦਾ ਕੀ ਪਾਣੀ ਪੀਣ ਦਾ ਵੀ ਟਾਈਮ ਨਹੀਂ ਸੀ ਲੱਗਦਾ, ਇੰਨੀ ਇੰਨੀ ਲੰਮੀ ਲਾਈਨ ਮਰੀਜ਼ਾਂ ਦੀ ਲੱਗੀ ਰਹਿੰਦੀ ਸੀ। ਅਤੇ ਹੁਣ ਜਦੋਂ ਮੈਨੂੰ ਮਰੀਜ਼ ਚਾਹੀਦੇ ਨੇ ਤਾਂ ਉਦੋਂ ਖਤਮ ਹੋ ਗਏ, ਤੂੰ ਬਿਮਾਰੀਆਂ ਮਕਾ ਦਿੱਤੀਆਂ। ਖੈਰ ਪਤਾ ਨਹੀਂ ਕਿਹੜੇ ਮਨੋਂ ਡਾਕਟਰ ਸਾਹਿਬ ਨੇ ਅਰਦਾਸ ਕੀਤੀ ਸੀ, ਕੀ ਵੇਖਦੇ ਨੇ ਕਿ ਅੱਜ ਉਹੀ ਨੌਜਵਾਨ ਜਿਹਨੂੰ ਹਰ ਰੋਜ਼ ਉਹ ਵੇਖਦੇ ਨੇ ਚੰਗਾ ਭਲਾ ਹੱਟਾ ਕੱਟਾ, ਜਿਹਨੂੰ ਵੇਖ ਕੇ ਉਹ ਸੋਚਦੇ ਸੀ ਵੀ ਇਹ ਤਾਂ ਕਦੀ ਸ਼ਾਇਦ ਮੇਰਾ ਗ੍ਰਾਹਕ ਬਣ ਕੇ ਨਹੀਂ ਆਊਗਾ, ਇਹ ਥੋੜ੍ਹੀ ਕਿਤਿਆਂ ਨਹੀਂ ਬਿਮਾਰ ਹੁੰਦਾ, ਪਰ ਅੱਜ ਉਹੀ ਆ ਕੇ ਡਾਕਟਰ ਸਾਹਿਬ ਨੂੰ ਸ਼ਿਕਾਇਤ ਕਰਦਾ ਕਿ ਉਹ ਬਿਮਾਰ ਹੋ ਚੁੱਕਾ। ਡਾਕਟਰ ਸਾਹਿਬ ਨੇ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹਨੂੰ ਕੋਈ ਕਿਸੇ ਕਿਸਮ ਦਾ ਅਜੀਬ ਜਿਹਾ ਵਾਇਰਲ ਹੋਇਆ, ਦਵਾਈਆਂ ਦੇ ਕੇ ਤੋਰ ਦਿੱਤਾ, ਪਰ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਉਹ ਛੂਤਛਾਤ ਦੀ ਬਿਮਾਰੀ ਦਾ ਸ਼ਿਕਾਰ, ਯਾਨੀ ਕਿ ਇੱਕ ਤੋਂ ਦੂਸਰੇ, ਦੂਸਰੇ ਤੋਂ ਤੀਸਰੇ, ਹਵਾ ਦੇ ਵਿੱਚੋਂ ਇਹ ਬਿਮਾਰੀ ਫੈਲਦੀ ਫੈਲਦੀ ਡਾਕਟਰ ਸਾਹਿਬ ਕੋਲ ਦੂਸਰਾ ਬੰਦਾ, ਤੀਸਰਾ, ਹੌਲੀ ਹੌਲੀ ਗਾਹਕਾਂ ਦੀ ਐਸੀ ਲੈਣ ਲੱਗੀ ਕਿ ਡਾਕਟਰ ਸਾਹਿਬ ਦਾ ਮਨ ਖੁਸ਼ ਹੋ ਗਿਆ। ਉਹ ਸਾਰਿਆਂ ਨੂੰ ਦਵਾਈ ਦਿੰਦੇ ਅਤੇ ਸਾਹਮਣੇ ਲੱਗੀ ਰੱਬ ਦੀ ਫੋਟੋ ਵੇਖ ਕੇ ਸ਼ੁਕਰਾਨਾ ਵੀ ਕਰਦੇ, ਸ਼ੁਕਰ ਮੇਰੀ ਵੀ ਗਾਹਕੀ ਤੁਰੀ, ਮੇਰੇ ਘਰ ਦਾ ਵੀ ਰੋਟੀ ਪਾਣੀ ਚੱਲੂ। ਪਰ ਹੌਲੀ ਹੌਲੀ ਉਹਨਾਂ ਸਾਰਿਆਂ ਦੀ ਸਿਹਤ ਵਿਗੜਦੀ ਗਈ, ਡਾਕਟਰ ਸਾਹਿਬ ਦੀ ਦਵਾਈ ਦੇ ਨਾਲ ਕੋਈ ਬਹੁਤਾ ਉਹਨਾਂ ਨੂੰ ਫਰਕ ਨਹੀਂ ਸੀ ਪੈਂਦਾ ਜਾਪਦਾ। ਹੌਲੀ ਹੌਲੀ ਉਹ ਦਿਨੋਂ ਦਿਨ ਹੋਰ ਜ਼ਿਆਦਾ ਬਿਮਾਰ ਹੋਣ ਲੱਗੇ ਅਤੇ ਇੱਕ ਤੋਂ ਦੂਸਰੇ ਤੱਕ ਬਿਮਾਰੀ ਬੜੀ ਤੇਜ਼ੀ ਦੇ ਨਾਲ ਫੈਲਦੀ ਗਈ। ਇੱਕ ਦਿਨ ਡਾਕਟਰ ਸਾਹਿਬ ਸਵੇਰੇ ਸਵੇਰੇ ਉੱਠ ਕੇ ਕੀ ਵੇਖਦੇ ਨੇ ਕਿ ਲਗਭਗ ਉਹਨਾਂ ਦਾ ਸਾਰਾ ਹੀ ਮਹੱਲਾ ਉਹਨਾਂ ਦੇ ਘਰ ਦੇ ਬਾਹਰ ਲਾਈਨ ਲਾ ਕੇ ਖੜ੍ਹਾ, ਕਿਸੇ ਕੋਲ ਖੜ੍ਹਿਆ ਵੀ ਨਹੀਂ ਜਾਂਦਾ, ਕੋਈ ਬੈਠਾ, ਬੁਰੇ ਹਾਲ ਨੇ, ਕੋਈ ਉਲਟੀਆਂ ਕਰੀ ਜਾਂਦਾ, ਕੋਈ ਸਿਰ ਦਰਦ ਦਾ ਸ਼ਿਕਾਰ, ਕੋਈ ਕਿਸੇ ਤਰ੍ਹਾਂ ਦੀ, ਕੋਈ ਕਿਸੇ ਤਰ੍ਹਾਂ ਦੀ ਸਮੱਸਿਆ। ਡਾਕਟਰ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ ਤਾਂ ਜਿੱਦਾਂ ਉਹਨਾਂ ਦੇ ਘਰ ਇੰਨੇ ਕੁ ਮਰੀਜ਼ ਆ ਚੁੱਕੇ ਸੀ ਕਿ ਉਹਨਾਂ ਦੇ ਬਹਿਣ ਦੀ ਥਾਂ ਨਹੀਂ, ਕੋਈ ਫਰਸ਼ ਦੇ ਉੱਤੇ ਲੇਟਿਆ ਪਿਆ, ਕੋਈ ਉਹਨਾਂ ਦੇ ਕਮਰਿਆਂ ਤੱਕ ਪਹੁੰਚ ਗਿਆ, ਕੋਈ ਬਾਥਰੂਮਾਂ ਦੇ ਵਿੱਚੋਂ ਨਹੀਂ ਨਿਕਲ ਪਾ ਰਿਹਾ, ਕਿਸੇ ਨੂੰ ਦਸਤ, ਕਿਸੇ ਨੂੰ ਉਲਟੀਆਂ, ਕੋਈ ਖੰਘੀ ਜਾਂਦਾ, ਬੁਰੇ ਹਾਲ। ਡਾਕਟਰ ਸਾਹਿਬ ਦੇ ਵਹਿੰਦਿਆਂ ਵਹਿੰਦਿਆਂ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਦੋ ਜਣੇ ਦਮ ਵੀ ਤੋੜ ਗਏ ਨੇ, ਅਤੇ ਜਿੱਦਾਂ ਸ਼ਾਇਦ ਬਾਕੀ ਵੀ ਇੰਤਜ਼ਾਰ ਹੀ ਕਰ ਰਹੇ ਹੋਣ ਕਿ ਕਿੰਨੇ ਕੁ ਸਾਹ ਬਚੇ ਆ। ਡਾਕਟਰ ਸਾਹਿਬ ਨੇ ਆਪਣੀ ਵਹੁਟੀ ਨੂੰ ਆਵਾਜ਼ ਮਾਰੀ, ਪਾਣੀ ਦਾ ਗਲਾਸ ਮੰਗਿਆ, ਪਰ ਅੱਜ ਵਹੁਟੀ ਜਿੱਦਾਂ ਗਲਾਸ ਪਾਣੀ ਦਾ ਲੈ ਕੇ ਆਈ ਆ ਅਤੇ ਉਹਦੇ ਪੈਰਾਂ ਦੀ ਚਾਲ ਦੱਸਦੀ ਕਿ ਉਹ ਵੀ ਤੰਦਰੁਸਤ ਨਹੀਂ ਰਹੀ, ਉਹਦੀ ਚਾਲ ਵੀ ਬਿਮਾਰਾਂ ਵਾਲੀ ਆ, ਉਹਦੇ ਪੈਰਾਂ 'ਤੇ ਝਾਤੀ ਮਾਰਦੇ ਨੇ ਤਾਂ ਉਹੀ ਦਾਗ, ਉਹੀ ਨਿਸ਼ਾਨ, ਯਾਨੀ ਕਿ ਉਹਨਾਂ ਦੀ ਵਹੁਟੀ ਨੂੰ ਵੀ ਉਹੀ ਸਮੱਸਿਆ ਹੋ ਚੁੱਕੀ ਹੈ। ਅਤੇ ਹੁਣ ਡਾਕਟਰ ਸਾਹਿਬ ਜਿੱਦਾਂ ਅਚਾਨਕ ਸੋਚਦੇ ਨੇ, ਇਹ ਮੈਂ ਕੀ ਮੰਗ ਬੈਠਾ, ਇਹ ਕੀ ਹੋ ਗਿਆ, ਨਹੀਂ ਮੈਂ ਤਾਂ ਇੱਦਾਂ ਨਹੀਂ ਸੀ ਚਾਹਿਆ, ਨਹੀਂ ਮੈਨੂੰ ਨਹੀਂ ਚਾਹੀਦੇ ਮਰੀਜ਼। ਤਾਂ ਵਹੁਟੀ ਨੇ ਮੋਢਿਓਂ ਫੜ ਕੇ ਹਲੂਣ ਕੇ ਉਠਾਇਆ, ਜੀ ਕੀ ਹੋ ਗਿਆ, ਇਹ ਤੁਸੀਂ ਕੀ ਬੋਲੀ ਜਾਂਦੇ ਹੋ, ਕਿਉਂ ਨਹੀਂ ਚਾਹੀਦੇ ਮਰੀਜ਼,
ਫਿਰ ਸਾਡਾ ਕੰਮ ਕਿੱਦਾਂ ਚੱਲੂ? ਇਹ ਕੀ ਕਹੀ ਜਾਂਦੇ ਹੋ? ਡਾਕਟਰ ਸਾਹਿਬ ਉੱਠੇ ਤਾਂ ਮੱਥਾ ਸਾਰਾ ਤਰੇਲੀ ਉਤਰੇਲੀ ਹੋਇਆ ਪਿਆ। ਖੈਰ, ਉਹਨਾਂ ਨੇ ਸ਼ੁਕਰ ਵੀ ਕੀਤਾ ਕਿ ਇਹ ਸੁਪਨਾ ਸੀ। ਡਾਕਟਰ ਸਾਹਿਬ ਤੜਕ ਸਵੇਰੇ ਸੁਪਨਾ ਵੇਖ ਰਹੇ ਸੀ ਉਸ ਵੇਲੇ ਜਦੋਂ ਵਹੁਟੀ ਪਾਣੀ ਦਾ ਗਲਾਸ ਲੈ ਕੇ ਸਿਰਹਾਣੇ ਖੜੀ ਸੀ। ਸਾਹਮਣੇ ਲੱਗੀ ਰੱਬ ਦੀ ਫੋਟੋ ਦੇ ਨਾਲ ਫਿਰ ਗੱਲਾਂ ਸ਼ੁਰੂ ਕੀਤੀਆਂ ਅਤੇ ਮਾਫ਼ੀ ਮੰਗੀ। ਆਪਣੇ ਇਸ ਲੋਭ ਦੇ ਲਈ, ਲਾਲਚ ਦੇ ਲਈ ਮਾਫ਼ੀ ਮੰਗੀ ਜੋ ਮੈਂ ਸੋਚ ਰਿਹਾ ਸੀ ਉਹ ਗਲਤ ਸੀ। ਪਰ ਕਿੰਨੇ ਕੁ ਜਾਣੇ ਸੋਚਦੇ ਨੇ, ਕਿੰਨੇ ਕੁ ਜਾਣਿਆਂ ਨੂੰ ਇਹ ਅਹਿਸਾਸ ਹੁੰਦਾ, ਜਾਂ ਫਿਰ ਕਿੰਨੇ ਕੁ ਜਾਣਿਆਂ ਦਾ ਇਹ ਸਿਰਫ ਸੁਪਨਾ ਮਾਤਰ ਹੀ ਹੁੰਦਾ? ਸ਼ਾਇਦ ਡਾਕਟਰ ਸਾਹਿਬ ਕੱਢ ਕੇ ਆਪਾਂ ਕੋਈ ਹੋਰ ਵੀ ਪਾ ਲਈਏ ਤਾਂ ਕੋਈ ਖਾਸ ਫਰਕ ਨਹੀਂ ਪੈਣਾ। ਇਹ ਕਹਾਣੀ ਅਸਲ ਦੇ ਵਿੱਚ ਇਨਸਾਨ ਦੀ ਆ, ਕਿਸੇ ਕਿੱਤੇ ਦੀ ਨਹੀਂ। ਹਰ ਕੋਈ ਇਨਸਾਨ ਇਹੋ ਹੀ ਚਾਹੁੰਦਾ ਕਿ ਮੇਰਾ ਕਾਰੋਬਾਰ ਹੋਰ ਵਧੀਆ ਚੱਲੇ, ਪਰ ਉਹਦੇ ਪਿੱਛੇ ਉਹਨੇ ਕਦੀ ਸ਼ਾਇਦ ਇਹ ਨਹੀਂ ਸੋਚਿਆ ਹੋਊਗਾ ਕਿ ਉਹਦੇ ਪਿੱਛੇ ਉਹ ਲੋਕਾਂ ਦੀ ਖੈਰੀਅਤ ਮੰਗਦਾ, ਸੁੱਖ ਮੰਗਦਾ, ਜਾਂ ਫਿਰ ਉਹ ਲੋਕਾਂ ਦੇ ਲਈ ਜਾਣੇ ਅਣਜਾਣੇ ਦੁੱਖ ਤਕਲੀਫਾਂ ਤਾਂ ਨਹੀਂ ਮੰਗ ਰਿਹਾ। ਅਸਲ ਕਮਾਈ ਸਾਡੀ ਇਹ ਕਿ ਆਪਾਂ ਦੂਸਰਿਆਂ ਦੇ ਲਈ ਵੀ ਤੰਦਰੁਸਤੀ ਮੰਗੀਏ। ਜੋ ਆਪਾਂ ਆਪਣੇ ਆਪ ਦੇ ਲਈ ਮੰਗਦੇ ਹਾਂ ਉਹੀ ਆਪਾਂ ਦੂਸਰਿਆਂ ਦੇ ਲਈ ਵੀ ਜ਼ਰੂਰ ਮੰਗੀਏ। ਇਨਸਾਨ ਦਾ ਮਤਲਬ ਹੀ ਇਹ ਹੈ, ਇਨਸਾਨ ਇਨਸਾਨ ਦੇ ਕੰਮ ਆਵੇ, ਇਨਸਾਨ ਇਨਸਾਨ ਦੀ ਦਵਾ ਬਣੇ, ਦਾਰੂ ਬਣੇ। ਪਰ ਅਜੋਕੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਹਰ ਕੋਈ ਆਪਣੇ ਆਪ ਵੱਲ ਵੇਖਦਾ, ਮੈਂ ਕਿੱਦਾਂ ਵੱਧ ਕਮਾਵਾਂ, ਮੇਰਾ ਰੁਤਬਾ ਦੂਸਰੇ ਨਾਲੋਂ ਕਿੱਦਾਂ ਹੋਰ ਉੱਚਾ ਹੋਵੇ। ਅਤੇ ਆਖਿਰਕਾਰ ਸਾਰਾ ਕੁਛ ਕਮਾ ਕੇ ਆਪਾਂ ਕਿਸੇ ਨਾ ਕਿਸੇ ਜਗ੍ਹਾ ਗਵਾ ਬਹਿੰਦੇ ਹਾਂ ਜਿੱਥੋਂ ਡਾਕਟਰ ਸਾਹਿਬ ਦੀ ਸ਼ੁਰੂਆਤ ਹੋਈ ਸੀ। ਅਸਲ ਵਿੱਚ ਇਹ ਡਾਕਟਰ ਸਾਹਿਬ ਨੂੰ ਕੱਢ ਕੇ ਅਸੀਂ ਬਹੁਤੇ ਆਪਣੇ ਆਪ ਨੂੰ ਪਾ ਲਈਏ ਤਾਂ ਕੋਈ ਬਹੁਤਾ ਫਰਕ ਨਹੀਂ ਲੱਗੂਗਾ। ਕਈਆਂ ਜਿਨ੍ਹਾਂ ਨੇ ਬਹੁਤ ਧਨ ਕਮਾ ਲਿਆ ਤੁਸੀਂ ਵੇਖੋਗੇ ਕਿ ਇੱਕ ਸਮੇਂ ਜਾ ਕੇ ਉਹ ਸਾਰਾ ਕੁਛ ਗਵਾ ਵੀ ਬਹਿੰਦੇ। ਯਾਨੀ ਕਿ ਜਿੱਥੇ ਰੱਬ ਨੇ ਤੁਹਾਨੂੰ ਰੱਖਣਾ ਉਹਨੇ ਉੱਥੇ ਹੀ ਰੱਖਣਾ। ਦੂਸਰੀ ਗੱਲ, ਜਦੋਂ ਇਨਸਾਨ ਨੂੰ ਘਾਟਾ ਪੈਂਦਾ ਨਾ ਤਾਂ ਉਦੋਂ ਫਿਰ ਉਹ ਆਪਣੇ ਇਮਾਨ ਤੋਂ ਵੀ ਬਹੁਤੀ ਵਾਰ ਡੋਲ ਜਾਂਦਾ। ਉਹ ਆਪਣੇ ਘਾਟੇ ਪੂਰੇ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਅਰਦਾਸਾਂ ਦੇ ਉੱਤੇ ਪਹੁੰਚ ਜਾਂਦਾ। ਉਹਨੂੰ ਇਹ ਭੁੱਲ ਹੀ ਜਾਂਦਾ ਕਿ ਰੱਬ ਦੇ ਕੋਲੋਂ ਕਿਹੜੀ ਸ਼ੈ ਮੰਗਣੀ ਕਿਹੜੀ ਨਹੀਂ। ਅਤੇ ਵੈਸੇ ਸਬਕ ਕਹਾਣੀ 'ਚੋਂ ਇਹ ਵੀ ਆ ਕਿ ਰੱਬ ਤੁਹਾਨੂੰ ਹਲੂਣਾ ਜ਼ਰੂਰ ਦਿੰਦਾ, ਚਾਹੇ ਉਹ ਸੁਪਨੇ ਮਾਤਰ ਦੇਵੇ, ਸੁਪਨੇ ਦੇ ਵਿੱਚ ਆ ਕੇ ਦੇਵੇ, ਚਾਹੇ ਉਹ ਹਕੀਕਤ ਦੇ ਵਿੱਚ ਦੇਵੇ। ਤੁਹਾਨੂੰ ਉਹ ਇੱਕ ਵਾਰੀ ਹਲੂਣਾ ਜ਼ਰੂਰ ਦਿੰਦਾ ਅਤੇ ਜਦੋਂ ਵੀ ਤੁਹਾਨੂੰ ਇਹ ਹਲੂਣਾ ਮਿਲਦਾ ਰੱਬ ਦਾ ਵਾਸਤਾ, ਉੱਠ ਖੜਿਓ, ਉਸ ਤੋਂ ਬਾਅਦ ਸੁੱਤੇ ਨਾ ਰਿਹੋ, ਸਮਝ ਲਿਓ ਕਿ ਇਹ ਸੁਪਨਾ ਅਤੇ ਇਹ ਕੱਲ੍ਹ ਨੂੰ ਹਕੀਕਤ ਵੀ ਹੋ ਸਕਦਾ। ਇਨਸਾਨ ਦੀ ਕਾਮਯਾਬੀ, ਇਨਸਾਨ ਦੀ ਤਰੱਕੀ, ਇਨਸਾਨ ਦੀ ਖੁਸ਼ਹਾਲੀ ਇਸੇ ਚੀਜ਼ ਦੇ ਵਿੱਚ ਆ ਕਿ ਤੁਹਾਡਾ ਆਲਾ ਦੁਆਲਾ ਵੀ ਖੁਸ਼ ਰਹੇ। ਇਕੱਲਾ ਕੋਈ ਇਨਸਾਨ, ਇਕੱਲਾ ਕੋਈ ਪਰਿਵਾਰ ਖੁਸ਼ ਨਹੀਂ ਰਹਿ ਸਕਦਾ। ਇਹ ਸਾਰੀ ਦੁਨੀਆਦਾਰੀ ਜਿੰਨਾ ਚਿਰ ਖੁਸ਼ ਨਹੀਂ ਆ ਉਨਾ ਚਿਰ ਤੁਸੀਂ ਵੀ ਕਿੱਦਾਂ ਖੁਸ਼ ਰਹਿ ਸਕਦੇ ਹੋ? ਆਪਣੀਆਂ ਅਰਦਾਸਾਂ ਦੇ ਵਿੱਚ ਇਹ ਵੀ ਵਿਚਾਰ ਸ਼ਾਮਿਲ ਕਰੀਏ ਕਿ ਰੱਬਾ ਸਾਡਾ ਆਲਾ ਦੁਆਲਾ ਸਾਰਾ ਖੁਸ਼ ਰਹੇ, ਸਾਡੇ ਸੱਜਣ, ਸਾਡੇ ਪਰਿਵਾਰ, ਸਾਡੇ ਗਲੀ ਮਹੱਲੇ ਵਾਲੇ, ਇਹ ਕੁੱਲ ਹਯਾਤੀ ਜਿੰਨੇ ਇਨਸਾਨ ਦੁਨੀਆ ਦੇ ਉੱਤੇ ਵੱਸਦੇ ਨੇ, ਜੀਵ ਜੰਤੂ ਹੋਏ, ਪੇੜ ਪੌਦੇ, ਸਭ ਖੁਸ਼ ਰਹਿਣ, ਕਿਉਂਕਿ ਆਪਾਂ ਸਾਰੇ ਇੱਕ ਦੂਸਰੇ ਦੇ ਨਾਲ ਪਰੁੱਚੇ ਹਾਂ। ਜੇ ਰੁੱਖ ਨਹੀਂ ਤਾਂ ਇਨਸਾਨ ਨਹੀਂ, ਜੇ ਜਾਨਵਰ ਨਹੀਂ ਤਾਂ ਇਨਸਾਨ ਨਹੀਂ, ਹੋਰ ਤਾਂ ਹੋਰ ਇਹ ਕੀੜੇ ਮਕੌੜੇ ਨਹੀਂ ਤਾਂ ਉਹਦਾ ਵੀ ਅਸਰ ਸਾਡੇ ਉੱਤੇ ਪੈਂਦਾ। ਇਹ ਧਰਤੀ, ਅਸਮਾਨ, ਇਹ ਸਾਫ਼ ਪਾਣੀ, ਸਾਫ਼ ਹਵਾ, ਹਰ ਇੱਕ ਚੀਜ਼ ਉਸ ਕਾਇਨਾਤ ਦੇ ਵਿੱਚ, ਉਸ ਰੱਬ ਦੀ ਬਣਾਈ, ਉਹ ਸਾਡੇ ਉੱਤੇ ਸਿੱਧੇ ਸਿੱਧੇ ਤਰੀਕੇ ਦੇ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸਰ ਅੰਦਾਜ਼ ਜ਼ਰੂਰ ਹੈ। ਸੋ ਅਗਲੀ ਵਾਰ ਜਦੋਂ ਆਪਾਂ ਆਪਣੇ ਲਈ ਕੁਛ ਮੰਗਾਂਗੇ ਤਾਂ ਇਹ ਚੀਜ਼ ਜ਼ਰੂਰ ਯਾਦ ਰੱਖਿਓ ਕਿ
ਆਪਾਂ ਸਾਰਿਆਂ ਦੇ ਲਈ ਮੰਗਣਾ। ਇਸੇ ਕਰਕੇ ਸ਼ਾਇਦ ਸਾਡੇ ਗੁਰੂਆਂ ਨੇ ਕਿਹਾ ਸਰਬੱਤ ਦਾ ਭਲਾ। ਜਦੋਂ ਆਪਾਂ ਸਰਬੱਤ ਦੀ ਗੱਲ ਕਰਦੇ ਹਾਂ ਤਾਂ ਸਰਬੱਤ ਦੇ ਵਿੱਚ ਸਾਰਾ ਕੁਛ ਆ ਜਾਂਦਾ, ਇੱਥੋਂ ਤੱਕ ਕਿ ਤੁਸੀਂ ਆਪ ਵੀ ਸਰਬੱਤ ਦੇ ਵਿੱਚ ਸਮਾ ਜਾਂਦੇ ਹੋ। ਇਹ ਕੋਈ ਨਿੱਕੀ ਮੋਟੀ ਅਰਦਾਸ ਨਹੀਂ। ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅੱਜ ਦੀ ਕਹਾਣੀ ਤੋਂ ਤੁਸੀਂ ਕੁਛ ਨਾ ਕੁਛ, ਅਸੀਂ ਕੁਛ ਨਾ ਕੁਛ ਸਿੱਖਿਆ ਹੋਊਗਾ ਤੈਨੂੰ, ਜਾਂ ਫਿਰ ਇਸ ਕਹਾਣੀ ਦੇ ਕਿਸੇ ਨਾ ਕਿਸੇ ਐਂਗਲ ਨੂੰ, ਕਿਸੇ ਅੰਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਲੱਭਣ ਦੀ, ਟੋਲਣ ਦੀ ਕੋਸ਼ਿਸ਼ ਕਰਕੇ ਉਸ ਹਿੱਸੇ ਨੂੰ ਆਪਾਂ ਠੀਕ ਵੀ ਕਰਾਂਗੇ। ਇੱਦਾਂ ਦੀਆਂ ਕਹਾਣੀਆਂ ਜੇ ਹੋਰ ਸੁਣਨੀਆਂ ਹੋਣ ਤਾਂ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ 1674।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕਿਹੜੀ ਹਾਂ ਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਵਾਗਤ ਹੈ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਕਿ ਆਪਾਂ ਹੱਸੇ ਕਿ ਨਹੀਂ ਹੱਸੇ। ਅਤੇ ਆਓ ਫਿਰ ਸਵੇਰੇ ਸਵੇਰੇ ਦੇ ਸਮੇਂ ਆਪਾਂ ਇੱਕ ਦੂਸਰੇ ਨਾਲ ਰਲ ਮਿਲ ਕੇ ਹੱਸਦੇ ਹਾਂ। ਲਾਫਟਰ ਥੈਰੇਪੀ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ, ਮੇਰੇ ਨਾਲ ਸਟੂਡੀਓ ਦੇ ਵਿੱਚ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਣਜੋਤ ਨਾਲੇ ਤੁਹਾਨੂੰ। ਤਾਂ ਨਜ਼ਾਰੇ ਆਏ ਪਏ ਆ, ਸਵੇਰੇ ਸਵੇਰੇ ਨਿੱਘ ਜਿਹਾ ਵੀ ਹੋਇਆ ਪਿਆ।
0: ਬਿਲਕੁਲ ਬਿਲਕੁਲ ਨਿੱਘਾ ਨਿੱਘਾ, ਅੱਜ ਵੈਸੇ ਵੀ ਫਰਕ ਹੈ ਥੋੜ੍ਹਾ ਜਿਹਾ ਮੌਸਮ ਦਾ,
1: ਹੌਲੀ ਹੌਲੀ ਪੈ ਜਾਣਾ,
0: ਥੋੜ੍ਹਾ ਥੋੜ੍ਹਾ ਜਿਹਾ ਨਿੱਘ ਹੋਈ ਜਾਂਦਾ
1: ਘਰੋਂ ਤੋਰੀ ਪਏ।
0: ਹਾਂ ਮੈਨੂੰ ਤਾਂ ਲੱਗਦਾ ਇੱਕਦਮ ਹੀ ਪੈ ਜਾਣਾ ਵਾ, ਹੌਲੀ ਹੌਲੀ ਨਹੀਂ ਮੌਸਮ। ਕੱਲ੍ਹ ਦਾ ਕਾਫੀ ਫਰਕ ਪੈ ਗਿਆ, ਜਾਂ ਫਿਰ ਸਰੀਰ ਉਦਾਂ ਦਾ ਗਿੱਜ ਗਿਆ, ਜਾਂ ਫਿਰ ਕੋਟੀਆਂ ਸਵੈਟਰ ਵੱਧ ਗਏ,
1: ਜਿੱਦਾਂ ਬੇਇੱਜ਼ਤੀ ਵਾਲਾ ਹੀ ਕੰਮ ਹੁੰਦਾ, ਠੰਡ ਤੇ ਬੇਇੱਜ਼ਤੀ ਮੰਨਣ ਦੇ ਵੀ ਆ।
0: ਹਾਂ ਇਹ ਤਾਂ ਗੱਲ ਹੈਗੀ ਆ, ਨਹੀਂ ਆਪਾਂ ਆਪਣਾ ਖਿਆਲ ਵੀ ਰੱਖਣਾ ਸ਼ੁਰੂ ਕਰ ਦਿੰਦੇ ਨਾ, ਆਪਾਂ ਵਧਾ ਦਿੰਦੇ ਹਾਂ ਕੋਟੀਆਂ ਸਵੈਟਰ ਅਤੇ ਉਹਦੇ ਨਾਲ ਫਰਕ ਪੈ ਜਾਂਦਾ। ਸੋ ਰੱਖਿਓ ਆਪਣੀ ਸਿਹਤ ਦਾ ਧਿਆਨ, ਅਤੇ ਆਪਾਂ ਰੱਖਦੇ ਹਾਂ ਤੁਹਾਡੇ ਹਾਸਿਆਂ ਦਾ ਧਿਆਨ, ਆਪਾਂ ਕਦਾ ਰੱਖਣਾ ਬੱਚੇ ਰੱਖਦੇ ਨੇ, ਅਤੇ ਆਓ ਆਪਾਂ ਬੱਚਿਆਂ ਨੂੰ ਵਿਹਲੇ ਕਰਕੇ ਭੇਜੀਏ ਸਕੂਲ। ਸਭ ਤੋਂ ਪਹਿਲਾਂ ਸਾਡੇ ਨਾਲ ਆਇਆ ਸੀ ਅਰਨਵ, ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
1: ਅਰਨਵ, ਕੀ ਹਾਲ ਆ?
2: ਵਧੀਆ, ਤੁਹਾਡਾ ਕੀ ਹਾਲ ਆ?
1: ਅਸੀਂ ਵੀ ਠੀਕ ਹਾਂ,
0: ਬਹੁਤ ਵਧੀਆ। ਠੰਡ ਲੱਗਦੀ ਕਿ ਨਹੀਂ?
2: ਹਾਂਜੀ ਸਕੂਲੇ ਲੱਗਦੀ, ਘਰੇ ਨਹੀਂ।
0: ਅੱਛਾ ਘਰੇ ਨਹੀਂ ਲੱਗਦੀ,
1: ਓਕੇ। ਥੋੜਾ ਨਿੱਗਾ ਨਿੱਗਾ ਜਿਹਾ ਰਹਿੰਦਾ ਕੰਮ, ਹੀਟ ਵਗੈਰਾ ਆਨ ਕਰਕੇ ਰੱਖਦੇ ਹੋਣੇ।
0: ਓਕੇ ਓਕੇ ਓਕੇ, ਤੇ ਕੀ ਲਿਆਇਓ ਫਿਰ?
2: ਅੱਜ ਲਿਆਇਆ ਇੱਕ ਚੁਟਕਲਾ।
0: ਓਕੇ।
2: ਪੱਪੂ ਸਕੂਲੇ ਗਿਆ, ਕੀ ਮਾਸਟਰ ਕਹਿੰਦਾ ਉਹ ਸਭ ਤੋਂ ਵੱਡਾ ਨਸ਼ਾ ਕੀ ਆ? ਪੱਪੂ ਕਹਿੰਦਾ ਕਿਤਾਬ ਪੜ੍ਹਾਈ ਦਾ।
0: ਅੱਛਾ।
2: ਤੇ ਮਾਸਟਰ ਕਹਿੰਦਾ ਉਹ ਕਿੱਦਾਂ? ਪੱਪੂ ਕਹਿੰਦਾ ਜਦੋਂ ਵੀ ਕਿਤਾਬ ਖੋਲਦੇ ਆਪਾਂ ਨੂੰ ਨੀਂਦ ਆਉਣ ਦੇ ਦਿੰਦੀ।
1: ਗੱਲ ਤੇ ਸਹੀ ਹੈ ਯਾਰ।
0: ਤੁਹਾਨੂੰ ਹੁੰਦਾ ਇਦਾਂ
1: ਮੋਰ ਕਿਤੇ ਡਬਲ ਨਸ਼ਾ ਕਰਦਾ ਹੋਵੇ, ਸ਼ੀਸ਼ੇ ਮੂਹਰੇ ਬਹਿ ਕੇ ਪੜ੍ਹਦਾ ਹੋਵੇ, ਨਾਲੇ ਨਾਲੇ ਰਿਵੀਜ਼ਨ ਹੋਈ ਜਾਂਦੀ?
0: ਹਾਂ ਅਨੂ ਤੁਹਾਡੇ ਨਾਲ ਵੀ ਹੁੰਦਾ ਇਦਾਂ?
2: ਹਾਂਜੀ।
0: ਹਾਂ ਸਹੀ ਗੱਲ ਹੈ ਯਾਰ, ਸਾਰਿਆਂ ਨਾਲ ਹੀ ਹੁੰਦਾ। ਥੈਂਕ ਯੂ ਅਨੂ, ਤੁਹਾਡਾ ਦਿਨ ਵਧੀਆ ਰਹੇ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ।
0: ਹੈਲੋ ਸਤਿ ਸ਼੍ਰੀ ਅਕਾਲ ਅਸੀਸ ਜੀ, ਤੁਸੀਂ ਆਉਂਦੇ ਰਹੋ।
2: ਮਾਮਾ
0: ਨੂੰ ਪੁੱਛ ਕੇ ਦੱਸਣਗੇ ਨਾ।
1: ਅਸੀਸ ਨੂੰ ਅੱਜ ਇਹ ਵੀ ਭੁਲੇਖਾ ਜਿਹਾ ਪਈ ਜਾਂਦਾ, ਪਹਿਲਾਂ ਵਾਰੀ ਕਿਵੇਂ ਆ ਗਈ?
0: ਨਹੀਂ ਕੱਲ ਬੜਾ ਲੜੀ ਸੀ ਭਾ ਮੇਰੇ ਨਾਲ।
1: ਅੱਛਾ ਫੇਰ ਠੀਕ।
0: ਹਾਂ ਉਹ ਕਹਿੰਦੀ ਮੈਨੂੰ ਪਹਿਲਾਂ ਕੋਈ ਵਾਰੀ ਦਿੰਦੇ,
1: ਫਿਰ ਐਲਫਾਬੈਟਿਕਲੀ ਵਾਰੀ ਹੋ ਗਈ ਨਾ ਅਰਨਵ ਤੇ ਅਸੀਸ।
0: ਹਾਂ
2: ਮੈਂ ਯਾਦ ਕਰਦੀ।
0: ਹਾਂਜੀ
2: ਵੀਰ ਮਨੇ ਨੇ ਵੀਰ ਮਨੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ। ਵੀਰ ਮਨੇ ਨੂੰ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ, ਜੁਗ ਜੁਗ ਜੁਗ ਜੁਗ
0: ਚੱਕ ਦੇ
1: ਚੱਕ ਦੋ ਰਣਜੋਤ ਅੰਕਲ ਜੀ।
0: ਨਾਰੇ ਨਾਰੇ ਨਾ ਨਾ ਨਾ ਨਾ ਨਾਰੇ ਨਾਰੇ ਨਾ ਨਾ ਨਾ ਨਾ ਨਾ ਨਾਰੇ ਨਾ ਅੱਜ ਚੱਕੀ ਗਈ ਨਾ ਫਿਰ ਹੁਣ ਹੈ
1: ਮਿੱਤਰਾਂ ਦਾ ਬੇਸ ਚੱਲਦਾ
0: ਖੁਸ਼ ਹੁਣ ਕੁੜੀਏ,
1: ਟੈਂਪੋ ਚੇਂਜ ਹੋ ਜਾਂਦਾ ਇਹਦੇ ਆਉਣ ਨਾਲ।
0: ਹਾਂਜੀ ਚਲੋ ਥੈਂਕ ਯੂ।
2: ਮੈਨੂੰ ਪਤਾ ਸੀ ਵੀ ਤੁਸੀਂ ਕੋਈ ਹੋਰ ਬੱਚਿਆਂ ਨਾਲ ਕਰ ਰਹੇ ਸੀ ਗੱਲ।
0: ਓਕੇ ਓਕੇ ਓਕੇ ਓਕੇ, ਨਹੀਂ ਤੁਸੀਂ ਕਹਿੰਦੇ ਸੀ ਨਾ ਵੀ ਮੈਨੂੰ ਪਹਿਲਾਂ ਲੈ ਲਿਓ ਤੇ ਆਪਾਂ ਪਹਿਲਾਂ ਲੈ ਲਿਆ ਤੁਹਾਨੂੰ। ਹਾਂਜੀ ਹਾਂਜੀ ਹਾਂਜੀ ਥੈਂਕ ਯੂ ਬੁੱਧ, ਬਾਏ ਬਾਏ ਥੈਂਕ ਯੂ ਹੈਵ ਥੈਂਕ ਯੂ ਸੀ ਯੂ ਟਮਾਰੋ। ਤੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ
0: ਤੇਗ ਜੀ।
1: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਆ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਆ, ਤੁਸੀਂ ਸੁਣਾਓ, ਹੋ ਗਏ ਹੋ ਤਿਆਰ?
2: ਹਾਂਜੀ, ਆਪਾਂ ਅੰਬਰ ਦੀ ਵੇਟ ਕਰਦੇ ਆ, ਅੰਬਰ ਨੇ ਹਜੇ ਬ੍ਰੇਕਫਾਸਟ ਨਹੀਂ ਖਾਧਾ।
0: ਅੱਛਾ, ਅੰਬਰ ਵੀ ਅੱਜ ਤੇ ਅੰਬਰ ਨੇ ਵੀ ਜਾਣਾ ਵਾ। ਚਲੋ ਤੁਸੀਂ ਫਿਰ ਦਵਾ ਦਵਾ ਸੁਣਾਓ ਉਹਨਾਂ ਚਿਰ। ਹੈਲੋ,
1: ਕੀ ਸੁਣਾਉਣਾ ਅੱਜ?
2: ਹੈਲੋ,
0: ਹਾਂਜੀ ਹਾਂਜੀ,
2: ਕੀ ਸੁਣਾਉਗੀ? ਇੱਕ ਬਜਾਰਤ।
0: ਓਕੇ,
2: ਕਿਹੜੀ ਚੀਜ਼ ਆ ਜਿਹੜੀ ਪਾਣੀ ਵਿੱਚ ਤਰਦੀ ਆ ਪਰ ਮੱਛੀ ਨਹੀਂ ਹੈਗੀ?
0: ਅੱਛਾ, ਪਾਣੀ ਵਿੱਚ ਤਰਦੀ ਆ ਪਰ ਉਹ ਮੱਛੀ ਨਹੀਂ ਹੈਗੀ। ਇਹ ਤੇ ਮੈਨੂੰ ਲੱਗਦਾ
1: ਡੱਡੂ,
0: ਹਾਂ ਡੱਡੂ, ਐਂਬਰ ਵੀ ਹੋ ਸਕਦੀ, ਸਵਿਮਿੰਗ ਲਈ ਜਾਂਦੀ ਆ।
2: ਨਹੀਂ ਨਹੀਂ, ਡੱਡੂ ਨਹੀਂ ਆ ਗਿਆ ਤੇ ਅੰਬਰ ਨੂੰ ਪਹਿਲਾਂ ਤਾਂ ਅੰਬਰ ਦੇ ਲੱਤਾਂ ਨਹੀਂ ਚੱਲਦੇ, ਛੋਟੇ ਛੋਟਾ ਲੱਤੇ ਚਲਾਉਂਦੀ ਆ ਤੇ ਉਹਦੇ ਲੱਤਾਂ ਪ੍ਰੋਪਰਲੀ ਨਹੀਂ ਕਿੱਕ ਕਰਦੇ ਤੇ ਉਹਦੇ ਆਰਮਸ ਛੋਟੇ ਛੋਟੇ ਹੁੰਦੇ ਨੇ ਡੋਗੀ ਵਾਂਗੂ।
0: ਫਿਰ ਐਂਬਰ ਹੋਣੀ, ਐਂਬਰ ਤੇ ਸਵਿਮ ਕਰ ਲੈਂਦੀ ਆ।
2: ਅੰਬਰ ਥੋੜੀ ਜੀ ਸਵਿਮ ਕਰ ਸਕਦੀ ਆ ਪਰ ਉਹਨੂੰ ਕਿਸੇ ਨਾਲ ਚਾਹੀਦਾ।
0: ਫਿਰ ਤੇਗ ਹੋਣੀ ਆ, ਤੇਗ ਸਵਿਮ ਕਰਦੀ ਆ।
2: ਮੈਂ ਸਵਿਮ ਕਰ ਸਕਦੀ ਆ ਪਰ ਨਹੀਂ, ਆਨਸਰ ਨਹੀਂ ਹੈਗਾ।
0: ਅੱਛਾ, ਇਹ ਆਨਸਰ ਨਹੀਂ ਆ। ਓਕੇ, ਤੇ ਹੋਰ ਕਿਹੜੀ ਚੀਜ਼ ਆ ਪਾਣੀ? ਕੋਈ ਹਿੰਟ ਹੀ ਦੇ ਦੋ ਫਿਰ।
2: ਉਹ ਚੀਜ਼ ਆ ਕੁਛ ਤੇ ਆਪਾਂ ਬੰਨਦੇ ਹੁੰਦੇ ਆ।
0: ਹੈਂ, ਬੰਨਦੇ ਹੁੰਦੇ ਆ?
2: ਬੰਨਦੇ ਹੁੰਦੇ ਆ ਜਦੋਂ ਕਿਤੇ ਜਾਣਾ ਹੁੰਦਾ।
0: ਕੀ ਕਰਦੇ ਆ? ਬੰਨਦੇ
2: ਆ? ਆਪਾਂ
1: ਵਰਤਦੇ ਹੁੰਦੇ ਆ।
0: ਵਰਤਦੇ ਆ?
2: ਹਾਂਜੀ।
0: ਅੱਛਾ, ਜਦੋਂ ਕਿਤੇ ਜਾਣਾ ਉਦੋਂ
2: ਹੁੰਦਾ,
0: ਉਦੋਂ ਵਰਤਦੇ ਆ। ਓਕੇ, ਤੇ ਪਾਣੀ ਦੇ ਵਿੱਚ ਤਰਦੀ ਆ?
2: ਹਾਂਜੀ।
0: ਓਕੇ,
1: ਕਮਾਲ ਹੀ ਹੋਇਆ ਪਿਆ ਤਾਂ।
0: ਇਹ ਕਿਹੜੀ ਚੀਜ਼ ਵਰਤਦੇ ਆ? ਹੈ, ਓਹੋ, ਚਲੋ ਤੁਸੀਂ ਫਿਰ ਦੱਸ ਦੋ, ਹਾਰ ਗਏ ਆਪਾਂ।
1: ਔਖਾ ਹੀ ਬੜਾ।
0: ਹੋਰ
2: ਬਹੁਤ।
0: ਓਹੋ, ਅਸੀਂ ਨੀ ਫਿਰ ਵਰਤਦੇ, ਅਸੀਂ ਤੇ ਗੱਡੀ ਚ ਜਾਂਦੇ ਆ।
2: ਮੇਰੇ ਕੋਲ ਤਿੰਨ ਫੈਕਟ ਨੇ।
0: ਹਾਂਜੀ, ਇੱਕ ਦੱਸ ਦੋ ਅੱਜ।
2: ਜਿਹੜੇ ਆਪਾਂ ਨੇ ਖਾਧੇ ਹੁਣ ਜਦੋਂ ਆਪਾਂ ਫੂਡ ਖਾਂਦੇ ਆ ਉਦੋਂ ਜਦੋਂ ਸਾਰੇ ਕੁਛ ਯੂਜ ਹੋ ਜਾਂਦਾ ਤੇ ਥੱਲੇ ਫੂਡ ਸਕ੍ਰੈਪ ਰਹਿ ਜਾਂਦੇ ਨੇ, ਉਹ ਫੂਡ ਸਕ੍ਰੈਪ ਪੂਪੂ ਬਣ ਜਾਂਦੇ ਨੇ।
0: ਓਕੇ ਓਕੇ ਓਕੇ,
1: ਵਾਜੀ ਵਾ,
0: ਠੀਕ ਠੀਕ ਠੀਕ ਠੀਕ ਠੀਕ,
1: ਦੂਜੇ ਤੋਂ ਰਹਿਣ ਹੀ ਦਈਏ ਫਿਰ।
0: ਹਾਂ, ਤੇ ਉਹ ਇੱਕ ਰੋਹਾ ਰੋਜ਼ ਇੱਕ ਦੱਸਿਆ ਕਰੋ ਤੁਸੀਂ, ਤੇ ਐਂਬਰ ਐਂਬਰ ਸੁਣਾਓਗੀ?
2: ਹਾਂਜੀ, ਅੰਬਰ ਹੁਣ ਬ੍ਰੇਕਫਾਸਟ ਫਿਨਿਸ਼ ਹੋ ਗਿਆ।
0: ਓਕੇ, ਲਿਆਓ ਜੀ, ਅੰਬਰ ਜੀ, ਤੁਸੀਂ ਜੇ ਬ੍ਰੇਕਫਾਸਟ ਕਰ ਲਿਆ ਤੇ ਸਾਨੂੰ ਪਲੀਜ਼।
2: ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਅੰਬਰ ਜੀ।
1: ਸਤਿ ਸ਼੍ਰੀ ਅਕਾਲ ਅੰਬਰ ਜੀ।
0: ਤੁਸੀਂ ਤੇ ਬੜਾ ਪਿਆਰਾ ਬੋਲਦੇ ਹੋ ਅੰਬਰ।
2: ਥੈਂਕ ਯੂ।
0: ਤੁਸੀਂ ਤੇ ਬ੍ਰੇਕਫਾਸਟ ਕੀ ਖਾਂਦੇ ਹੋ ਤੁਸੀਂ ਇੰਨਾ ਪਿਆਰਾ ਬੋਲਣ ਲਈ?
1: ਕਿਤੇ ਮਿੱਠੇ ਪਤਾਸੇ ਤਾਂ ਨਹੀਂ ਖਾਂਦੀ ਕੁੜੀ?
0: ਰਾਈਸ ਬਬਲ, ਹਾਂ, ਉਹ ਵੀ ਤੇ ਮਿੱਠੇ ਹੁੰਦੇ ਆ। ਓ, ਤਾਂਹੀਓ ਫਿਰ ਏਡਾ ਯਮੀ ਯਮੀ ਬੋਲਦੇ ਹੋ ਤੁਸੀਂ। ਤੇ ਕੀ ਸੁਣਾਓਗੇ?
2: ਬਜਾਰਤ।
0: ਓਕੇ,
1: ਬਜਾਰਤ। ਪਹਿਲਾਂ ਵਾਲੀ ਵੀ ਬੜੀ ਔਖੀ ਸੀ ਵੈਸੇ।
0: ਕਿਹੜੀ ਕਿਹੜੀ ਬਜਾਰਤ? ਸਿੰਘਾਂ ਨੂੰ ਹੱਥ ਲਾਈ ਜਾ। ਅੱਛਾ, ਸਿੰਘਾਂ ਨੂੰ ਹੱਥ ਲਾਈ ਜਾ। ਓਕੇ,
1: ਸਰਨੇਮ ਸਿੰਘ ਤਾਂ ਨਹੀਂ ਕਿਤੇ ਚੀਜ਼ ਦਾ?
0: ਹੁਣ ਤੇ ਆਂਟੀਆਂ ਨੂੰ ਵੀ ਨਹੀਂ ਪੁੱਛ ਸਕਦੇ, ਪਹਿਲੀ ਬੁਝਾਰਤ ਦਾ ਬੋਤਲ ਆਂਸਰ ਦੇਣ ਡੀਆਂ।
1: ਆਂਟੀਆਂ ਨੂੰ ਤਾਂ ਬੰਦਾ ਇਹ ਵੀ ਨਹੀਂ ਕਹਿ ਸਕਦਾ ਵੀ ਰਾਤ ਦਾ ਚਲੋ ਕਾਹਦਾ ਪੀਤੇ ਦਾ ਭੁਲੇਖਾ ਪੈ ਜਾਂਦਾ।
0: ਹਾਂ,
1: ਬੋਲੀ ਬਾਲੀ ਦਾ ਜਿਹਦੇ ਹੱਥ ਵਿੱਚ ਬੋਤਲ ਨਹੀਂ, ਬੋਲੀ ਬਾਲੀ ਨਾਲ ਤਾਂ ਠੀਕ ਰਹਿ ਜਾਂਦਾ ਕੰਮ।
0: ਹੁਣ ਤੇ ਕੁੱਲ ਮਿਲਾ ਕੇ ਅਸੀਂ ਆਪ ਹੀ ਆ।
1: ਨਹੀਂ ਵੀ ਹਜੇ ਹਜੇ ਗੱਲ ਬਣੀ ਨੀ, ਦੁਬਾਰਾ ਸਾਨੂੰ ਸੋਚਣਾ ਪੈਣਾ ਸੀਰੀਅਸ ਨੋਟ ਤੇ,
0: ਇਹ ਸਾਨੂੰ ਹਾਰਨਾ ਹੀ ਪੈਣਾ ਵਾ। ਇਹ ਨਾ
1: ਔਖੀਆਂ
0: ਬੜੀਆਂ ਇੰਟੈਲੀਜੈਂਟ ਲੈ ਕੇ ਆਉਂਦੀ ਬਾਜ਼ਾਰ ਤਾਂ,
1: ਤੇਗ ਨੇ ਵੀ ਇਦਾਂ ਦੀ।
0: ਹੋਰ ਚਲੋ ਹਾਰ ਗਏ ਆਪਾਂ, ਦੱਸੋ ਕੀ ਆਏ?
2: ਸਾਈਕਲ।
0: ਅੱਛਾ, ਨਾਲੇ ਭਜਾਈ ਜਾ ਤੇ ਨਾਲੇ ਸਾਈਕਲ ਕੰਨਾਂ ਨੂੰ ਹੱਥ ਲਾਈ ਜਾ, ਹੈ ਨਾਲੇ ਟ੍ਰਿੰਗ ਟ੍ਰਿੰਗ ਕਰ ਦੋ, ਟ੍ਰਿੰਗ ਟ੍ਰਿੰਗ
1: ਮੋਟਰਸਾਈਕਲ ਵੀ
0: ਟ੍ਰਿੰਗ ਟ੍ਰਿੰਗ। ਥੈਂਕ ਯੂ ਐਂਬਰ,
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਹੈਵ ਅ ਨਾਈਸ ਡੇ। ਉਹ ਵਾਹ ਨੀ ਆਂਟੀਓ, ਕਹਿੰਦੇ ਪਾਣੀ ਦੇ
1: ਨਹੀਂ, ਸਾਈਕਲ ਦਾ ਕਦੇ ਠੇਕਾ ਤਾਂ ਨਹੀਂ ਕਹਿਤਾ ਹੁਣ, ਪਹਿਲੇ ਦਾ ਬੋਤਲ ਸੀ।
0: ਨਹੀਂ ਹੁਣ ਸਾਈਕਲ ਵਾਲੀ ਬੁਝਾਰਤ ਆਈ ਤੇ ਹੁਣ ਕਹਿੰਦੀਆਂ ਸੋਡਾ
1: ਭੁਜੀਆ ਵੀ ਆਇਆ ਲਓ, ਨਾਲ ਕੋਈ ਨੂਣ ਲਾ ਕੇ ਮੂਲੀ ਕੱਟ ਲਈਏ।
0: ਹਾਂ ਭੱਜ ਭੱਜ ਜਾਂਦੇ, ਖੋਲ ਦੋ ਤੇ ਉਹ ਸੂਹ ਕਰ ਜਾਂਦਾ ਨਾ ਤਾਂ ਕਰਕੇ। ਥੈਂਕ ਯੂ ਤੇ ਮੰਨਤ ਫਤਿਹ, ਤੁਸੀਂ ਆਉਂਦੇ ਰਹੋ।
2: ਤੜਕੇ
0: ਉੱਠ ਪੈਂਦੀ ਮੰਨਤ,
1: ਮੇਰਾ ਕੋਲ ਮੰਨਤ ਇਹਨਾਂ ਦੀ ਇੰਜਣ ਆ, ਕੂ ਛਕ ਛਕ ਕਰਦੀ ਸਾਰਿਆਂ ਨੂੰ ਨਾਲ ਖਿੱਚ ਕੇ ਲੈ ਜਾਂਦੀ।
0: ਮੰਨਤ ਠਾਉਂਦੀ ਸਾਰਿਆਂ ਨੂੰ? ਕਿਉਂ ਮੰਨਤ,
1: ਮੰਮੀ
0: ਕੌਣ ਠਾਉਂਦਾ ਸਵੇਰੇ ਸਾਰਿਆਂ ਨੂੰ? ਕੌਣ? ਮਮਾ ਫਤਿਹ? ਫਤਿਹ ਫਤਿਹ ਫਤਿਹ ਠਾਉਂਦਾ ਹੋਣਾ, ਨਹੀਂ ਨਹੀਂ ਫਤਿਹ ਬੜਾ ਉਦਮੀ ਬੰਦਾ ਵਾ।
2: ਹਾਂਜੀ,
0: ਤੜਕੇ ਤੜਕੇ ਉੱਠ ਕੇ ਤੇ ਪੱਗ ਬੰਨ ਲੈਂਦਾ ਤੇ ਨਾਲੇ ਹੁਣ ਉਹਨੇ ਉਹਨੇ ਕਿਹਾ ਵੀ ਮੈਂ ਪੱਗ ਹੀ ਬੰਨਿਆ ਕਰਨੀ ਹੁਣ।
1: ਤੜਕੇ ਤੜਕੇ ਜਾਂਦੀ ਹੈ ਮੁਟਿਆਰੇ ਨੀ।
2: ਹਾਂਜੀ, ਪਰ ਇੰਨੀ ਛੇਤੀ ਥੋੜੀ ਵਾਲ ਵੱਜ ਸਕਦੇ ਹੋ ਤੇ, ਕਿੰਨਾ ਸਾਲ ਤੋਂ ਉਹ ਕਟਿੰਗ ਕਰਾਉਂਦਾ ਰਿਹਾ
0: ਤੇ ਪੱਪੂ ਤੋਂ ਵਾਲਾਂ ਕੱਟਿਆਂ ਦੇ ਉੱਤੇ ਹੀ ਬੰਨ ਲਈਦੀ ਨਾ ਪੱਗ,
1: ਛੋਟਾ ਪਰਨਾ ਬੰਨ ਕੇ
0: ਜਿੱਦਾਂ ਉਦਣ ਬੱਧੀ ਸੀ।
2: ਪਰ ਉਹ ਬੰਨਦਾ ਨਹੀਂ,
0: ਬੰਨਦਾ ਨਹੀਂ।

0: ਦਾ ਤਾਂ ਹੈਗਾ ਹੀ,
1: ਵੱਡਾ ਹੋ ਕੇ ਬੰਨਿਆ ਕਰੂ।
0: ਕੀ ਸੁਣਾਓਗੇ ਫਿਰ ਮੰਨਤ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
2: ਇੱਕ ਵਾਰ ਪੱਪਾ ਦੇ ਭਰਾ ਨੂੰ ਨਾਲ ਡਾਕਟਰ ਕੋਲ ਲੈ ਕੇ ਆਂਦਾ ਤੇ ਡਾਕਟਰ ਨੂੰ ਕਹਿੰਦਾ ਮੇਰੇ ਭਰਾ ਦੀ ਮੈਂ ਪਲਾਸਟਿਕ ਸਰਜਰੀ ਕਰਵਾਉਣੀ ਹੈ, ਕਿੰਨੇ ਕੁ ਪੈਸੇ ਲੱਗਣਗੇ? ਡਾਕਟਰ ਸੋਚ ਕੇ ਕਹਿੰਦਾ 50,000।
0: ਅੱਛਾ
2: ਪੱਪੂ, ਜੇ ਅਸੀਂ ਪਲਾਸਟਿਕ ਆਪ ਹੀ ਲਿਆਈਏ ਫਿਰ? ਡਾਕਟਰ ਗੁੱਸੇ ਚ, ਤੁਸੀਂ ਫਿਰ ਉਹਨੂੰ ਆਪੇ
1: ਆਪੇ ਕਰ ਲਿਓ,
2: ਪਿਘਲਾ ਕੇ ਉਹਨੂੰ ਪਿਘਲਾ ਕੇ ਤੁਸੀਂ ਆਪੇ ਹੀ
0: ਘਰਾ ਕੇ ਲੱਗ ਹੀ ਜਾਂਦਾ। ਇਹ ਵੈਕਸ ਵਾਲਾ ਤੇ ਨੀ ਕਿਤੇ ਸਿਸਟਮ?
2: ਅੱਛਾ,
0: ਇਹ ਦੂਜਾ ਵਾ। ਓਕੇ,
1: ਆ ਲੈਣ ਤੋਂ ਮਾੜੀ ਜੀ ਦਾੜੀ ਉਹਦੇ ਪੱਪੂ ਅੱਗੇ ਵਿਚਾਰਾ ਚਿਕਨਾ ਬਣਿਆ ਫਿਰਦਾ।
0: ਥੈਂਕ ਯੂ, ਥੈਂਕ ਯੂ ਮੰਨਤ। ਪਰਸੋਂ ਚੌਥੇ ਦੀ ਗੱਲ ਆ। ਪਾਪਾ ਕੋ ਟਾਈਮ ਨੀ ਨਾ ਹੁੰਦਾ, ਤੁਸੀਂ ਆਪੇ ਸਿੱਖ ਲੋ ਯਾਰ, ਇਜ਼ੀ ਹੁੰਦੀ ਆ। ਜਦੋਂ ਤੁਸੀਂ ਆਓਗੇ ਨਾ ਫਿਰ ਮੈਂ ਤੁਹਾਨੂੰ ਸਿਖਾ ਦੂੰਗਾ।
1: ਬਸ ਮੂੰਹ ਕਰੀ ਜਾਣਾ, ਦੇ ਗੇੜਾ ਦੇ ਗੇੜਾ
2: ਮੰਮਾ ਨੂੰ ਵੀ। ਮੰਮਾ ਫਿਰ ਮੇਰੇ
0: ਬੰਦਾ। ਹਾਂ ਆਹ ਠੀਕ ਆ, ਹਾਂ ਆਹ ਠੀਕ ਆ, ਮੰਮਾ ਨੂੰ ਸਿਖਾ ਦਾਂਗੇ ਆਪਾਂ। ਹੈ
1: ਬੰਨਿਆ ਕਰੋ ਪੁੱਤ।
0: ਚਲੋ ਤੇ ਕੀ ਸੁਣਾਓਗੇ ਫਿਰ ਅੱਜ?
2: ਓਕੇ,
1: ਔਖੀਆਂ ਨਹੀਂ ਆਉਂਦੀਆਂ ਇਹਦੀਆਂ।
2: ਇੰਨੀ ਵਧੀ ਜਾਂਦੀ ਹੈ, ਉਨੀ ਘੱਟ ਦਿਖਾਈ ਦਿੰਦਾ ਵਾ।
0: ਜਿੰਨੀ ਵਧੀ ਜਾਂਦੀ ਆ
1: ਤੇ ਰਿੰਗ ਬਲਿੰਗ ਜਿਹਾ ਹੋ ਗਿਆ,
0: ਘੱਟ ਦਿਖਾਈ ਦਿੰਦੀ ਆ। ਹੈ
2: ਦਿੰਦਾ ਵਾ,
0: ਇਹ ਆਪੇ ਬਣਾਈ ਆ ਪਹਿਲਾਂ? ਇਹ ਦੱਸੋ,
1: ਲੱਗਦਾ
0: ਹੈ
2: ਨਹੀਂ।
1: ਜਿੰਨਾ ਵਧੀ ਜਾਂਦਾ ਵਾ ਤੇ ਉਹਨਾਂ ਘੱਟ ਦਿਖਾਈ ਦਿੰਦਾ ਨਹੀਂ ਹੋਣਾ ਚਾਹੀਦਾ? ਜਿੰਨੀ ਵਧੀ ਜਾਂਦੀ ਆ ਉਹਨਾਂ ਘੱਟ ਦਿਖਾਈ ਦਿੰਦਾ।
2: ਹਾਂਜੀ, ਪਹਿਲਾ ਜਿਹੜਾ ਤੇ ਕਿਹਾ ਹੀ ਪਹਿਲਾ।
1: ਅੱਛਾ ਠੀਕ,
0: ਪਹਿਲਾਂ ਕਿਹੜਾ ਕਿਹਾ ਸੀ ਹੁਣ ਮੈਨੂੰ ਵੀ ਦੱਸੋ, ਪਹਿਲਾਂ ਕਿਹੜਾ ਹੈ?
1: ਜਿੰਨੀ ਵਧੀ ਜਾਂਦੀ ਆ।
0: ਅੱਛਾ, ਇਹ ਫੀਮੇਲ ਆ ਮਤਲਬ?
2: ਨਹੀਂ,
0: ਜਿੰਨੀ ਵਧੀ ਜਾਂਦੀ ਆ ਤੇ ਉਨੀ ਘੱਟ ਦਿਖਾਈ ਦਿੰਦੀ ਆ।
1: ਦਿੰਦਾ ਵਾ, ਘੱਟ ਦਿਖਾਈ ਦਿੰਦਾ ਵਾ।
0: ਓਕੇ ਓਕੇ, ਇਹ ਤੇ ਇਹ ਕੁਛ ਸੋਨਮ ਬਾਜਵਾਜੀ ਲੱਗਦੀ ਆ ਕੋਈ।
1: ਘੱਟ ਗਾਣੇ ਸੁਣਿਆ ਕਰਨ, ਜੋ ਸਵੇਰੇ ਸਵੇਰੇ ਕੋਈ ਪਾਠ ਕਥਾ ਕੀਰਤਨ ਕੋਈ ਇਹੋ ਜਿਹੀਆਂ ਗੱਲਾਂ ਕਰ ਲਿਆ ਕਰਨ। ਇਹ ਸੇਮ ਪਰਸਨ ਆ ਜਿਹੜਾ ਸਵੇਰੇ ਕਹਾਣੀ ਸੁਣਾ ਕੇ ਗਿਆ ਤੁਹਾਨੂੰ।
0: ਬੁਝਾਰਤ ਆ, ਬੁਝਣੀ ਨੀ ਆ।
1: ਕੋਈ
0: ਬੋਤਲ ਕਹਿ ਦੇਣਾ ਤੇ ਇਹੀ ਸੋਨਮ ਬਾਜਵਾ ਵੀ ਨਾ ਕਹੀਏ। ਦੱਸ
1: ਬੋਤਲ ਵਰਗੀ ਤੂੰ
0: ਹੈ, ਕਮਾ ਲਿਆ ਹੈ,
1: ਗੇੜਾ ਦੇ ਨਹੀਂ ਮਿਲਣੇ ਆ ਯਾਰ, ਔਖਾ ਜਿਹਾ ਕੰਮ।
0: ਫਤਿਹ ਦੱਸ ਯਾਰ ਕੌਣ ਆ?
1: ਕੰਮ ਹੀ ਵੱਧ ਗਿਆ ਯਾਰ।
0: ਰਣਜੋਤ
1: ਨੇ ਹੋਰ ਜਵਾਬ ਦਿੱਤਾ, ਪਤੇ ਦੱਸ ਦੇ ਰੇਡੀਓ ਤੋਂ ਨਾ ਕਢਾ ਦੀ ਸਾਨੂੰ।
0: ਹੈ ਫਤਿਹ ਉਹੀ ਆ, ਦੱਸ ਦੇ ਯਾਰ, ਪਰ ਫਾਈਨ ਨੀ ਪਾਉਣਾ ਫਿਰ।
1: ਕੀ ਹੋ ਸਕਦਾ
0: ਉਹ ਹਨੇਰਾ? ਓਏ ਹੋਏ, ਓਏ ਹੋਏ, ਓਏ ਹੋਏ, ਤੇ ਜਾਓ ਅੰਕਲ, ਉਹ ਤੁਹਾਡਾ ਵੀ ਗਲਤ ਹੋ ਗਿਆ ਅੱਜ। ਸਾਨੂੰ ਪਤਾ ਕੀ ਆਂਸਰ ਭੇਜਣ ਡੇ ਸੀ? ਮੈਂ ਪੜ੍ਹੇ ਨਹੀਂ ਉਦਾਂ, ਮੈਂ ਫਤਿਹ ਨੇ ਫਾਈਨ ਕਰ ਦੇਣਾ। ਕਹਿੰਦੇ ਸੀ ਏਜ, ਡਿਸਟੈਂਸ,
1: ਇਹ ਆਪਣੇ ਆਪ ਨੂੰ ਥੋੜਾ ਸਿਆਣਾ ਟਾਈਪ ਜਿਹਾ ਆਨਸਰ ਦੇਣ ਦੀ ਕੋਸ਼ਿਸ਼ ਕਰ ਰਹੇ ਆ।

0: ਤੇ ਇੱਕ ਵੱਡੇ ਹੁੰਦੇ ਉਹਨਾਂ ਉਦੋਂ ਤਾਂ ਉਹਨਾਂ ਚਿੱਟੇ ਵਾਲ ਹੋ ਜਾਂਦੇ।
1: ਹਾਂ ਤੇ ਕੈਂਡਲ ਤੇ ਸਾਨੂੰ ਰੋਜ਼ ਆਉਂਦਾ ਹੀ ਆਉਂਦਾ ਵਾ ਨਾ। ਨਹੀਂ ਗੁਰਜੀਤ ਆਂਟੀ ਨੇ ਸਹੀ ਆਨਸਰ ਦਿੱਤਾ ਹੈ ਫਿਰ।
2: ਚੱਲ ਆਪਣਾ ਬਚਾ ਹੋ ਗਿਆ, ਪੰਜ ਸੱਤ ਨਾਂ ਲੈ ਲਿਆ ਕਰਨਾ ਰੋਜ਼ ਹੀ।
1: ਬਚ ਗਏ ਬਚ ਗਏ ਬਚ ਗਏ ਬਚ ਗਏ ਬਚ ਗਏ। ਥੈਂਕ ਯੂ ਥੈਂਕ ਯੂ
0: ਥੈਂਕ ਯੂ ਥੈਂਕ ਯੂ
1: ਥੈਂਕ ਯੂ ਥੈਂਕ ਯੂ ਫਤਿਹ ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਕੌਣ ਆ? ਨੈਕਸਟ ਸਾਡੇ ਨਾਲ ਆ ਜੈਰਿਕਾ। ਸਤਿ ਸ਼੍ਰੀ ਅਕਾਲ ਜੈਰਿਕਾ, ਕੀ ਹਾਲ ਹੈ?
0: ਪਾਪਾ
1: ਲੰਚ ਬਣਾਉਂਦੇ ਪਏ ਆ। ਓਕੇ ਓਕੇ ਓਕੇ ਓਕੇ। ਕੀ ਲੈ ਕੇ ਚੱਲੇ ਅੱਜ ਲੰਚ ਚ?
2: ਰਾਤ ਦਾ ਬਚਿਆ ਹੋਇਆ?
1: ਨਹੀਂ ਨਹੀਂ,
2: ਸਵੇਰੇ ਬਣਾ ਕੇ
0: ਦਿੱਤਾ।
1: ਤਾਜ਼ਾ ਤਾਜ਼ਾ ਤਾਜ਼ਾ। ਤੇ ਇਹ ਠੰਡਾ ਨਾ ਹੋਜੂਗਾ, ਇਹਨੂੰ ਕਿੱਦਾਂ ਖਾਓਗੇ ਉੱਥੇ?
0: ਕੰਟੇਨਰ ਚ ਪਾਇਆ ਹੋਇਆ, ਸਟੀਲ ਵਾਲੇ ਚ। ਹੌਟ।
1: ਅੱਛਾ, ਹੌਟ ਵਾਲੇ ਚ ਉਹ ਗਰਮ ਗਰਮ ਰਹੂਗਾ ਫਿਰ। ਹੈ ਤੁਸੀਂ ਲਾਈਕ ਕਰਦੇ ਹੋ ਪੀਜ਼ਾ ਲੰਚ ਵਿੱਚ?
0: ਹਾਂਜੀ।
1: ਪਾਪਾ ਲਾਈਕ ਕਰਦੇ ਨੇ ਬਣਾਉਣਾ ਸਵੇਰੇ ਸਵੇਰੇ?
0: ਨਹੀਂ,
2: ਪਾਪਾ ਦਾ ਮੂੰਹ ਤਾਂ ਨਹੀਂ ਕਿਤੇ ਦਾ ਬਣਿਆ ਹੋਇਆ।
1: ਨਹੀਂ,
2: ਪੀਜ਼ੇ ਵਰਗਾ ਮੂੰਹ ਬਣਿਆ ਪਾਪਾ ਦਾ। ਉਹ ਯਾਰ ਕੋਈ ਹੋਰ ਲੈ ਜਾ ਕਰੋ।
1: ਤੇ ਕੀ ਸੁਣਾਓਗੇ ਫਿਰ?
0: ਚੁਟਕਲਾ।
1: ਓਕੇ,
2: ਪਾਪਾ ਤੇ ਵਿਸ਼ੇਸ਼
1: ਸੁਣਾਓ ਫਿਰ।
0: ਪੇਪਰ ਦੇਣ ਗਿਆ ਇੱਕ ਬੱਚੇ ਤੇ ਗੁੰਮਸੁੰਮ ਬੈਠਿਆ ਸੀ। ਮੈਡਮ ਕਹਿੰਦੀ ਕੀ ਗੱਲ ਬੇਟਾ, ਪੈਨ ਭੁੱਲੇ ਆ ਘਰ? ਬੱਚਾ ਚੁੱਪ। ਮੈਡਮ ਕਹਿੰਦੀ ਪੇਪਰ ਨਹੀਂ ਯਾਦ? ਬੱਚਾ ਚੁੱਪ। ਮੈਡਮ ਕਹਿੰਦੀ ਅੱਛਾ ਫਿਰ ਬਾਥਰੂਮ ਜਾਣਾ ਵਾ? ਬੱਚਾ ਫਿਰ ਚੁੱਪ। ਮੈਡਮ ਕਹਿੰਦੀ ਅੱਛਾ ਫਿਰ ਕੈਲਕੂਲੇਟਰ ਭੁੱਲੇ ਆ ਘਰ? ਬੱਚਾ ਚੀਕ ਕੇ ਕਹਿੰਦਾ ਚੁੱਪ ਕਰ ਜਾ ਭੈਣੇ, ਇੱਥੇ ਪਰਚੀਆਂ ਗਲਤ ਆ ਗਈਆਂ, ਤੈਨੂੰ ਪੈਨ ਪੈਨਸਲ ਦੀ ਚਾਹੀਦੀ ਆ।
1: ਇਹਦੇ ਪੀਜ਼ੇ ਵਾਲਾ ਡੱਬਾ ਨਹੀਂ ਖੁੱਲਣ ਡਿਆ
2: ਤੈਨੂੰ ਮਾਰਦੀ ਮਗਜ਼ ਨੂੰ ਮੈਡਮ, ਹੈ ਨਾ?
1: ਹੈ ਜੈਰਿਕਾ?
2: ਜੈਰਿਕਾ ਨੇ ਪਰ ਐਂ ਚੁਟਕਲਾ ਸੁਣਾਇਆ, ਐਨ ਜਿਵੇਂ ਦ੍ਰਿਸ਼ ਪੇਸ਼ ਕਰਤਾ, ਜਿਵੇਂ ਥੀਏਟਰ ਟੈਲੀਵਿਜ਼ਨ ਵਾਲੇ ਸਕਿੱਟ ਨਹੀਂ ਖੇਡਦੇ ਹੁੰਦੇ।
1: ਇਹ ਤੇ ਬੜੀ ਮਹਾਰਤ ਹੈ
2: ਜੈਰਿਕਾ ਦੀ, ਖਾਸੀਅਤ ਹੈ।
1: ਥੈਂਕ ਯੂ ਜੈਰਿਕਾ,
2: ਟੂ ਗੁੱਡ ਐਟ ਇਟ।
1: ਵੱਡੀ ਵੀ ਹੋ ਗਈ ਨਾ ਇਹ, ਪਰ ਮੰਨਦੀ ਨਹੀਂ ਆ।
2: ਅੱਛਾ, ਹਜੇ ਬਚਪਨਾ ਹੈਗਾ?
1: ਨਹੀਂ, ਪਰ ਪਹਿਲਾਂ ਨਾਲੋਂ ਇਹ ਬਹੁਤ ਲੰਮੀ ਹੋ ਗਈ ਆ। ਅਨਾਹਤ, ਸਤਿ ਸ੍ਰੀ ਅਕਾਲ ਅਨਾਹਤ। ਤੇ ਡਡਵਾਲ ਸਾਹਿਬ ਤੁਸੀਂ ਹੁਣ ਕਰ ਲਓ ਥੋੜਾ ਜਿਹਾ ਟਾਈਮ ਨਾਲ ਗੈਪ ਦੇ ਵਿੱਚ ਕਰ ਲਿਆ ਕਰੋ, ਚਲਦੀ ਕਾਲ ਚੁੱਕੀ ਨਹੀਂ ਜਾਂਦੀ ਤੁਹਾਡੀ, ਤੇ ਹੁਣ ਕਰ ਲਿਓ ਤੁਸੀਂ। ਹਾਂਜੀ, ਸਤਿ ਸ੍ਰੀ ਅਕਾਲ। ਆਵਾਜ਼ ਠੀਕ ਕਰਿਓ ਪੁੱਤ, ਆਵਾਜ਼ ਨਹੀਂ ਠੀਕ ਆ ਰਹੀ ਤੁਹਾਡੀ। ਤੁਹਾਡੀ ਨਾ ਆਵਾਜ਼ ਜਿੱਦਾਂ ਬੜੀ ਦੂਰੋਂ ਜੀ ਆ ਰਹੀ ਆ। ਨਹੀਂ ਪੁੱਤ, ਆਵਾਜ਼ ਖਰਾਬ ਆ ਬੜੀ,
2: ਕੱਟ ਕੇ ਦੁਬਾਰਾ ਲਾਉਣਾ ਪਵੇ
1: ਤੁਹਾਨੂੰ। ਜੇ ਸਾਡੀ ਆਵਾਜ਼ ਸੁਣ ਰਹੀ ਆ ਨਾ, ਤੇ ਤੁਹਾਡੀ ਆਵਾਜ਼ ਬੜੀ ਖਰਾਬ ਆ ਰਹੀ ਆ, ਤੁਸੀਂ ਇੱਦਾਂ ਕਰੋ ਦੁਬਾਰਾ ਕੱਟ ਕੇ ਤੇ ਦੁਬਾਰਾ ਕਰੋ। ਤੁਹਾਡੀ ਨਾ ਬਹੁਤ ਹੋ ਰਹੀ ਆ ਆਵਾਜ਼, ਕੀ ਕਹਿੰਦੇ ਅੰਗਰੇਜ਼ੀ ਚ, ਪੜਾਉਣ ਡਈ ਆਵਾਜ਼ ਅੰਗਰੇਜ਼ੀ ਚ?
2: ਡਿਸਟੋਰਟਡ ਕਹਿੰਦੇ।
1: ਹਾਂ, ਡਿਸਟੋਰਟਡ।
2: ਆਪਾਂ ਤਾਂ ਵੈਸੇ ਪਿੰਡ ਵਾਲਿਆਂ ਨੂੰ ਇੱਕੋ ਹੀ ਗੱਲ ਆਉਂਦੀ, ਜਿਵੇਂ ਅੱਡੇ ਤੇ ਰੀਲਾਂ ਭਰਦੇ ਹੁੰਦੇ ਉਦਾਂ ਦੀ ਆਉਂਦੀ,
1: ਜਿੱਦਾਂ ਰੀਲ ਵਲੀ ਗਈ ਹੁੰਦੀ ਹੈ ਨਾ, ਉਦਾਂ ਦੀ ਆਵਾਜ਼ ਆ। ਤੇ ਚਲੋ ਇੱਕ ਵਾਰੀ ਆਪਾਂ ਦੁਬਾਰਾ ਚੈੱਕ ਕਰਦੇ ਹਾਂ ਹੁਣ ਭਲਾ ਕਿੱਦਾਂ ਦੀ ਆ। ਹੈਲੋ,
2: ਅਨਾਹਤ ਹੈਗੀ ਜੀ?
1: ਹਾਂਜੀ ਅਨਾਹਤ, ਹਾਂਜੀ, ਸਤਿ ਸ੍ਰੀ ਅਕਾਲ ਪੁੱਤ, ਕੀ ਹਾਲ ਹੈ? ਠੀਕ ਆ, ਹਾਂਜੀ, ਬਹੁਤ ਵਧੀਆ। ਤੁਸੀਂ ਅੱਜ ਫੋਨ ਨੂੰ ਕੀ ਕੀਤਾ ਵਾ? ਤੁਹਾਡੀ ਆਵਾਜ਼ ਨਾ ਕ੍ਰੈਕਿੰਗ ਜੀ ਆਉਂਦੀ ਅੱਜ। ਨੈੱਟ ਤੇ ਖਰਾਬ ਹੋ ਗਿਆ ਤੇ, ਪਰ ਫੋਨ ਤੇ ਤੁਸੀਂ ਦੂਜਾ ਹੀ ਕਰ ਰਹੇ ਹੋ ਨਾ, ਉਹ ਨੈੱਟ ਵਾਲਾ ਫੋਨ ਤੇ ਨਹੀਂ ਆਏ, ਨੈੱਟਵਰਕ ਖਰਾਬ ਹੋ ਗਿਆ। ਓਕੇ ਓਕੇ ਓਕੇ। ਹੈ,
2: ਮੇਰਾ ਤਾਂ ਟੈਸਟ ਵਾਲੇ ਜਿੱਦਣ ਰੌਲਾ ਪਿਆ ਸੀ ਉਦੋਂ ਫੋਨ ਤਾਂ ਨਹੀਂ ਕੀਤਾ ਇਹਨਾਂ ਨੇ, ਮੁੜ ਕੇ ਠੀਕ ਹੈ ਨਾ ਹੋਵੇ, ਬੰਦ ਕਰਕੇ ਦੁਬਾਰਾ ਚਲਾਉਣਾ ਸੀ ਉਦਣ।
1: ਓ ਹੋ, ਇਹ ਕੀ ਚੱਕਰ ਹੋ ਗਿਆ ਪੁੱਤ? ਤੁਸੀਂ ਹੋਰ ਕਿਸੇ ਘਰ 'ਚ ਤੁਸੀਂ ਨਾ ਇੱਧਰ ਉੱਧਰ ਕਿਤੇ ਜਾ ਕੇ ਕਰ ਲਓ, ਅਤੇ ਮੈਂ ਤੁਹਾਨੂੰ ਹੋਲਡ 'ਤੇ ਰੱਖਦਾ, ਅਤੇ ਤੁਸੀਂ ਬਾਅਦ 'ਚ ਕਰੋ। ਤੁਹਾਡੀ ਨਾ ਆਵਾਜ਼ ਬੜੀ ਡਿਸਓਰਟਿਡ ਜੀ ਆ, ਨਹੀਂ ਪਤਾ ਨਹੀਂ ਲੱਗ ਰਿਹਾ ਤੁਹਾਡਾ। ਇੱਕ ਵਾਰੀ ਲਾਸਟ ਟਰਾਈ ਕਰ ਲਓ, ਅਤੇ ਫਿਰ ਬਾਅਦ 'ਚ ਨਹੀਂ ਤਾਂ ਰੇਂਜ ਵਿੱਚ ਆ ਕੇ ਕਰਿਓ। ਓਕੇ ਪੁੱਤ, ਥੈਂਕ ਯੂ, ਥੈਂਕ ਯੂ। ਅਤੇ ਹਾਂਜੀ ਤਵਨੀਤ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਆ?
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਠੀਕ ਆ। ਕੀ ਕਰਦੇ ਹੋ?
3: ਮੈਂ ਤੁਹਾਡੀ ਨਾਲ ਗੱਲ ਕਰਦੇ।
1: ਓਹੋ, ਸਾਨੂੰ ਪਤਾ ਹੀ ਨਹੀਂ ਲੱਗਾ। ਇਹ ਕਿੱਦਾਂ ਕਰ ਲਈ ਤੁਸੀਂ ਚੋਰੀ ਚੋਰੀ?
3: ਮੈਂ ਚੋਰੀ ਚੋਰੀ ਨਹੀਂ ਕੀਤੀ।
1: ਹਾਂ, ਸ਼ਰਿਆਮੀ
3: ਤੁਸੀਂ ਮੇਰੀ ਨਹੀਂ, ਤੁਸੀਂ ਮੇਰੀ ਆਵਾਜ਼ ਦਿੱਤੀ, ਫਿਰ ਮੈਂ ਗੱਲ ਕਰਨ ਲੱਗੇ।
1: ਅੱਛਾ ਅੱਛਾ ਅੱਛਾ, ਇੰਨੀ ਕਿਤੇ ਗੱਲ। ਪਰ ਮੈਨੂੰ ਲੱਗਦਾ ਸੀ ਵੀ ਅੱਜ ਸਰਦਾਰ ਜੀ ਦੀ ਵਾਰੀ ਆ, ਤੇ ਅੱਜ ਫੇਰ ਤੁਸੀਂ ਵਾਰੀ ਲੈ ਲਈ ਆ।
3: ਨਹੀਂ, ਅੱਜ ਸਰਦਾਰ ਜੀ ਅਮ ਲੰਚ ਬਾਕਸ ਪੈਕ ਕਰਦਿਆ।
1: ਓਹੋ, ਬੱਲੇ ਬੱਲੇ ਬੱਲੇ, ਐਡੇ ਜ਼ਿੰਮੇਵਾਰ ਲੱਗਦੇ ਤੇ ਨਹੀਂ ਆ ਮੈਨੂੰ।
3: ਨਹੀਂ, ਬਿਕੋਜ਼ ਮੰਮਾ ਨੇ ਫਰੂਟ ਹੀ ਪਾਇਆ ਤੇ ਰੋਟੀ ਤੇ ਵੀਜੀ ਕਹਿੰਦਾ ਮੇਰਾ ਸਨੈਕ ਕਿੱਥੇ ਹੈ, ਤੇ ਹੁਣ ਵੀਜੀ ਬਿਸਕਿਟ ਪਾ ਰਿਹਾ।
1: ਓਏ ਗੱਲਾਂ
2: ਲੈਵਲ ਤੇ ਚਲੀਆਂ ਗਈਆਂ।
1: ਬੱਲੇ, ਵੀਰ ਜੀ ਤਾਂ ਪੂਰੀ ਤਿਆਰੀ ਦੇ ਨਾਲ ਜਾਂਦੇ ਆ ਫਿਰ।
3: ਹਾਂਜੀ,
1: ਬੱਲੇ ਹੋ ਵੀਰ ਜੀ,
2: 2 ਸਾਲ ਤੱਕ ਆਪਾਂ ਗਾਣਾ ਵੀ ਉਹਦਾ ਵੀਰ ਜੀ ਵਿਆਹਣ ਚੱਲਿਆ ਲਾ ਦਿਆ ਕਰ।
1: ਨਹੀਂ, ਮੈਂ ਨਾ ਵੀਰ ਜੀ ਪੜਾਉਣ ਚੱਲਿਆ। ਅੱਛਾ ਵੀਰ ਜੀ, ਫਿਰ ਆਪਣੀ ਮਰਜ਼ੀ ਦਾ
3: ਨੱਚਣ ਚੱਲਿਆ।
1: ਹਾਂ, ਨੱਚਣ।
3: ਹਾਂਜੀ,
1: ਓਕੇ।
2: ਨਹੀਂ, ਆਪਦੀ ਉਂਗਲਾਂ ਤੇ ਮਾਸਟਰ ਨਹੀਂ ਇਹਨੂੰ ਨਚਾਉਣ ਚੱਲਿਆ ਹੁਣ।
3: ਇਹ ਤੁਸੀਂ ਗੈਸ ਕਰੋ ਮੈਂ ਕੀ ਖਾਦਾ? ਆਪਸ਼ਨਸ ਨੇ ਵੀਟ ਬਿਕਸ, ਸਮੂਦੀ, ਡੇਲੀਆ, ਆਂਡਾ ਤੇ ਆਲੂ ਵਾਲੇ ਪਰੌਂਠੇ।
1: ਇੰਨਾ ਕੁਛ ਯਾਰ, ਇੰਨਾ
2: ਵੀਰ ਜੀ ਨੇ ਕਹਿਣਾ ਸੀ ਨਨ ਆਫ ਦੀ ਵਾਵ ਮੰਮਾ ਦਾ ਸਿਰ।
1: ਸਾਨੂੰ ਇਦਾਂ ਕਰੋ, 2 ਆਪਸ਼ਨ ਦੋ,
2: ਨੈਰੋ ਡਾਊਨ ਕਰੀਏ।
3: 2 ਆਪਸ਼ਨਸ,
1: 1 ਮਿੰਟ ਹੋਲਡ ਰੱਖਿਓ, ਮੈਂ ਨਾ ਇੱਕ ਸਵਾਰੀ ਮੈਂ ਚੜਾ ਲਾਂ, ਰਾਹ ਦੀ ਸਵਾਰੀ, ਤੇ ਫਿਰ ਦੱਸਿਓ ਤੁਸੀਂ। ਹਾਂਜੀ,
3: ਓਕੇ ਸਰ, 2 ਆਪਸ਼ਨਸ ਨੇ ਡੇਲੀਆ ਤੇ ਆਲੂ ਵਾਲੇ ਪਰੌਂਠੇ।
1: ਮੈਨੂੰ ਤੇ ਲੱਗਦਾ ਆਲੂ ਵਾਲਾ ਪਰੌਂਠਾ ਹੋਣਾ ਫਿਰ।
2: ਮੈਂ ਡੇਲੀਆ ਕਹਿ ਦਿੰਦਾ, ਨਹੀਂ ਮੈਂ ਕਿਸੇ ਦਾ ਸਹੀ ਹੋ।
1: ਆਦੋ ਜਾਨ
3: ਆਲੂ ਵਾਲੇ ਪਰੌਂਠੇ ਕਰੈਕਟ।
1: ਅੱਛਾ, ਓ ਸਵੇਰੇ ਸਵੇਰੇ ਬੱਲੇ,
2: ਦਹੀਂ ਨਾਲ ਜਾਂ ਬਟਰ ਨਾਲ ਜਾਂ ਕਾਦੇ ਨਾਲ?
3: ਦਹੀਂ ਨਾਲ।
1: ਬੱਲੇ ਬੱਲੇ, ਤੁਸੀਂ ਲਾਈਕ ਕਰਦੇ ਹੋ?
3: ਹਾਂਜੀ,
1: ਇੱਥੇ ਤੇ ਨਿਆਣੇ ਸਾਰੇ ਨਾ ਆਲੂ ਪੱਥੇ ਆ। ਆਲੂ ਦੇਈ ਜਾਓ ਇਹਨਾਂ ਨੂੰ, ਆਲੂ ਜੇ ਬਣਦੇ ਜਾਂਦੇ ਆ
2: ਗੋਲ ਮੋਲ ਜੇ।
3: ਡੈਡਾ ਵੀ ਆਲੂ ਬਣੇ।
1: ਡੈਡਾ ਵੀ ਆਲੂ ਬਣੇ, ਓਕੇ ਓਕੇ ਓਕੇ।
2: ਵੈਸੇ ਗੱਲ ਡੈਡਾ ਦੀ ਹੋਈ ਸੀ, ਅਸੀਂ ਤੁਹਾਡਾ ਤਾਂ ਐਵੇਂ ਕਹਿਤਾ।
1: ਹਾਂਜੀ, ਕੀ ਸੁਣਾਓਗੇ ਫਿਰ ਅੱਜ?
3: ਮੈਂ ਇੱਕ ਰਾਈਮ।
1: ਰਾਈਮ, ਓਕੇ।
3: ਪੋਸ਼ਨ ਪਾ ਵੀ ਪੋਸ਼ਨ ਪਾ, ਡਾਕੀਆ ਨੇ ਆ ਕੀ ਕਿਆ ਕੀਆ, ਡਾਕੀਆ ਨੇ ਆ ਕੜੀ ਚੁਰਾਏ, ਆਪਕੋ ਜੇ ਪੇ ਜਾਣਾ ਪੜੇਗਾ, ਜੇ ਕੀ ਰੋਟੀ ਖਾਣੇ ਪੜੇ, ਜੇ ਕਬ ਪਾਣੀ ਪੀਣਾ ਪੜੇਗਾ, ਪੀਣਾ ਪੜੇਗਾ, ਆਪਕੋ ਜੇਲ ਮੇ ਜਾਣਾ ਪੜੇਗਾ, ਜਾਣੇ ਪੜੇਗਾ, ਜਾਣਾ ਪੜੇਗਾ,
1: ਟਿੰਗਲਿੰਗ ਲਿੰਗ ਲਿੰਗ, ਜਾਣਾ ਪੜੇਗਾ, ਬੱਲੇ ਬੱਲੇ ਬੱਲੇ।
2: ਬੰਦੇ ਜਿਹੜੇ ਭੰਗੜੇ ਪਾਉਂਦੇ ਜੇਲ ਜਾਣ ਦੇ ਚੱਕਰ 'ਚ।
3: ਤੇ ਤੁਸੀਂ ਆਲੂ ਵਾਲੇ ਪਰੌਂਠੇ ਕੇ ਸੀ ਜਦੋਂ ਮੈਂ
2: ਜੇਲ ਕੀ ਰੋਟੀ ਕਿਹਾ ਸੀ।
1: ਗੱਲ ਕਰ ਲਈ ਫੇਰ ਹਟਣੀ ਆ ਉਹ ਨਾ, ਤੇ ਮੈਂ ਨੈਕਸਟ ਪਹਿਲਾਂ ਉਹਨਾਂ ਨਾਲ ਗੱਲ ਕਰ ਲਾਂ, ਤੇ ਫੇਰ ਮੈਂ ਆਉਣਾ ਵਾ ਤੁਹਾਡੇ ਵੱਲ ਦੁਬਾਰਾ। ਹਾਂਜੀ ਨਾਹਤ, ਤੁਸੀਂ ਆਉਂਦੇ ਰਹੋ।
3: ਅੰਕਲ ਜੀ ਤੇ ਅੰਕਲ ਜੀ
1: ਸਤਿ ਸ੍ਰੀ ਅਕਾਲ ਹੁਣ ਠੀਕ ਹੀ ਪੁੱਤ ਕੀ ਹੋਇਆ ਸੀ ਪਹਿਲਾਂ
3: ਨੈਟਵਰਕ ਨਹੀਂ ਆ ਰਿਹਾ ਸੀਗਾ ਕਰੇ
1: ਓਏ ਹੋਏ ਨੈਟਵਰਕ ਬੜੇ ਖਰਾਬ ਕਰਤਾ ਕਿੱਥੇ ਤੁਸੀਂ ਕਰੈਨ ਬਨ ਰਹਿੰਦੇ ਹੋ
3: ਕਲਾਈਡ
2: ਤੁਸੀਂ ਕਲਾਈਡ ਕਰਾਉਣਾ ਮੈਨੂੰ ਪਤਾ ਹੀ ਨਹੀਂ
1: ਪੋਕਟਾਂ ਦੇ ਵਿੱਚ ਕੀ ਲਿਆਇਓ ਫਿਰ ਅੱਜ
2: ਨੈਟਵਰਕ
1: ਪੁੱਤ ਜਿੱਥੇ ਪਹਿਲਾਂ ਖੜੇ ਸੀ ਨਾ ਉੱਥੇ ਬਸ ਖੜ ਜਾਓ
2: ਉੱਧਰ ਨੂੰ ਮੂੰਹ ਕਰਕੇ
1: ਕਿਉਂਕਿ ਸਾਨੂੰ ਤਾਂ ਇਹ ਵੀ ਪਤਾ ਲੱਗਾ ਵੀ ਮਾੜਾ ਜਿਹਾ ਵੀ ਕਿਤੇ ਇੱਧਰ ਨੂੰ ਘੁੰਮ ਜਾਓ ਤੇ ਤਾਂ ਵੀ ਆਵਾਜ਼ ਖਰਾਬ ਹੋ ਜਾਂਦੀ ਆ ਤੇ ਉਦਾਂ ਦਾ ਕੁਛ ਹੋ ਰਿਹਾ ਤੁਹਾਡੇ ਨਾਲ
2: ਵੀ ਕਲਾਈਡ ਬਣ ਜਾਂਦਾ
1: ਹਾਂ ਜਦੋਂ ਤੁਸੀਂ ਕਾਲ ਕੀਤੀ ਸੀ ਨਾ ਜਦੋਂ ਤੁਸੀਂ ਸਤਿ ਸ੍ਰੀ ਅਕਾਲ ਕੀਤੀ ਸੀ ਉਸੇ ਪੋਜੀਸ਼ਨ 'ਚ ਖੜ ਜਾਓ ਜਾ ਕੇ
3: ਫਲਮਿੰਗੋ ਗੱਡੀ 'ਚ ਬੈਠੇ ਹੋਏ ਆ
1: ਹਾਂ ਬਸ ਹੁਣ ਠੀਕ ਹੈ ਸੁਣਾਓ ਫਿਰ ਹੁਣ
3: ਦੁਨੀਆ ਵਿੱਚ ਸਭ ਤੋਂ ਵੱਡਾ ਆਦਮੀ ਉਹੀ ਹੈ ਜੋ ਆਪਣੇ ਕੋਲੇ ਬੈਠੇ ਕਿਸੇ ਵੀ ਵਿਅਕਤੀ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ
1: ਵੈਰੀ ਨਾਈਸ ਆ ਤੁਸੀਂ ਵੱਡੀ ਭੈਣ ਲੱਗੇ ਬਹਿ ਕੇ ਬੜੀ ਸੋਹਣੀ ਗੱਲ ਕੀਤੀ ਆ
2: ਤੇ ਰਣਜੋਤ ਨੇ ਮੇਰੇ ਮੂਹਰੇ
1: ਹੈ ਨਾ ਇਹ ਹਾਂਜੀ
3: ਇਨਸਾਨ ਨੂੰ ਆਪਣੇ ਰੁਤਬੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਪਰਮਾਤਮਾ ਨੇ ਜੇ ਗੁੱਡੀ ਚੜਾਈ ਹੈ ਤਾਂ ਉਹਨੂੰ ਬੋ ਕਰਨ ਚ ਵੀ ਟਾਈਮ ਨਹੀਂ ਲੈਂਦਾ
1: ਵਾਹ ਆਹ ਤੇ ਬੜਾ ਸੋਹਣਾ ਵਿਚਾਰ ਤੁਸੀਂ ਦੱਸਿਆ ਬਈ
2: ਜਦ ਗੁੱਡੀ ਬਾਲੀ ਉੱਚੀ ਉੱਡਦੀ ਹੈ ਲੋਕ ਢਾਂਗੇ ਮਾਰ ਮਾਰ ਛੱਡਦੇ ਨਹੀਂ ਮੁਰਿਓ ਗਾਟੀਆਂ ਪਾ ਪਾ ਕੇ
1: ਥੈਂਕ ਯੂ ਤੇ ਭੈਣ ਵੀ ਸੁਣਾਉਂਗੀ
3: ਇੱਕ ਚੁਟਕਲਾ ਵੀ ਸੁਣਾਵਾਂਗੀ
1: ਅੱਛਾ ਤੁਸੀਂ ਸੁਣਾਓਗੇ ਕਿ ਭੈਣ ਸੁਣਾਉਂਗੀ
3: ਮੈਂ
1: ਓਕੇ ਹਾਂਜੀ
3: ਰੀਤ ਮਿਸਤਰੀ ਦੇ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਘਰ ਦਾ ਨਕਸ਼ਾ ਵਿਗਾੜਨ ਦੇ ਵਿੱਚ ਮਾਹਿਰ ਹੁੰਦੇ ਨੇ
1: ਅੱਛਾ ਖਤਮ ਹੋ ਗਿਆ
2: ਅੱਜ ਦਾ ਵਿਚਾਰ ਚੱਜ ਦਾ ਵਿਚਾਰ ਮਿਸਤਰੀਆਂ ਨੂੰ ਵਧੀਆ ਰੋਟੀ ਖਵਾਉਣੀ ਚਾਹੀਦੀ
1: ਹਾਂ ਸੌਰੀ
2: ਪੁੱਤ ਸੌਰੀ ਨਾਲ
1: ਜੇ ਤੁਸੀਂ ਮਿਸਤਰੀ ਕੱਢ ਕੇ ਬਿਊਟੀ ਪਾਰਲਰ ਪਾ ਦੋ ਨਾ ਤੇ ਫਿਰ ਇਹ ਹੋਰ ਹਾਸੇ ਵਾਲਾ ਹੋ ਜਾਣਾ ਹੈ
2: ਅੱਜ ਰਣਜੋਤ ਦੀਆਂ ਐਗਜ਼ਾਮਪਲਾਂ ਵੀ ਤਾਂ ਐਕਟਰਨੀ ਵਾਲੀਆਂ ਹੀ ਆ ਸਰ
1: ਹਾਓ ਯੇ
2: ਥੈਂਕ
1: ਯੂ ਬੁੱਤ
3: ਥੈਂਕ
1: ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ
2: ਆਹ ਪ੍ਰੋਬਲਮ ਆ ਨੈਟਵਰਕ ਦੀ ਹੈ ਨਾ ਕਈ ਵਾਰ ਜਿਹੜੀ ਮੇਨ ਗੱਲ ਆ ਉਹ ਰਹੀ ਜਾਂਦੀ
1: ਹਾਂ ਇਹ ਪ੍ਰੋਬਲਮ ਪਰ ਆਪਾਂ ਦੱਸਣਾ ਹੀ ਹੁੰਦਾ ਚਲੋ ਉਹ ਵੱਖਰੀ ਗੱਲ ਆ
2: ਨਾ ਮਿਸਤਰੀ ਤੇ ਨਹੀਂ ਸੀ ਵੀਰੇ ਇਹਨਾਂ ਹੱਸਿਆ ਤੂੰ ਆਹ ਗੱਲ ਝੂਠੀ ਆ
1: ਹੁਣ ਵੇਨੇ ਆਪਾਂ ਵਾਪਸ ਵੀਰ ਜੀ ਕਿ ਐਸ਼ਲੀਨ ਹੈਲੋ
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
1: ਸਤਿ ਸ੍ਰੀ ਅਕਾਲ ਕੌਣ ਬੋਲਦਾ
2: ਮੈਂ
3: ਐਸ਼ਲੀਨ
1: ਐਸ਼ਲੀਨ ਉਹ ਤੇ ਵੀਰ ਜੀ ਨੂੰ ਨਹੀਂ ਦਿੱਤੀ ਵਾਰੀ
3: ਵੀਰ ਜੀ ਸੋਫੇ ਤੇ ਲੰਬੇ ਪਿਆ
1: ਓਹੋ ਇਹਨੂੰ ਖਿੱਚ ਕੇ ਲੰਮਾ ਕਰ ਦੋ
2: ਸਵੇਰੇ ਸਵੇਰੇ ਕਿਤੇ ਟੈਲੀਵਿਜ਼ਨ ਤਾਂ ਨਹੀਂ ਲਾ ਲਿਆ
3: ਵੀਰ ਜੀ ਆਲਰੇਡੀ ਬਹੁਤ ਲੰਬਾ ਹੋਇਆ
1: ਆਲਰੇਡੀ ਬੜਾ ਲੰਮਾ ਹੋਇਆ ਓਹੋ
3: ਤੇ ਜਦੋਂ ਦਾਦਾ ਜਦੋਂ ਅਸੀਂ ਬ੍ਰੇਕਫਾਸਟ ਖਾਧਾ ਅਸੀਂ ਪਰੌਂਠੇ ਖਾਧੇ ਤੇ ਅਸੀਂ ਦਾਦਾ ਤੋਂ ਉੱਠਣ ਤੋਂ ਪਹਿਲਾਂ ਸਾਲੇ ਸਾਲੇ ਤੇ ਫਿਰ ਦਾਦਾ ਹੁਣ ਲੱਭ ਰਹੇ ਪਰ ਲੱਭੇ ਵੀ ਨਹੀਂ ਡੱਬਾ ਲੱਭ ਰਹੇ ਤੇ ਖੋਲੇ
2: ਡੈਡਾ ਸਾਰੀ ਸਾਰੀ ਰਾਤ ਫਿਰ ਸੀਰੀਜ਼ ਦੇਖਦੇ ਆ ਨਾ ਸਵੇਰੇ ਲੇਟ ਉੱਠਦੇ
1: ਡੈਡਾ ਨੇ ਮੈਚ ਵੇਖਿਆ ਹੋਣਾ ਸਵੇਰੇ
3: ਨਹੀਂ
1: ਨਹੀਂ ਵੇਖਿਆ ਓਕੇ ਤੇ ਫਿਰ ਮੈਨੂੰ ਲੱਗਦਾ ਤੁਹਾਨੂੰ ਭੁੱਖ ਜ਼ਿਆਦਾ ਲੱਗੀ ਹੋਣੀ ਆ।
3: ਹਾਂਜੀ।
1: ਤੇ ਤੁਸੀਂ ਸਾਰੇ ਖਾ ਲਏ ਤੇ ਵੀਰ ਜੀ ਖਾ ਕੇ ਤੇ ਲੰਮਾ ਹੋ ਗਿਆ ਤੇ ਪਾਪਾ ਨੇ ਹੋਰ ਲੰਮੇ ਹੋ ਕੇ ਕੀ ਕਰਨਾ, ਇਸ ਕਰਕੇ ਪਾਪਾ ਨੂੰ ਦਿੱਤੇ ਨੀ ਤੁਸੀਂ।
2: ਹਾਂ, ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਵੈਸੇ ਹੀ ਨਹੀਂ ਖਾਂਦੇ।
1: ਹਾਂ, ਪਾਪਾ ਨੂੰ ਤੇ ਹੁਣ ਤੁਸੀਂ ਬ੍ਰੈਡ

0: ਚਲੋ ਕੀ ਸੁਣਾਓਗੇ ਫਿਰ ਅੱਜ?
1: ਇੱਕ ਬੁਝਾਲਤ।
0: ਹਾਂਜੀ।
1: ਉਹਦੇ ਕਿਹੜੀ ਚੀਜ਼ ਹੈ ਜਿਹਦੇ ਕੋਲ ਵਰਡਸ ਹੈਗੇ ਬਸ ਬੋਲ ਨਹੀਂ ਸਕਦੀ ਤੇ ਨੌਲੇਜ ਹੈਗੀ ਬਸ ਸੋਚ ਨਹੀਂ ਸਕਦੀ?
2: ਬੋਤਲ ਵੀ ਹੈ ਨਹੀਂ ਤੇ ਕੈਂਡਲ ਵੀ ਹੈ ਨਹੀਂ, ਕੁਝ ਹੋਰ ਆ।
1: ਸਾਡੇ ਟੇਬਲ ਛੋਣੀ
0: ਹੈ
1: ਜੇ ਉਹ ਤੁਹਾਡੇ ਕੋਲ ਜਿਹੜਾ ਲੈਕ ਹੈਗਾ ਜਿਹੜਾ ਤੁਸੀਂ ਇੰਟਰਵਿਊ ਕੋਲੇ ਕਰਦੇ ਉੱਥੇ ਇੱਕ ਲੈਕ ਹੈਗਾ ਤੇ ਉਹਦੇ
0: ਚਲੋ ਅੱਜ ਦਿਹਾੜੀ ਪੈ ਗਈ ਇੱਕ ਤੇ ਬੁੱਝੀ
2: ਜਾਂਦੇ ਜਾਂਦੇ ਠੀਕ ਹੋ ਗਿਆ।
0: ਥੈਂਕ ਯੂ ਤੇ ਵੀਰ ਜੀ ਨੂੰ ਉਠਾਓ ਫਿਰ,
1: ਵੀਰ ਜੀ ਨਾਲ ਗੱਲ ਕਰ ਲੋ।
0: ਹਾਂਜੀ ਲਿਆਓ ਲੰਮੇ ਵੀਰ ਜੀ, ਕੀ ਹਾਲ ਨੇ?
1: ਸਤਿ ਸ਼੍ਰੀ ਅਕਾਲ
2: ਜੀ, ਕੀ ਹਾਲ ਚਾਲ ਵੀਰ ਜੀ?
1: ਠੀਕ ਹੈ
0: ਵੀਰ ਜੀ,
2: ਕਰਦੇ ਹੋ
1: ਸਸਤੀ ਪੀ
2: ਲੰਮੇ ਪਏ
0: ਖਾਦੇ ਆਲੂ ਵਾਲੇ ਪਰੌਂਠੇ ਤੇ ਹੁਣ ਹੋਰ ਕੀ ਹੋਣਾ ਦੱਸ ਹੈ?
1: ਹਾਂਜੀ
0: ਅੱਜ ਤੇ ਯਾਰ ਰਜਾਈ ਨਾ ਨਾਲੇ ਲੈ ਜਾਓ ਤੁਸੀਂ
1: ਡੈਡਾ
0: ਫਿਰ ਡਿਸਟਰਬ ਕਰਦੇ ਆ ਵਿੱਚ।
1: ਹਾਂਜੀ
0: ਹੋਏ ਡੈਡਾ ਸ਼ਾਵਾ ਸ਼ਾਵਾ
1: ਤੇ ਛੋਟੀ ਦੀ ਦਾਦਾ ਨੂੰ ਕਿਸਤੇ ਲੈ ਕੇ ਚੱਲੇ।
0: ਚੁਟਕਲੇ ਸੁਣਾਈ
1: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ, ਖੱਟਣ ਲਿਆਂਦਾ ਲੱਡੂ ਕਪਲੇਟਨ ਟੀ ਨੂੰ
0: ਸ਼ਵਾ
1: ਸਰਦਾਰ ਜੀ
0: ਜਿੰਦਾਬਾਦ
2: ਸਕੂਲ ਮੁਰਦਾਬਾਦ
1: ਟੀਚਰ
0: ਜਿੰਦਾਬਾਦ
2: ਭੱਜੇ ਜਾਂਦੇ।
0: ਥੈਂਕ ਯੂ ਵੀਰ ਜੀ,
1: ਸਤਿ ਸ਼੍ਰੀ ਅਕਾਲ।
0: ਡਡਵਾਲ ਸਾਹਿਬ ਹੁਣ ਕਰ ਲਿਓ ਤੁਸੀਂ ਤੇ ਜੇ ਕਿਸੇ ਨੇ ਕਰਨੀ ਆ ਕਾਲ ਤੇ ਭਾਈ ਹੁਣ ਕਰ ਲਿਓ ਤੇ ਫਿਰ ਆਪਾਂ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ ਤੇ ਉਸ ਤੋਂ ਪਹਿਲਾਂ ਉਹਦੇ ਦਰਮਿਆਨ ਮੈਂ ਕੁਛ ਮੈਸੇਜ ਪੜ੍ਹ ਲਾਂ ਤੇ ਅੱਜ ਕਹਿੰਦੇ ਰੇਟ ਹੋ ਗਿਆ $189 ਦਿੱਲੀ ਜੂਲਰ ਵਾਲੇ ਕਹਿੰਦੇ ਆ 22 ਕੈਰਟ ਦਾ,
2: ਚਲੋ ਤਾਂ ਵੀ ਠੀਕ ਹੈ।
0: ਚਲੋ ਜਿੱਦਾਂ ਫਿਰ ਵੀ ਠੀਕ ਆ। ਧੰਨਵਾਦ ਜੀ ਅਮਰਿਤ ਜੀ, ਧੰਨਵਾਦ ਤੁਹਾਡਾ। ਗੁਰਵੀਨ ਜੀ ਸਤਿ ਸ਼੍ਰੀ ਅਕਾਲ ਅਤੇ ਜਸਵਾਲ ਸਾਹਿਬ ਧੰਨਵਾਦ, ਹਰਚੰਦ ਢਿੱਲੋਂ ਜੀ ਧੰਨਵਾਦ, ਪ੍ਰਕਰਮ ਜੀਤ ਕੌਰ ਭੁੱਲੋ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਸਤਿ ਸ਼੍ਰੀ ਅਕਾਲ ਕਹਿੰਦੇ ਕਹਾਣੀ ਬੜੀ ਦਿਲਚਸਪ ਸੀ, ਮੈਸੇਜ ਕਰਦੇ ਨੇ ਬਲਬੀਰ ਕੌਰ ਮਾਂਗੜ ਜੀ। ਰੁਪਿੰਦਰ ਸਿੰਘ ਜੀ ਕਹਿੰਦੇ ਕਿਰਗਿਬਨ ਤੋਂ ਜਾਣਕਾਰੀ ਭਰਪੂਰ ਲੱਗੀ ਇਹਨਾਂ ਨੂੰ ਕਹਾਣੀ, ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਦੇਸੀ ਮਹੀਨਿਆਂ ਦੀ ਸਾਂਝ ਪਾਉਂਦੇ ਨੇ। ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਅੱਜ 31 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ, ਸੋ ਇਹਦਾ ਮਤਲਬ ਵੀ ਸੰਗਰਾਂਦ ਆ ਗਈ। ਅਤੇ ਧੰਨਵਾਦ ਤੁਹਾਡਾ। ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਮਾਮਾ ਜੀ ਸਤਿ ਸ਼੍ਰੀ ਅਕਾਲ, ਭਾਅ ਜੀ ਸਤਿ ਸ਼੍ਰੀ ਅਕਾਲ, ਤੇਗ ਅਤੇ ਐਂਬਰ ਆਰ ਸੋ ਕਿਊਟ, ਬਹੁਤ ਸੋਹਣੀਆਂ ਗੱਲਾਂ ਕਰਦੀਆਂ ਨੇ ਧੀਆਂ, ਗੋਡ ਬਲੈਸ ਦੈਮ। ਥੈਂਕ ਯੂ ਰੱਖੜ ਸਾਹਿਬ। ਦਿਲਬਾਗ ਸਿੰਘ ਗਿੱਲ ਜੀ ਕਹਿੰਦੇ ਕਿ ਨਾਈਸ ਕਹਾਣੀ ਅਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ। ਸੁਖਦੀਪ ਸਿੰਘ ਘੁੰਮਣ ਜੀ ਬਹੁਤ ਹੀ ਕਹਿੰਦੇ ਖੂਬਸੂਰਤ ਕਹਾਣੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਅਤੇ ਅੱਜ ਕਥਾ ਦੀ ਕਹਿੰਦੇ ਨੇ ਕਾਈ ਪ੍ਰੋਬਲਮ, ਹਾਂਜੀ ਕੋਈ ਨਹੀਂ ਮੈਂ ਕਰਦਾ ਜੀ ਚੈੱਕ ਲੇਟਰ ਔਨ।

0: ਫਰਮ ਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਤਿੰਦਰ ਸਿੰਘ ਜੀ ਕਹਿੰਦੇ ਨੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ। ਅਸ਼ਵਿੰਦਰ ਜੀ ਕਹਿੰਦੇ ਨੇ ਕਿ ਅਨਾਹਤ ਅਤੇ ਹਰਕੁਨ ਸਤਿ ਸ਼੍ਰੀ ਅਕਾਲ ਭੇਜਦੀਆਂ ਨੇ ਅਤੇ ਤੁਹਾਡਾ ਦਿਨ ਕਹਿੰਦੀਆਂ ਨੇ ਕਿ ਵਧੀਆ ਵਧੀਆ ਰਹੇ, ਬਹੁਤ ਮਿਹਰਬਾਨੀ। ਇੱਕ ਜਨਮ ਦਿਨ ਆਇਆ ਸੀ ਜੀ, ਮੈਂ ਨਾ ਉਹ ਮਿਸ ਕਰ ਗਿਆ। ਜੇ ਤੁਸੀਂ ਸਟਿਲ ਸੁਣ ਰਹੇ ਹੋ, ਲਵ ਜੋ ਤੁਨਾ ਜੀ ਤੁਨਾ ਜੀ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਇੱਕ ਜਨਮ ਦਿਨ ਆਇਆ ਸੀ, ਮੈਂ ਮੋਟਾ ਮੋਟਾ ਜਿਹਾ ਸਵੇਰੇ ਧਿਆਨ ਮਾਰਿਆ ਸੀ ਮੈਸੇਜਾਂ ਵੱਲ, ਪਰ ਹੁਣ ਮੈਨੂੰ ਲੱਭ ਨਹੀਂ ਰਿਹਾ। ਅਤੇ ਜੇ ਤੁਸੀਂ ਸੁਣ ਰਹੇ ਹੋ ਤਾਂ ਪਲੀਜ਼ ਦੁਬਾਰਾ ਤੁਸੀਂ ਭੇਜ ਦਿਉ, ਤਾਂ ਕਿ ਆਪਾਂ ਤੁਹਾਨੂੰ ਵਿਸ਼ ਕਰ ਸਕੀਏ ਜਨਮ ਦਿਨ। ਹਾਂਜੀ, ਨਹੀਂ ਮੈਂ ਲੱਭ ਨਹੀਂ ਪਾ ਰਿਹਾ। ਅਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਅਤੇ ਵੀਰਾ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਸ਼੍ਰੇਆ? ਅੰਕਲ ਕੌਣ ਅਤੇ ਆਂਟੀ ਕੌਣ ਭਲਾ?
2: ਆਂਟੀ ਤਾਂ ਘਰ ਹੀ ਰਹਿ ਗਈ ਅੱਜ,
0: ਹੈਂ
2: ਅੰਕਲ ਜੀ ਤੇ ਅੰਕਲ ਜੀ ਹੋ ਗਿਆ ਕੰਮ,
0: ਹੈਂ ਸ਼੍ਰੇਆ?
2: ਕਿਆ ਮੈਨੂੰ ਕਨਫਿਊਜ਼ ਨਾ ਕਰੋ
1: ਦੋਨੋਂ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਖਾਦਾ ਸੀ ਸਵੇਰੇ ਸਵੇਰੇ?
1: ਟੋਸਟ, ਦੁੱਧ,
0: ਹਾਂ ਹੋਰ
1: ਬਦਾਮ ਐਂਡ
2: ਕਰੋਟ।
0: ਅੱਛਾ, ਮੈਂ ਇਸੇ ਲਈ ਬਦਾਮ ਨਹੀਂ ਖਾਂਦਾ ਨਾ, ਮੈਨੂੰ ਫਿਰ ਪਤਾ ਨਹੀਂ ਲੱਗਦਾ ਅੰਕਲ ਹੈ। ਕੀ ਫਾਇਦਾ ਹੋਇਆ ਬਦਾਮਾਂ ਦਾ ਸ਼੍ਰੇਆ?
2: ਨਹੀਂ ਇਹਨੇ ਹੁਣੀ ਲਾਇਆ,
0: ਹੈਂ
2: ਹੁਣੀ ਲਾਇਆ ਇਹਨੇ, ਫਿਰ ਮੈਨੂੰ ਪਤਾ ਨਹੀਂ ਲੱਗਿਆ ਹੋਣਾ।
0: ਨਹੀਂ ਸ਼੍ਰੇਆ, ਨਹੀਂ ਬੋਲਦੀ ਕਿਉਂ ਨਹੀਂ?
2: ਵੋ
1: ਹਾਂਜੀ
0: ਹਾਂਜੀ, ਤੂੰ ਸਾਡੇ ਨਾਲ ਪੁੱਤ ਗੱਲ ਹੀ ਨਹੀਂ ਕਰਦੀ, ਤੇਰਾ ਧਿਆਨ ਕਿੱਥੇ ਆ?
1: ਸਕੂਲ ਵਿੱਚ।
0: ਓਹੋ, ਸਕੂਲ ਤੇ ਹਲੇ ਜਾਣਾ ਆ?
1: ਹਾਂਜੀ,
2: ਥੋੜਾ ਜਿਹਾ ਟਾਈਮ ਰਹਿ ਗਿਆ।
0: ਆਹੋ, ਕੀ ਲਿਆਓਗੇ ਫਿਰ, ਕੀ ਸੁਣਾਓਗੇ ਫਿਰ?
1: ਗਾਣਾ।
0: ਓਕੇ ਸੁਣਾਓ।
1: ਮੇਰਾ ਫੇਵਰਟ ਆ
0: ਬੋਲੇ
1: ਚੂੜੀਆ ਬੋਲੇ ਕੰਗਣਾ, ਹਨ ਹੋ ਗਈ ਤੇਰੇ ਸਾਜਣਾ, ਤੇਰੇ ਬਿੰਦੂ ਜੀ ਨੀ ਲੱਗਦਾ ਮੈਂ ਤੁਮਾਗੀ ਆ।
2: ਸਕੂਲ ਲੈ
0: ਜਾ, ਲੈ ਜਾ,
1: ਬੁਲਬੁਲੇ ਸ਼ਬ ਸ਼ਬ ਅਸੀਸ ਨਾਲ ਗੱਲ ਕਰੋ।
2: ਅੱਜ ਕਾਲੀ ਆ ਸਕੂਲ ਜਾਣ ਦੀ।
0: ਹਾਂਜੀ ਹਾਂਜੀ, ਕਰੋ ਕਰੋ
2: ਰਿਦਮ ਚ ਹੀ ਕਵੀ ਬੋਲਦੇ ਆ।
1: ਦੋਨੋਂ ਮਾਲੂ ਬਿੱਲੀ।
0: ਸਤਿ ਸ੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਆ?
1: ਠੀਕ ਹੈ।
0: ਕੀ ਕਰਦੇ ਸੀ? ਚਾਹ ਚੁਪੀ ਕੇ ਆਏ। ਹਾਂਜੀ,
2: ਮਿਆਉਂ ਮਿਆਉਂ
1: ਗਜਰੇਲਾ ਖਾਇਆ?
0: ਨਹੀਂ ਯਾਰ, ਤੁਸੀਂ ਦਿੱਤਾ ਹੀ ਨਹੀਂ
2: ਗਜਰੇਲਾ, ਰਹਿ ਗਿਆ ਅੱਜ।
0: ਤੁਸੀਂ ਦਿੰਦੇ ਹੀ ਨਹੀਂ ਗਜਰੇਲਾ। ਅੱਛਾ, ਉੱਥੇ ਆਉਣਾ ਪਊਗਾ। ਓਕੇ ਓਕੇ, ਠੀਕ ਹੈ। ਕਦੋਂ ਆਈਏ? ਓ ਵੇਖਿਆ, ਤਾਂ ਸਕੀਮ ਲਾਉਂਦੇ ਆ
2: ਟੈਕਨੀਕਲ।
0: ਕਦੋਂ ਆਈਏ ਵੀਰਾ ਜੀ?
2: ਤੁਸੀਂ ਫੋਨ ਤੇ ਲੋਕੇਸ਼ਨ ਸ਼ੇਅਰ ਕਰ ਦਿਓ ਬਸ।
0: ਆਦੀ ਮਰਜ਼ੀ। ਅੱਛਾ, ਕੀ
2: ਆਵਰੀ ਕਾ ਡਾਵਰਾ ਗਿਲੀ ਗਿਲੀ?
0: 1 ਮਿੰਟ
1: 5 ਮਿੰਟ।
0: ਅੱਛਾ 1 ਮਿੰਟ ਆਉਣਾ, 5 ਮਿੰਟ। ਓਕੇ ਓਕੇ, ਤੇ ਕੀ ਸੁਣਾਓ ਅੱਜ ਵੀਰਾ? ਗਜਰੇਲਾ ਸੁਣਾ ਦੋ। ਚਲੋ, ਤੁਹਾਨੂੰ ਬਣਾਉਣਾ ਆਉਂਦਾ? ਤੁਹਾਨੂੰ ਬਣਾਉਣਾ ਆਉਂਦਾ ਗਜਰੇਲਾ?
1: ਜੋਨੀ ਜੋਨੀ ਯੈਸ ਪਾਪਾ।
0: ਅੱਛਾ ਅੱਛਾ, ਹਾਂਜੀ
2: ਖਾਦਾ ਗਜਰੇਲਾ। ਨੋ ਪਾਪਾ,
1: ਯੈਸ ਪਾਪਾ,
0: ਹੀਟਿੰਗ
1: ਨੋ ਪਾਪਾ,
2: ਗਜਰੇਲਾ ਨੋ ਪਾਪਾ,
1: ਨੋ ਪਾਪਾ, ਓਪਨ ਯੂ ਮਾਊਥ।
0: ਹਾ ਹਾ ਹਾ,
2: ਇਹਦਾ ਪ੍ਰੋਗਰਾਮ ਦੇ ਸ਼ੁਰੂ ਚਾਹੀਦਾ ਵੀ ਹੱਸਣ ਵਾਲਾ ਕੰਮ।
1: ਬਾਏ ਬਾਏ ਮਾਲੂ ਬਿੱਲੀ।
0: ਬਾਏ ਬਾਏ ਮਾਨੂ ਬਿੱਲੀ।
1: ਮਾਲੂ ਬਿੱਲੀ ਡੋਗੀ।
0: ਥੈਂਕ ਯੂ, ਥੈਂਕ ਯੂ, ਬਾਏ ਬਾਏ। ਅਤੇ ਨੈਕਸਟ ਡਡਵਾਲ ਸਾਹਿਬ, ਤੁਸੀਂ ਕਿੱਥੇ ਰਹਿ ਗਏ? ਦੁਬਾਰਾ ਕਰਿਓ,
2: ਹਾਂ
0: ਦੁਬਾਰਾ ਕਰ ਲਿਓ ਯਾਰ। ਲਾਲ ਜੀ ਤੁਸੀਂ ਆਉਂਦੇ ਰਹੋ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਜੀ।
2: ਬੋਲਦੇ ਵੀ ਭਲਵਾਨਾਂ ਵਾਂਗੂ ਹੀ ਆ ਨਾ?
0: ਆਹੋ ਲੈ, ਇਹ ਹੈਗੇ ਭਲਵਾਨ ਹੈ ਨਾ,
2: ਕੰਨ ਵੀ ਛੋਟੇ ਛੋਟੇ ਜੇ ਨਾ, ਜਿਵੇਂ ਮਲੇ ਜੇ ਹੁੰਦੇ।
0: ਉਹ ਤਾਂ ਵਿਆਹ ਤੋਂ ਬਾਅਦ ਹੋ ਗਏ ਨਾ,
2: ਨਹੀਂ ਗੁੱਸਾ ਕਰ ਜਾਂਦੇ ਆ।
3: ਨਹੀਂ ਭਾਈ, ਮੈਂ ਕਿਹੜਾ ਆਉਂਦੇ ਜਫਾ ਵਾਲੇ, ਤੁਸੀਂ ਕਹਿੰਦੇ ਭਲਵਾਨ ਵਾਂਗੂ ਆਉਂਦੇ।
2: ਤੁਹਾਡਾ ਗੱਲਾਂ ਨਾਲ ਜਫਾ ਲੱਗਿਆ ਹੋਇਆ।
0: ਹਾਂ ਇਹ ਆ ਗਏ ਵਾਪਸ ਕੇ ਉੱਥੇ ਹੀ ਹਲੇ
3: ਨਹੀਂ ਉੱਥੇ ਹੀ ਆਂਦੇ ਜੀ
0: ਅੱਛਾ ਅੱਛਾ ਅੱਛਾ ਚਲੋ
2: ਇਹ ਤਾਂ ਵਿਆਹੇ ਬਾਰੇ ਬੰਦੇ ਨੀ ਕਹਿੰਦੇ ਕਹਿੰਦਾ ਸਮਾਂ ਬਚਾਵੇ ਸੂਰਮਾ ਛਿੱਤਰ ਖਾਣ ਦਲੇਰ ਇਹੋ ਜਿਹੇ ਕੰਮਾਂ ਚ ਬਾਹਲੀ ਦਲੇਰੀ ਚੰਗੀ ਨੀ ਹੁੰਦੀ ਹੈ ਨਾ
0: ਤੁਹਾਨੂੰ ਨਾ ਸ਼ਰਾਪ ਲੱਗਣਾ ਮੈਂ ਦੱਸਾਂ
3: ਜਸਵਾਲ ਭਾਈ ਕਹਿੰਦੇ
2: ਨੈਟਵਰਕ ਤਾਂ ਠੀਕ ਆ ਹੁਣ ਬੋਲਣ ਵਾਲੇ ਦਾ ਥੋੜਾ ਜਿਹਾ ਨੈਟਵਰਕ ਵਿਚਾਰਾ ਕੀ ਕਰੇ
0: ਦੋਸ਼ ਲਾਈ ਜਾਂਦੇ ਤੁਸੀਂ ਕੂਲ ਲਿਪ ਕੱਢ ਕੇ ਗੱਲ ਕਰ ਲਿਆ ਕਰੋ
2: ਨਾ
3: ਆਹ
2: ਦੇਖੋ ਤੁਸੀਂ ਜਾਣ ਕੇ ਐਮਫਸਾਈਜ਼ ਕਰ ਰਹੇ ਹੋ
0: ਨਹੀਂ ਯਾਰ ਇਹ ਨਾ ਰੋਜ਼ ਛੇੜਦੇ ਆ ਕੱਲ ਕਹਿੰਦੇ ਸੀ ਵੀ ਇਹ ਮਗਰਮੱਛ ਦਾ ਨਿੱਕਾ ਭਰਾ ਕੇ ਪਤਾ ਨੀ ਵੱਡਾ ਖਰੇ ਏਦਾਂ ਦੀ ਗੱਲ ਕਰਦੇ
2: ਉਹ ਜਦ ਬੰਦਾ ਕਲੀਅਰ ਕਰੇ ਆ ਨਾ ਦੋਨੋਂ ਪਾਸੇ ਗੱਲ ਨਾ ਰੱਖੋ
0: ਇਹ ਰੋਜ਼ ਹੀ ਗੱਲਾਂ ਕਰਦੇ ਆ ਇਹ
2: ਨਹੀਂ ਜਸਵਾਲ ਸਾਹਿਬ ਦੀ ਅਵਸਥਾ ਹੁਣ ਏਦਾਂ ਦੀ ਜੋ ਕਹੇ ਉਸਕਾ ਵੀ ਭਲਾ ਜੋ ਨਾ ਕਹੇ ਉਸਕਾ ਵੀ ਭਲਾ ਉਹਨਾਂ ਨੇ ਵਿਚਦੀ ਨਾ ਕੋਈ ਉਹ ਅੱਜ ਦਾ ਵਿਚਾਰ ਚੱਜ ਦਾ ਵਿਚਾਰ ਇਹੋ ਜਿਹਾ ਪਾਉਣਾ ਜਿਵੇਂ ਹੁੰਦਾ ਨਾ ਬੰਦਾ ਬੰਬ ਲੈ ਕੇ ਵਿਚਦੀ ਨਿਕਲ ਜਾਂਦਾ ਲੱਗਣਾ ਉਹ ਲਾਲ ਜੀ ਦੇ ਠਾਹ ਵੱਜਣਾ
0: ਹੋਰ ਤੁਹਾਨੂੰ ਵਿਚਾਰ ਕਰ ਦੇਣਾ ਉਹਨਾਂ ਹਾਂਜੀ
3: ਕਹਿੰਦੇ ਭਾਬੀ ਤੇਰੇ ਨਾਰਾਜ਼ ਹੋ ਗਏ ਮੈਂ ਕਿਉਂ ਕਹਿੰਦਾ ਉਹਨਾਂ ਨੇ ਵੀਡੀਓ ਭੇਜੀ ਸੀ ਮੈਂ ਭੇਜ ਕੇ ਨਾ ਮੈਂ ਦੇਖ ਕੇ ਮੈਂ ਲਾਈਕ ਕਰਤਾ ਮੈਂ ਕਿਹਾ ਵਧੀਆ ਗੱਲ ਹੈ ਕਹਿੰਦਾ ਵੀਡੀਓ 426 ਆਈ ਤੇ 427 ਤੋਂ ਵੀਡੀਓ ਜਿਹੜੀ 3 ਮਿੰਟ ਦੀ ਮੈਂ 427 ਤੇ ਲਾਈਕ ਭੇਜ ਭੇਜਤਾ ਉਹਨਾਂ
0: ਨੂੰ ਕੀ
3: ਕਹਿੰਦਾ ਵੀਡੀਓ 3 ਮਿੰਟ ਦੀ ਸੀ
2: ਚਾਰ ਵੀ ਕਹਿਤਾ ਮੈਂ ਕਿਹਾ ਯਾਰ ਚਾਰ ਵੀ ਤਾਂ ਠੀਕ ਸੀ ਟਾਈਮ ਲਾਈਨ ਤਾਂ ਸਹੀ ਆ ਅੱਛਾ ਆਪਣਾ
3: ਇੱਕ ਬੰਦਾ ਚਾਹ ਲਾਇਆ ਕਹਿੰਦਾ ਦੋ ਭਾਈ ਇੱਕ ਚਾਹ ਲਾਇਓ ਨੀ ਕਹਿੰਦਾ ਭਾਈ ਦੋ ਚਾਹ ਲਾਇਓ ਤੇ ਅੱਗੇ ਸਮਝ ਆਉਂਦੇ ਕਹਿੰਦੇ ਤੁਸੀਂ ਨੀ ਪੀਣੀ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
2: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
4: ਕਿਆ ਆਪ ਇੱਕ ਡਰਿੰਕ ਕੇ ਲਿਏ ਮਨਾ ਕਰਨਾ ਪਸੰਦ ਕਰੇਂਗੇ ਯਾ ਫਿਰ ਯੇ ਕਹਿਣਾ ਕਿ ਨਹੀਂ ਮੈਨੇ ਆਪਣਾ ਲਾਇਸੈਂਸ ਗਵਾ ਦਿਆ ਹੈ
5: ਵੈਸੇ ਮੈਂ ਜ਼ਿਆਦਾ ਸ਼ਰਾਬ ਪੀਨੇ ਵਾਲੋ ਮੇ ਸੇ ਨਹੀਂ ਹੂੰ ਹਮਾਰੇ ਕਾਮ ਪਰ ਇੱਕ ਸੈਲੀਬ੍ਰੇਸ਼ਨ ਥਾ ਔਰ ਮੁਝੇ ਲਗਾ ਕਿ ਮੈਂ ਡਰਿੰਕ ਲੇਨੇ ਸੇ ਮਨਾ ਨਹੀਂ ਕਰ ਸਕਤਾ ਥਾ ਮੈਨੇ ਸੋਚਾ ਕਿ ਮੈਨੇ ਤੋ ਕਾਨੂੰਨੀ ਸੀਮਾ ਕੇ ਭੀਤਰ ਹੀ ਪੀ ਹੈ ਲੇਕਿਨ ਮੁਝੇ 0.05% ਸੇ ਜ਼ਿਆਦਾ ਬਲੱਡ ਐਲਕੋਹਲ ਕੇ ਸਾਥ ਡਰਾਈਵਿੰਗ ਕਰਤੇ ਹੋਏ ਪਕੜਾ ਗਿਆ ਅਬ ਮੈਂ ਡਰਾਈਵ ਕਰਕੇ ਆਪਣੇ ਬੱਚੋਂ ਕੋ ਸਕੂਲ ਨਹੀਂ ਛੋੜ ਸਕਤਾ ਮੁਝੇ ਆਪਣੀ ਮੰਮੀ ਕੋ ਕਹਿਣਾ ਪੜਾ ਕਿ ਮੈਂ ਉਨਕੋ ਡਾਕਟਰ ਕੇ ਪਾਸ ਨਹੀਂ ਲੈ ਜਾ ਸਕਤਾ ਜੋ ਲੋਕ ਮੁਝ ਪਰ ਨਿਰਭਰ ਹੈ ਉਨ੍ਹੇ ਨਾ ਕਹਿਣਾ ਸਬਸੇ ਖਰਾਬ ਸਜ਼ਾ ਹੈ ਕਾਸ਼ ਇਹ ਸਭ ਕੀ ਬਜਾਏ ਮੈਨੇ ਉਸ ਦਿਨ ਡਰਿੰਕ ਲੈਣੇ ਸੇ ਮਨਾ ਕਰ ਦਿਆ ਹੋਤਾ
4: ਜ਼ਿੰਮੇਦਾਰੀ ਸੇ ਰਹੇ ਅਗਰ ਆਪਨੇ ਸ਼ਰਾਬ ਪੀ ਹੈ ਤੋ ਡਰਾਈਵ ਨਹੀਂ ਕਰੇ TAC ਸੇ ਇੱਕ ਸੰਦੇਸ਼
0: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੇਵਰ ਅਰੀਨਾ ਵਿੱਚ ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026
6: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ
7: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
6: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮਿਲਟਨ।
5: ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: White Hill Studios पेश करते हैं पीरियड एक्शन थ्रिलर दस्तार।
9: एक कल्ला कपड़ा नहीं है, एक कहानियां कई सदियां दी।
8: स्टारिंग तरसेम जसर, गीत गुराया ते योगराज सिंह।

0: रेडियो हाँ जी 1674 में समा हो चुका खबरां दे उत्ते झाती मारन दा अज 15 तरीक है जुलाई दा महीना ते अज दिन बुधवार दा ओह जानदे आ केड़ियां ने खास खबरां साडे नाल गौतम कपिल ने सिडनी स्टूडियो तो जानदे आ केड़ियां ने खास अपडेट्स हाँ जी गौतम जी तुसीं आ रहे हो स्वागत तुहाडा मेलबर्न स्टूडियो तो
1: बहुत धन्यवाद यार सारी श्रोतियों भी प्यार भरी सत श्रीकाल माफ करना आओ शुरुआत करते हैं इंटरनेशनल न्यूज दे नाल और पहली खबर ओलंपिक दवाई दे नाल जुड़ी हुई वैसे जंगा दे नाल जुड़ी हुई खबरें करांगे पर पहला सेहत दे नाल जुड़ी एक गल कर लीए जिथे अमेरिकन सोसायटी ऑफ क्लिनिकल ऑनकोलॉजी की 2026 की सालाना मीटिंग के दरम्यान वाशिंगटन पोस्ट अखबार तो लैके सोशल मीडिया दिया अलग अलग रील तक हूँ एक बहस छिड़ पई है कि की GLP-1 ड्रग ओलंपिक जिसनों के आम तौर के उत्ते जिहड़ा भार घटाने की भी दवाई मान लिया जाता पर असल दे विच उसकी दवाई है नहीं है तो यह दवाई जिहड़ी डायबिटीज नूं कंट्रोल करन दी है पर हुण सोशल मीडिया से यह बहस छिड़ पई है कि की ओलंपिक कैंसर के जोखम नूं भी घट कर सकती है कैंसर का अध्ययन करना सब तो चुनौतीपूर्ण कामों के विचों एक होंदा है कैंसर की रिसर्च के उत्ते दुनिया भर के विच लखां करोड़ां डालर बहाए जा रहे हैं क्योंकि बीमारी नहीं सगों 100 तो वध वख-वख बीमारियों का एक समूह है छाती तो लैके फेफड़िया का कैंसर चमड़ी तो लैके शरीर के अलग अलग हिस्सों च ब्लड कैंसर यह सिर्फ बीमारी के वख-वख रूप ही नहीं हरेक का अपना वख-वख बायोलॉजी भी है हरेक का अपना अपना अलग अलग जीव विज्ञान भी है जेनेटिक्स भी है कारण भी ने जोखम भी ने सब दे अलग अलग विलखण सुमेल हुंदे ने सो मौजूदा चर्चा दे विच ए है कि GLP-1 दवाइयां कैंसर दे जोखम घटा सकदियां ने चिंता बिल्कुल उल्ट सी की ओ जोखम बढ़ा सकदियां ने शुरुआत दे विच खोजार्थी जिन्ने भी ने ओ थायराइड कैंसर दे बारे फिकरमंद सी चूहियां दे उत्ते किते गए इक अध्ययन च सामने आया कि ओलंपिक थायराइड CL ट्यूमर दा कारण बन सकदा है नतीजे वजो जून 2026 दे विच US रेगुलेटर्स ने दवाई दे विच ब्लैक बॉक्स दी चेतावनी शामिल कीती जिस दे विच सलाह ए दित्ती गई कि अजिहे हालात दे अजिहे हालात वाले व्यक्तियों नूं इसकी वरतों नहीं करनी चाहिए जिन्हां दी जेनेटिक हिस्ट्री रही हुंदी है इस किस्म दे बीमारियां दे नाल चलदिया होया या फिर 93 दे करीब क्लिनिकल ट्रायल जिहड़े सी उहनां दे आंकड़ियां दे विच वी पिछले साल 2025 दे विच समीक्षा कीती गई सी कि GLP-1 दवाइयां दी वरतों थायराइड कैंसर दे दरमियान दोहां दा आपस दे विच कोई संबंध नहीं मिलिया यूरोपियन रेगुलेटर्स ने हालांकि GLP-1 दी उत्ते समीक्षा जिहड़ी 2023 च करी सी उस दे विच ए नतीजा कढ़िया सी कि पैनक्रिया कैंसर दा कारण जिहड़ा ओह बन सकदी है ओलंपिक खैर इस दे हाले तक पूरी दुनिया दे विच ਜਿਹੜੇ ਖੋਜਾਰਥੀ ਨੇ ਜਿਹੜੇ ਰਿਸਰਚਰਸ ਨੇ ਉਹ ਇਸ ਸਿੱਟੇ ਤੇ ਨਹੀਂ ਪਹੁੰਚ ਸਕੇ ਨੇ ਕਿ ਓਲੰਪਿਕ ਦਵਾਈਆਂ ਜਾਂ ਇਸ ਕਿਸਮ ਦੀਆਂ ਹੋਰ ਦਵਾਈਆਂ ਜਿਹਨਾਂ ਨੂੰ ਤੁਸੀਂ ਡਾਇਬਟੀਜ਼ ਕੰਟਰੋਲ ਕਰਨ ਦੇ ਲਈ ਜਾਂ ਫਿਰ ਇਸ ਤੋਂ ਵੀ ਅੱਗੇ ਚੱਲ ਕੇ ਭਾਰ ਕੰਟਰੋਲ ਕਰਨ ਦੇ ਲਈ ਵਰਤਣ ਲੱਗ ਪੈਂਦੇ ਹੋ ਇਹਨਾਂ ਦੇ ਕੀ ਨਤੀਜੇ ਸਾਹਮਣੇ ਆਉਂਦੇ ਨੇ ਕੀ ਇਹ ਦੂਸਰੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਜਾਂ ਫਿਰ ਉਹਨਾਂ ਦਾ ਹੱਲ ਕਰਦੇ ਨੇ ਇਹ ਫਿਲਹਾਲ ਬਹਿਸ ਦਾ ਵਿਸ਼ਾ ਹੀ ਹੈ ਕਿਉਂਕਿ ਜਦ ਤੱਕ ਇਸ ਦੇ ਉੱਤੇ ਕੋਈ ਕੌਂਕਰੀਟ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਖੈਰ ਬਿਮਾਰੀ ਤੋਂ ਅਗਲੀ ਖਬਰ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਵੀ ਕੱਢ ਲਈਏ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਸਾਬਕਾ ਮੈਗਜ਼ੀਨ ਰਾਈਟਰ ਜੀਨ ਕੈਰੋਲ ਦੇ ਦਰਮਿਆਨ ਸਾਲਾਂ ਤੋਂ ਚੱਲੀ ਆ ਰਹੀ ਕਾਨੂੰਨੀ ਜੰਗ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਪਹਿਲਾਂ ਇਸ ਖਬਰ ਦਾ ਜਿਹੜਾ ਬੈਕਗਰਾਉਂਡ ਆ ਉਹ ਸਮਝ ਲਓ ਕਿ ਉਹ ਇਹ ਹੈ ਕਿ ਟਰੰਪ ਜਿਹੜੇ ਸੀ ਉਹਨਾਂ ਦੇ ਉੱਤੇ ਇਹ ਜਨਤਕ ਤੌਰ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਔਰ ਇਹ ਇਹਨਾਂ ਨੂੰ ਇਲਜ਼ਾਮਾਂ ਨੂੰ ਨਕਾਰਦੇ ਵੀ ਰਹੇ ਨੇ ਜੀਨ ਕੈਰੋਲ ਐਸੀ ਪਹਿਲੀ ਮਹਿਲਾ ਨਹੀਂ ਹੈ ਜਿਹਨਾਂ ਨੇ ਟਰੰਪ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਮੜੇ ਹੋਣ ਹਾਲਾਂਕਿ ਉਹ ਪਹਿਲੀ ਮਹਿਲਾ ਇੰਨੀ ਜ਼ਰੂਰ ਹੈ ਕਿ ਉਸਦੇ ਲਗਾਏ ਹੋਏ ਇਲਜ਼ਾਮਾਂ ਦੇ ਚੱਲਦਿਆਂ ਟਰੰਪ ਨੂੰ ਸਿਵਲ ਕੋਰਟ ਤੱਕ ਜਾਣਾ ਪੈ ਗਿਆ ਸੀ ਔਰ ਖੁੱਲ੍ਹੀ ਅਦਾਲਤ ਦੇ ਵਿੱਚ ਗਵਾਹੀ ਦਿੰਦੇ ਹੋਏ ਦੱਸਿਆ ਸੀ ਕਿ 90ਵਿਆਂ ਦੇ ਦਹਾਕੇ ਦੇ ਵਿੱਚ ਨਿਊਯਾਰਕ ਦੇ ਇੱਕ ਡਿਪਾਰਟਮੈਂਟਲ ਸਟੋਰ ਦੇ ਵਿੱਚ ਟਰੰਪ ਨੇ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਮਈ 2023 ਚ ਜਿਊਰੀ ਨੇ ਟਰੰਪ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਤੇ ਜਿਊਰੀ ਨੇ ਕੈਰੋਲ ਨੂੰ $50,00,000 ਹਰਜਾਨਾ ਦੇਣ ਦਾ ਫੈਸਲਾ ਸੁਣਾਇਆ ਸੀ ਟਰੰਪ ਦੇਣਗੇ ਇਹ ਹਰਜਾਨਾ ਫੈਸਲੇ ਤੋਂ ਅਗਲੇ ਹੀ ਦਿਨ CNN ਦੇ ਇੱਕ ਟਾਊਨ ਹਾਲ ਪ੍ਰੋਗਰਾਮ ਦੇ ਵਿੱਚ ਟਰੰਪ ਨੇ ਕੈਰੋਲ ਨੂੰ ਪਾਗਲ ਔਰਤ ਦੱਸਿਆ ਸੀ ਤੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਫਰਜ਼ੀ ਦੱਸਿਆ ਸੀ ਤੇ ਫਿਰ ਕਿਹਾ ਕਿ ਇਸ ਕੇਸ ਦੇ ਵਿੱਚ ਮਨਘੜਤ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਖਿਲਾਫ ਲਗਾਏ ਜਾ ਰਹੇ ਨੇ। ਹਾਲਾਂਕਿ ਜਿਊਰੀ ਨੇ ਟਰੰਪ ਦੀ ਤਰਫ ਤੋਂ 2019 ਦੇ ਵਿੱਚ ਦਿੱਤੇ ਗਏ ਬਿਆਨਾਂ ਨੂੰ ਮਾਨਹਾਨੀਕਾਰਕ ਮੰਨਿਆ ਸੀ ਤੇ ਕੈਰੋਲ ਨੂੰ $83 million ਦਾ ਭਾਰੀ ਭਰਕਮ ਹਰਜਾਨਾ ਦੇਣ ਦਾ ਉਦੋਂ ਹੁਕਮ ਸੁਣਾਇਆ ਸੀ, ਪਰ ਉਸ ਤੋਂ ਟਰੰਪ ਬਚਦੇ ਆ ਰਹੇ ਸੀ। ਖੈਰ ਦੂਸਰੀ ਵਾਰ ਉਹ ਰਾਸ਼ਟਰਪਤੀ ਬਣੇ ਤਾਂ ਇਹ ਮਸਲਾ ਹੀ ਦੱਬ ਗਿਆ। ਐਪਸਟੀਨ ਫਾਈਲਾਂ, ਅਫਗਾਨਿਸਤਾਨ ਦੇ ਵਿੱਚੋਂ ਫੌਜੀਆਂ ਦੀ ਵਾਪਸੀ ਤੇ ਫਿਰ ਈਰਾਨ ਦੇ ਉੱਤੇ ਹਮਲਾ ਜਾਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਚੱਕ ਕੇ ਲਿਆਉਣਾ, ਬੜਾ ਕੁਝ ਟਰੰਪ ਕਰਦੇ ਰਹੇ। ਪਰ ਟਰੰਪ ਦੇ ਆਪਣੀਆਂ ਜਿਹੜੀ ਕਾਰੇ ਸੀ, ਭਾਵੇਂ ਉਹਨਾਂ ਨੇ ਕੈਰੋਲ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਜਾਂ ਨਹੀਂ ਕੀਤਾ, ਪਰ ਇਸ ਮਾਮਲੇ ਨੂੰ ਅਮਰੀਕੀ ਮੀਡੀਆ 'ਚ ਦਬਿਆ ਜਾਣ ਲੱਗ ਪਿਆ। ਟਰੰਪ ਨੂੰ ਹੁਣ ਆਖਿਰਕਾਰ ਜਿਨਸੀ ਸ਼ੋਸ਼ਣ ਦੀ ਇਹ ਕਥਿਤ ਤੌਰ ਦੇ ਉੱਤੇ ਜਿਹੜੀ ਇੱਕ ਪੀੜਤਾ ਰਹੀ ਹੈ, ਉਸ ਨੂੰ ਮਾਨਹਾਨੀ ਕੇਸ ਦੇ ਵਿੱਚ ਹਰਜਾਨੇ ਦਾ ਭੁਗਤਾਨ ਕਰਨਾ ਪਏਗਾ। ਤਾਜ਼ਾ ਕੋਰਟ ਦਾ ਹੁਕਮ ਇਹ ਹੈ ਔਰ ਕਿਹਾ ਜਾ ਰਿਹਾ ਹੈ ਕਿ $56,25,000 ਤੇ $5 ਦੀ ਰਕਮ ਟਰਾਂਸਫਰ ਕਰ ਵੀ ਦਿੱਤੀ ਗਈ ਹੈ। ਇਸ ਰਕਮ ਦੇ ਵਿੱਚ ਜਿਊਰੀ ਦੀ ਤਰਫ ਤੋਂ ਤੈਅ ਹਰਜਾਨੇ ਦੇ ਵਿੱਚ ਬਿਨਾਂ ਵਿਆਜ ਜਿਹੜੀ ਇਹ ਮੂਲ ਰਕਮ ਜਿਹੜੀ ਹੈ ਦਿੱਤੀ ਗਈ ਹੈ। ਇਹ ਭੁਗਤਾਨ ਜੱਜ ਲੂਈ ਕੈਪਲਨ ਦੇ ਉਸ ਹੁਕਮ ਤੋਂ ਬਾਅਦ ਹੋਇਆ ਜਿਸ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਦਾ ਮੌਕਾ ਦਿੱਤਾ ਜਾਵੇ। ਟਰੰਪ ਨੇ ਇਸ ਰਕਮ ਨੂੰ ਟਰਾਂਸਫਰ ਕਰਨ ਦੀ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਵਕੀਲਾਂ ਦੀ ਦਲੀਲ ਇਹ ਸੀ ਕਿ ਜਦ ਤੱਕ ਸੁਪਰੀਮ ਕੋਰਟ ਉਹਨਾਂ ਦੀ ਮੁੜ ਪਟੀਸ਼ਨ ਦੀ ਸੁਣਵਾਈ ਨਹੀਂ ਕਰ ਲੈਂਦੀ, ਪੈਸੇ ਦਾ ਭੁਗਤਾਨ ਰੋਕਿਆ ਨਹੀਂ ਜਾਣਾ ਚਾਹੀਦਾ। ਹੁਣ ਵੈਸੇ ਜੀਨ ਕੈਰੋਲ ਇਸ ਪੈਸੇ ਦਾ ਕੀ ਕਰਨਗੇ ਉਹ ਉਹਨਾਂ ਦੇ ਉੱਤੇ ਨਿਰਭਰ ਕਰਦਾ, ਪਰ ਇਹ ਰਕਮ ਪੂਰੀ ਤਰ੍ਹਾਂ ਦੇ ਨਾਲ ਵਿਆਜ ਤੋਂ ਮੁਕਤ ਹੈ। ਇਸ ਦੇ ਉੱਤੇ ਹਾਲੇ ਵਿਆਜ ਨਹੀਂ ਦਿੱਤਾ ਗਿਆ, ਯਾਨੀ ਟਰੰਪ ਨੂੰ ਹਾਲੇ ਹੋਰ ਪੈਸੇ ਝਾੜਨੇ ਪੈ ਸਕਦੇ ਨੇ, ਪਰ ਖੈਰ ਇਹ ਟਰੰਪ ਦੇ ਲਈ ਕੋਈ ਬਹੁਤੀ ਵੱਡੀ ਰਕਮ ਵੀ ਨਹੀਂ ਹੈ। ਕੱਲ ਦੇ ਦਿਨ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਖਬਰਾਂ ਦੇ ਵਿੱਚ ਕਿ ਟਰੰਪ ਦੇ ਬਿਆਨਾਂ ਦਾ ਤੇ ਮੈਲਬਨ ਦੇ ਮੌਸਮਾਂ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। 24 ਘੰਟੇ ਵੀ ਨਹੀਂ ਬੀਤੇ ਟਰੰਪ ਆਪਣੇ ਬਿਆਨ ਤੋਂ ਇੱਕ ਵਾਰ ਫੇਰ ਮੁੱਕ ਗਏ ਨੇ। ਹਾਰਮੋਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ 20% ਟੈਰਿਫ ਲਿਆ ਜਾਏਗਾ ਔਰ ਇਹ ਟੈਰਿਫ ਅਮਰੀਕਾ ਲਏਗਾ। ਇਸ ਬਿਆਨ ਦੇ 24 ਘੰਟਿਆਂ ਦੇ ਅੰਦਰ ਹੀ ਡੋਨਲਡ ਟਰੰਪ ਨੇ ਹੁਣ ਯੂਟਰਨ ਲੈ ਲਿਆ ਤੇ ਕਿਹਾ ਹੈ ਕਿ ਈਰਾਨ ਨੂੰ ਛੱਡ ਕੇ ਬਾਕੀ ਜਹਾਜ਼ਾਂ ਦੇ ਲਈ ਹਾਰਮੋਜ਼ ਸਟ੍ਰੇਟ ਖੁੱਲ੍ਹਾ ਰਹੇਗਾ ਤੇ ਕੋਈ ਟੈਰਿਫ ਵੀ ਨਹੀਂ ਲਵਾਂਗੇ, ਪਰ ਅਸੀਂ ਆਪਣੀ ਨਾਕੇਬੰਦੀ ਜ਼ਰੂਰ ਲਾਗੂ ਰੱਖਾਂਗੇ। ਹਾਲਾਂਕਿ ਉਹਨਾਂ ਨੇ ਸਿਰਫ ਉਹਨਾਂ ਜਹਾਜ਼ਾਂ ਦੇ ਉੱਤੇ ਹੀ ਟੈਰਿਫ ਲੈਣ ਦੀ ਗੱਲ ਕੀਤੀ ਹੈ ਜਿਹੜੇ ਕਿ ਈਰਾਨ ਦੀਆਂ ਬੰਦਰਗਾਹਾਂ ਦਾ ਇਸਤੇਮਾਲ ਕਰਕੇ ਵਾਪਸ ਆ ਰਹੇ ਹੋਣਗੇ ਜਾਂ ਉੱਥੇ ਨੂੰ ਜਾ ਰਹੇ ਹੋਣਗੇ। ਟਰੰਪ ਨੇ ਦਾਅਵਾ ਕੀਤਾ ਹੈ ਕਿ ਤੇਲ ਦੀ ਸਪਲਾਈ ਪਹਿਲਾਂ ਤੋਂ ਕਿਤੇ ਜ਼ਿਆਦਾ ਹੋ ਰਹੀ ਹੈ ਔਰ ਇਸ ਦਾ ਕ੍ਰੈਡਿਟ ਅਮਰੀਕਾ ਦੀ ਫੌਜ ਨੂੰ ਉੱਥੋਂ ਦੀ ਨੇਵੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਲਿਖਿਆ ਸੋਸ਼ਲ ਮੀਡੀਆ ਟਰੁੱਥ ਸੋਸ਼ਲ ਦੇ ਉੱਤੇ ਕਿ ਮੈਂ ਇਸ ਦਾ ਪੂਰਾ ਕ੍ਰੈਡਿਟ ਰੱਖਿਆ ਮੰਤਰੀ ਪੀਟ ਹੈਕਸੇਥ, ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਡੈਨ ਕੇਨ ਤੇ ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ ਦੇ ਕਮਾਂਡਰ ਐਡਮਿਰਲ ਬ੍ਰੈਡ ਕੂਪਰ ਨੂੰ ਦੰਨਾ। ਇਹਨਾਂ ਦੀ ਵਜ੍ਹਾ ਦੇ ਚੱਲਦਿਆਂ ਹੀ ਦੁਨੀਆਂ ਦੀ ਸਭ ਤੋਂ ਤਾਕਤਵਰ ਫੌਜ ਦੇ ਜਵਾਨਾਂ ਦੀ ਬਦੌਲਤ ਹਾਰਮੋਜ਼ ਸਟ੍ਰੇਟ ਈਰਾਨ ਨੂੰ ਛੱਡ ਕੇ ਬਾਕੀ ਸਾਰੇ ਜਹਾਜ਼ਾਂ ਦੇ ਉੱਤੇ ਆਵਾਜਾਈ ਦੇ ਲਈ ਖੁੱਲ੍ਹਾ। ਇਸ ਦੀ ਵਜ੍ਹਾ ਈਰਾਨ ਦਾ ਝੂਠਾ ਹਿੰਸਕ ਤੇ ਐਸਾ ਵਿਵਹਾਰ ਹੈ ਜਿਸ ਦੇ ਚੱਲਦਿਆਂ ਉਹ ਆਪਣੇ ਦੇਸ਼ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਦੇ ਵੱਲ ਲੈ ਕੇ ਜਾ ਰਹੇ ਨੇ। ਦੱਸਦੇ ਕਿ ਅਮਰੀਕਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਹਾਰਮੋਜ਼ ਸਟ੍ਰੇਟ ਦਾ ਉਹੀ ਇੱਕ ਗਾਰਡੀਅਨ ਹੈ, ਯਾਨੀ ਉਹੀ ਇੱਕ ਰਾਖਾ ਹੈ ਔਰ ਇਸ ਦੀ ਸੁਰੱਖਿਆ ਨੂੰ ਤੈਅ ਕਰਨ ਦੇ ਲਈ UAE, ਬਹਿਰੀਨ, ਕਤਰ, ਸਾਊਦੀ ਅਰਬ ਵਰਗੇ ਦੇਸ਼ ਅਮਰੀਕਾ ਨੂੰ 20% ਟੈਰਿਫ ਦੇਣ। ਹਾਲਾਂਕਿ 20% ਟੈਰਿਫ ਨੂੰ ਬਾਅਦ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਬਹੁਤ ਜ਼ਿਆਦਾ ਹੈ, ਅਮਰੀਕਾ ਨੂੰ ਕਾਹਨੂੰ ਇੰਨੇ ਪੈਸੇ ਦੇਣੇ ਨੇ, ਤੁਸੀਂ ਇਸ ਤੋਂ ਵੀ ਘੱਟ ਪੈਸੇ ਦੇ ਵਿੱਚ ਸਾਨੂੰ ਜਿਹੜਾ ਟੈਰਿਫ ਦੇ ਸਕਦੇ ਹੋ ਤੇ ਅਸੀਂ ਇਸ ਸਟ੍ਰੇਟ ਦੀ ਰੱਖਿਆ ਕਰਾਂਗੇ, ਕਿਉਂਕਿ ਭੂਗੋਲਿਕ ਤੌਰ ਦੇ ਉੱਤੇ ਤਾਂ ਅਮਰੀਕਾ ਨੇੜੇ ਤੇੜੇ ਵੀ ਇਸ ਸਟ੍ਰੇਟ ਤੇ ਨਹੀਂ ਪੈਂਦਾ। ਖੈਰ 28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਨੇ ਜਿਹੜਾ ਈਰਾਨ ਦੇ ਉੱਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਦੁਨੀਆਂ ਭਰ ਨੇ ਇਸ ਦੇ ਪ੍ਰਭਾਵ ਦੇਖੇ ਨੇ। ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਅੱਗੇ ਚੱਲ ਕੇ ਇਸ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਸਾਂਝੀਆਂ ਕਰਦੇ ਹਾਂ। ਉਧਰ UAE ਦੇ ਵਿੱਚ ਕਿੰਨੇ ਅਸਰ ਦੇਖਣ ਨੂੰ ਮਿਲ ਰਹੇ ਨੇ, ਇਹ ਤਾਂ ਜੱਗ ਜ਼ਾਹਰ ਗੱਲ ਹੈ। UAE ਜਿਸ ਨੂੰ ਕਿ ਦੁਨੀਆ ਦੀ ਇੱਕ ਗੋਲਡਨ ਮਾਰਕੀਟ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਜਾ ਰਿਹਾ ਸੀ, ਮੱਧ ਪੂਰਬ ਦੇ ਵਿੱਚ ਵਧੇ ਹੋਏ ਤਣਾਅ ਦੇ ਚੱਲਦਿਆਂ ਹੁਣ ਸੰਯੁਕਤ ਅਰਬ ਅਮੀਰਾਤ ਦੀ ਆਰਥਿਕਤਾ ਦੇ ਉੱਤੇ ਵੀ ਅਸਰ ਪੈਂਦੇ ਦਿਖਾਈ ਦੇ ਰਹੇ ਨੇ। ਦੁਨੀਆ ਦੀ ਦਿੱਗਜ ਲੌਜਿਸਟਿਕ ਕੰਪਨੀ DP ਵਰਲਡ ਹੁਣ ਦੁਬਈ ਦੇ ਵਿੱਚੋਂ ਆਪਣੇ ਸਭ ਤੋਂ ਮਸ਼ਹੂਰ ਜੈਬੇਲ ਅਲੀ ਹੱਬ ਦੇ ਉੱਤੇ ਨਿਰਭਰਤਾ ਨੂੰ ਘੱਟ ਕਰਨ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਹੈ। ਅਸਲ ਦੇ ਵਿੱਚ UAE ਦੇ ਸਮੁੰਦਰੀ ਬੰਦਰਗਾਹਾਂ ਦੇ ਉੱਤੇ ਵੀ ਹਮਲੇ ਹੋ ਰਹੇ ਨੇ। ਅਮਰੀਕਾ ਕਰ ਰਿਹਾ, ਈਰਾਨ ਕਰ ਰਿਹਾ। ਅਮਰੀਕਾ ਤਾਂ ਇਲਜ਼ਾਮ ਲਗਾ ਰਿਹਾ ਕਿ ਈਰਾਨ ਕਰ ਰਿਹਾ, ਅਮਰੀਕਾ ਕਿਉਂ ਕਰੇਗਾ? ਪਰ ਈਰਾਨ ਦਾ ਇਹ ਕਹਿਣਾ ਹੈ ਕਿ ਜੇਕਰ ਅਸੀਂ ਕਿਤੇ ਵੀ ਨੇ ਤਾਂ ਫਿਰ UAE, ਕੁਵੈਤ ਔਰ ਇਹ ਸਾਰੇ ਦੇਸ਼ ਜਿਹੜੇ ਨੇ, ਬਹਿਰੀਨ ਵਰਗੇ ਦੇਸ਼, ਇਹ ਸਾਥ ਛੱਡ ਦੇਣ ਅਮਰੀਕਾ ਦਾ ਔਰ ਉਹਨਾਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਨਾ ਕਰਨ ਦੇਣ ਤਾਂ ਕਿ ਉਹ ਸਾਡੇ ਤੇ ਹਮਲੇ ਕਰਨ। ਅਜਿਹੇ ਦੇ ਵਿੱਚ ਹੁਣ UAE ਦੇ ਪੂਰਬੀ ਤਟੀ ਇਲਾਕੇ ਦੇ ਵਿੱਚ ਪੈਂਦਾ ਜਿਹੜਾ ਇੱਕ ਮਲਟੀਪਰਪਜ਼ ਪੋਰਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਯਾਨੀ ਕਿ ਇੱਕ ਨਵੀਂ ਬੰਦਰਗਾਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ ਇੱਥੇ ਦੱਸ ਦਈਏ ਕਿ ਇਹ ਫਿਰ ਵੀ ਪੂਰੇ ਤਰੀਕੇ ਦੇ ਨਾਲ ਈਰਾਨ ਦੇ ਨਿਸ਼ਾਨੇ ਤੋਂ ਬਾਹਰ ਤਾਂ ਨਹੀਂ ਹੋਏਗੀ, ਕਿਉਂਕਿ ਈਰਾਨ ਜਿਹੜਾ ਜਾਰਡਨ ਦੀ ਹੱਦ ਤੱਕ, ਬਲਕਿ ਇਜ਼ਰਾਈਲ ਦੀ ਸਰਹੱਦ ਤੱਕ ਮਿਜ਼ਾਈਲ ਛੱਡ ਚੁੱਕੇ ਆ, ਉਸ ਦੇ ਲਈ UAE ਦੇ ਪੂਰਬੀ ਤਟੀ ਇਲਾਕੇ ਦੇ ਉੱਤੇ ਬਣੀ ਇਹ ਬੰਦਰਗਾਹ ਕਿੱਥੋਂ ਦੂਰ ਹੈ। ਪਰ ਫਿਰ ਵੀ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਦੁਬਈ ਦੀ ਫੁਜੇਰਾ ਇਲਾਕੇ ਦੇ ਉੱਤੇ, ਤਟੀ ਇਲਾਕੇ ਦੇ ਉੱਤੇ ਇਹ ਇੱਕ ਨਵਾਂ ਕੰਟੇਨਰ ਟਰਮੀਨਲ ਬਣਾਉਣ ਦੀ ਗੱਲ ਹੋ ਰਹੀ ਹੈ। ਦਰਅਸਲ ਇਹ ਫੈਸਲਾ ਸੁਰੱਖਿਆ ਤੇ ਵਪਾਰ ਨੂੰ ਬਚਾਉਣ ਦੀ ਮਜਬੂਰੀ ਦੇ ਨਾਲ ਹੀ ਜੁੜਿਆ ਹੋਇਆ। ਫਰਵਰੀ ਦੇ ਅਖੀਰ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ 'ਚ ਜਦੋਂ ਈਰਾਨ ਨੇ ਹੌਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ ਤਾਂ UAE ਦੇ ਸਭ ਤੋਂ ਵੱਡੇ ਕੰਟੇਨਰ ਪੋਰਟ ਜਬੇਲ ਅਲੀ ਦਾ ਕੰਮਕਾਜ 90% ਤੱਕ ਠੱਪ ਹੋ ਕੇ ਰਹਿ ਗਿਆ ਸੀ ਔਰ ਇਸ ਮੰਦੀ ਦੀ ਵਜ੍ਹਾ ਦੇ ਚੱਲਦਿਆਂ ਪੋਰਟ ਆਪਰੇਟਰ ਨੂੰ ਮਜਬੂਰੀ ਵਸ ਇੱਕ ਵਿਕਲਪ ਤਲਾਸ਼ਣ ਦੀ ਲੋੜ ਪੈ ਗਈ ਸੀ। ਇਸੇ ਕਰਕੇ ਹੁਣ DP ਵਰਲਡ ਜਾਂ ਹੋਰ ਦੂਸਰੀਆਂ ਕੰਪਨੀਆਂ ਜਿਹੜੀਆਂ, ਜਿਨ੍ਹਾਂ ਦਾ ਪੂਰਾ ਸਮਾਨ ਜਬੇਲ ਅਲੀ ਆ ਕੇ ਉਤਰਦਾ, ਉਹ ਹੁਣ ਵਿਕਲਪ ਲੱਭਣ ਲੱਗੀਆਂ ਹੋਈਆਂ ਨੇ ਤਾਂ ਕਿ ਮੱਧ ਏਸ਼ੀਆ, ਮੱਧ ਪੂਰਬ ਤੇ ਯੂਰਪ ਤੱਕ ਦੇ ਲਈ ਇੱਕ ਨਵੀਂ ਰਾਹਦਾਰੀ ਕਾਇਮ ਹੋ ਸਕੇ। ਦੱਸ ਦਈਏ ਕਿ ਆਬੂ ਧਾਬੀ ਦੀ ਇਹ ਉਸ ਵਿਆਪਕ ਰਣਨੀਤੀ ਦਾ ਵੀ ਹਿੱਸਾ ਹੈ ਜਿਸ ਦੇ ਵਿੱਚ ਭਵਿੱਖ ਦੇ ਅੰਦਰ ਜਦੋਂ ਵੀ ਕਦੇ ਮੱਧ ਪੂਰਬ ਦੇ ਵਿੱਚ ਸੰਕਟ ਉੱਠੇਗਾ, ਜੋ ਕਿ ਹਾਲੇ ਨਿਬੜਦਾ ਨਜ਼ਰ ਨਹੀਂ ਆ ਰਿਹਾ, ਤਾਂ ਉਹਨਾਂ ਦੇ ਕੋਲ ਇੱਕ ਪਲਾਨ ਬੀ ਹੋ ਸਕੇ। ਕੌਮਾਂਤਰੀ ਖਬਰਾਂ ਦੇ ਵਿੱਚ ਅਗਲੀ ਖਬਰ ਰੂਸ ਯੂਕਰੇਨ ਦੇ ਨਾਲ ਜੁੜੀ ਹੋਈ, ਜਿੱਥੇ ਰੂਸ ਵੱਲੋਂ ਰਾਤ ਭਰ ਕੀਤੇ ਹਮਲਿਆਂ ਦੇ ਦਰਮਿਆਨ ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੇ 5 ਬਲੈਸਟਿਕ ਮਿਜ਼ਾਈਲਾਂ ਨੂੰ ਫੁੰਡ ਦਿੱਤਾ, ਜਦਕਿ ਬਾਕੀ ਰੂਸੀ ਮਿਜ਼ਾਈਲਾਂ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਮਾਰ ਕਰਨ ਦੇ ਅੰਦਰ ਸਫਲ ਰਹੀਆਂ। ਯੂਕਰੇਨ ਦੀ ਹਵਾਈ ਫੌਜ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਲਗਭਗ 2 ਹਫ਼ਤਿਆਂ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਯੂਕਰੇਨ ਨੇ ਬਲੈਸਟਿਕ ਮਿਜ਼ਾਈਲਾਂ ਦਾ ਜਿਹੜਾ ਹਮਲਾ ਜਿਹੜਾ ਸਿਹਾ ਹੈ ਔਰ ਰੂਸ ਦੀ ਤਰਫ ਤੋਂ ਜਿਹੜੇ ਡਰੋਨ ਹਮਲੇ ਵੀ ਨੇ ਉਹਨਾਂ ਨੂੰ ਹੁਣ ਰੋਕਣਾ ਯੂਕਰੇਨ ਦੇ ਲਈ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦਰਮਿਆਨ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੀ ਰਾਜਧਾਨੀ 'ਚ ਫੌਜੀ ਸਾਜੋ ਸਮਾਨ ਬਣਾਉਣ ਵਾਲੇ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵੱਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਯੂਕਰੇਨ ਦੇ ਹਵਾਈ ਫੌਜ ਦਾ ਕਹਿਣਾ ਹੈ ਕਿ ਬਲੈਸਟਿਕ ਮਿਜ਼ਾਈਲ ਤੇ 25 ਡਰੋਨ 17 ਅਲੱਗ ਅਲੱਗ ਥਾਵਾਂ ਦੇ ਉੱਤੇ ਡਿੱਗੇ ਨੇ। 10 ਥਾਵਾਂ ਦੇ ਉੱਤੇ ਮਲਬਾ ਡਿੱਗਣ ਦੀ ਵੀ ਰਿਪੋਰਟ ਹਾਸਲ ਹੋਈ ਹੈ। ਯੂਕਰੇਨ ਨੇ ਰੂਸ ਦੇ ਵਿੱਚ ਤੇਲ ਡਿਪੂਆਂ ਸਣੇ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ। ਉਸੇ ਦੇ ਜਵਾਬ ਦੇ ਵਿੱਚ ਹੁਣ ਰੂਸ ਨੇ ਇਹ ਹਮਲੇ ਕੀਤੇ ਨੇ। ਇਧਰੋਂ ਹੁਣ ਭਾਰਤ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਤਾਂ ਗੱਲ ਦਿੱਲੀ ਦੇ ਜੰਤਰ ਮੰਤਰ ਤੋਂ ਕਰਨੀ ਬਣਦੀ ਹੈ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਰੀ ਹੈ, ਪਰ ਇਸ ਸਭ ਦੇ ਦਰਮਿਆਨ ਲੱਦਾਖ ਤੋਂ ਆਉਂਦੇ ਸਮਾਜਿਕ ਕਾਰਕੁਨ ਤੇ ਵਾਤਾਵਰਨ ਨੂੰ ਸੰਭਾਲਣ ਦੀ ਹੌਕਾ ਦੇਣ ਵਾਲੇ ਤੇ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਕੰਮ ਕਰ ਚੁੱਕੇ ਸੋਨਮ ਵਾਂਗਚੁਕ ਆਪਣੀ ਸਿਹਤ ਨੂੰ ਛਿਕੇ ਟੰਗ ਕੇ ਹੁਣ ਸਰਕਾਰ ਤੋਂ ਉਸ ਗੱਲ ਦੀ ਮੰਗ ਕਰ ਰਹੇ ਨੇ ਜਿਸ ਦੀ ਸਰਕਾਰ ਕਦੇ ਵੀ ਲੱਗ ਨਹੀਂ ਰਿਹਾ ਕਿ ਸੁਣੇਗੀ। 18 ਦਿਨ ਪੂਰੇ ਹੋ ਚੁੱਕੇ ਨੇ ਉਹਨਾਂ ਦੀ ਭੁੱਖ ਹੜਤਾਲ ਦੇ ਔਰ ਧਰਨੇ ਵਾਲੀ ਥਾਂ ਦੇ ਉੱਤੇ ਹੁਣ ਅਲੱਗ ਅਲੱਗ ਸੈਲੀਬ੍ਰਿਟੀਜ਼ ਆਉਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ 3 Idiot ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਨਿਭਾਉਣ ਵਾਲੇ ਆਮਿਰ ਖਾਨ ਆਸਟ੍ਰੇਲੀਆ ਦਾ ਗੇੜਾ ਤਾਂ ਕੱਢ ਚੁੱਕੇ ਨੇ ਪਰ ਸੋਨਮ ਵਾਂਗਚੁਕ ਤੱਕ ਨਹੀਂ ਪਹੁੰਚੇ। ਪਰ ਸੋਨਮ ਵਾਂਗਚੁਕ ਨੂੰ ਲੈ ਕੇ ਅਲੱਗ ਅਲੱਗ ਸੈਲੀਬ੍ਰਿਟੀਜ਼ ਉੱਥੇ ਆਪਣੀ ਹਮਾਇਤ ਦੇਣ ਪਹੁੰਚ ਰਹੇ ਨੇ। ਪਹਿਲਾਂ ਤਾਂ ਮੰਗਲਵਾਰ ਦੇ ਦਿਨ ਜਾਰੀ ਜਿਹੜਾ ਸਿਹਤ ਬੁਲੇਟਿਨ ਹੋਇਆ ਸੀ ਉਸ 'ਚ ਦੱਸਿਆ ਗਿਆ ਕਿ ਵਾਂਗਚੁਕ ਦਾ ਵਜ਼ਨ 8.5 ਕਿਲੋ ਘੱਟ ਚੁੱਕਿਆ ਹੈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ 109-70 ਦੇ ਆਸ-ਪਾਸ ਚੱਲ ਰਿਹਾ। ਸੋਨਮ ਵਾਂਗਚੁਕ ਦੇ ਲਗਾਤਾਰ ਗਿਰਦੀ ਸਿਹਤ ਦੇ ਦਰਮਿਆਨ ਹੁਣ ਬਹੁਤ ਸਾਰੀਆਂ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਨਮ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ ਭੁੱਖ ਹੜਤਾਲ ਖਤਮ ਕਰ ਦੇਣ। ਕੇਜਰੀਵਾਲ ਨੇ ਨਾਲ ਹੀ ਐਲਾਨ ਵੀ ਕੀਤਾ ਕਿ ਉਹ ਭਲਕੇ ਯਾਨੀ ਕਿ ਵੀਰਵਾਰ ਦੇ ਦਿਨ ਸ਼ਾਮੀ 5 ਵਜੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਧਰਨੇ ਵਾਲੀ ਥਾਂ ਦੇ ਉੱਤੇ ਉਹਨਾਂ ਦਾ ਸਾਥ ਦੇਣ ਜਾਣਗੇ। ਇਸ ਦਰਮਿਆਨ ਫਿਲਮ ਜਗਤ ਦੀਆਂ ਵੀ ਕਈ ਪ੍ਰਸਿੱਧ ਸ਼ਖਸੀਅਤਾਂ ਇੱਥੇ ਆ ਕੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ। ਦੱਸ ਦਈਏ ਕਿ ਚਰਚਿਤ ਕਲਾਕਾਰ ਪ੍ਰਕਾਸ਼ ਰਾਜ ਵੀ ਧਰਨੇ ਵਾਲੀ ਥਾਂ ਦੇ ਉੱਤੇ ਪਹੁੰਚੇ ਨੇ। ਪਹਿਲਾਂ ਬੈਂਗਲੁਰੂ ਦੇ ਵਿੱਚ ਵੀ CJP ਦੇ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਮਲ ਹੋਏ ਸੀ, ਬਲਕਿ ਕਾਂਗਰਸ ਜਨਤਾ ਪਾਰਟੀ ਦੀ ਸਥਾਪਨਾ ਤੋਂ ਹੀ ਉਹ ਇਸ ਦੀ ਹਮਾਇਤ ਕਰ ਰਹੇ ਨੇ। ਉਹਨਾਂ ਨੇ 20 ਜੁਲਾਈ ਨੂੰ CJP ਦੀ ਸੰਸਦ ਚੱਲੋ ਰੈਲੀ ਦੇ ਲਈ ਲੋਕਾਂ ਨੂੰ ਜੁੜਨ ਦੀ ਅਪੀਲ ਵੀ ਕੀਤੀ ਹੈ। ਪ੍ਰਕਾਸ਼ ਰਾਜ ਨੇ ਕਿਹਾ ਹੈ ਕਿ ਇਹ ਸਿਰਫ ਚੁਣੀ ਹੋਈ ਸਰਕਾਰ ਦੀ ਜਵਾਬਦੇਹੀ ਨੂੰ ਲੈ ਕੇ ਹੈ, ਇਹ ਸਟੂਡੈਂਟਸ ਦੀ ਇੱਕ ਹੜਤਾਲ ਨਹੀਂ ਹੈ, ਬਲਕਿ ਇਸ ਦੇ ਨਾਲ ਦੇਸ਼ ਦੇ ਜ਼ਿੰਮੇਦਾਰ ਨਾਗਰਿਕ ਹੋਣ ਦੇ ਮਾਇਨੇ ਵੀ ਤੈਅ ਹੋਣਗੇ। ਸੋਨਮ ਵਾਂਗਚੁਕ ਕੋਈ ਛੋਟੇ ਮੋਟੇ ਵਿਅਕਤੀ ਤਾਂ ਹੈ ਨਹੀਂ, ਪੜ੍ਹੇ ਲਿਖੇ ਆਦਮੀ ਨੇ। ਉਹਨਾਂ ਨੇ ਦੇਸ਼ ਦੇ ਲਈ ਇੱਕ ਵੱਡੀ ਲੜਾਈਆਂ ਲੜੀਆਂ ਨੇ ਮੁੱਦਿਆਂ ਨੂੰ ਲੈ ਕੇ ਅਲੱਗ ਅਲੱਗ ਮੁੱਦਿਆਂ ਦੇ ਉੱਤੇ, ਤੇ ਜੇਕਰ ਉਹ ਇਹਨਾਂ ਬੱਚਿਆਂ ਦੀ ਹੜਤਾਲ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਇਸ ਦੀ ਕੋਈ ਅਸਲੀ ਵਜ੍ਹਾ ਤਾਂ ਹੋਏਗੀ। ਇਸ ਤੋਂ ਪਹਿਲਾਂ ਬੀਤੇ ਹਫ਼ਤੇ ਪੰਜਾਬੀ ਸਿੰਗਰ ਕਾਕਾ ਵੀ ਧਰਨੇ ਵਾਲੀ ਥਾਂ ਦੇ ਉੱਤੇ ਪਹੁੰਚੇ ਸੀ। ਉੱਥੇ ਰੋਡੀਜ਼ ਰਿਐਲਿਟੀ ਸ਼ੋਅ ਦੇ ਵਿੱਚ ਚਰਚਾ 'ਚ ਰਹੇ ਹੋਸਟ ਰਘੂ ਰਾਮ ਨੇ ਵੀ 7 ਜੁਲਾਈ ਨੂੰ ਇਸ ਪ੍ਰਦਰਸ਼ਨ 'ਚ ਜਿਹੜੀ ਇਹ ਸਾਂਝ ਪਾਈ ਸੀ। 3 ਇਡੀਅਟ ਦੇ ਵਿੱਚ ਜਿਹੜੇ ਕਲਾਕਾਰ ਸੀ ਉਹਨਾਂ ਦੀ ਤਰਫ ਤੋਂ ਵੀ ਹੁਣ ਸੋਨਮ ਵਾਂਗਚੁਕ ਦੀ ਹਮਾਇਤ ਦੇ ਵਿੱਚ ਆਪਣੇ ਜਿਹੜੇ ਟਵੀਟ ਕੀਤੇ ਜਾ ਰਹੇ ਨੇ ਅਲੱਗ ਅਲੱਗ ਨੇਤਾਵਾਂ। ਕੱਲ ਦੇ ਦਿਨ ਮਹੁਆ ਮੋਹਿਤਰਾ ਦਾ ਟਵੀਟ ਵੀ ਦੱਸਿਆ ਸੀ। ਇਸ ਤੋਂ ਇਲਾਵਾ ਲੇਖਿਕਾ ਅਰੁੰਧਤੀ ਰੋਏ, ਅਦਾਕਾਰ ਨਸੀਰੂਦੀਨ ਸ਼ਾਹ, ਉਹਨਾਂ ਦੀ ਪਤਨੀ ਰਟਨਾ ਪਾਠਕ, ਅਰਥਸ਼ਾਸਤਰੀ ਜਯੋਤੀ ਘੋਸ਼ ਆਦਿ ਸਾਰੇ ਦਿੱਲੀ ਦੇ ਇਸ ਜੰਤਰ ਮੰਤਰ ਦੇ ਉੱਤੇ ਸੋਨਮ ਵਾਂਗਚੁਕ ਨੂੰ ਹਮਾਇਤ ਦੇਣ ਦੇ ਲਈ ਪਹੁੰਚੇ ਨੇ। ਹੋਰ ਤਾਂ ਹੋਰ ਫਿਲਮ ਅਦਾਕਾਰ ਅਭੈ ਦਿਓਲ ਵੀ ਸਿੱਧੇ ਤੌਰ ਦੇ ਉੱਤੇ, ਹਾਲਾਂਕਿ ਉਹਨਾਂ ਨੇ ਹਮਾਇਤ ਨਹੀਂ ਕੀਤੀ, ਪਰ ਇੰਸਟਾਗ੍ਰਾਮ ਪ੍ਰੋਫਾਈਲ ਦੇ ਉੱਤੇ ਸੋਨਮ ਦੇ ਵਾਂਗਚੁਕ ਦੇ ਧਰਨੇ ਵਾਲੀ ਥਾਂ ਦੀ ਇੱਕ ਪੋਸਟ ਉਹਨਾਂ ਨੇ ਸ਼ੇਅਰ ਕਰਕੇ ਟੁੱਟੇ ਹੋਏ ਦਿਲ ਦੀ ਇੱਕ ਇਮੋਜੀ ਵੀ ਜੋੜੀ ਸੀ। ਦੱਸ ਦਈਏ ਕਿ ਹਾਲ ਫਿਲਹਾਲ ਜਿਹੜੀ ਇਹ ਹੜਤਾਲ ਇਹ ਚਰਚਾ ਦਾ ਵਿਸ਼ਾ ਤਾਂ ਜ਼ਰੂਰ ਬਣ ਰਹੀ ਹੈ, ਪਰ ਸੋਨਮ ਵਾਂਗਚੁਕ ਦੀ ਬਹੁਤ ਸਾਰੀਆਂ ਇੰਟਰਵਿਊਜ਼ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇੱਥੇ ਸਿਰਫ ਗੱਲ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਨਹੀਂ ਹੈ, ਬਲਕਿ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਹੈ। ਬਹਿਰਾਲ ਇਸ ਮਸਲੇ ਦੇ ਉੱਤੇ ਖਬਰਾਂ ਦੀ ਸਾਂਝ ਜਾਰੀ ਵੀ ਰੱਖਾਂਗੇ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਇਸ ਦੇ ਬਾਰੇ ਹੋਰ ਵਧੇਰੇ ਵਿਸਥਾਰ ਦਿੰਦੇ ਰਹਾਂਗੇ। ਉਧਰ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਮੌਜੂਦ ਬਾਂਕੜਾ ਮਸਜਿਦ ਨੂੰ ਹਟਾਏ ਜਾਣ ਨੂੰ ਲੈ ਕੇ ਹੁਣ ਅਟਕਲਾਂ ਤੇਜ਼ ਹੋ ਰਹੀਆਂ ਨੇ। ਦੱਸ ਦਈਏ ਕਿ ਕੌਮਾਂਤਰੀ ਏਅਰਪੋਰਟ ਜਿਹੜਾ ਕੋਲਕਾਤਾ ਦਾ ਇਹ ਹੈਗਾ, ਇਸ ਦੇ ਅੰਦਰ ਇਹ 136 ਸਾਲ ਪੁਰਾਣੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਦੇ ਉੱਤੇ ਤਾਂ ਰੋਕ ਲਗਾ ਦਿੱਤੀ ਗਈ ਹੈ। ਇਹ ਪਹਿਲਾ ਸ਼ੁੱਕਰਵਾਰ ਬੀਤਿਆ ਸੀ ਪਿਛਲੇ ਹਫ਼ਤੇ ਜਦੋਂ ਇਸ ਦੇ ਉੱਤੇ ਰੋਕ ਲੱਗੀ ਸੀ, ਉਸ ਤੋਂ ਬਾਅਦ ਲਗਾਤਾਰ 3 ਦਿਨ ਤੱਕ ਇਹ ਰੋਕ ਲੱਗੀ ਰਹੀ। ਹਾਲੇ ਤੱਕ ਵੀ ਇਸ ਰੋਕ ਨੂੰ ਹਟਾਇਆ ਨਹੀਂ ਗਿਆ। ਮੰਨਿਆ ਜਾ ਰਿਹਾ ਹੈ ਕਿ ਪੱਛਮ ਬੰਗਾਲ ਦੇ ਭਾਜਪਾ ਦੇ ਜਿਹੜੇ ਮੁੱਖ ਮੰਤਰੀ ਨੇ ਹਿੰਦੂ ਧਰਮ ਦੇ ਹੱਕ ਦੇ ਵਿੱਚ ਫੈਸਲੇ ਲੈਣ ਵਾਲੇ ਸ਼ੁਭੇਂਦੂ ਅਧਿਕਾਰੀ ਨੇ ਇਸ ਫੈਸਲੇ ਦੀ ਹਮਾਇਤ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਕਿਸੇ ਧਰਮ ਦੇ ਪਾਲਣ ਕਰਨ ਤੋਂ ਨਹੀਂ ਰੋਕ ਰਹੀ ਹੈ, ਬਲਕਿ ਏਅਰਪੋਰਟ ਦੀ ਸੁਰੱਖਿਆ ਜ਼ਿਆਦਾ ਅਹਿਮ ਹੈ। ਇਸ ਕਰਕੇ ਜਿਹੜਾ ਕੌਮਾਂਤਰੀ ਸੁਰੱਖਿਆ ਨਿਯਮਾਂ ਦੇ ਮੁਤਾਬਕ ਕਿਸੇ ਵੀ ਰਨਵੇ ਦੇ 240 ਮੀਟਰ ਦੇ ਦਾਇਰੇ ਦੇ ਵਿੱਚ ਕੋਈ ਢਾਂਚਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਬਾਂਕੜਾ ਏਅਰਪੋਰਟ ਮਸਜਿਦ ਰਨਵੇ ਤੋਂ ਮਹਿਜ 165 ਮੀਟਰ ਦੂਰੀ ਦੇ ਹੋਣ ਦੇ ਚੱਲਦਿਆਂ ਉੱਥੋਂ ਉਸ ਥਾਂ ਨੂੰ ਸ਼ਿਫਟ ਕਰਨਾ ਹੋਏਗਾ। ਵੈਸੇ ਅੱਜ ਤੱਕ ਇਸ ਮਸਜਿਦ ਦੇ ਚੱਲਦਿਆਂ ਕੋਲਕਾਤਾ ਹਵਾਈ ਅੱਡੇ ਤੇ ਕਦੇ ਕੋਈ ਸੁਰੱਖਿਆ ਦੀ ਸਮੱਸਿਆ ਆਈ ਨਹੀਂ ਸੀ, ਪਰ ਫਿਰ ਵੀ ਸਰਕਾਰ ਨੂੰ ਜਾਂ ਮੌਜੂਦਾ ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਇੱਥੇ ਇਹ ਸਮੱਸਿਆ ਆ ਸਕਦੀ ਹੈ। ਕੋਲਕਾਤਾ ਏਅਰਪੋਰਟ ਦੀ ਸਥਾਪਨਾ ਤਾਂ 1924 'ਚ ਹੋਈ ਸੀ, ਬਲਕਿ ਇਹ ਮਸਜਿਦ ਇੱਥੇ 1890 ਤੋਂ ਬਣੀ ਹੋਈ ਹੈ। ਇਹ ਉਹ ਹਿੱਸਾ ਸੀ ਜੋ ਅਨਵੰਡੇ ਬੰਗਾਲ ਦਾ ਸੀ ਤੇ ਉਸ ਤੋਂ ਬਾਅਦ ਉਧਰਲੇ ਪਾਸੇ ਪੂਰਬੀ ਪਾਕਿਸਤਾਨ ਰਹਿ ਗਿਆ, ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਬੰਗਲਾਦੇਸ਼ ਹੈ। ਹਾਲਾਂਕਿ ਉਸ ਦੌਰ ਦੇ ਵਿੱਚ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਇਸ ਥਾਂ ਦੇ ਉੱਤੇ ਇਹ ਮਸਜਿਦ ਬਣਾਈ ਸੀ। ਇਸ ਮਸਜਿਦ ਦਾ ਨਾਮ ਗੌਰੀਪੁਰ ਜਾਮੇ ਮਸਜਿਦ ਰੱਖਿਆ ਗਿਆ ਸੀ, ਬਾਅਦ ਦੇ ਵਿੱਚ ਇਸ ਦਾ ਨਾਮ ਬਦਲ ਕੇ ਬਾਂਕੜਾ ਏਅਰਪੋਰਟ ਮਸਜਿਦ ਕਰ ਦਿੱਤਾ ਗਿਆ ਸੀ ਜਦੋਂ ਇੱਥੇ ਏਅਰਪੋਰਟ ਬਣ ਗਿਆ। ਦੱਸ ਦਈਏ ਕਿ ਬਾਂਕੜਾ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹਨ ਦੇ ਲਈ ਬੜੇ ਲੋਕ ਰੋਜ਼ਾਨਾ ਇੱਥੇ ਆਉਂਦੇ ਰਹੇ ਨੇ ਔਰ ਉਹਨਾਂ ਦੀ ਇਹ ਰੂਟੀਨ ਸੀ। ਪਰ ਹੁਣ ਖੈਰ ਪੱਛਮ ਬੰਗਾਲ ਦੀ ਸਰਕਾਰ ਹੈ ਤੇ ਉਹਨਾਂ ਦੇ ਰੂਲ ਨੇ। ਪੱਛਮ ਬੰਗਾਲ ਦੀ ਸਰਕਾਰ ਨੇ ਮਮਤਾ ਬੈਨਰਜੀ ਦੇ ਕਾਰਜਕਾਲ ਦੇ ਦਰਮਿਆਨ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੇ ਲਈ ਵੀ ਇੱਕ ਕਮਿਸ਼ਨ ਬਿਠਾ ਦਿੱਤਾ ਹੈ। ਇਸ ਦੀ ਅਗਵਾਈ ਕੋਲਕਾਤਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਵਿਸ਼ਵਜੀਤ ਬਸੂ ਕਰਨਗੇ। ਸੁਬਾਈ ਸਕੱਤਰੇਤ ਦੀ ਤਰਫ ਤੋਂ ਜਾਰੀ 10 ਜੁਲਾਈ ਨੂੰ ਇੱਕ ਪ੍ਰੈਸ ਨੋਟ ਦੇ ਵਿੱਚ ਦੱਸਿਆ ਗਿਆ ਹੈ ਕਿ ਕਮਿਸ਼ਨ ਸਾਲ 2011 ਤੋਂ ਲੈ ਕੇ ਇਸ ਸਾਲ ਤੱਕ ਯਾਨੀ 2026 ਦੇ ਮਈ ਮਹੀਨੇ ਤੱਕ ਸਿੱਖਿਆ, ਖਾਦ ਤੇ ਸਪਲਾਈ, ਰਾਹਤ ਤੇ ਐਮਰਜੈਂਸੀ ਪ੍ਰਬੰਧਨ, ਨਗਰ ਪਾਲਿਕਾ ਤੇ ਪੰਚਾਇਤ ਦੇ ਘੇਰੇ ਦੇ ਵਿੱਚ ਆਉਣ ਵਾਲੇ ਖੇਤਰਾਂ ਤੇ ਇਸ ਤੋਂ ਇਲਾਵਾ ਹੋਰ ਅਲੱਗ ਅਲੱਗ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਦੀ ਜਾਂਚ ਕਰੇਗਾ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਿਸ਼ਵਤਖੋਰੀ ਤੇ ਹੋਰ ਮਾਮਲਿਆਂ ਦੀ ਜਾਂਚ, 100 ਦਿਨਾਂ ਦੇ ਵਿੱਚ ਰੁਜ਼ਗਾਰ ਦੀਆਂ ਯੋਜਨਾਵਾਂ ਦੇ ਅੰਦਰ ਗੜਬੜੀਆਂ, ਸੱਤਾ ਦਾ ਦੁਰਪਯੋਗ, ਮਿਡ ਡੇ ਮੀਲ ਦੇ ਵਿੱਚ ਗੜਬੜੀਆਂ, ਸਰਕਾਰੀ ਨੌਕਰੀਆਂ ਦੀ ਨਿਯੁਕਤੀਆਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਹੋਏ ਨੇ, ਇਹ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾਏਗੀ। ਬਹਿਰਾਲ ਮੌਜੂਦਾ ਸੱਤਾਧਾਰੀ ਸਰਕਾਰ ਜਿਹੜੀ ਸਾਬਕਾ ਮੁੱਖ ਮੰਤਰੀ ਨੇ ਮਮਤਾ ਬੈਨਰਜੀ ਤੇ ਉਹਨਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਪਿੱਛੇ ਹੱਥ ਧੋ ਕੇ ਪੈ ਗਏ ਨੇ। ਉਧਰ ਉੱਤਰ ਪ੍ਰਦੇਸ਼ ਦੇ ਸਭ ਤੋਂ ਵਕਾਰੀ ਮੈਡੀਕਲ ਸੰਸਥਾਵਾਂ ਦੇ ਵਿੱਚੋਂ ਇੱਕ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਸਾਰੇ ਹੋਸਟਲਸ ਦੇ ਵਿੱਚੋਂ ਮਾਸਾਹਾਰੀ ਖਾਣਾ ਪਕਾਣ ਤੇ ਪਰੋਸਣ ਦੇ ਉੱਤੇ ਰੋਕ ਲਗਾ ਦਿੱਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਕੇਵਲ ਇੱਕ ਜਿਹੜੀ ਵਰਬਲ ਐਡਵਾਈਜ਼ਰੀ ਹੈ, ਸਟੂਡੈਂਟ ਚਾਹਣ ਤਾਂ ਆਨਲਾਈਨ ਆਰਡਰ ਕਰਕੇ ਆਪਣੇ ਕਮਰਿਆਂ ਦੇ ਵਿੱਚ ਅਲੱਗ ਤੋਂ ਨੌਨ ਵੈਜ ਖਾਣਾ ਮੰਗਵਾ ਸਕਦੇ ਨੇ। ਉਂਝ ਦੱਸ ਦਈਏ ਕਿ KGMU ਯਾਨੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਕੁੱਲ 18 ਹੋਸਟਲ ਨੇ, ਕਰੀਬ 2500 ਸਟੂਡੈਂਟ ਇੱਥੇ ਰਹਿੰਦੇ ਨੇ ਔਰ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਮੈਸ ਦੇ ਅੰਦਰ ਤਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸ਼ਾਕਾਹਾਰੀ ਭੋਜਨ ਹੀ ਦਿੱਤਾ ਜਾਏਗਾ। ਇਸ ਤੋਂ ਇਲਾਵਾ ਡਾਕਟਰ ਆਫ ਮੈਡੀਸਨ ਦੇ ਸਟੂਡੈਂਟਸ ਦੇ ਲਈ ਜਿਹੜੇ ਸੈਟੇਲਾਈਟ ਫਲੈਟ ਨੇ ਉਹ ਹੈਗੇ, ਉਹ ਵੀ ਹੋਸਟਲ ਨੇ, ਪਰ ਉੱਥੇ ਆਪਣਾ ਉਹਨਾਂ ਨੂੰ ਕਿਚਨ ਦਿੱਤਾ ਜਾਂਦਾ ਹੈ, ਉੱਥੇ ਉਹਨਾਂ ਨੂੰ ਕੁਝ ਵੀ ਪਕਾਉਣ ਤੋਂ ਰੋਕਿਆ ਨਹੀਂ ਜਾਏਗਾ। ਹਾਲਾਂਕਿ ਯੂਨੀਵਰਸਿਟੀ ਦਾ ਫੈਸਲਾ ਅਜਿਹੇ ਸਮੇਂ 'ਚ ਆਇਆ ਜਦੋਂ ਇੱਕ ਦਿਨ ਪਹਿਲਾਂ ਹੀ KGMU ਦੇ 22ਵੇਂ ਜਿਹੜਾ ਕਨਵੈਨਸ਼ਨ ਪ੍ਰੋਗਰਾਮ ਸੀ ਉਸ ਦੇ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ ਤੇ ਯੂਨੀਵਰਸਿਟੀ ਦੀ ਕੁਲਪਤੀ ਜਾਂ ਚਾਂਸਲਰ ਜਿਨ੍ਹਾਂ ਨੂੰ ਕਿਹਾ ਜਾਂਦਾ ਆਨੰਦੀਬੇਨ ਪਟੇਲ, ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੀ ਮੈਸ ਦਾ ਜ਼ਿਕਰ ਕਰਦੇ ਹੋਏ ਨੌਨ ਵੈਜ ਖਾਣੇ ਦੇ ਉੱਤੇ ਟਿੱਪਣੀ ਕੀਤੀ ਸੀ। ਆਨੰਦੀਬੇਨ ਪਟੇਲ ਨੇ ਕਿਹਾ ਸੀ ਕਿ ਰਾਜ ਭਵਨ ਦੀ ਟੀਮ ਨੇ ਯੂਨੀਵਰਸਿਟੀ ਦੀ 3 ਮੈਸ ਦਾ ਨਿਰੀਖਣ ਕੀਤਾ ਹੈ ਤੇ ਪਾਇਆ ਹੈ ਕਿ ਉੱਥੇ ਨੌਨ ਵੈਜ ਬੰਦ ਹੈ। ਇੱਕ ਜਗ੍ਹਾ ਤਾਂ ਐਕਸਪਾਇਰਡ ਮਸਾਲਿਆਂ ਦਾ ਪ੍ਰਯੋਗ ਵੀ ਕੀਤਾ ਜਾ ਰਿਹਾ ਸੀ। ਰਾਜਪਾਲ ਦੇ ਇਸ ਸੰਬੋਧਨ ਤੋਂ ਬਾਅਦ ਹੀ ਹੋ ਸਕਦਾ ਹੈ ਕਿ KGMU ਨੇ ਇਹ ਫੈਸਲਾ ਲਿਆ ਹੋਵੇ। ਉੱਥੇ ਇੱਕ ਖਬਰ ਭਾਰਤ ਦੀ ਬਰਤਾਨੀਆ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਦੇ ਉੱਤੇ, ਮਾਫ ਕਰਨਾ ਅਮਰੀਕਾ ਤੋਂ, ਜਿਹੜੇ ਭਾਰਤ ਦੇ ਤਰਫ ਤੋਂ ਹੁਣ ਟਿੱਪਣੀ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਉੱਤੇ ਅਮਰੀਕਾ ਦੇ ਵਿੱਚ ਦਾਇਰ ਦੋਸ਼ ਪੱਤਰਾਂ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਆਪਣਾ ਬਿਆਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਫਤਾਵਾਰੀ ਪ੍ਰੈਸ ਬਰੀਫ ਦੇ ਵਿੱਚ ਕਿਹਾ ਕਿ ਅਮਰੀਕਾ ਦਾ ਕਾਨੂੰਨ ਐਨਫੋਰਸਮੈਂਟ ਡਾਇਰੈਕਟੋਰੇਟ ਏਜੰਸੀਆਂ ਜਾਂ ਦੂਸਰੀਆਂ ਭਾਰਤ ਦੀਆਂ ਏਜੰਸੀਆਂ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇ ਸਕਦਾ। ਅਸੀਂ ਕਈ ਦੇਸ਼ਾਂ ਦੇ ਨਾਲ ਕੌਮਾਂਤਰੀ ਸੰਗਠਿਤ ਅਪਰਾਧ ਨੈਟਵਰਕ ਦੇ ਖਿਲਾਫ ਕਾਰਵਾਈਆਂ ਦੀ ਜਾਣਕਾਰੀ ਉਹਨਾਂ ਨੂੰ ਦਿੰਦੇ ਰਹਿੰਦੇ ਹਾਂ। ਉਹਨਾਂ ਕਿਹਾ ਕਿ ਭਾਰਤ ਲਗਾਤਾਰ ਇਹ ਕਹਿੰਦਾ ਰਿਹਾ ਹੈ ਕਿ ਕੌਮਾਂਤਰੀ ਸੰਗਠਿਤ ਅਪਰਾਧ, ਅੱਤਵਾਦ, ਮਾਦਕ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ, ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਇਸ ਦੇ ਨਾਲ ਜੁੜੇ ਹੋਏ ਅਪਰਾਧਕ ਨੈਟਵਰਕ ਅੱਜ ਸਾਡੇ ਸਮਾਜ ਦੇ ਲਈ ਗੰਭੀਰ ਖਤਰਾ ਨੇ। ਹਾਲਾਂਕਿ ਭਾਰਤ ਤੇ ਅਮਰੀਕਾ ਦੇ ਦਰਮਿਆਨ ਮਜ਼ਬੂਤ ਸੰਬੰਧ ਹੈਗੇ ਨੇ, ਸਹਿਯੋਗ ਬਣੇ ਹੋਏ ਨੇ। ਭਾਰਤ ਤੇ ਅਮਰੀਕਾ ਦੀਆਂ ਕਈ ਏਜੰਸੀਆਂ ਲਗਾਤਾਰ ਇਸ ਦੇ ਉੱਤੇ ਰਲ ਕੇ ਕੰਮ ਕਰ ਰਹੀਆਂ ਨੇ, ਪਰ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਅਮਰੀਕਾ ਨੂੰ ਸਪੁਰਦ ਨਹੀਂ ਕੀਤਾ ਜਾ ਸਕਦਾ। ਹਰਦੀਪ ਸਿੰਘ ਨਿੱਜਰ ਦੀ ਕਤਲ ਦੇ ਲਈ ਲਾਰੈਂਸ ਬਿਸ਼ਨੋਈ ਗੈਂਗ ਨੂੰ ਜ਼ਿੰਮੇਦਾਰ ਠਹਿਰਾਏ ਜਾਣ ਤੋਂ ਬਾਅਦ ਜਾਰੀ ਹੋਏ ਅਮਰੀਕਾ ਦੇ ਇਸ ਬਿਆਨ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ, ਜਿਹੜੀ ਕਿ ਕੈਨੇਡਾ ਦੀ ਪੁਲਿਸ ਹੈ, ਉਸ ਦੇ ਡਿਪਟੀ ਕਮਿਸ਼ਨਰ ਦੀਆਂ ਟਿੱਪਣੀਆਂ ਦੇ ਉੱਤੇ ਵੀ ਧਿਆਨ ਦਿੱਤਾ ਹੈ। ਭਾਰਤ ਅੱਤਵਾਦ ਤੇ ਕੌਮਾਂਤਰੀ ਸੰਗਠਿਤ ਅਪਰਾਧਾਂ ਦੇ ਨਾਲ ਨਜਿੱਠਣ ਦੇ ਲਈ ਦੇਸ਼ਾਂ ਦੇ ਨਾਲ, ਅਲੱਗ ਅਲੱਗ ਦੇਸ਼ਾਂ ਦੇ ਨਾਲ ਸਾਂਝੇਦਾਰੀ ਕਰਨ ਦੇ ਲਈ ਵਚਨਬੱਧ ਹੈ। ਪਿਛਲੇ ਦਿਨੀ ਅਮਰੀਕਾ ਨੇ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਸਣੇ 3 ਸਮੂਹਾਂ ਦੇ ਉੱਤੇ ਐਕਸ਼ਨ ਲੈਂਦਿਆਂ ਹੋਇਆਂ 24 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਭਾਰਤ ਦੇ ਵਿੱਚ ਬੰਦ ਵਿਅਕਤੀ ਜਿਹੜੇ ਲਾਰੈਂਸ ਬਿਸ਼ਨੋਈ ਸਣੇ ਨੇ, ਉਹਨਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹੀ ਮੱਧ ਪੂਰਬ ਦੀ ਖਬਰ ਜਿਸ ਦਾ ਅਸਰ ਤੁਹਾਨੂੰ ਦੱਸਿਆ ਹੈ ਕਿ ਭਾਵੇਂ ਡੋਨਲਡ ਟਰੰਪ ਕਰ ਰਹੇ ਹੋਣ ਜਾਣ ਬੁੱਝ ਕੇ ਜਾਂ ਜਿਵੇਂ ਮਰਜ਼ੀ, ਜਿਵੇਂ ਕੱਲ੍ਹ ਦੇ ਬਿਆਨ ਦੇ ਵਿੱਚ ਵੀ ਉਹ ਕਹਿ ਚੁੱਕੇ ਨੇ ਕਿ ਸਾਨੂੰ ਮੱਧ ਪੂਰਬ ਦੀਆਂ ਸਮੱਸਿਆਵਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਵੈਨਜ਼ੂਏਲਾ ਨੂੰ ਰਲਾ ਕੇ ਤਾਂ ਸਾਡੇ ਕੋਲ ਆਪਣੀ ਤੇਲ ਦੀ ਸਪਲਾਈ ਇੰਨੀ ਕੁ ਹੈਗੀ ਹੈ ਕਿ ਅਮਰੀਕਾ ਆਪਣਾ ਗੁਜ਼ਾਰਾ ਬੜੇ ਆਰਾਮ ਦੇ ਨਾਲ ਕਰ ਸਕਦਾ। ਪਰ ਮੱਧ ਪੂਰਬ ਦੇ ਵਿੱਚ ਜੰਗ ਛੇੜ ਕੇ ਉਹ ਬਾਕੀ ਦੁਨੀਆਂ ਦੇ ਨਾਲ ਅਜਿਹਾ ਕਿਉਂ ਵਰਤਾਰਾ ਕਰ ਰਹੇ ਨੇ, ਇਸ ਦੇ ਬਾਰੇ ਹਾਲੇ ਤੱਕ ਆਸਟ੍ਰੇਲੀਆ ਸਣੇ ਦੁਨੀਆਂ ਦੇ ਦੂਜੇ ਮੁਲਕ ਪੁੱਛ ਵੀ ਨਹੀਂ ਪਾ ਰਹੇ ਨੇ। ਪਰ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਖਰਾਬ ਹੋ ਸਕਦੇ ਨੇ ਜਾਂ ਨਹੀਂ, ਇਸ ਦੇ ਉੱਤੇ NRMA ਦੇ ਬੁਲਾਰੇ ਪੀਟਰ ਖੌਰੀ ਨੇ ਇੱਕ ਮੀਡੀਆ ਬਿਆਨ ਜਾਰੀ ਕੀਤਾ ਮੰਗਲਵਾਰ ਦੁਪਹਿਰ ਬਾਅਦ। ਉਹਨਾਂ ਕਿਹਾ ਕਿ 20% ਟੈਕਸ ਲਗਾਉਣ ਦੀ ਪਹਿਲਾਂ ਜਿਹੜੀ ਗੱਲ ਕੀਤੀ ਸੀ ਟਰੰਪ ਨੇ ਉਹ ਤਾਂ ਬੇਮਾਇਨੇ ਆ। ਖੈਰ ਉਸ ਉਹ ਬਿਆਨ ਤੋਂ ਤਾਂ ਹੁਣ ਟਰੰਪ ਆਪ ਹੀ ਮੁੱਕਰ ਗਏ ਨੇ, ਪਰ ਇਸ ਦਰਮਿਆਨ ਏਸ਼ੀਆਈ ਬਾਜ਼ਾਰਾਂ ਦੇ ਉੱਤੇ ਇਸ ਦੇ ਅਸਰ ਜ਼ਰੂਰ ਦੇਖਣ ਨੂੰ ਮਿਲੇ ਸੀ। ਕਰੂਡ ਆਇਲ ਦੀ ਕੀਮਤ ਬਾਜ਼ਾਰ ਦੇ ਵਿੱਚ ਵੱਧ ਕੇ ਕੱਲ੍ਹ ਦੇ ਦਿਨ $85 ਪ੍ਰਤੀ ਬੈਰਲ ਤੱਕ ਚਲੀ ਗਈ ਸੀ, ਯਾਨੀ ਆਸਟ੍ਰੇਲੀਅਨ ਡਾਲਰ ਦੇ ਵਿੱਚ ਜੇਕਰ ਇਸ ਦੀ ਤੁਲਨਾ ਕਰੀਏ ਤਾਂ ਇਹ $122 ਤੱਕ ਜਾ ਚੁੱਕੀ ਹੈ ਪ੍ਰਤੀ ਬੈਰਲ ਕੀਮਤਾਂ। ਯਾਨੀ ਕਿ ਇੱਕ ਵਾਰ ਫਿਰ ਤੋਂ ਇੱਕ ਵਾਰ ਜਿਹੜੀਆਂ ਇਹ $70 ਨੂੰ ਹੱਥ ਲਗਾ ਗਈਆਂ ਸੀ ਕੀਮਤਾਂ, ਉਹ ਫਿਰ ਤੋਂ ਵਾਪਸ ਉੱਤੇ ਨੂੰ ਚੜ੍ਹ ਰਹੀਆਂ ਨੇ। ਐਕਸਾਈਜ਼ ਦੀ ਜਿਹੜੀ ਫਿਊਲ ਡਿਸਕਾਊਂਟ ਜਿਹੜਾ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਦਿੱਤਾ ਜਾ ਰਿਹਾ 16 ਸੈਂਟ ਹਰ ਇੱਕ ਲੀਟਰ ਦੇ ਪਿੱਛੇ ਪੈਟਰੋਲ ਦੇ ਉੱਤੇ, ਉਹ ਵੀ ਡਿਸਕਾਊਂਟ 2 ਅਗਸਤ ਨੂੰ ਖਤਮ ਹੋ ਜਾਣਾ। ਪਹਿਲਾਂ 32 ਸੈਂਟ ਵਾਲਾ ਡਿਸਕਾਊਂਟ ਵੀ ਜਿਹੜਾ ਸੀ ਉਹ ਜੂਨ ਮਹੀਨੇ ਦੀ 30 ਤਰੀਕ ਨੂੰ ਖਤਮ ਹੋ ਗਿਆ ਸੀ। ਸਵਾਲ ਹੁਣ ਇੱਥੇ ਇਹ ਉੱਠਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਤੇ ਇਜ਼ਰਾਇਲ ਤਾਂ ਹਟਦੇ ਨਜ਼ਰ ਨਹੀਂ ਆ ਰਹੇ, ਇਰਾਨ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਤਾਂ ਅਜੇ ਇਹਦੇ ਵਿੱਚ ਮੱਧ ਪੂਰਬ ਦਾ ਇਹ ਸੰਕਟ ਜੇ ਬਰਕਰਾਰ ਰਹਿੰਦਾ ਤਾਂ ਕੀ ਤੇਲ ਦੀ ਸਪਲਾਈ ਦਾ ਸੰਕਟ ਔਰ ਤੇਲ ਦੀ ਮਹਿੰਗਾਈ ਦਾ ਸੰਕਟ ਵੀ ਬਰਕਰਾਰ ਰਹੇਗਾ? ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਆਸਟ੍ਰੇਲੀਆ 'ਚ ਇਹ ਸਵਾਲ ਉੱਠਦਾ ਹੈ ਕਿ ਕੀ ਸਰਕਾਰ ਇੱਕ ਵਾਰ ਫਿਰ ਤੋਂ ਇਹ ਇਸ ਕਿਸਮ ਦੀ ਐਕਸਾਈਜ਼ ਡਿਊਟੀ ਦੇ ਉੱਤੇ ਕਟੌਤੀ ਜਿਹੜੀ ਹੈ ਕਰ ਸਕਦੀ ਹੈ। ਆਸਟ੍ਰੇਲੀਆ ਆਪਣੇ ਮਾੜੇ ਦੌਰ ਦੇ ਵਿੱਚ ਨਹੀਂ ਹੈ, ਹਾਲਾਂਕਿ ਦੁਨੀਆ ਭਰ ਦੇ ਵਿੱਚ ਵੀ ਫੈਲੇ ਹੋਏ ਇਸ ਮਾੜੇ ਦੌਰ ਦੇ ਵਿੱਚ ਆਸਟ੍ਰੇਲੀਆ ਨੇ ਖੁਦ ਨੂੰ ਬਚਾ ਕੇ ਰੱਖਿਆ। ਐਕਟਿੰਗ ਐਨਰਜੀ ਮਿਨਿਸਟਰ ਜੈਸਨ ਕਲੇਰ ਨੇ ਕੱਲ੍ਹ ਦੇ ਦਿਨ ABC ਰੇਡੀਓ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਕੋਲ ਹਾਲੇ ਵੀ 41 ਦਿਨ ਦਾ ਪੈਟਰੋਲ ਹੈ। ਡੀਜ਼ਲ ਤੇ ਜੈੱਟ ਫਿਊਲ ਦੀ ਵੀ ਗੱਲ ਕਰੀਏ ਤਾਂ ਉਹ ਵੀ 37 ਦਿਨਾਂ ਤੱਕ ਦੀ ਸਪਲਾਈ ਸਾਡੇ ਕੋਲ ਮੌਜੂਦ ਹੈਗੀ ਹੈ। ਪਹਿਲਾਂ ਆਸਟ੍ਰੇਲੀਆ ਦੇ ਕੋਲ ਇਸ ਜੰਗ ਤੋਂ ਪਹਿਲਾਂ 29 ਦਿਨਾਂ ਦੀ ਪੈਟਰੋਲ ਦੀ ਸਪਲਾਈ ਸੀ ਤੇ 26 ਦਿਨਾਂ ਦੀ ਡੀਜ਼ਲ ਤੇ ਜੈੱਟ ਫਿਊਲ ਦੀ ਸਪਲਾਈ ਸੀ। ਯਾਨੀ ਕਿ ਉਸ ਦੇ ਨਾਲੋਂ ਤਾਂ ਅਸੀਂ ਬਿਹਤਰ ਸਥਿਤੀ 'ਚ ਹੈ। ਅਸੀਂ ਹੁਣ ਮੈਕਸੀਕੋ ਤੋਂ ਅਮਰੀਕਾ ਤੋਂ ਤੇਲ ਲੈ ਰਹੇ ਹਾਂ, ਹੋਰ ਵੀ ਜਿਹੜੀਆਂ ਜਿਹੜੀਆਂ ਥਾਵਾਂ ਨੇ ਜਿੱਥੋਂ ਜਿੱਥੋਂ ਸਾਡੀਆਂ ਸਪਲਾਈ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਉੱਥੋਂ ਕਰ ਰਹੇ ਹਾਂ। ਪਰ ਕਿਉਂਕਿ ਟਰਾਂਸਪੋਰਟੇਸ਼ਨ ਕੋਸਟ ਵਧੀ ਹੈ ਆਸਟ੍ਰੇਲੀਆ ਦੀ, ਯਾਨੀ ਕਿ ਜਿਹੜਾ ਮੱਧ ਪੂਰਬ ਤੱਕ ਦਾ ਜਿਹੜਾ ਇੱਕ ਰਾਹਦਾਰੀ ਸੀ ਉਹ ਆਸਟ੍ਰੇਲੀਆ ਨੂੰ ਹਾਲੇ ਥੋੜ੍ਹੀ ਲਾਗੇ ਪੈਂਦੀ ਸੀ। ਹੁਣ ਜਦੋਂ ਵੈਨਜ਼ੂਏਲਾ ਵਾਲਾ ਤੇਲ ਅਮਰੀਕਾ ਤੋਂ ਲੈ ਕੇ ਆਉਣਾ ਹੈ ਜਾਂ ਮੈਕਸੀਕੋ ਤੋਂ ਲੈ ਕੇ ਆਉਣਾ, ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਲਈ 32 ਸੈਂਟ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਦੇਣੀ ਤਾਂ ਮੁਸ਼ਕਲ ਹੋ ਸਕਦੀ ਹੈ। ਪਰ ਸਰਕਾਰ ਕੀ ਇੱਕ ਵਾਰ ਫਿਰ ਤੋਂ ਰਾਹਤ ਦੇ ਸਕਦੀ ਹੈ 2 ਅਗਸਤ ਤੋਂ ਬਾਅਦ? ਇਸ ਸਵਾਲ ਦੇ ਜਵਾਬ ਦੇ ਉੱਤੇ ਹਾਲੇ ਤੱਕ ਸਰਕਾਰ ਦੀ ਤਰਫ ਤੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਪਰ ਅਜਿਹਾ ਨਹੀਂ ਹੈ ਕਿ ਸਰਕਾਰ ਦੇ ਕੋਲ ਕਾਬਲੀਅਤ ਨਹੀਂ ਹੈ ਜਾਂ ਪੈਸੇ ਨਹੀਂ ਨੇ। ਸਰਕਾਰ ਦੇਣਾ ਚਾਹੇ ਤਾਂ ਦੇ ਸਕਦੀ ਹੈ, ਪਰ ਉਹ ਨਿਰਭਰ ਕਰੇਗਾ ਕਿ ਉਸ ਵਕਤ ਫਿਊਲ ਕ੍ਰਾਈਸਿਸ ਕਿੰਨੀ ਦੇਰ ਦੇ ਲਈ ਹੈ, ਕਿਉਂਕਿ ਜੇਕਰ ਕ੍ਰਾਈਸਿਸ ਇਸ ਤਰੀਕੇ ਦੇ ਨਾਲ ਦਿਖ ਰਹੇ ਹੋਣ ਕੌਮਾਂਤਰੀ ਪੱਧਰ ਦੇ ਉੱਤੇ ਕਿ ਉਹ ਕੁਝ ਦਿਨਾਂ ਦੀ ਗੱਲ ਨੇ, ਤੇ ਫਿਰ ਸਰਕਾਰਾਂ ਇਸ ਕਿਸਮ ਦੇ ਵਿਚਾਰ ਬਣਾ ਵੀ ਲੈਂਦੀਆਂ ਨੇ। ਖੈਰ ਇਸ ਖਬਰ ਤੋਂ ਅੱਗੇ ਹੁਣ ਸਰਕਾਰ ਦਾ ਧੰਨਵਾਦ ਵੀ ਕਰਦੇ ਚਲੋ, ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਦੇਸ਼ ਦੀ ਬੈਲੈਂਸ ਸ਼ੀਟ ਉਹ ਥੋੜੀ ਜਿਹੀ ਸਹੀ ਪਰ ਇੰਪਰੂਵ ਜ਼ਰੂਰ ਹੋਈ ਹੈ। ਉਸ ਦੀ ਵਜ੍ਹਾ ਇੰਡੀਪੈਂਡੈਂਟ ਪਾਰਲੀਮੈਂਟਰੀ ਬਜਟ ਆਫਿਸ ਦੀ ਤਰਫ ਤੋਂ ਜਾਰੀ ਇੱਕ ਰਿਪੋਰਟ ਦੇ ਆਧਾਰ ਨੂੰ ਰਿਪੋਰਟ ਨੂੰ ਮੰਨਿਆ ਜਾ ਸਕਦਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਲੇਬਰ ਪਾਰਟੀ ਨੇ ਬੇਸ਼ੱਕ ਟੈਕਸ ਦੇ ਵਿੱਚ ਕਟੌਤੀਆਂ ਕੀਤੀਆਂ ਨੇ ਆਸਟ੍ਰੇਲੀਅਨ ਲੋਕਾਂ ਨੇ, ਪਰ ਪਿਛਲੇ 10 ਸਾਲਾਂ ਦੇ ਨਾਲੋਂ ਟੈਕਸ ਜਿਹੜਾ ਉਹ ਬਿਹਤਰ ਵੀ ਹੋਇਆ ਹੈ। ਔਰ ਟੈਕਸ ਪਾਲਿਸੀਆਂ ਜੇਕਰ ਏਦਾਂ ਹੀ ਰਹਿਣ, ਬਿਲਕੁਲ ਨਾ ਛੇੜਿਆ ਜਾਵੇ, ਤਾਂ ਜਿਹੜਾ $336 ਬਿਲੀਅਨ ਦਾ ਟੈਕਸ, ਇਨਕਮ ਟੈਕਸ, ਪਰਸਨਲ ਟੈਕਸ ਜਿਹੜਾ ਵਸੂਲਿਆ ਜਾ ਸਕਦਾ 2026 ਤੋਂ ਲੈ ਕੇ 2037 ਤੱਕ ਦੇ ਦਰਮਿਆਨ, ਔਰ ਇਹ ਇੱਕ ਵੱਡਾ ਜਿਹੜਾ ਉਹ ਬਦਲਾਅ ਵੀ ਹੋਏਗਾ। ਔਰ ਇਸ ਦੇ ਇਸ ਵੈਸੇ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਰਕਾਰ ਦਾ ਰੈਵਨਿਊ ਹੈ ਉਹ ਇਨਕਮ ਟੈਕਸ ਤੋਂ ਹੀ ਹੁੰਦਾ ਹੈ, ਪਰਸਨਲ ਇਨਕਮ ਟੈਕਸ ਦੇ ਵਿੱਚੋਂ। ਜਿਹੜੇ ਇੰਡੀਵਿਜੁਅਲ ਇਨਕਮ ਟੈਕਸ ਹੁੰਦੇ ਨੇ, ਯਾਨੀ ਕਿ ਹਰ ਉਹ ਵਿਅਕਤੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਟੈਕਸ ਭਰਦਾ ਹੈ, 2029-30 ਦੇ ਦਰਮਿਆਨ 53% ਟੈਕਸ ਜਿਹੜਾ ਇਹ ਵਧੇਗਾ। ਉਸਦੇ ਕਾਰਨ ਕੀ ਨੇ? ਆਸਟ੍ਰੇਲੀਆ ਦੇ ਵਿੱਚ ਬੇਸ਼ੱਕ ਸਰਕਾਰ ਨੇ ਜਿਹੜੀ ਲੋਐਸਟ ਟੈਕਸ ਬ੍ਰੈਕਟ ਹੈ ਉਸ ਦੇ ਵਿੱਚ 1% ਦੀ ਕਟੌਤੀ ਕੀਤੀ ਸੀ। ਤੁਹਾਡੇ ਤੱਕ ਜੁਲਾਈ ਅਪਡੇਟਸ ਦੇ ਵਿੱਚ ਇਹ ਖਬਰ ਸਾਂਝੀ ਕੀਤੀ ਸੀ ਕਿ ਹੁਣ 16% ਦੀ ਬਜਾਏ ਤੁਹਾਨੂੰ 15% ਟੈਕਸ ਹੀ ਦੇਣਾ ਪਏਗਾ ਲੋਐਸਟ ਟੈਕਸ ਬ੍ਰੈਕਟ ਦੇ ਉੱਤੇ। ਪਰ ਸਰਕਾਰ ਨੇ ਨਾਲ ਹੀ ਤਨਖਾਹਾਂ ਵੀ ਵਧਾ ਦਿੱਤੀਆਂ। ਇਸ ਨੂੰ ਕਿਹਾ ਜਾਂਦਾ ਹੈ ਬ੍ਰੈਕਟ ਕਰੀਪ, ਯਾਨੀ ਕਿ ਘੱਟੋ ਘੱਟ ਤਨਖਾਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਹਾਸਲ ਕਰ ਰਹੇ ਨੇ, $26 ਤੱਕ ਦੀ ਵੀ ਤਨਖਾਹ ਜਿਹੜੇ ਲੋਕ ਆਸਟ੍ਰੇਲੀਆ 'ਚ ਹਾਸਲ ਕਰ ਰਹੇ ਨੇ, ਉਹ ਵੀ ਜੇ ਬਕਾਇਦਾ ਕੰਮ ਕਰਦੇ ਰਹਿਣ 35 ਤੋਂ 38 ਘੰਟੇ ਵੀ ਕੰਮ ਕਰਨ, ਤਾਂ ਵੀ ਉਹ $50,000-55,000 ਕਮਾ ਰਹੇ ਨੇ, ਯਾਨੀ ਕਿ ਉਹ ਵੀ ਇਸ ਟੈਕਸ ਬ੍ਰੈਕਟ ਦੇ ਦਾਇਰੇ ਦੇ ਵਿੱਚ ਆ ਰਹੇ ਨੇ। ਇਸ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਲਗਭਗ ਹਰ ਇੱਕ ਵਿਅਕਤੀ, ਯਾਨੀ ਘੱਟੋ ਘੱਟ ਤਨਖਾਹ 'ਤੇ ਕੰਮ ਕਰਨ ਵਾਲਾ ਵਿਅਕਤੀ ਵੀ ਆਸਟ੍ਰੇਲੀਆ 'ਚ ਬਿਹਤਰ ਜਿਹੜੀਆਂ ਟੈਕਸ ਸਰਕਾਰ ਨੂੰ ਅਦਾ ਕਰ ਰਿਹਾ। ਔਰ ਇਸ ਦੇ ਨਾਲ ਇਹ ਹਿਸਟੋਰੀਕਲ ਹਾਈ ਲੈਵਲ ਦੇ ਉੱਤੇ ਜਿਹੜਾ 2027-28 ਦਾ ਟੈਕਸ ਹੋਏਗਾ ਉਹ ਜਾਏਗਾ, ਯਾਨੀ ਕਿ PBO ਨੂੰ ਇਹ ਅੰਦਾਜ਼ਾ ਹੈ ਕਿ 2034-2035 ਦੇ ਵਿੱਤੀ ਵਰੇ ਤੱਕ ਜਾਂਦਿਆਂ ਦੇਸ਼ ਦੀ ਬੈਲੈਂਸ ਸ਼ੀਟ ਦੇ ਵਿੱਚ ਜਿਹੜੀ ਲਗਾਤਾਰ ਥੱਲੇ ਡਿੱਗਦੀ ਜਾ ਰਹੀ ਸੀ ਉਸ ਦੇ ਵਿੱਚ ਸੁਧਾਰ ਹੋਏਗਾ। ਦੂਸਰਾ ਇੱਕ ਵੱਡਾ ਕਾਰਨ ਜਿਸਦੀ ਹੋ ਸਕਦਾ ਹੈ ਕਿ ਰਾਈਟ ਵਿੰਗਰ ਮੀਡੀਆ ਜ਼ਿਕਰ ਨਾ ਕਰੇ, ਉਹ ਹੈ ਮਾਈਗ੍ਰੇਸ਼ਨ। ਜਿੱਥੇ ਮਾਈਗ੍ਰੇਸ਼ਨ ਦੇ ਪੌਲਿਨ ਹੈਨਸਨ ਜਾਂ ਕੁਝ ਹੋਰਨਾਂ ਪਾਰਟੀਆਂ ਦੀ ਤਰਫ ਤੋਂ ਆਪਣੇ ਨੁਕਸਾਨ ਦੱਸੇ ਜਾਂਦੇ ਨੇ, ਉੱਥੇ ਮਾਈਗ੍ਰੇਸ਼ਨ ਦਾ ਫਾਇਦਾ ਇਹ ਹੈ ਕਿ ਇਸ ਦੇ ਨਾਲ ਸਿੱਖਿਆ ਤੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਪੈਸੇ ਦਾ ਜਿਹੜਾ ਉਹ ਫਲੋ ਵਧਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੇਗਾ। ਜੇਕਰ ਮਾਈਗ੍ਰੇਸ਼ਨ 2,35,000 ਦੇ ਸਾਲਾਨਾ ਇਨਟੇਕ ਦੇ ਉੱਤੇ ਬਣੀ ਰਹਿੰਦੀ ਹੈ ਅਗਲੇ 10 ਸਾਲਾਂ ਦੇ ਵਿੱਚ, ਤਾਂ ਇਸ ਆਬਾਦੀ ਵਾਧੇ ਦੇ ਨਾਲ ਹੋਰ ਪੈਸਾ ਵੀ ਵਧੇਗਾ, ਦੇਸ਼ ਦੇ ਵਿੱਚ ਹੋਰ ਰਕਮ ਆਏਗੀ। ਦੱਸ ਦਈਏ ਕਿ 40,000 ਲੋਕ ਸਾਲ ਦੇ ਵਿੱਚ ਵੱਧ ਜੁੜਨ ਦੇ ਚੱਲਦਿਆਂ ਸਰਕਾਰ ਨੂੰ $80 billion ਦਾ ਫਾਇਦਾ ਮਿਲਦਾ ਹੈ। ਇਸ ਤਰੀਕੇ ਦੇ ਨਾਲ ਜੇ 40,000 ਤੋਂ ਘੱਟ ਜੁੜਦੇ ਨੇ ਤਾਂ $80 billion ਤੋਂ ਘੱਟ ਦਾ ਹੀ ਫਾਇਦਾ ਹੋਏਗਾ, ਯਾਨੀ ਕਿ ਪ੍ਰਾਇਮਰੀ ਟੈਕਸ ਹੀ ਸਰਕਾਰ ਇੰਨਾ ਵਸੂਲ ਲੈਂਦੀ ਹੈ। ਪਰ ਕੌਮਾਂਤਰੀ ਕਾਰਨ ਜਿਹੜੇ ਨੇ, PBO ਨੂੰ ਇਹ ਫਿਕਰ ਹੈ, ਇਹ ਡਰ ਹੈ ਕਿ

ਇਮਾਰਤਾਂ ਤੁਸੀਂ ਬ੍ਰਿਸਬੇਨ, ਸਿਡਨੀ, ਮੈਲਬਰਨ ਸ਼ਹਿਰਾਂ ਦੇ ਵਿੱਚ ਦੇਖੀਆਂ ਹੋਣਗੀਆਂ, ਹਵਾ ਦੇ ਨਾਲ ਗੱਲ ਕਰਦੀਆਂ ਉੱਚੀਆਂ ਉੱਚੀਆਂ ਇਮਾਰਤਾਂ, ਇਹਨਾਂ ਨੂੰ ਬਣਾਉਣ ਵਾਲੇ ਮੈਰੀਟਨ ਦੇ ਫਾਊਂਡਰ ਤੇ ਮੈਨੇਜਿੰਗ ਡਾਇਰੈਕਟਰ ਤੇ ਦੇਸ਼ ਦੇ ਸਭ ਤੋਂ ਅਮੀਰ ਸ਼ਖਸੀਅਤਾਂ ਦੇ ਵਿੱਚੋਂ ਇੱਕ ਹੈਰੀ ਟ੍ਰਿਗਬੂਫ ਨੇ ਇੱਕ ਆਪਣੀ ਹੀ ਕੰਪਨੀ ਦੀ ਵੈਬਸਾਈਟ ਦੇ ਲਈ ਇੱਕ ਐਡੀਟੋਰੀਅਲ ਲਿਖਿਆ। 93 ਸਾਲ ਦੇ ਪ੍ਰੋਪਰਟੀ ਡਿਵੈਲਪਰ ਨੇ ਉਹਨਾਂ ਸਾਰੀਆਂ ਆਵਾਜ਼ਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਸਟ੍ਰੈਟੇਜੀ ਦੇ ਉੱਤੇ ਸਵਾਲ ਉੱਠਦੇ ਰਹੇ ਨੇ। ਉਹਨਾਂ ਕਿਹਾ ਕਿ ਪ੍ਰਵਾਸ ਕਦੇ ਵੀ ਖਰਾਬ ਨਹੀਂ ਹੋ ਸਕਦਾ ਜੇਕਰ ਕੰਟਰੋਲਡ ਤਰੀਕੇ ਦੇ ਨਾਲ ਹੋਵੇ। ਜੇਕਰ ਅਸੀਂ ਇਸ ਸਥਿਤੀ ਦੇ ਵਿੱਚ ਵੀ ਚੱਲੀ ਜਾਈਏ ਜਿਸ ਤਰੀਕੇ ਦੇ ਨਾਲ ਚੱਲ ਰਹੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਹਾਲੇ ਹੋਰ ਵਿਸਤਾਰ ਦੀ ਲੋੜ ਹੈ, ਹਾਲੇ ਹੋਰ ਤਰੱਕੀ ਦੀ ਲੋੜ ਹੈ ਤੇ ਇੰਨੀ ਤਰੱਕੀ ਨੂੰ ਕਾਇਮ ਕਰਨ ਦੇ ਲਈ ਇਸ ਨੂੰ ਹਜ਼ਮ ਕਰਨ ਵਾਲਿਆਂ ਦੀ ਵੀ ਲੋੜ ਪਏਗੀ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੇ ਵਿੱਚ ਮਾਈਗ੍ਰੇਸ਼ਨ ਨੂੰ ਮਾੜਾ ਜਾਂ ਮੰਦਾ ਨਹੀਂ ਕਿਹਾ ਜਾ ਸਕਦਾ। ਬੈਂਕਾਂ ਦੀਆਂ ਆਪਣੀਆਂ ਲੋੜਾਂ ਨੇ, ਪ੍ਰੋਪਰਟੀ ਡਿਵੈਲਪਰ ਦੀਆਂ ਆਪਣੀਆਂ ਲੋੜਾਂ ਨੇ, ਸਰਵਿਸ ਸੈਕਟਰ ਦੀਆਂ ਆਪਣੀਆਂ ਲੋੜਾਂ ਨੇ ਔਰ ਇਹ ਸਾਰੇ ਭੁੱਖੇ ਬੈਠੇ ਨੇ। ਇਹਨਾਂ ਨੂੰ ਖਪਤ ਕਰਨ ਦੇ ਲਈ ਬਾਹਰੋਂ ਹੀ ਜਿਹੜਾ ਹੈ ਉਹ ਖਪਤਕਾਰ ਜਿਹੜੇ ਆਣਗੇ ਤੇ ਉਹੀ ਇਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਣਗੇ। ਉਹਨਾਂ ਕਿਹਾ ਕਿ ਉਦਾਹਰਣ ਦੇ ਤੌਰ ਦੇ ਉੱਤੇ ਜਿਹੜੀ ਚਾਈਨੀਜ਼ ਨੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆ ਕੇ ਪੈਸਾ ਬਣਾਇਆ ਵੀ ਹੈ ਤੇ ਗਵਾਇਆ ਵੀ ਹੈ। ਇਸੇ ਤਰੀਕੇ ਦੇ ਨਾਲ ਜੈਪਨੀਜ਼ ਲੋਕ ਆਏ, ਉਹਨਾਂ ਨੇ ਵੀ ਪੈਸਾ ਬਣਾਇਆ ਤੇ ਗਵਾਇਆ, ਪਰ ਸਾਡਾ ਦੇਸ਼ ਕਿਤੇ ਨਹੀਂ ਜਾ ਰਿਹਾ। ਦੇਸ਼ ਦੇ ਵਿੱਚ ਜਿਹੜਾ ਪੈਸਾ ਉਹ ਜਿਹੜਾ ਇਨਵੈਸਟ ਹੋ ਗਿਆ ਜਾਂ ਦੇਸ਼ ਦੇ ਅੰਦਰ ਜਿਹੜਾ ਇੱਕ ਇਨਫਰਾਸਟ੍ਰਕਚਰ ਬਣ ਗਿਆ ਉਹ ਕੋਈ ਆਪਣੇ ਨਾਲ ਨਹੀਂ ਲੈ ਕੇ ਜਾਣ ਲੱਗਿਆ। ਹਾਲਾਂਕਿ ਜਿਹੜੀਆਂ ਸੂਬਿਆਂ ਦੀ ਇੱਕ ਕਾਣੀ ਵੰਡ ਹੈ ਉਸ ਦੇ ਉੱਤੇ ਜ਼ਰੂਰ ਚਰਚਾ ਹੋਣੀ ਚਾਹੀਦੀ ਹੈ। ਜਿਵੇਂ ਕਿ NSW ਦੇ ਵਿੱਚ ਤਰੱਕੀ ਹੋਈ ਹੈ ਉਨੀ ਕੁਇਨਜ਼ਲੈਂਡ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਇਹਨਾਂ ਸਮੱਸਿਆਵਾਂ ਦੇ ਉੱਤੇ ਗੱਲ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਅਗਲੀ ਖਬਰ ਦੀ ਵੀ ਸਾਂਝ ਪਾਈਏ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਹੁਣ ਤੋਂ ਥੋੜੀ ਦੇਰ ਦੇ ਬਾਅਦ ਸਿਡਨੀ ਦੇ ਵਿੱਚ ਆਪਣਾ ਭਾਸ਼ਣ ਦੇਣਗੇ ਤੇ AI ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਲੋੜ, ਇਸ ਦੇ ਨੁਕਸਾਨ, ਇਸ ਦੇ ਪ੍ਰਭਾਵਾਂ ਦੇ ਉੱਤੇ ਜ਼ਿਕਰ ਕਰਨਗੇ। ਦੱਸ ਦਈਏ ਕਿ ਇਸ ਦੇ ਬਾਰੇ ਖਬਰ ਤੁਹਾਡੇ ਨਾਲ ਪਹਿਲਾਂ ਹੀ ਪਿਛਲੇ ਹਫ਼ਤਿਆਂ ਦੇ ਵਿੱਚ ਸਾਂਝੀ ਕਰ ਲਈ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਰਫ ਤੋਂ ਇੱਕ ਨੈਸ਼ਨਲ ਕਾਨਫਰੰਸ ਕੀਤੀ ਜਾ ਰਹੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੁਨੀਆ ਦੇ ਵਾਹਦ ਕੁਝ ਦੇਸ਼ਾਂ ਦੇ ਵਿੱਚੋਂ ਐਸਾ ਬਣ ਸਕਦਾ ਹੈ ਜਿਹੜਾ ਆਫਿਸ ਆਫ AI ਸਥਾਪਿਤ ਕਰਨ ਜਾ ਰਿਹਾ, ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜਿਆ ਹੋਇਆ ਇੱਕ ਵੱਖਰਾ ਮਹਿਕਮਾ, ਇੱਕ ਵੱਖਰਾ ਵਿਭਾਗ ਆਸਟ੍ਰੇਲੀਆ ਬਣਾਉਣ ਜਾ ਰਿਹਾ। ਅੱਜ ਦੇ ਦਿਨ ਥੋੜੀ ਦੇਰ ਦੇ ਬਾਅਦ ਇਸ ਕਿਸਮ ਦਾ ਐਲਾਨ ਪ੍ਰਧਾਨ ਮੰਤਰੀ ਦੀ ਤਰਫ ਤੋਂ ਕਰ ਦਿੱਤਾ ਜਾਏਗਾ। ਬੱਚਿਆਂ ਦੀ ਸੇਫਟੀ ਦੇ ਵਿੱਚ ਵਰਤੇ ਜਾਣ ਵਾਲੇ AI ਚੈਟਬੋਟਸ ਤੋਂ ਲੈ ਕੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਨੌਕਰੀਆਂ ਦੀ ਭਾਲ ਤੋਂ ਲੈ ਕੇ ਨੌਕਰੀਆਂ ਖਤਮ ਹੋਣ ਤੱਕ AI ਦਾ ਇਸਤੇਮਾਲ, ਡਿਫੈਂਸ ਤੇ ਨੈਸ਼ਨਲ ਸਿਕਿਉਰਿਟੀ ਦੇ ਵਿੱਚ AI ਦਾ ਇਸਤੇਮਾਲ, ਇੱਥੋਂ ਤੱਕ ਕਿ ਐਕਸਟ੍ਰੀਮਿਸਟ ਤਾਕਤਾਂ ਕਿਸ ਤਰੀਕੇ ਦੇ ਨਾਲ AI ਦਾ ਇਸਤੇਮਾਲ ਕਰਦੀਆਂ ਨੇ ਕਿ ਦੇਸ਼ ਨੂੰ ਜਿਹੜਾ ਇੱਕ ਖੋਰਾ ਲਗਾਉਂਦੀਆਂ ਨੇ, ਨੌਜਵਾਨਾਂ ਦੇ ਉੱਤੇ ਇਸ ਦੇ ਕੀ ਅਸਰ ਪੈਂਦੇ ਨੇ, ਇਸ ਸਾਰੇ ਨੂੰ ਲੈ ਕੇ ਗੱਲਬਾਤ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਨਵਾਂ ਜਿਹੜਾ ਮਹਿਕਮਾ ਹੈ ਇਹ AI ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਕੰਪਨੀਆਂ ਦੇ ਲਈ ਲਾਇਸੈਂਸਿੰਗ ਅਰੇਂਜਮੈਂਟ ਤਿਆਰ ਕਰਨ ਦੇ ਵਾਸਤੇ ਨਵੇਂ ਨਵੇਂ ਜਿਹੜੇ ਫੀਸ, ਨਵੇਂ ਨਵੇਂ ਜਿਹੜੇ ਖਰਚੇ ਉਹ ਲਾਗੂ ਕਰ ਸਕਦੇ ਨੇ। ਹਾਲਾਂਕਿ ਆਸਟ੍ਰੇਲੀਆ ਨੇ ਜਿਵੇਂ 16 ਸਾਲ ਜਾਂ ਘੱਟ ਉਮਰ ਤੋਂ ਛੋਟੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਪਾਬੰਦੀਆਂ ਦੀ, ਖਾਤੇ ਬਣਾਉਣ ਦੀ ਜਿਹੜੀ ਗੱਲ ਕੀਤੀ ਸੀ ਉਸ ਨੂੰ ਲੈ ਕੇ ਵੀ ਆਸਟ੍ਰੇਲੀਆ ਨੇ ਇੱਕ ਪਹਿਲ ਦਿਖਾਈ ਸੀ ਔਰ ਟੈਕ ਕੰਪਨੀਆਂ ਵੈਸੇ ਵੀ ਤਿਆਰ ਨੇ ਇਸ ਦੇ ਬਾਰੇ। ਸਾਰੀਆਂ ਹੀ ਟੈਕ ਕੰਪਨੀਆਂ ਨੂੰ ਸੂਚਨਾ ਸੀ ਕਿ ਆਸਟ੍ਰੇਲੀਆ ਇਸ ਕਿਸਮ ਦਾ ਕੋਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਐਂਥਰੋਪਿਕ, ਗੂਗਲ, ਓਪਨ AI, ਮਾਈਕਰੋਸੋਫਟ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਹਾਲੇ ਤੱਕ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਹੈ, ਪਰ ਕੋਲੇਸ਼ਨ ਇੰਡਸਟਰੀ ਦੇ ਜਿਹੜੇ ਬੁਲਾਰੇ ਨੇ ਯਾਨੀ ਵਿਰੋਧੀ ਧਿਰ ਦੇ ਜਿਹੜੇ ਬੁਲਾਰੇ ਨੇ NGO ST, ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਜੇਕਰ ਦੇਖੀਏ ਕਿ ਅਮਰੀਕਾ ਦੇ ਹਾਲੇ ਤੱਕ ਸ਼ਹਿ ਦੇ ਉੱਤੇ ਚੱਲ ਰਿਹਾ AI ਸੈਕਟਰ ਦੇ ਵਿੱਚ। ਆਸਟ੍ਰੇਲੀਆ ਦੇ ਕੋਲ ਆਪਣੀ ਕੋਈ ਨਾ ਤਾਂ AI ਸੈਕਟਰ ਦੀ ਕੋਈ ਕੰਪਨੀ ਹੈ ਤੇ ਨਾ ਹੀ ਆਪਣੀਆਂ ਉਸ ਤਰੀਕੇ ਦੇ ਨਾਲ ਲੋੜਾਂ ਪੂਰੀਆਂ ਕਰਨ ਦੇ ਵਾਸਤੇ ਕੋਈ ਫਰੇਮਵਰਕ ਤਿਆਰ ਹੈ। ਅਜਿਹੇ ਦੇ ਵਿੱਚ ਜੇਕਰ ਵਿਦੇਸ਼ੀ ਕੰਪਨੀਆਂ ਦੇ ਉੱਤੇ ਇਸ ਕਿਸਮ ਦੀਆਂ ਲਾਇਸੈਂਸਿੰਗ ਫੀਸਾਂ ਵਗੈਰਾ ਥੋਪ ਕੇ ਆਸਟ੍ਰੇਲੀਆ ਦੇ AI ਸੈਕਟਰ ਨੂੰ ਕੰਟਰੋਲ ਕਰਨ ਦੇ ਬਾਰੇ ਸਰਕਾਰ ਸੋਚ ਰਹੀ ਹੈ ਤਾਂ ਉਹ ਦੁਰਗਾਮੀ ਸੋਚ ਨਹੀਂ ਹੈ। ਖੈਰ ਇਸ ਦੇ ਬਾਰੇ ਪ੍ਰਧਾਨ ਮੰਤਰੀ ਦਾ ਜਿਵੇਂ ਹੀ ਭਾਸ਼ਣ ਮੁੱਕੇਗਾ ਤੁਹਾਡੇ ਨਾਲ ਉਹ ਖਬਰਾਂ ਸਾਂਝੀਆਂ ਕਰ ਦਿਆਂਗੇ। ਇੱਧਰ ਇੱਕ ਖਬਰ ਜਾਣ ਤੋਂ ਪਹਿਲਾਂ ਤੁਹਾਡੀ
ਫਾਇਦੇ ਦੇ ਲਈ ਦੱਸਦੇ ਹੋਏ ਚੱਲੀਏ, ਦੇਸ਼ ਦੇ ਵਿੱਚ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਉਹ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ।
6: ਚਲੇ ਆਓ ਦਿੱਲੀ ਜੂਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: White Hill Studios pesh karte han period action thriller Dastaar.
9: Ek alla kapda nahi hai, ek kahaniyan kai sadiyan di.
8: Starring Tarseem Jassad, Geet Ghoraya te Yograj Singh.
10: They have slaved